ਤਰ੍ਹਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ ਤੇ ਸਜਾ ਕੇ ਰੱਖਿਓ। ਵੰਡਾਂਗੇ ਆਪਾਂ ਉਹ ਹੀ ਜੋ ਸਾਡੇ ਕੋਲ ਹੋ, ਤੇ ਜੇ ਸਾਡੇ ਕੋਲ ਖੁਸ਼ੀਆਂ ਨੇ ਤੇ ਆਪਾਂ ਖੁਸ਼ੀਆਂ ਵੰਡਾਂਗੇ। ਤੇ ਖੁਸ਼ੀਆਂ ਵੰਡਣ ਵਾਲੇ ਨੂੰ ਸਾਰੇ ਪਿਆਰ ਕਰਦੇ ਨੇ, ਸਾਰੇ ਚੰਗਾ ਜਾਣਦੇ ਨੇ। ਕੌਣ ਨਹੀਂ ਚਾਹੁੰਦਾ ਮੈਂ ਚੰਗਾ ਲੱਗਾ, ਕੌਣ ਨਹੀਂ ਚਾਹੁੰਦਾ ਕਿਸੇ ਦੀਆਂ ਨਜ਼ਰਾਂ ਦੇ ਵਿੱਚ ਮੈਂ ਦੇਣ ਵਾਲਾ ਹੋਵਾਂ, ਤੇ ਕੋਈ ਸੁੱਖ ਦੁੱਖ ਵੇਲੇ ਭੱਜ ਕੇ ਮੇਰੇ ਕੋਲ ਆਵੇ ਤੇ ਮੈਂ ਉਹਦਾ ਕੋਈ ਨਾ ਕੋਈ ਹੱਲ ਕਰ ਸਕਦਾ ਹਾਂ। ਇਹ ਮਾਣ ਸਤਿਕਾਰ ਕਿਸੇ ਕਿਸੇ ਨੂੰ ਮਿਲਦਾ, ਪਰ ਉਹਦੀ ਪਹਿਲੀ ਪੌੜੀ ਤੁਹਾਡੇ ਚਿਹਰੇ ਦੀ ਖੁਸ਼ੀ, ਤੁਹਾਡੀ ਮੁਸਕਰਾਹਟ। ਆਓ ਫਿਰ ਇਸ ਮੁਸਕਰਾਹਟ ਨੂੰ ਲੈ ਕੇ ਅੱਗੇ ਵੱਧਦੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕੱਲ੍ਹ ਦੀ ਗੱਲ, ਮੇਰੇ ਗੁਆਂਢ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਸੀ। ਭਾਈ ਸਾਹਿਬ ਦੀ ਆਵਾਜ਼ ਹਵਾ ਦੇ ਵਿੱਚ ਇੱਕ ਅਜਬ ਜਿਹੀ ਸ਼ਾਂਤੀ ਘੋਲ ਰਹੀ ਸੀ। ਬੜੇ ਸਕੂਨ ਦੇ ਨਾਲ ਸਾਰੇ ਬੈਠੇ ਬੜੀ ਬਿਰਤੀ ਲਾ ਕੇ ਸੁਣਦੇ ਸੀ, ਕੋਈ ਬੱਚਾ ਵੀ ਨਾ ਕੁਸਕੇ। ਇੰਨੀ ਮਿਠਾਸ ਸੀ ਭਾਈ ਸਾਹਿਬ ਦੀ ਆਵਾਜ਼ ਦੇ ਵਿੱਚ। ਉਸੇ ਸੰਗਤ ਦੇ ਵਿੱਚ ਮੈਂ ਵੀ ਬੈਠੀ ਸੀ, ਬੈਠੀ ਇਸ ਗੱਲ ਤੋਂ ਬਿਲਕੁਲ ਬੇਫਿਕਰ ਕਿ ਅੱਜ ਦਾ ਦਿਨ ਮੇਰੇ ਲਈ ਇੱਕ ਨਵਾਂ ਰਿਸ਼ਤਾ ਲੈ ਕੇ ਆਊਗਾ, ਇੱਕ ਅਣਭੋਲ ਸਬਕ ਲੈ ਕੇ ਆਊਗਾ, ਜ਼ਿੰਦਗੀ ਦਾ ਇੱਕ ਵੱਡਾ ਸਬਕ। ਤਦੇ ਮੇਰੀ ਨਜ਼ਰ ਇੱਕ ਬਜ਼ੁਰਗ ਦੇ ਉੱਤੇ ਪਈ, ਹੋਊਗੀ ਮੇਰੀ ਦਾਦੀ ਦੀ ਉਮਰ ਦੀ। ਅਚਾਨਕ ਰਸੋਈ 'ਚੋਂ ਜਦੋਂ ਮੈਂ ਕੁਛ ਲੈਣ ਦੇ ਲਈ ਉੱਠੀ ਸੀ ਤਾਂ ਮੇਰੇ ਨਾਲ ਉਹਨਾਂ ਦਾ ਮੋਢਾ ਟਕਰਾ ਗਿਆ। ਉਹਨਾਂ ਨੇ ਮੇਰਾ ਚਿਹਰਾ ਧਿਆਨ ਦੇ ਨਾਲ ਵੇਖਿਆ ਅਤੇ ਉਹਨਾਂ ਦੇ ਚਿਹਰੇ ਦੇ ਉੱਤੇ ਇੱਕ ਅਜੀਬ ਜਿਹੀ ਮੁਸਕਰਾਹਟ ਫੈਲ ਗਈ। ਉਹ ਮੁਸਕਰਾਹਟ ਜਿਹੜੀ ਮੈਂ ਬਹੁਤ ਪਹਿਲਾਂ ਕਿਤੇ ਵੇਖੀ ਸੀ, ਜਿਹੜੀ ਮੈਂ ਬਹੁਤ ਪਹਿਲਾਂ ਤੋਂ ਪਛਾਣਦੀ ਸੀ। ਖੈਰ, ਬਿਨਾਂ ਸੋਚੇ ਸਮਝੇ ਆਪਣੇ ਆਪ ਮੈਂ ਵੀ ਮੁਸਕਰਾ ਦਿੱਤਾ, ਸ਼ਾਇਦ ਇਹ ਸੋਚ ਕੇ ਕਿ ਕੋਈ ਜਾਣ ਪਛਾਣ ਵਾਲਾ ਚਿਹਰਾ ਹੋਵੇਗਾ। ਵੈਸੇ ਵੀ ਤਾਂ ਇਨਸਾਨ ਨੂੰ ਜਾਣਦਾ ਹੀ ਆ, ਜ਼ਰੂਰੀ ਨਹੀਂ ਹੈ ਕਿ ਉਹਦੇ ਨਾਲ ਕੋਈ ਰਿਸ਼ਤਾ ਹੋਵੇ। ਪਰ ਅਗਲੇ ਪਲ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਬੇਚੈਨੀ ਜੀ ਉੱਭਰ ਆਈ। ਕਹਿਣ ਲੱਗੇ, ਤੂੰ ਸੀਰਤ ਹੈ ਨਾ? ਉਹਨਾਂ ਨੇ ਬੜੇ ਉਤਸ਼ਾਹ ਦੇ ਨਾਲ ਪੁੱਛਿਆ। ਮੈਂ ਕੁਛ ਦੇਰ ਦੇ ਲਈ ਤਾਂ ਚੁੱਪ ਕਰ ਗਈ, ਸ਼ਾਇਦ ਇਹਨਾਂ ਨੂੰ ਭੁਲੇਖਾ ਲੱਗਾ। ਮੇਰੇ ਵੱਲ ਵੇਖ ਕੇ ਜਿੱਦਾਂ ਉਹਨਾਂ ਦੀ ਨਜ਼ਰ ਉੱਥੇ ਹੀ ਠਹਿਰ ਗਈ ਹੋਵੇ, ਅਤੇ ਫਿਰ ਉਹਨਾਂ ਨੇ ਆਸ ਪਾਸ ਰਸੋਈ 'ਚ ਖੜੀਆਂ ਇੱਕ ਦੋ ਹੋਰ ਬੀਬੀਆਂ ਵੱਲ ਵੇਖਿਆ। ਇੱਦਾਂ ਲੱਗਦਾ ਸੀ ਜਿੱਦਾਂ ਉਹਨਾਂ ਦੇ ਕੋਲੋਂ ਉਹ ਤਸਦੀਕ ਕਰਾ ਰਹੇ ਹੋਣ ਕਿ ਹਾਂ, ਇਹ ਭਾਵੇਂ ਨਹੀਂ ਬੋਲ ਰਹੀ, ਇਹ ਭਾਵੇਂ ਹਾਂ ਨਹੀਂ ਕਰ ਰਹੀ, ਪਰ ਹੈਗੀ ਤਾਂ ਇਹ ਸਿਰਤ ਹੀ ਹੈ। ਪਰ ਇੱਧਰ ਮੈਂ ਨਾਂ ਦੇ ਵਿੱਚ ਸਿਰ ਹਿਲਾ ਦਿੱਤਾ। ਦੋ ਤਿੰਨ ਹੋਰ ਲੋਕਾਂ ਨੇ ਹੌਲੀ ਜਿਹੀ ਆ ਕੇ ਦਾਦੀ ਦੀ ਉਮਰ ਦੀ ਉਸ ਔਰਤ ਨੂੰ ਸਮਝਾਇਆ, ਨਹੀਂ ਮਾਤਾ ਜੀ, ਇਹ ਉਹ ਨਹੀਂ ਆ। ਸ਼ਾਇਦ ਉਹ ਜਾਣਦੇ ਸੀ ਕਿ ਉਹ ਕਿਹਨੂੰ ਲੱਭ ਰਹੀ ਹੈ। ਉਹਨਾਂ ਨੇ ਆ ਕੇ ਸ਼ਾਇਦ ਦਾਦੀ ਦੇ ਕੰਨ ਦੇ ਵਿੱਚ ਵੀ ਕੁਛ ਕਿਹਾ, ਪਰ ਉਹਨਾਂ ਨੇ ਉਹਦੀ ਕੋਈ ਪਰਵਾਹ ਨਹੀਂ ਮੰਨੀ ਅਤੇ ਫਿਰ ਦੁਬਾਰਾ ਸਵਾਲ ਦੁਹਰਾਇਆ। ਮੇਰੇ ਮਨ ਵੇਖਦਿਆਂ ਫਿਰ ਕਹਿਣ ਲੱਗੇ, ਤੂੰ ਸੀਰਤ ਹੀ ਹੈ ਨਾ? ਜਿਵੇਂ ਉਹਨਾਂ ਦਾ ਮਨ ਸਿਰਫ ਹਾਂ ਸੁਣਨ ਲਈ ਤਰਸ ਰਿਹਾ ਹੋਵੇ। ਅਤੇ ਫਿਰ ਉਹ ਹੌਲੀ ਹੌਲੀ ਹੌਲੀ ਹੌਲੀ ਆਪਣੀ ਥਾਂ ਤੋਂ ਉੱਠੇ। ਫਿਰ ਦੁਬਾਰਾ ਉੱਠ ਕੇ ਮੇਰੇ ਵੱਲ ਨੂੰ ਵਧੇ। ਸ਼ਾਇਦ ਇਸ ਥੋੜ੍ਹੇ ਜਿਹੇ ਸਮੇਂ ਦੇ ਦਰਮਿਆਨ ਉਹਨਾਂ ਨੇ ਪਤਾ ਨਹੀਂ ਹੋਰ ਕੀ ਮਨ ਦੇ ਵਿੱਚ ਸੋਚਿਆ। ਸ਼ਾਇਦ ਉਹਨਾਂ ਨੂੰ ਲੱਗ ਰਿਹਾ ਸੀ
ਕਿ ਇਹ ਮੈਨੂੰ ਵਾਰ ਵਾਰ ਮਨਾ ਤਾਂ ਕਰ ਰਹੀ ਹੈ ਪਰ ਹੈਗੀ ਇਹ ਉਹ ਹੀ ਹੈ। ਪਰ ਇਸ ਵਾਰੀ ਉਹਨਾਂ ਨੇ ਪਾਠ ਦੀ ਸਮਾਪਤੀ ਦੇ ਉੱਤੇ ਜਦੋਂ ਮੇਰੇ ਕੋਲ ਆਏ ਤਾਂ ਮੂੰਹੋਂ ਕੁਛ ਨਹੀਂ ਬੋਲੇ, ਉਹਨਾਂ ਨੇ ਸਿਰਫ ਮੇਰੇ ਸਾਹਮਣੇ ਖੜ ਕੇ ਆਪਣੀਆਂ ਬਾਹਾਂ ਖੋਲ੍ਹ ਦਿੱਤੀਆਂ। ਉਹ ਮੈਨੂੰ ਜੱਫੀ ਪਾਉਣ ਦੇ ਲਈ ਇਸ਼ਾਰਾ ਕਰ ਰਹੇ, ਪਰ ਹੁਣ ਮੈਂ ਮਨਾ ਕਿੱਦਾਂ ਕਰ ਸਕਦੀ ਸੀ। ਉਹਨਾਂ ਨੇ ਇੰਨੇ ਪਿਆਰ ਦੇ ਨਾਲ, ਇੰਨੇ ਆਪਣੇਪਨ ਦੇ ਨਾਲ ਜੱਫੀ ਜੋ ਮੰਗੀ, ਇਹੋ ਜਿਹਾ ਮੋਹ, ਇਹੋ ਜਿਹਾ ਤੇ ਭਲਾ ਕਿਹਨੂੰ ਨਹੀਂ ਚਾਹੀਦਾ। ਉਹਨਾਂ ਦੀਆਂ ਅੱਖਾਂ ਦੇ ਵਿੱਚ ਇੰਨਾ ਮੋਹ ਸੀ ਕਿ ਮੈਂ ਆਪਣੇ ਆਪ ਨੂੰ ਰੋਕ ਹੀ ਨਾ ਸਕੀ। ਮੈਂ ਵੀ ਅੱਗੋਂ ਘੁੱਟ ਕੇ ਜੱਫੀ ਪਾਈ। ਮਾਂ ਵਰਗਾ, ਦਾਦੀ ਵਰਗਾ ਨਿੱਘ ਮਹਿਸੂਸ ਹੋਇਆ। ਜੀ ਕਰੇ ਮੈਂ ਕਹਿ ਦੇਵਾਂ ਹਾਂ ਹਾਂ ਦਾਦੀ ਮੈਂ ਸੀਰਤੀ ਹਾਂ। ਇੱਕ ਉਸ ਔਰਤ ਦੇ ਨਾਲ ਜਦੋਂ ਮੈਂ ਪਹਿਲੀ ਵਾਰ ਮਿਲੀ ਸੀ, ਪਤਾ ਨਹੀਂ ਕਿਉਂ ਇੰਨਾ ਨਿੱਘ ਮਹਿਸੂਸ ਹੋਵੇ, ਦਿਲ ਨਹੀਂ ਸੀ ਕਰਦਾ ਕਿ ਮੈਂ ਉਹਦੇ ਤੋਂ ਵੱਖ ਹੋਵਾਂ। ਪਰ ਫਿਰ ਮੈਂ ਮਹਿਸੂਸ ਕੀਤਾ ਜਿੱਦਾਂ ਮੋਢੇ ਦੇ ਉੱਤੇ ਉਹਨਾਂ ਦਾ ਅੱਥਰੂ ਡਿੱਗਿਆ ਹੋਵੇ। ਮੈਂ ਵੇਖਿਆ ਉਹ ਤਾਂ ਵਾਕਈ ਰੋ ਰਹੇ ਸੀ। ਮੈਂ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਉਹ ਚਾਹੁੰਦੇ ਨਹੀਂ ਸੀ ਕਿ ਮੈਂ ਜੱਫੀ ਛੱਡਾਂ, ਅਤੇ ਨਾ ਹੀ ਫਿਰ ਮੈਂ ਛੱਡ ਸਕੀ। ਕੁਛ ਦੇਰ ਇੱਦਾਂ ਹੀ ਚੱਲਦਾ ਰਿਹਾ, ਮੇਰੇ ਮੋਢੇ ਦੇ ਉੱਤੇ ਤ੍ਰਿਪ ਤ੍ਰਿਪ ਅੱਥਰੂ ਡਿੱਗਦੇ ਰਹੇ। ਸ਼ਾਇਦ ਉਹਨਾਂ ਦੇ ਅੱਥਰੂਆਂ ਨੇ ਮੈਨੂੰ ਇਮੋਸ਼ਨਲ ਕਰ ਦਿੱਤਾ ਹੈ। ਉਸ ਪਲ ਮੈਨੂੰ ਲੱਗਿਆ ਜਿਵੇਂ ਸਮਾਂ ਥੰਮ ਗਿਆ ਹੋਵੇ। ਕੁਛ ਪਲ ਦੀ ਦਲੀ ਤਾਂ ਜਿੱਦਾਂ ਬੇਹੋਸ਼ੀ ਦਾ ਆਲਮ ਸੀ। ਮੈਂ ਵੀ ਮਹਿਸੂਸ ਨਹੀਂ ਕਰ ਪਾਈ ਕਿ ਆਸ ਪਾਸ ਕਿੰਨੇ ਸਾਰੇ ਲੋਕ ਨੇ। ਉਹਨਾਂ ਨੇ ਵੀ ਇਸ ਚੀਜ਼ ਦੀ ਪਰਵਾਹ ਨਹੀਂ ਮੰਨੀ ਕਿ ਪਾਠ ਦੇ ਉੱਤੇ ਹੋਰ ਵੀ ਬਹੁਤ ਸਾਰੇ ਲੋਕ ਆਏ ਨੇ। ਮੈਂ ਸੋਚਿਆ ਜੇ ਅੱਜ ਨਵੇਂ ਸਾਲ ਦੇ ਇਸ ਦਿਨ ਕੋਈ ਮੇਰੇ ਵਿੱਚੋਂ ਆਪਣੇ ਗੁਆਚੇ ਨੂੰ ਲੱਭ ਹੀ ਰਿਹਾ ਆ ਜਾਂ ਉਹਨੂੰ ਕੋਈ ਅਜੀਜ਼ ਆਪਣਾ ਲੱਭ ਹੀ ਗਿਆ, ਤਾਂ ਇਸ ਤੋਂ ਪਵਿੱਤਰ ਹੋਰ ਕੀ ਹੋ ਸਕਦਾ। ਮੈਂ ਚਾਹ ਕੇ ਵੀ ਜੱਫੀ ਢਿੱਲੀ ਨਾ ਕਰ ਪਾਈ। ਉਹਨਾਂ ਦਾ ਮੋਹ ਆਪਣੇ ਕਿਸੇ ਵਿਛੜੇ ਦੇ ਲਈ ਸਾਫ ਝਲਕ ਰਿਹਾ ਸੀ। ਕੁਛ ਪਲਾਂ ਦੇ ਮਗਰੋਂ ਉਹਨਾਂ ਨੇ ਫਿਰ ਉਹੀ ਨਾਂ ਲਿਆ, ਉਸ ਗੁਆਚੇ ਚਿਹਰੇ ਦਾ ਨਾਂ ਫਿਰ ਵਾਰ ਵਾਰ ਉਹਨਾਂ ਦੀ ਜ਼ਬਾਨ ਦੇ ਉੱਤੇ ਆ ਰਿਹਾ ਸੀ। ਉਹਨਾਂ ਨੂੰ ਮੇਰੇ ਵਿੱਚੋਂ ਉਹ ਦਿਖਦਾ ਸੀ, ਪਰ ਇਸ ਵਾਰ ਮੈਂ ਹੌਲੀ ਜਿਹੀ ਕਿਹਾ, ਮਾਤਾ ਜੀ ਮੈਂ ਸੀਰਤ ਨਹੀਂ ਹਾਂ, ਪਰ ਮੈਂ ਤੁਹਾਡੇ ਲਾਗੇ ਹੀ ਰਹਿੰਦੀ ਹਾਂ। ਤੁਹਾਡਾ ਜਦੋਂ ਦਿਲ ਕਰੇ ਮੈਂ ਤੁਹਾਨੂੰ ਮਿਲਣ ਆ ਸਕਦੀ ਹਾਂ, ਤੁਹਾਡਾ ਜਦੋਂ ਦਿਲ ਕਰੇ ਤੁਸੀਂ ਮੈਨੂੰ ਮਿਲਣ ਆ ਸਕਦੇ ਹੋ। ਮੈਨੂੰ ਵਧੀਆ ਲੱਗਾ ਤੁਹਾਡੇ ਨਾਲ ਮਿਲ ਕੇ। ਉਹਨਾਂ ਦੀਆਂ ਅੱਖਾਂ ਦੇ ਵਿੱਚ ਇੱਕ ਪਲ ਦੇ ਲਈ ਜਿੱਦਾਂ ਹੋਸ਼ ਪਰਤ ਆਈ ਹੋਵੇ ਲਾਗੇ ਬੰਨੇ ਵੇਖ ਕੇ, ਜਦੋਂ ਉਹਨਾਂ ਨੇ ਅਹਿਸਾਸ ਕੀਤਾ ਕਿ ਇੱਥੇ ਤਾਂ ਬਹੁਤ ਸਾਰੇ ਲੋਕ ਨੇ, ਜਿਵੇਂ ਉਹ ਕਿਸੇ ਸੁਪਨੇ ਦੇ ਵਿੱਚੋਂ ਜਾਗੇ ਹੋਣ। ਅੱਖਾਂ ਪੂੰਝਦੇ ਕਹਿਣ ਲੱਗੇ, ਅੱਛਾ ਪੁੱਤ। ਉਹਨਾਂ ਨੇ ਗੱਲ ਵੱਖਰੀ ਢਿੱਲੀ ਪਾ ਦਿੱਤੀ, ਪਰ ਉਹ ਉਦਾਸੀ, ਉਹ ਖਾਲੀਪਨ, ਉਹ ਸਭ ਕੁਛ ਉਹਨਾਂ ਦੇ ਚਿਹਰੇ ਦੇ ਉੱਤੇ ਸਾਫ਼ ਝਲਕ ਰਿਹਾ ਸੀ। ਮੈਂ ਹੌਲੀ ਜਿਹੀ ਹੌਂਸਲਾ ਕਰਕੇ ਪੁੱਛਿਆ, ਵੈਸੇ ਮਾਤਾ ਜੀ ਸੀਰਤ ਹੈ ਕੌਣ? ਇੱਕ ਵਾਰੀ ਫਿਰ ਤੋਂ ਉਹਨਾਂ ਦੀਆਂ ਅੱਖਾਂ ਭਰ ਆਈਆਂ, ਰਮਹਾਲ ਦੇ ਨਾਲ ਅੱਖਾਂ ਪੂੰਝਦਿਆਂ ਕਹਿਣ ਲੱਗੇ, ਮੇਰੀ ਪੋਤੀ। ਆਵਾਜ਼ ਦੇ ਵਿੱਚ ਇੱਕ ਅਜੀਬ ਜਿਹਾ ਦਰਦ। ਮੈਂ ਉਹਨਾਂ ਨੂੰ ਹੋਰ ਘੁੱਟ ਕੇ ਫੜਿਆ, ਕੋਈ ਨਾ ਮੈਂ ਵੀ ਤਾਂ ਤੁਹਾਡੀ ਪੋਤੀ ਵਰਗੀ ਹਾਂ, ਆ ਵੇਖੋ ਮੈਂ ਵੀ ਉਸੇ ਦੀ ਉਮਰ ਦੀ ਹਾਂ। ਇਹ ਸੁਣ ਕੇ ਉਹਨਾਂ ਦੇ ਅੱਥਰੂ ਜਿੱਦਾਂ ਇੱਕ ਵਾਰੀ ਫਿਰ ਤੋਂ ਤ੍ਰਿਪ ਤ੍ਰਿਪ ਚਿਹਰੇ ਦੇ ਉੱਤੋਂ ਦੀ ਥੱਲੇ ਨੂੰ ਵਗਣ ਲੱਗ ਪਏ, ਪਰ ਇਹਨਾਂ ਅੱਥਰੂਆਂ ਦੇ ਵਿੱਚ ਇਸ ਵਾਰੀ ਹਲਕੀ ਜਿਹੀ ਮੁਸਕਰਾਹਟ ਵੀ ਸੀ। ਕਹਿਣ ਲੱਗੇ, ਬਿਲਕੁਲ ਪੁੱਤਰ ਜੀ, ਇਸੇ ਲਈ ਤਾਂ ਮੈਂ ਤੁਹਾਨੂੰ ਬੁਲਾਇਆ।
ਪਰ ਮੇਰੇ ਮਨ ਦੇ ਵਿੱਚ ਇੱਕ ਸਵਾਲ ਸੁਲਗ ਰਿਹਾ ਸੀ। ਆਖਰ ਮੈਂ ਪੁੱਛ ਹੀ ਲਿਆ, ਮਾਤਾ ਜੀ ਹੁਣ ਕਿੱਥੇ ਹੈ ਤੁਹਾਡੀ ਸੀਰਤ? ਕਹਿਣ ਲੱਗੇ, ਪਤਾ ਨਹੀਂ ਕਿੱਥੇ ਆ। ਮੈਨੂੰ ਤਾਂ ਇੰਨਾ ਪਤਾ ਲੱਗਾ ਸੀ ਕਿ ਉਹਨੇ ਆਪ ਵਿਆਹ ਕਰਾ ਲਿਆ। ਪਤਾ ਨਹੀਂ ਵਿਆਹ ਕਰਾ ਕੇ ਉਸ ਤੋਂ ਬਾਅਦ ਉਹ ਕਿੱਥੇ ਚਲੇਗੀ, ਕਿਉਂ ਨਹੀਂ ਮੈਨੂੰ ਮਿਲਣ ਆਈ। ਪਤਾ ਨਹੀਂ ਆਪਣੇ ਪਿਓ ਕੋ ਡਰਦੀ ਆ ਜਾਂ ਉਹਦਾ ਨਵੇਂ ਰਿਸ਼ਤੇ ਕਰਕੇ ਮੇਰੇ ਤੋਂ ਵੀ ਮੋਹ ਟੁੱਟ ਗਿਆ। ਇਹ ਸੁਣ ਕੇ ਉਹਨਾਂ ਤੋਂ ਕਿਤੇ ਵੱਧ ਹੰਝੂ ਹੁਣ ਮੇਰੀਆਂ ਅੱਖਾਂ 'ਚੋਂ ਵਗ ਤੁਰੇ। ਮੈਨੂੰ ਇੱਦਾਂ ਲੱਗ ਰਿਹਾ ਸੀ ਕਿ ਕਿੰਨੇ ਖੁਦ ਗਰਜ ਹੋ ਜਾਂਦੇ ਨੇ ਲੋਕ ਨਵੇਂ ਰਿਸ਼ਤੇ ਲੱਭ ਕੇ ਕਿ ਪੁਰਾਣੇ ਰਿਸ਼ਤੇ ਭੁੱਲ ਜਾਣੇ ਚਾਹੀਦੇ ਨੇ। ਕੁਛ ਪਲਾਂ ਦੀ ਤਲਾਸ਼ ਦੇ ਵਿੱਚ, ਕਿਸੇ ਨਵੇਂ ਪਿਆਰ ਦੀ ਤਲਾਸ਼ ਦੇ ਵਿੱਚ ਆਪਾਂ ਇੱਦਾਂ ਕਿੱਦਾਂ ਮੋਹ ਭਰੇ ਰਿਸ਼ਤੇ ਪਿੱਛੇ ਛੱਡ ਸਕਦੇ ਹਾਂ? ਉਹ ਰਿਸ਼ਤੇ ਜਿਨ੍ਹਾਂ ਨੇ ਤੁਹਾਨੂੰ ਗੋਦ ਦੇ ਵਿੱਚ ਖੜਾਇਆ, ਤੁਹਾਨੂੰ ਵੱਡਾ ਕੀਤਾ, ਪਿੱਛੇ ਰਹਿ ਜਾਂਦੀਆਂ ਨੇ ਇੱਦਾਂ ਦੀਆਂ ਬਿਰਦ ਅੱਖਾਂ ਜੋ ਹਰ ਪੀੜ ਦੇ ਵਿੱਚ, ਹਰ ਗਲੀ ਦੇ ਵਿੱਚ, ਹਰ ਅਜਨਬੀ ਚਿਹਰੇ ਦੇ ਵਿੱਚ ਆਪਣਾ ਗਵਾਚਿਆ ਜੀ ਟੋਲਦੇ ਫਿਰਦੇ ਨੇ, ਹੌਕੇ ਭਰਦੇ ਨੇ, ਉਡੀਕਦੇ ਨੇ। ਕਦੇ ਕਦੇ ਕਿਸੇ ਓਪਰੀ ਕੁੜੀ ਨੂੰ ਵੀ ਆਪਣੀ ਪੋਤੀ ਸਮਝ ਕੇ ਗੱਲ ਲਾ ਲੈਂਦੇ ਨੇ, ਸਿਰਫ ਉਸ ਖਾਲੀਪਨ ਨੂੰ ਥੋੜ੍ਹਾ ਭਰਨ ਦੇ ਲਈ। ਪਿਆਰ ਪਿਆਰ ਇਹ ਗਲਤ ਤਾਂ ਨਹੀਂ ਸ਼ਾਇਦ, ਭਾਵੇਂ ਇਸ ਦੇ ਲਈ ਥੋੜ੍ਹਾ ਸਮਾਂ ਹੋਰ ਲੈ ਲਿਆ ਜਾਵੇ, ਭਾਵੇਂ ਇਸ ਦੇ ਲਈ ਥੋੜ੍ਹੀ ਹੋਰ ਲੜਾਈ ਲੜਨੀ ਪਵੇ, ਪਰ ਕੋਈ ਸਹੀ ਰਾਹ ਲੱਭਣਾ ਬੜਾ ਜ਼ਰੂਰੀ ਆ। ਉਹ ਰਾਹ ਜਿਸ ਦੇ ਵਿੱਚ ਕਿਸੇ ਦਾ ਦਿਲ ਨਾ ਟੁੱਟੇ, ਕਿਸੇ ਦੀਆਂ ਅੱਖਾਂ ਉਡੀਕ ਦੇ ਵਿੱਚ ਨਮ ਨਾ ਹੋਣ। ਲੰਗਰ ਛਕਦਿਆਂ, ਚਾਹ ਪੀਂਦਿਆਂ ਪਤਾ ਨਹੀਂ ਇੱਦਾਂ ਦੀਆਂ ਕਿੰਨੀਆਂ ਕੁ ਵਿਚਾਰਾਂ ਮਨ ਦੇ ਵਿੱਚ ਚੱਲੀ ਜਾਂਦੀਆਂ ਸੀ। ਮੈਂ ਇੱਦਾਂ ਕਰਾਂ ਤਾਂ ਇੱਦਾਂ ਹੋ ਜੇ, ਮੈਂ ਇੱਦਾਂ ਕਰਾਂ ਤਾਂ ਇਹਦੀ ਸੀਰਤ ਮਿਲ ਜੇ, ਮੈਂ ਇੱਦਾਂ ਕਰਾਂ ਤਾਂ ਸੀਰਤ ਨੂੰ ਉਹਦੀ ਦਾਦੀ ਮਿਲ ਜੇ, ਮੈਂ ਇੱਦਾਂ ਕਰਾਂ ਤਾਂ ਉਹ ਸੀਰਤ ਮੈਨੂੰ ਮਿਲੇ, ਉਹਨੂੰ ਮੈਂ ਸਮਝਾਵਾਂ, ਉਹਨੂੰ ਮੈਂ ਪੁੱਛਾਂ ਉਹਦੀ ਕੀ ਮਜਬੂਰੀ ਹੈ, ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂ। ਪਤਾ ਨਹੀਂ ਕਿੰਨੇ ਕੁ ਮਨ ਦੇ ਵਿੱਚ ਵਿਚਾਰ ਚੱਲੀ ਜਾਣ, ਪਰ ਕਿਤੇ ਨਾ ਕਿਤੇ ਇੱਕ ਨਿਕਾਹ ਜਿਹਾ ਵਿਚਾਰ ਹੋਰ ਤੰਗ ਕਰਦਾ ਸੀ। ਇਹੋ ਜਿਹੀ ਦਾਦੀ ਕਿਤੇ ਸੀਰਤ ਮਿਲਣ ਦੇ ਉੱਤੇ ਮੈਂ ਨਾ ਖੋ ਦੇਵਾਂ। ਇੰਨਾ ਨਿੱਘ, ਇੰਨਾ ਪਿਆਰ ਮਨ ਦੇ ਵਿੱਚ, ਪਤਾ ਨਹੀਂ ਕਿੰਨੇ ਕੁ ਵਿਚਾਰ ਆਈ ਜਾਂਦੇ ਨੇ। ਅਖੀਰ ਅੱਧ ਪਛੱਧੇ ਲੋਕ ਜਾ ਚੁੱਕੇ ਸੀ ਪ੍ਰੋਗਰਾਮ 'ਚੋਂ। ਮੇਰਾ ਫਿਰ ਦਿਲ ਕੀਤਾ, ਮੈਂ ਜਾ ਮਾਤਾ ਜੀ ਦਾ ਫਿਰ ਹੱਥ ਫੜਿਆ। ਕੋਈ ਨਾ ਮਾਤਾ ਜੀ, ਜਦੋਂ ਵੀ ਤੁਹਾਡਾ ਮਨ ਕਰੇ ਤੁਸੀਂ ਆ ਜਾਇਆ ਕਰੋ, ਤੁਸੀਂ ਆਓਗੇ ਮੈਨੂੰ ਵਧੀਆ ਲੱਗੂਗਾ, ਮੈਨੂੰ ਬੁਲਾਓਗੇ ਮੈਨੂੰ ਹੋਰ ਵਧੀਆ ਲੱਗੂਗਾ, ਜਦੋਂ ਵੀ ਕਹੋਗੇ ਮੈਂ ਸਾਰੇ ਕੰਮ ਛੱਡ ਕੇ ਆਊਂਗੀ। ਉਹਨਾਂ ਨੇ ਆਪਣਾ ਪਿਆਰ ਭਰਿਆ ਹੱਥ ਮੇਰੇ ਸਿਰ ਦੇ ਉੱਤੇ ਧਰਿਆ, ਕਹਿਣ ਲੱਗੇ, ਜ਼ਰੂਰ ਪੁੱਤਰ। ਹੁਣ ਜਿੱਦਾਂ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਸਕੂਨ ਸੀ। ਮੈਂ ਘਰ ਵਾਪਸ ਪਰਤ ਰਹੀ ਸੀ, ਪਰ ਉਸ ਮਿਲਣੀ ਨੂੰ ਭੁੱਲ ਨਹੀਂ ਸੀ ਪਾ ਰਹੀ। ਉਸ ਮਿਲਣੀ ਦਾ ਅਹਿਸਾਸ ਪਤਾ ਨਹੀਂ ਕਿੰਨੇ ਦਿਨ ਮੇਰੇ ਨਾਲ ਰਿਹਾ, ਜਾਂ ਫਿਰ ਅੱਜ ਵੀ ਇੱਕ ਯਾਦ ਦੇ ਵਾਂਗ, ਇੱਕ ਸਬਕ ਦੇ ਵਾਂਗ, ਜੋ ਸ਼ਾਇਦ ਆਖਰੀ ਸਾਹ ਤੱਕ ਮੇਰੇ ਨਾਲ ਰਹੇ। ਕਹਾਣੀ ਸਾਡੇ ਤੱਕ ਭੇਜੀ ਸੀ ਸੁਖਦੀਪ ਸਿੰਘ ਘੁੰਮਣ ਜੀ ਨੇ। ਲਿਖਣ ਵਾਲਿਆਂ ਦਾ ਨਾਂ ਗਿਆਤ ਹੈ, ਪਰ ਇਹ ਮੋਹ ਭੇਜੀ ਕਹਾਣੀ ਸਾਨੂੰ ਸਾਡੇ ਬਦਲ ਰਹੇ ਅਜੋਕੇ ਸਮੇਂ ਦੇ ਵਿੱਚ ਰਿਸ਼ਤਿਆਂ ਜਾਂ ਫਿਰ ਕੁਝ ਨਵੇਂ ਰਿਸ਼ਤਿਆਂ ਦੀ ਖਾਤਰ
ਪੁਰਾਣਿਆਂ ਦੇ ਨਾਲ ਜੁੜੇ ਜੋ ਆਪਾਂ ਫੈਸਲੇ ਲੈਂਦੇ ਹਾਂ ਉਸ ਪਾਸੇ ਨੂੰ ਧਿਆਨ ਦਿਵਾਉਂਦੀ। ਬੜੇ ਸਾਰੇ ਸਵਾਲ ਛੱਡਦੀ ਆ ਕਿ ਨਵੇਂ ਮਿਲੇ ਪਿਆਰ ਦੀ ਖਾਤਰ ਪੁਰਾਣੇ ਪਿਆਰ ਨੂੰ ਬੰਦਾ ਭੁੱਲ ਸਕਦਾ। ਰਿਸ਼ਤਿਆਂ ਦੀ ਅਸਲੀ ਕੀਮਤ ਉਦੋਂ ਪਤਾ ਲੱਗਦੀ ਹੈ ਜਦੋਂ ਉਹ ਸਾਥੋਂ ਦੂਰ ਹੋ ਜਾਂਦੇ ਨੇ। ਹੋ ਸਕਦਾ ਕਿਸੇ ਵੇਲੇ ਤੁਹਾਡੇ ਆਪਣੇ ਇੱਦਾਂ ਦਾ ਡਰ ਪਾਉਣ ਦੀ ਕੋਸ਼ਿਸ਼ ਵੀ ਕਰਨ ਕਿ ਫਿਰ ਇਸ ਤੋਂ ਬਾਅਦ ਸਾਡੇ ਮੱਥੇ ਨਾ ਲੱਗੀ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹਨਾਂ ਦਾ ਮਤਲਬ ਇਹੋ ਹੀ ਹੋਊਗਾ ਜੋ ਜ਼ਬਾਨੋਂ ਕਹਿ ਰਹੇ ਨੇ। ਇਹੋ ਜਿਹੇ ਕੰਮਾਂ ਦੇ ਵਿੱਚ ਇੰਨਾ ਵੀ ਆਗਿਆਕਾਰ ਨਹੀਂ ਹੋਣਾ ਚਾਹੀਦਾ। ਵਿਆਹ ਤੋਂ ਬਾਅਦ ਹਰ ਕੋਈ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਦਾ, ਹਰ ਕੋਈ ਬਹੁਤ ਜ਼ਿਆਦਾ ਰੁੱਝ ਜਾਂਦਾ ਆਪਣੀ ਜ਼ਿੰਦਗੀ ਦੇ ਵਿੱਚ, ਪਰ ਨਾ ਤਾਂ ਇੱਧਰੋਂ ਰਿਸ਼ਤੇ ਟੁੱਟਦੇ ਨੇ ਨਾ ਉੱਧਰੋਂ ਮੋਹ ਟੁੱਟਦਾ, ਦੋਵਾਂ ਪਾਸਿਓਂ ਖਿੱਚ ਬਰਾਬਰ ਦੀ ਹੁੰਦੀ ਹੈ। ਸਮਾਂ ਪਾ ਕੇ ਸਮੇਂਦਾਰ ਸਮੇਂ ਸਾਨੂੰ ਫਿਰ ਦੁਬਾਰਾ ਤੋਂ ਰਿਸ਼ਤੇ ਕੱਢਣ ਦੀ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ। ਇਹ ਨਹੀਂ ਕਿ ਉਹਨਾਂ ਨੇ ਆਹ ਕਹਿ ਕੇ ਤੋਰਿਆ ਹੀ ਹੁਣ ਮੈਂ ਉੱਥੇ ਪੈਰ ਹੀ ਨਹੀਂ ਪਾਉਣਾ, ਇਹ ਨਹੀਂ ਕਿ ਉਹ ਆਹ ਕਹਿ ਕੇ ਘਰੋਂ ਚਲੇ ਗਈ ਹੀ ਹੁਣ ਆਪਾਂ ਉਹਨੂੰ ਘਰ ਵੜਨ ਹੀ ਨਹੀਂ ਦੇਣਾ, ਚਾਹੇ ਧੀ ਹੋਵੇ ਚਾਹੇ ਪੁੱਤ। ਦੁਨੀਆਂ ਦੇ ਵਿੱਚ ਅਨੇਕਾਂ ਹੀ ਅਜਨਬੀ ਚਿਹਰੇ ਮਿਲਦੇ ਨੇ, ਉਹਨਾਂ ਦੇ ਵਿੱਚੋਂ ਸਾਨੂੰ ਮੋਹ ਦਿਖਦਾ, ਪਿਆਰ ਦਿਖਦਾ, ਉਹ ਪਿਆਰੇ ਲੱਗਦੇ ਨੇ, ਉਹਨਾਂ ਦੇ ਨਾਲ ਆਪਾਂ ਨਾਤਾ ਹੋਰ ਗੂੜਾ ਕਰ ਲੈਂਦੇ। ਪਰ ਉਹਦੇ ਲਈ ਆਪਾਂ ਪੁਰਾਣੇ ਰਿਸ਼ਤੇ ਪਰਿਵਾਰ ਇੱਦਾਂ ਨਹੀਂ ਛੱਡ ਸਕਦੇ, ਅਤੇ ਨਾ ਹੀ ਪਰਿਵਾਰ ਇਸ ਤਰੀਕੇ ਦੇ ਨਾਲ ਇੰਨੇ ਵੱਡੇ ਫੈਸਲੇ ਲੈ ਸਕਦਾ। ਖੈਰ ਗਲਤੀ ਕਿਸੇ ਦੀ ਵੀ ਹੋਵੇ, ਹਰ ਕੋਈ ਆਪੋ ਆਪਣੀ ਥਾਂ ਦੇ ਉੱਤੇ ਠੀਕ ਹੁੰਦਾ, ਹਰ ਇੱਕ ਨੂੰ ਆਪਣਾ ਪਿਆਰ ਦੂਸਰੇ ਦੇ ਨਾਲੋਂ ਵੱਡਾ ਲੱਗਦਾ। ਪਰ ਗੱਲ ਇਹ ਕਿ ਨਵੇਂ ਰਿਸ਼ਤਿਆਂ ਦੀ ਖਾਤਰ ਪੁਰਾਣੇ ਖੂਨ ਦੇ ਰਿਸ਼ਤੇ ਭੁੱਲਣੇ ਨਹੀਂ ਚਾਹੀਦੇ। ਪਿਆਰ, ਵਿਆਹ, ਨਵੀਂ ਜ਼ਿੰਦਗੀ ਸਾਰਾ ਕੁਛ ਠੀਕ ਹੈ, ਪਰ ਉਹਨਾਂ ਨੂੰ ਪਿੱਛੇ ਛੱਡ ਜਾਣਾ ਗਲਤ ਹੈ, ਜਿਨ੍ਹਾਂ ਨੇ ਸਾਨੂੰ ਪਾਲਿਆ, ਜਿਨ੍ਹਾਂ ਨੇ ਸਾਨੂੰ ਪੋਸਿਆ। ਆਖਿਰਕਾਰ ਇੱਕ ਸਮਾਂ ਆਉਂਦਾ ਵਾ ਜਦੋਂ ਮਾਂ ਪਿਓ ਨੂੰ, ਦਾਦੀ ਦਾਦੇ ਨੂੰ, ਬਜ਼ੁਰਗਾਂ ਨੂੰ ਤੁਹਾਡੇ ਧਿਆਨ ਦੀ ਲੋੜ ਹੁੰਦੀ ਹੈ। ਉਸ ਇਕੱਲੇਪਨ ਦੇ ਵਿੱਚ ਕਿਸੇ ਨਾ ਕਿਸੇ ਸਾਥ ਦੀ ਲੋੜ ਹੁੰਦੀ ਹੈ। ਉਹ ਸਾਥ ਇੱਕ ਫੋਨ ਕਾਲ ਵੀ ਹੋ ਸਕਦੀ ਹੈ, ਕਦੀ ਕਦਾਈ ਵਿੱਚ ਵਿੱਚ ਇੱਕ ਨਿੱਕੀ ਜਿਹੀ ਮੁਲਾਕਾਤ ਵੀ ਹੋ ਸਕਦੀ ਹੈ। ਇਹ ਵੀ ਬਹੁਤ ਵੱਡੇ ਮਾਇਨੇ ਰੱਖਦੀ ਆ ਤੁਹਾਡੇ ਆਪਣਿਆਂ ਦੇ ਲਈ। ਛੋਟੇ ਛੋਟੇ ਪਲ ਕਈ ਵਾਰੀ ਬਹੁਤ ਵੱਡੀਆਂ ਧਰਵਾਸਾਂ ਦੇ ਜਾਂਦੇ ਨੇ। ਇਹ ਧਰਵਾਸ ਨਹੀਂ ਟੁੱਟਣੀ ਚਾਹੀਦੀ। ਅਤੇ ਜੇਕਰ ਦੁਨੀਆਦਾਰੀ ਦੇ ਵਿੱਚ ਇੱਦਾਂ ਦਾ ਨਿੱਘ ਤੁਸੀਂ ਕਿਸੇ ਨੂੰ ਦੇ ਸਕਦੇ ਹੋ ਬਿਨਾਂ ਕੋਈ ਖੂਨ ਦਾ ਰਿਸ਼ਤਾ ਹੋਇਆ ਇਸ ਕਹਾਣੀ ਵਾਂਗੂ, ਤਾਂ ਉਹਦੇ ਵਿੱਚ ਵੀ ਕੁਛ ਗਲਤ ਨਹੀਂ। ਕਈ ਵਾਰੀ ਬਹੁਤ ਸਾਰੇ ਲੋਕ ਸ਼ਾਇਦ ਇਸ ਕਰਕੇ ਹਮਦਰਦੀ ਲੈ ਲੈਂਦੇ ਨੇ, ਦੇ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਚੰਗਾ ਲੱਗਦਾ ਕਿਸੇ ਦੇ ਘਰ ਬਾਰੇ ਜਾਣਨਾ। ਪਰ ਅਸਲ ਤਾਂ ਇਨਸਾਨੀਅਤ ਉਹ ਕਿ ਜੋ ਅਗਲਾ ਚਾਹ ਰਿਹਾ ਉਹਨੂੰ ਉਹ ਦਿੱਤਾ ਜਾਵੇ। ਆਸ ਕਰਦੇ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਫੁਲਕਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 492 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: हाय, मैं हूं कपिल शर्मा और आप सुन रहे हैं रेडियो हांजी 1674 AM। और ये जिन्होंने रेडियो ये खोला है वो मेरे दोस्त हैं, बड़े अच्छे लोग हैं, बड़े अच्छे अच्छे गाने चलाएंगे। एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा। सुनते रहिए रेडियो हांजी 1674 AM। थैंक यू।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਤੈਨੂੰ ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: Hi, this is Salman Khan, and you're listening to Radio Hanji. Hi, this is Salman Khan, and you're listening to Radio Hanji.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡਿਆਂ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: ਹਾਂਜੀ ਸਵਿੰਗ ਗਰੋਵਰ ਸਵਿੰਗ ਗਰੋਵਰ ਹਾਂਜੀ ਹਾਂਜੀ 16-74 ये नहीं है 71-72 ये है 16-74 ये है 16-74 सुनते रहो हाँ जी AM

0: अरे आई वाह वाह वाह, क्या गाना, ब्यूटीफुल, मानोगे नहीं,
1: अति सुंदर
0: अति सुंदर। रेडियो हाँ जी 1674 AM ते थोड़ा प्यार भरिया स्वागत। मैं हाँ कृष्णा, मेरे नाल है जी बलकीरत। हाँ जी मेलबर्न दे सैगमेंट दा थानू पता की माहौल चाल है, आप रखना एक विशा ते उस विषय ते करें गलबात। उम्मीद करते हैं थोड़ा अज्ज का दिन जिहड़ा शुरू होया बहुत वधिया वधिया शुरू हो गया होएगा। तुसी अपने कम्मकारां वल पै गए होंगे, कम्मकारां वल जिहड़े नहीं पए ने, जिहड़े हुणे हुणे उठे ने, तां फिर भाई प्यार भरी गुड मॉर्निंग। अज्ज तां थोड़ा मौसम भी ओके रिपोर्ट है यार, थोड़ा छेती उठाया करो, खास कर उस हिसाब नाल तां जरूर उठाया करो। जिस दिन मैं उठाया हुंना तां मैनूं नहीं चंगा लगदा कि बाकी सारे लोग सुते होण। ते जोक्स अपार्ट, अज्ज दा गाना ये वाला जिहड़ा असीं सुणिया अताउल्ला खान साहब की आवाज़ च, चन्न कित्थां गुजारी, एक फोक सोंग है, बहुत मशहूर गाना। थानू दस दिए अज उन्हों का इस तरह का कुछ, मतलब कोई दिन बार कुछ है
1: नहीं। लेट ना कर लियो।
0: हाँ तो साडा जिहड़ा विशा उहदे नाल भी कुछ खास रिलेशन है नहीं, जिहदा
1: तुहाडा उदां भी रिलेशन नहीं।
0: इस गाने नूं सुनन दा कारण इक्को सी कि साडा मन सी
1: यार, मन ते एवें झूठ मारा, मन ते हैगा ही दूजा गाना सुनन दा।
0: हां जी
1: काली कमीज,
0: कोई काली कमीज गाना लब्भिया मेरे वीर ने, मैं क्या यार
1: नहीं सुननी,
0: मैं क्या मैनूं वाइब नहीं आ रही। मैं तैनूं चल तू अताउल्ला खान साहब ही सुनने, तो आ सुनने आपां चन्न कित्थां।
1: चलो इन्हां ने तुहानूं दूजा सुनाता, पर तुसीं आपो अपने
0: क्योंकि
1: काफी उम्र हो चुकी है।
0: बहुत ही मजेदार आने वाला अगले चार पांच दिन का जिहड़ा सबब, बड़े तरह के डे ने, है ना। एक तो जी फादर डे आ रहा है ऑस्ट्रेलियन, है ना।
1: अच्छा जी,
0: फिर जी हैप्पी फादर डे हो गया सारे वास्ते, ठीक है जी। तो एक है जी एप्पल डे, एप्पल डे मतलब कि 8-9 सितंबर नू एप्पल वाले आ जांदे ना लेके साजो समान नवा, कि जी आ नवा आईफोन आ गया, नवा मैक आ गया।
1: की कहंदे कृष्णा जी दूजा आउण लगा फोल्डेबल।
0: हाँ मतलब रूमर ते यही ने कि जेड़ा 18 प्लस रेंज होएगी वो फोल्डेबल होएगी। रूमर ये भी है कि जेड़ा एप्पल अपना एयर वाला मॉडल कढ़दा, ਜਿਹੜਾ ਆਪਾਂ ਕਹਿੰਦੇ ਸਸਤਾ ਆਈਫੋਨ ਹੈ, ਏਅਰ ਨਹੀਂ ਕਹਿੰਦੇ ਉਹਨੂੰ, ਕੀ ਕਹਿੰਦੇ, ਮੈਂ ਖਿਆਲ ਐਪਲ ਆਈਫੋਨ ਏਅਰ ਕਹਿੰਦੇ ਆ, ਕਰੈਕਟ ਮੀ ਇਫ ਆਈ ਐਮ ਰੋਂਗ, ਉਹ ਸ਼ਾਇਦ ਉਹ
1: ਲੋਅਰ ਮਾਡਲ ਹੁੰਦਾ ਵਾ।
0: ਹਾਂ ਮਤਲਬ ਇੱਕ ਤਾਂ ਹੁੰਦਾ ਨਾ ਕਿ ਜਿਸ 17 ਸਿੰਪਲ, ਫਿਰ 17 ਪ੍ਰੋ, ਫਿਰ 17 ਪ੍ਰੋ ਮੈਕਸ, ਇੱਕ ਇਸ ਤੋਂ ਅਲਾਇਦਾ ਵੀ ਕੱਢਦੇ ਹੁੰਦੇ ਆ, ਉਹ ਹੁੰਦਾ ਇਸ ਤੋਂ ਡਰਾਸਟਿਕਲੀ ਲੋਅਰ ਔਨ ਪ੍ਰਾਈਸ, ਪਰ ਉਹ ਕਹਿ ਲਿਆ ਕਿ ਉਹਦੀ ਸਪੈਸੀਫਿਕੇਸ਼ਨਸ ਹੁੰਦੀਆਂ ਉਸ ਅੱਜ ਤੋਂ 3 ਆਈਫੋਨ ਪੁਰਾਣੀਆਂ। ਉਹ ਕਹਿੰਦੇ ਸ਼ਾਇਦ ਉਹ ਡਿਸਕੰਟੀਨਿਊ ਕਰ ਦੇਣ ਕਿਉਂਕਿ ਉਹਦੀ ਸੇਲ ਨਹੀਂ ਹੈ ਖਾਸੀ ਉਹਨਾਂ ਕੋਲ,
1: ਪਿਛਲਾ ਜਿਹੜਾ ਸੀ ਉਹਦਾ ਤਾਂ ਏਅਰ ਹੀ ਰੱਖਿਆ ਇਹਨਾਂ ਨੇ।
0: ਹਾਂ ਫਿਰ ਏਅਰ ਹੀ ਨਾਮ ਸੀਗਾ। ਅਤੇ ਇਸ ਵਾਰੀ ਬਹੁਤ ਜ਼ਿਆਦਾ ਉੱਪਰ ਨੀਚੇ ਮਾਹੌਲ ਚਾਲ ਹੋਣ ਦੀ ਉਮੀਦ ਆ, ਕਿਉਂਕਿ ਟਿਮ ਕੁੱਕ ਜਿਨ੍ਹਾਂ ਨੇ ਜਿਹੜੇ ਸਟੀਵ ਜੋਬਸ ਸੀਗਾ ਪਹਿਲੇ CEO ਐਪਲ ਦਾ ਐਂਡ ਫਾਊਂਡਰ ਵੀ ਸੀਗਾ, ਕੋ ਫਾਊਂਡਰ ਸੀਗਾ ਸਟੀਵ ਵੋਜ਼ਨੀਅਕ ਦੇ ਨਾਲ, ਅਤੇ ਜਦੋਂ ਉਹਨਾਂ ਦੀ ਡੈਥ ਹੋਈ ਅਤੇ ਟਿਮ ਕੁੱਕ ਬਣੇ CEO, 15 ਸਾਲ ਟਿਮ ਕੁੱਕ CEO ਬਣ ਕੇ ਰਹੇ ਆ। ਅਤੇ ਹੁਣ ਜੀ CEO ਵੀ ਬਦਲ ਗਿਆ, ਪੂਰੇ 15 ਸਾਲ ਬਾਅਦ ਹੁਣ ਬਾਗਡੋਰ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਕੰਪਨੀ ਦੀ ਚਲੀ ਗਈ ਹੈ ਜੀ ਜੌਨ ਟਰਨਸ ਨਾਮ ਦੇ ਇੱਕ ਬੰਦੇ ਕੋਲ। ਇਹ 2001 ਤੋਂ ਐਪਲ ਦੇ ਅੰਦਰ ਕੰਮ ਕਰਦਾ ਪਿਆ, 2021 ਤੱਕ, 1 ਤੋਂ ਲੈ ਕੇ 21 ਤੱਕ ਬੇਸਿਕ ਲੈਵਲ ਤੋਂ ਸ਼ੁਰੂ ਹੋ ਕੇ, ਹਾਰਡਵੇਅਰ ਤੋਂ ਸ਼ੁਰੂ ਹੋ ਕੇ ਹੈੱਡਫੋਨਸ, ਕੰਪਿਊਟਰਸ, ਫੋਨਸ, ਸਪੀਕਰ ਸਾਰਿਆਂ ਦਾ ਉੱਪਰ ਕੰਮ ਕੀਤਾ ਇਹਨਾਂ ਨੇ ਜੀ। ਫਿਰ 13 'ਚ ਵਾਈਸ ਪ੍ਰੈਜੀਡੈਂਟ ਬਣ ਗਏ ਹਾਰਡਵੇਅਰ ਇੰਜੀਨੀਅਰਿੰਗ ਦੇ ਇਹਨਾਂ ਦੇ ਅੰਦਰ ਹੀ, ਅਤੇ 2021 'ਚ ਇਹ ਐਗਜ਼ੈਕਟਿਵ ਬਣਨ ਵਾਲੇ ਜਿਹੜੇ ਬੋਰਡ 'ਚ ਐਗਜ਼ੈਕਟਿਵ ਬਣਦੇ, ਸਭ ਤੋਂ ਯੰਗੈਸਟ ਕਹੇ ਜਾਂਦੇ ਉਸ ਟਾਈਮ 'ਤੇ। ਅਤੇ ਅੱਜ ਵੀ ਜਿਹੜੇ ਤੁਹਾਡੇ ਆਈਪੈਡ ਨੇ, ਮੈਕਬੁੱਕ ਨੇ, ਐਪਲ ਵਾਚ ਅਤੇ ਏਅਰਪੋਡਸ ਅਤੇ ਵਿਜ਼ਨ ਪ੍ਰੋ ਵੀ, ਇਹ ਵਾਲੇ ਪ੍ਰੋਡਕਟਸ ਦੀ ਹਾਰਡਵੇਅਰ ਕੁਆਲਿਟੀ, ਇਹਨਾਂ ਦੇ ਕਿਸ ਤਰੀਕੇ ਦੇ ਬਣਨਗੇ, ਕਿਹੜੀ ਬੋਡੀ, ਕਿਹੜਾ ਡਿਜ਼ਾਈਨ ਹੋਏਗਾ, ਇਹੀ ਚੂਜ਼ ਕਰ ਰਹੇ ਸੀਗੇ। ਅਤੇ ਹੁਣ ਐਪਲ ਦੀ ਵਾਗਡੋਰ ਇਹਨਾਂ ਕੋਲ ਆ ਗਈ ਹੈ ਜੀ। ਵਧਾਈਆਂ ਜੌਨ ਭਰਾ ਸਾਡੇ ਵੱਲੋਂ, ਚੱਜ ਦੇ ਫੋਨ ਕੱਢੇ
1: ਜੌਨ ਭਰਾ ਰਿਸ਼ਤੇਦਾਰ ਆ,
0: ਚਲੋ
1: ਸਿਬਲਿੰਗ ਤਾਂ ਨਹੀਂ ਤੁਹਾਡਾ, ਕਿਤੇ
0: ਰਿਸ਼ਤੇਦਾਰੀ ਹੋ ਜਾਂਦੀ ਹੈ ਜਦੋਂ ਤੁਹਾਡੇ ਕੋਲ ਸਾਰੇ ਪ੍ਰੋਡਕਟਸ ਇੱਕ ਕੰਪਨੀ ਦੇ ਹੋਣ ਅਤੇ ਤੁਸੀਂ ਇੱਕੋ ਸਿਸਟਮ 'ਚ ਫਸੇ ਹੋ, ਹੈ ਨਾ, ਇੱਕ ਆਹ ਬਹੁਤ ਸਿਸਟਮ ਦਾ
1: ਹਿੱਸਾ ਹੋ ਜਾਂਦੇ ਨੇ,
0: ਹੈ ਨਾ। ਫਿਰ ਬੰਦਾ ਹਿੱਸਾ ਹੀ ਹੈ, ਬੰਦਾ ਕਲਪਦਾ ਕਿ ਨਹੀਂ ਕਿ ਯਾਰ ਸੈਮਸੰਗ ਵਾਲਿਆਂ ਨੇ ਕੱਢ ਤੇ ਫੋਲਡ ਭਰਾਵਾ, 4-4 ਸਾਲ, 5-5 ਸਾਲ ਹੋ ਗਏ, ਤੁਸੀਂ ਕਿਉਂ ਇੰਨਾ ਲੇਟ ਚੱਲਦੇ ਪਏ ਹੋ। ਮੇਜਰ ਇਸ਼ੂ ਜੋ ਕਿਹਾ ਜਾਂਦਾ ਕਿ ਟਿਮ ਕੁੱਕ ਨੂੰ ਉਤਾਰਨ ਦਾ ਇਹ ਹੈ ਬਣੀ, ਕਿ ਐਪਲ ਬਹੁਤ ਪਿੱਛੇ ਰਹਿ ਗਿਆ ਏ ਆਈ ਦੀ ਰੇਸ ਦੇ ਅੰਦਰ। ਇੱਕ ਜੇ ਮੈਂ ਐਗਜ਼ਾਮਪਲ ਛੋਟਾ ਜਿਹਾ ਦੇਣਾ ਹੋਵੇ ਨਾ ਤੁਹਾਨੂੰ, ਤੇ ਜਿਹੜਾ ਐਮਾਜ਼ੋਨ ਆ ਉਹ ਐਮਾਜ਼ੋਨ ਅਗਲੇ ਕੁਛ ਸਾਲਾਂ ਦੇ ਅੰਦਰ, ਮਤਲਬ ਜੋ ਮੈਂ ਕਹਿੰਦਾ ਚਲੋ ਇੱਕ ਸਾਲ ਦਾ ਹੀ ਲੈ ਲਏ, ਅਗਲੇ ਸਾਲ ਐਪਲ $220 billion ਖਰਚਾ ਕਰੇਗਾ ਏ ਆਈ ਦੇ ਉੱਪਰ।
1: ਓਕੇ,
0: ਐਲਫਾਬੈਟ ਕੰਪਨੀ ਜੋ ਗੂਗਲ ਦੀ ਮਾਲਕ ਆ, ਪੇਰੈਂਟ ਕੰਪਨੀ ਆ, ਉਹ 205, ਇਹ ਬਿਲੀਅਨ ਚ ਗੱਲ ਹੋ ਰਹੀ ਹੈ, ਮਤਲਬ ਅੱਗੇ 9 0 ਆ, 9 0। ਮਾਈਕਰੋਸੋਫਟ 175 billion ਤੇ ਮੈਟਾ ਸਾਡੇ ਜ਼ਕਰਬਰਗ ਭਾਈ ਉਹ ਵੀ 150 billion ਖਰਚਾ ਕਰਨਗੇ। ਇਹਨਾਂ ਦੇ ਮੁਕਾਬਲੇ ਐਪਲ ਨੇ ਸਿਰਫ $13 billion ਦਾ ਆਪਣਾ ਜਿਹੜਾ ਹੈਗਾ ਬਜਟ ਅਲਾਊਂਸ ਕੀਤੀ ਸੀਗੀ ਨੈਕਸਟ ਫਾਈਨੈਂਸ਼ੀਅਲ ਈਅਰ ਵਾਸਤੇ। ਇਹ ਕਾਫੀ ਲੋਕਾਂ ਨੂੰ ਪਸੰਦ ਨਹੀਂ ਆਇਆ, ਜਿਹੜੇ ਸਟੇਕ ਹੋਲਡਰ ਸੀਗੇ, ਮੇਜਰ ਸ਼ੇਅਰ ਹੋਲਡਿੰਗ ਕੰਪਨੀ ਸੀਗੀ, ਉਹਨਾਂ ਨੂੰ ਪਸੰਦ ਨਹੀਂ ਆਇਆ ਕਿ ਏ ਆਈ ਦੀ ਰੇਸ 'ਚ ਐਪਲ ਕਿਉਂ ਪਿੱਛੇ ਆ। ਇੰਨਾ ਪਿੱਛੇ ਆ, ਕਹਿੰਦੇ ਕਿ ਇਹ ਆਪਣੀ ਜਿਹੜੀ ਆਵਾਜ਼ ਹੈ ਸਿਰੀ ਦੀ ਉਹਨੂੰ ਵੀ ਅਪਗ੍ਰੇਡ ਨਹੀਂ ਕਰ ਪਾ ਰਹੇ। ਸਿਰੀ ਅੱਜ ਵੀ ਉਸ ਲੈਵਲ ਦਾ ਹੀ ਕੰਮ ਕਰ ਪਾ ਰਹੀ ਹੈ ਜੋ, ਮਤਲਬ ਕਿ ਕਹਿ ਲਓ ਅੱਜ ਤੋਂ ਜੋ 4-5 years ਪਹਿਲੇ ਕਰ ਪਾ ਰਹੀ ਸੀ। ਉਹੀ ਕੈਲਕੂਲੇਟਰ ਖੋਲਤਾ, ਉਹੀ ਦੱਸਦਾ ਕਿੱਥੋਂ ਦੀ ਕੀ ਕੈਪੀਟਲ ਆ ਕਿ ਵੀ ਨੀਡ ਅ ਚੇਂਜ। ਸੋ ਜੋਨ ਟਰਨਰਸ ਕਹਿੰਦਾ ਜੀ ਕਿ ਮੇਰੇ ਜਿਹੜੇ ਗੁਰੂ ਸੀਗੇ ਆਪਣਾ ਸਟੀਵ ਜੋਬਸ ਜੀ, ਹੀ ਵਾਜ਼ ਅ ਗ੍ਰੇਟ ਟੀਚਰ ਆਫ ਮਾਈਨ, ਉਹ ਬੜੇ ਤਗੜੇ ਮੇਰੇ ਮੈਂਟਰ ਸੀਗੇ, ਅਤੇ ਉਹਨਾਂ ਦੇ ਨਕਸ਼ੇ ਕਦਮ 'ਤੇ, ਅਤੇ ਅੱਗੋਂ ਟਿਮ ਕੁੱਕ ਨੇ ਵੀ ਮੈਨੂੰ ਬਹੁਤ ਸਹਾਰਾ ਦਿੱਤਾ, ਉਹ ਵੀ ਮੇਰੇ ਟੀਚਰ ਬਣ ਕੇ ਰਹੇ ਨੇ, ਅਤੇ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਥੋੜ੍ਹਾ ਹੋਰ ਬੈਟਰ ਕਰਾਂਗੇ ਐਪਲ ਨੂੰ। ਸੋ ਇਹ ਗੱਲਬਾਤ ਆ ਜੀ ਐਪਲ ਦੀ, ਅਤੇ ਟੀਚਰਸ ਦੀ ਵੈਲਿਊ ਦੀ ਗੱਲ ਹੋ ਰਹੀ ਹੈ, ਅਤੇ ਟੀਚਰਸ ਦੀ ਵੈਲਿਊ ਦੀ ਗੱਲ ਕਿਉਂ ਹੋ ਰਹੀ ਹੈ ਬਨੀ ਜੀ ਦੱਸੋ?
1: ਕਿਉਂਕਿ ਫਿਲਹਾਲ ਸ਼ੇਅਰ ਖਰੀਦ ਲਈ ਐਪਲ ਦੇ, ਤਾਂ ਜਲਦੀ ਨੇ।
0: ਹਾਂ ਸ਼ੇਅਰ ਆ, ਹਾਂਜੀ, ਪਰ ਦਿਸ ਇਜ਼ ਨੋਟ ਅ ਫਾਈਨੈਂਸ਼ੀਅਲ ਪੋਡਕਾਸਟ, ਐਂਡ ਇਹ ਸਾਡੀ ਸਿਰਫ ਸਲਾਹ ਨਹੀਂ ਹੈ, ਸੋ ਜੋ ਕਰਨਾ ਕਰੋ ਬਈ। ਹਾਂ, ਪਰ ਬਲਕੀਰਤ ਨੇ ਖੋਲ ਲਿਆ ਹੋਇਆ ਆਪਣਾ ਟ੍ਰੇਡਿੰਗ, ਉਹ ਤੇ ਖੁੱਲੀ ਬੈਠਾ
1: ਹੋਇਆ, ਮੈਨੂੰ ਨਵਾਂ ਨਵਾਂ ਪਤਾ ਲੱਗਾ, ਮੈਂ ਤੇ ਕੁਛ ਕਰ ਦੇਣਾ,
0: ਮੈਂ ਨਹੀਂ, ਮੈਂ ਕੁਛ ਕਰਕੇ ਜਾਊਂਗਾ, ਠੀਕ ਹੈ ਜੀ,
1: ਤੇ ਥੱਲੇ ਕਰ ਦੇਣਾ। ਹਾਂ, ਐਪਲ ਦਾ ਸੀਓ ਹੀ ਬਦਲ ਗਿਆ ਨਾ ਇੱਧਰ,
0: ਇਹਦੀ ਹਿੰਮਤ ਕਿੱਦਾਂ ਹੋਈ ਹੁਣੀ ਦੱਸ ਦੇ,
1: ਆਪਣੇ ਵੀ ਦਿਮਾਗ ਦਾ ਸੀਓ ਹੀ ਬਦਲ ਗਿਆ।
0: ਹਾਂ, ਸੀਓ ਹੀ ਨਹੀਂ ਓਏ ਭਰਾਵਾ, ਬਾਹਰ ਆ ਜਾਓ ਵੀਜ਼ਿਆਂ ਤੋਂ ਵੀ, ਹੁਣ ਤੁਸੀਂ PR ਹੋ ਗਏ ਹੋ,
1: CEO ਚੀਫ ਐਗਜ਼ੀਕਿਊਟਿਵ ਆਫਿਸਰ
0: ਜੀ, ਚੀਫ ਐਗਜ਼ੀਕਿਊਟਿਵ ਆਫਿਸਰ ਚੇਂਜ ਹੋ ਗਿਆ ਜੀ ਐਪਲ ਵਾਲਿਆਂ ਦਾ। ਅਤੇ ਉੱਧਰ ਕਹਿੰਦੇ ਜੀ ਕਿ ਅੱਜ ਦਾ ਜਿਹੜਾ ਵਿਸ਼ਾ ਨਾ, ਇਹ ਮੈਨੂੰ, ਮੈਂ ਦੱਸਾਂ, ਇਹ ਜਿੰਨੇ ਹੋਲਮਾਰਕ ਹੋਲੀਡੇਜ਼ ਹੈਗੇ ਨੇ, ਹੋਲਮਾਰਕ ਹੋਲੀਡੇਜ਼ ਮਤਲਬ ਆ ਜਿਹੜੇ ਡੇ ਬਣਾਏ ਹੋਲਮਾਰਕ ਆਰ ਚੀਜ਼ ਵਰਗੀਆਂ ਨੇ ਕਿ ਸਾਡੇ ਕਾਰਡ ਕੂਡ ਵਿਕਣ, ਸਾਡੇ ਗਿਫਟ ਵਿਕਣ, ਹੈ ਨਾ, ਫਾਦਰ ਡੇ, ਮਦਰ ਡੇ, ਸਿਬਲਿੰਗ ਡੇ, ਬੋਏਫ੍ਰੈਂਡ ਡੇ, ਗਰਲਫ੍ਰੈਂਡ ਡੇ, ਵੈਲੰਟਾਈਨ ਡੇ, ਹੈ ਨਾ, ਪੈਟ ਡੇ, ਐਨਵਾਇਰਮੈਂਟ ਡੇ, ਤੇਰਾ ਡੇ, ਮੇਰਾ ਡੇ, ਰੋਜ਼ ਡੇ, ਚੋਕਲੇਟ ਡੇ, ਹੋਰ ਕੋਈ ਰਹਿ ਗਿਆ, ਅਰਥ ਡੇ, ਜਿੰਨੇ ਵੀ ਡੇ ਨੇ ਨਾ, ਉਹਨਾਂ ਵਿੱਚੋਂ ਇੱਕ ਇੰਡੀਆ ਦੇ ਅੰਦਰ ਨਾ ਬਹੁਤ ਮਜ਼ੇਦਾਰ ਡੇ ਹੁੰਦਾ, ਜਦੋਂ ਅਸੀਂ ਸਕੂਲ ਪੜ੍ਹਦੇ ਸੀ ਸਾਨੂੰ ਬਹੁਤ ਚਾਅ ਹੁੰਦਾ ਸੀ ਉਹਦਾ, ਕਿਉਂਕਿ ਉਹ ਹੁੰਦਾ ਸੀਗਾ 5 September ਟੀਚਰਸ ਡੇ। ਬਹੁਤ ਮਤਲਬ ਕਿਉਂਕਿ ਉਹ ਸਕੂਲ ਦਾ ਹੁੰਦਾ ਫੈਸਟੀਵਲ ਟਾਈਪ,
1: ਅਧਿਆਪਕਾਂ ਦਾ ਦਿਨ।
0: ਹਾਂ, ਇੱਕ ਤਾਂ ਥੈਂਕ ਯੂ ਉਹ ਸਾਰੇ ਟੀਚਰਸ ਦਾ ਜਿਨ੍ਹਾਂ ਦੇ ਸਿਖਾਏ ਹੋਏ ਅਸੀਂ
1: ਪਹੁੰਚੇ ਨੇ,
0: ਅਸੀਂ ਪਹੁੰਚੇ ਹਾਂ ਜੀ,
1: ਬਸ ਥੋੜੇ ਜਿਹੇ ਨਕਸ਼ ਟੇਡੇ,
0: ਥੋੜੇ ਨਕਸ਼ ਟੇਡੇ ਮੇਡੇ ਹੋ ਗਏ, ਪਹੁੰਚਦੇ ਪਰ ਪਹੁੰਚੇ ਤਾਂ ਹੈ ਨਾ ਕਿਤੇ। ਤੇ ਜੀ ਸਾਡੇ ਸਕੂਲ ਪਤਾ ਕੀ ਹੋਣਾ ਬਲਕੀਰਤ, ਮੇਰੇ ਖਿਆਲ ਆਲਮੋਸਟ ਐਵਰੀ ਸਕੂਲ ਦਿਸ ਹੈਪਨਸ, ਸਾਡੇ ਹੁੰਦਾ ਕਿ ਜਿਹੜੇ 12th ਦੇ ਬੱਚੇ ਹੁੰਦੇ ਸੀ ਨਾ, ਉਹ ਉਸ ਦਿਨ ਟੀਚਰ ਬਣਦੇ ਸੀ, ਮੈਥ ਦਾ ਟੀਚਰ, ਮਤਲਬ ਮੈਥ ਦੇ ਟੀਚਰ ਨੇ ਵੀ ਨਾਲ ਆਉਣਾ, ਪਰ 12th ਦੇ ਨਾਲ ਮੁੰਡੇ ਨੇ ਆਉਣਾ, ਤੇ ਉਹ ਫਿਰ ਜੋ ਖਲਾਰਾ ਪੈਣਾ ਕਲਾਸ 'ਚ, ਜੋ ਖੱਪ ਖਾਨਾ ਹੋਣਾ, ਉਹ ਦਿਨ ਬਹੁਤ ਮਜ਼ੇਦਾਰ ਚੱਲਦਾ ਹੁੰਦਾ ਸੀ, ਤੇ ਇਸ ਕਰਕੇ
1: ਜਾਂਦੇ ਵੀ ਬੜੇ ਚਾਅ ਨਾਲ ਹੁੰਦਾ ਸੀ ਨਾ।
0: ਹਾਂ, ਉਸ ਦਿਨ ਪਤਾ ਹੁੰਦਾ ਕਿ ਅੱਜ ਤਾਂ ਪੜ੍ਹਾਈ ਨਹੀਂ ਹੋਣੀ, ਅੱਜ ਤੇ ਫਨ। ਸੋ ਮੈਂ ਸੋਚਿਆ ਬਈ ਕਿ ਲਿਸਨਰਸ ਨੂੰ ਪੁੱਛੀਏ ਕਿ ਉਹਨਾਂ ਦਾ ਕਿਹੜਾ ਫੇਵਰੇਟ ਟੀਚਰ ਜਾਂ ਟੀਚਰ ਨਾਲ ਜੁੜਿਆ ਕੋਈ ਕਿੱਸਾ, ਜਾਂ ਫਿਰ ਟੀਚਰ ਦੀ ਸਿਖਾਈ ਹੋਈ ਕੋਈ ਗੱਲ ਉਹਨਾਂ ਦੇ ਅੱਜ ਵੀ ਮਨ 'ਚ ਹੈ, ਉਹ ਥੈਂਕਫੁਲ ਨੇ ਆਪਣੇ ਕਿਸੇ ਟੀਚਰ ਨੂੰ ਲੈ ਕੇ ਜਾਂ ਉਹਨਾਂ ਦੀ ਕਿਸੇ ਟੀਚਿੰਗ ਨੂੰ ਲੈ ਕੇ, ਤਾਂ ਸਾਡੇ ਨਾਲ ਸਾਂਝੀ ਕਰਨ, ਹੈ ਨਾ, 044-717-1617 ਸਾਨੂੰ ਕਾਲ ਕਰ ਸਕਦੇ ਹੋ, ਸਾਨੂੰ ਮੈਸੇਜ ਕਰ ਸਕਦੇ ਹੋ ਫੇਸਬੁੱਕ 'ਤੇ, ਵਟਸਐਪ 'ਤੇ, ਅਸੀਂ ਪੜ੍ਹਾਂਗੇ, ਅਸੀਂ ਤੁਹਾਡੀ ਵੀ ਕਹਾਣੀ ਸਮਝਾਂਗੇ, ਤੁਹਾਡੀ ਵੀ ਸੋਚ ਸਮਝਾਂਗੇ, ਅਸੀਂ ਤੁਹਾਡੇ ਵੀ ਟੀਚਰਸ ਨੂੰ ਰੇਡੀਓ ਥਰੂ ਥੈਂਕ ਯੂ ਕਹਾਂਗੇ। ਸੋ ਸਾਡੇ ਨਾਲ ਸਾਂਝ ਪਾਓ।
1: ਆਹੋ, ਕਿਉਂਕਿ ਮੈਂਬਰੀਜ਼ ਆ ਨਾ ਜਿਹੜੀਆਂ, ਉਹ ਸੁਣਿਆ ਤੁਸੀਂ, ਮੈਂਬਰੀਜ਼ ਬ੍ਰਿੰਗ ਬੈਕ, ਮੈਂਬਰੀਜ਼ ਬ੍ਰਿੰਗ ਬੈਕ ਯੂ,
0: ਸੁਣਿਆ ਕਿ ਨਹੀਂ?
1: ਜੀ ਜੀ, ਮੈਂ ਸੁਣਿਆ
0: ਜੀ, ਬਿਲਕੁਲ ਇਸੇ ਤਰੀਕੇ ਨਾਲ, ਇੱਦਾਂ ਹੀ ਉਹਨੇ ਗਾਇਆ, ਜਿਸਾ ਤੁਸੀਂ
1: ਵੇਖਿਆ,
0: ਪੂਰੇ ਸੁਰ 'ਚ
1: ਮੈਂ ਹੀ ਗਾਇਆ।
0: ਆਪ ਮੁੰਬਈ ਆ ਸਕਤੇ ਹੈ,
1: ਤੇ ਕਈ ਮੈਂਬਰੀਜ਼ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਨਾਲ ਹੀ ਰਹਿ ਜਾਂਦੀਆਂ ਨੇ, ਭਾਵੇਂ ਜਿੰਨੇ ਮਰਜ਼ੀ ਵੱਡੇ ਹੋ ਜਾਓ, ਅਸੀਂ ਹਾਲੇ ਚਲੋ ਥੋੜ੍ਹੇ ਵੱਡੇ ਹਾਂ, ਤੁਸੀਂ ਉਹ ਸਾਡਾ ਸਾਡੇ ਤੋਂ ਵੱਧ ਵੱਡੇ ਹੋਵੋਗੇ, ਪਰ ਮੈਂਬਰੀਜ਼ ਤੁਹਾਡੇ ਨਾਲ ਹੀ ਹੋਣਗੀਆਂ।
0: ਬਿਲਕੁਲ,
1: ਟੀਚਰ ਆ ਜਿਹੜਾ, ਟੀਚਰ ਦਾ ਇੱਕ ਕਹਿ ਲਓ ਸੁਭਾਅ ਹੁੰਦਾ ਨਾ ਕਈਆਂ ਦਾ, ਉਹ ਇੱਦਾਂ ਦਾ ਹੁੰਦਾ ਵਾ ਕਿ ਉਹ ਤੁਹਾਨੂੰ ਹਮੇਸ਼ਾ ਯਾਦ ਰਹਿੰਦਾ ਵਾ, ਤੇ ਜਿਹੜੇ ਟੀਚਰ ਕੈਟੇਗਰਾਈਜ਼ ਹੁੰਦੀਆਂ ਨੇ ਕਿ ਜਿਹੜੀ ਪੰਜਾਬੀ ਵਾਲੀ ਟੀਚਰ ਹੈ ਉਹਦਾ ਸੁਭਾਅ ਇੱਦਾਂ ਦਾ ਹੋਣਾ ਵਾ, ਜਿਹੜੀ ਇੰਗਲਿਸ਼ ਵਾਲੀ ਟੀਚਰ ਹੈ ਉਹਦਾ ਸੁਭਾਅ ਇੱਦਾਂ ਦਾ ਹੋਣਾ ਵਾ, ਜਿਹੜੀ ਮੈਥ ਵਾਲੇ ਟੀਚਰ ਨੇ ਉਹਦਾ ਸੁਭਾਅ ਉਹਦਾ ਪੈਨ ਨਜੋੜੇ ਚ ਹੀ ਹੋਣਾ ਵਾ, ਇੱਦਾਂ ਦੇ ਕਈ ਸਾਈਨ ਦੇ ਸਿੰਪਟਮ ਹੁੰਦੇ
0: ਸੀ। ਪੱਕੀ ਗੱਲ ਆ।
1: ਹਾਂ, ਕਿ ਜਦੋਂ ਤੁਸੀਂ ਮੰਨ ਲਓ ਕੋਈ ਸਕੂਲ ਚੇਂਜ ਕੀਤਾ ਜਾਂ ਤੁਹਾਡੀ ਕਲਾਸ ਹੀ ਚੇਂਜ ਹੋ ਗਈ, ਟੀਚਰ ਵੀ ਜਿੱਥੇ ਚੇਂਜ ਹੋਣੇ ਨੇ, ਤੁਹਾਨੂੰ ਵੇਖ ਕੇ ਮਾੜਾ ਜਿਹਾ ਅੰਦਾਜ਼ਾ ਹੋ ਜਾਂਦਾ ਸੀ ਵੀ ਇਹ ਕਿਹੜੇ ਸਬਜੈਕਟ ਦੇ ਟੀਚਰ।
0: ਸਹੀ ਗੱਲ ਆ, ਪੀ ਟੀ ਵਾਲਾ ਸਰ ਹਮੇਸ਼ਾ ਅੱਕਿਆ ਹੋਣਾ।
1: ਹਾਂ, ਮਤਲਬ ਉਹਨੇ
0: ਐਵੇਂ ਕੋਰੀਡੋਰ ਚ ਮਾੜੀ ਆਵਾਜ਼ ਆਵੇ, ਉਹ ਕਹਿੰਦਾ ਕਿ ਬਸ ਅੱਜ ਤਾਂ ਜਿਹੜਾ ਮੈਂ ਘਰੋਂ ਖਿਜੇ ਆਇਆ ਨਾ,
1: ਚਾਹੀਏ ਰਹਿਣਾ ਜਿੱਦਾਂ ਨਵਾਂ ਨਵਾਂ ਤਲਾਕ ਹੋਇਆ ਹੁੰਦਾ
0: ਜਨਾਨੀ
1: ਜਿੱਦਾਂ
0: ਡਾਊਨ ਹੋਇਆ ਤੇ ਸੈੱਟ ਚਾਹੀਦਾ, ਫਿਰ ਕਹਿੰਦਾ ਕਿ ਅੱਜ ਤਾਂ ਬੱਚੇ ਸੈੱਟ ਕਰੋ, ਮੈਂ ਦੋ ਚਾਰ ਸੈੱਟ ਦਾ ਪਤਾ ਨੀ, ਅੱਜ ਨੀ ਬਖਸ਼ਣਾ।
1: ਮਤਲਬ ਉਹਨੇ ਇਹ ਵੀ ਨੀ ਕਿ ਉਹਨਾਂ ਦਾ ਸੁਭਾਅ ਹੀ ਇੱਦਾਂ ਹੁੰਦੇ ਸੀ, ਕਈ ਤੇ ਸਾਨੂੰ ਬਾਹਰ ਅੰਦਰ ਜਦੋਂ ਵੇਖੀ ਤੇ ਬੜੇ ਸੋਹਣੇ, ਉੱਥੇ ਹੀ ਸਾਰੀ ਦਿਹਾੜੀ ਸਕੂਲ ਚ ਉਹਨਾਂ ਨੇ ਮਤਲਬ ਆਪਣਾ ਉਹ ਮੇਨਟੇਨ ਜਿਹਾ ਕਰਕੇ ਰੱਖਣਾ, ਸਾਰ ਖਲੋਤੇ ਥੱਲੇ ਖਲੋਤੇ ਥੱਲੇ
0: ਬਿਨਾਂ ਗੱਲੋਂ
1: ਪ੍ਰਭਾਵ ਜਿਹਾ ਜਿਹੜਾ।
0: ਹਾਂ ਹਾਂ, ਵੈਸੇ ਕਿੰਨੀ ਟਫ ਜੋਬ ਹੈ, ਬਿਨਾਂ ਗੱਲੋਂ ਟਫ ਰਹਿਣਾ, ਬਿਨਾਂ ਗੱਲੋਂ ਸਟ੍ਰਿਕਟ ਰਹਿਣਾ।
1: ਹਾਂ, ਨਜਾਇਜ਼ ਹੀ।
0: ਹਾਂ,
1: ਸਹੀ ਗੱਲ, ਐਵੇਂ ਛਾਤੀ ਜੀ ਕੱਢ ਕੇ ਉਹ ਵਾਲੇ ਸਰ ਨੇ ਅੱਛਾ ਕਿਤੇ
0: ਪੀਟੀ ਕਿਤੇ ਕਲਾਸ ਚ ਨਾ ਖੱਪ ਖਾਨਾ ਜ਼ਿਆਦਾ ਪੈਂਦਾ ਹੋਵੇ ਤੇ ਹੋਰ ਵੀ ਕਲਾਸ ਜਿਸਾ ਕਹਿ ਲਓ ਜਿਸ ਤਰ੍ਹਾਂ ਇੰਗਲਿਸ਼ ਟਾਈਪ ਮੈਡਮ ਦੀ ਕਲਾਸ ਹੋਵੇ, ਫੇਰ ਤੇ ਪੀਟੀ ਸਰ ਦਾ ਪਤਾ ਨਾ ਕਿ ਪੂਰੇ ਨੰਬਰ ਬਣਨੇ ਵੀ ਅੱਜ।
1: ਹਾਂ ਹਾਂ,
0: ਹਨਾ
1: ਥੱਲੇ ਯਾਰ ਬੜੇ ਬੜੇ ਸ਼ਤਾਨ ਹੁੰਦੇ ਜਦੋਂ ਥੱਲੇ ਸਕੂਲ ਲੱਗਦਾ, ਮੰਨ ਲਓ 8 ਵਜੇ ਲੱਗਾ ਜਾਂ 8:30 ਲੱਗਾ, ਤੇ ਜਦੋਂ ਲੈਨ ਚ ਸਾਰਿਆਂ ਨੇ ਐਂਟਰੀ ਕਰਨ ਡੇ ਹੋਣਾ ਤੇ ਉਹਨਾਂ ਨੇ ਫਿਰ ਥੱਲੇ ਗਰਾਊਂਡ ਚ ਖਲੋਤੇ ਹੋਣਾ, ਓਦਾਂ ਉਹਨਾਂ ਨੇ ਖਲੋਤੇ ਹੋਣਾ, ਤੇ ਜਦੋਂ ਟੀਚਰ ਕੋਈ ਮੰਨ ਲਓ ਇੰਗਲਿਸ਼ ਵਾਲੀ ਜਾਂ ਕੋਈ ਟੀਚਰ ਲੰਘਣੀ ਤੇ ਫਿਰ ਬੜੀ ਸੋਹਣੀ ਜੀ ਸਮਾਈਲ ਦੇਣੀ, ਬੰਦਾ ਬੱਚੇ ਆਈ ਬੰਦੇ ਨੀ।
0: ਸਹੀ ਗੱਲ, ਐਵੇਂ ਕਲਾਸ ਚ ਹੈਗਾ ਨਾ ਪ੍ਰਧਾਨਗੀ ਜੀ ਝਾੜਨੀ, ਹੈ ਨਾ, ਏ ਵਾਟ ਯੂ ਡੂਇੰਗ,
1: ਪੂਰੀ ਟੌਰ ਵਾਲਾ ਬੰਦਾ ਨੀ ਕੋਈ ਹੈਗਾ ਸਾਰੇ ਸਕੂਲ।
0: ਇਸ ਦਿਸ ਵੇ ਕਰਾਂ ਸੈੱਟ ਤੁਹਾਨੂੰ ਨਾਲ ਹੀ ਨਾਲ ਹੀ, ਬਸ ਤੀਜੀ ਲਾਈਨ ਕਰਾਂ ਸੈੱਟ ਤੁਹਾਨੂੰ
1: ਨਹੀਂ ਹਟਦੇ, ਕਿੰਨੀ ਵਾਰੀ ਗਿਆ ਉਧਰ ਦੀ ਜਾਣਾ ਵਾ।
0: ਸਹੀ
1: ਫਿਰ ਇੱਧਰ ਦੀ ਪੌੜੀਆਂ ਚੜਦੇ ਆ,
0: ਹਨਾ
1: ਸੀ ਡੀ ਜੇ ਰੱਖੀ ਹੁੰਦੀ ਉਹਨਾਂ ਨੇ ਇੱਕ
0: ਸੀਟੀ,
1: ਜਦੋਂ ਬੰਦਾ ਦੂਰ ਆ ਵੀ ਨਹੀਂ ਕਦੇ ਆਵਾਜ਼ ਸੁਣੀ,
0: ਹਾਂ
1: ਮਾਰ ਦੇਣੀ ਉਹਨਾਂ ਨੇ, ਮੁੜ ਕੇ ਕਹਿਣਾ ਨੀ ਉਹਨਾਂ ਨੇ ਵੀ ਇੱਧਰ ਆ ਜਾ, ਇਸ਼ਾਰਾ ਹੀ ਕਰਨਾ ਹੱਥਾਂ ਇੱਧਰ ਜਾਂ ਉੱਧਰ
0: ਇੱਧਰ ਆ
1: ਜਾਂ ਉੱਧਰ ਜਾ, ਸਿਸਟਮ ਇੱਦਾਂ ਹੀ ਚੱਲਦਾ।
0: ਅੱਛਾ, ਮੈਨੂੰ ਲੱਗਦਾ ਪੀ ਟੀ ਸਰ ਦੀ ਨਾ ਲਾਈਫ ਸੌਖੀ ਹੁੰਦੀ ਸੀਗੀ, ਮਤਲਬ ਉਹਨਾਂ ਨੇ ਪਤਾ ਹੁੰਦਾ ਨਾ ਕਿ ਯਾਰ ਅੱਜ ਤਾਂ ਮੈਂ ਬਹੁਤ ਖੁਸ਼ ਹਾਂ, ਜਿਸ ਦਿਨ ਹੋ ਜਾਏ ਅਸੈਂਬਲੀ, ਹਨਾ ਇੱਕ ਤਾਂ ਹੁੰਦੀ ਸੀ ਅਸੈਂਬਲੀ ਬਹੁਤ ਲੰਬੀ ਜਿਹਦੇ ਅੰਦਰ ਉਹ ਹੈਡ ਬੋਏ ਹੈਡ ਗਰਲ ਬਣਨੇ, ਉਦਨ ਉਸ ਦਿਨ ਪੀ ਟੀ ਸਰ ਜਿਹੜੇ ਆ ਨਾ ਉਹ ਬੇਚਾਰੇ ਦੇ ਨਾ ਮੱਥੇ 'ਤੇ ਤਿਉੜੀਆਂ ਹੋਣੀਆਂ, ਕਿਉਂਕਿ ਲੰਮੀ ਚੱਲਣੀ ਹੈ, ਪਤਾ ਕਿ ਅੱਜ ਸੱਤ ਅੱਠ ਬੱਚਾ ਅੱਜ ਡਿੱਗੂਗਾ ਬੇਹੋਸ਼ ਹੋ ਕੇ ਧੁੱਪ ਕਰਕੇ, ਹੈ ਨਾ ਕਿ ਚੱਕਣੇ ਪੈਣੇ ਐਂਡ ਆਲ। ਪਰ ਜਿਹੜੀ ਨੋਰਮਲੀ ਅਸੈਂਬਲੀ ਹੋਣੀ ਨਾ, ਫਿਰ ਉਹ ਹੁੰਦਾ ਸੀ ਕਿ ਲਹੂ ਮੂੰਹ ਲੱਗ ਗਿਆ ਸ਼ੇਰ ਨੂੰ, ਉਸ ਤਰ੍ਹਾਂ ਕਿ ਲੈ ਅੱਜ ਨਿਕਲੇ ਡਿਫਾਲਟਰ, ਤੂੰ ਜਰਾਬਾ ਨੀ ਕਾਕਾ ਸਹੀ ਵਾ ਗਿਆ, ਹੈ ਤੇਰੀ ਪੈਂਟ ਨੈਰੋ ਹੈ, ਤੀਸਰਾ ਬੰਦਾ ਹੋਰ ਘੇਰ ਲਿਆ, ਅੱਛਾ ਤੂੰ ਟਾਈ ਨੀ ਲੈ ਕੇ ਆਇਆ,
1: ਬੈਲਟ ਨੀ ਲਾਈ ਸਕੂਲ ਵਾਲੀ।
0: ਫਿਰ ਤੁਸੀਂ ਸਾਰੇ ਨਾ ਲਾਈਨ ਸਿਰ ਖੜੇ ਹੁੰਦੇ, ਆਰਮੀ ਵਾਲੇ ਨੀ ਖੜੇ ਕੀਤੇ ਹੁੰਦੇ, ਅਸੈਂਬਲੀ ਚੱਲ ਗਈ, ਸਾਰੇ ਕਲਾਸਾਂ ਚੱਲ ਗਈਆਂ ਵਾਪਸ ਆਪਣੀ ਆਪਣੀ ਥਾਂ ਤੇ, ਫਿਰ ਹਮੇਸ਼ਾ ਇੱਕ ਮੁੰਡਾ ਹੋਣਾ ਜਿਸ ਦੀ ਜੁਰਾਬ, ਕਿਉਂਕਿ ਉਹ ਪੁੱਠੀ ਪਾ ਕੇ ਆਇਆ, ਗਲਤ ਪਾ ਕੇ ਆਇਆ, ਫਿਰ ਜਿਹੜਾ ਟਾਈ ਨੀ ਲਾ ਕੇ ਆਇਆ, ਉਸਦੇ ਕੁੱਤੇ ਨੇ ਖਾ ਲਿੱਤੀ ਆ, ਉਹ ਹਮੇਸ਼ਾ ਉਸ ਕੁੱਤੇ ਨੇ ਖਾਧੀ ਹੁੰਦੀ ਸੀ, ਤੇ ਅਸੀਂ ਸਾਰੇ ਹਾਂ ਹਾਂ ਹਾਂ ਕਰਕੇ ਹੱਸਦੇ ਸੀ। ਫਿਰ ਜਿਹੜੇ ਉਹਨੇ ਦੋ ਚੱਕਰ ਲਵਾਣੇ ਹੁੰਦੇ ਸੀ ਸਰ ਨੇ ਕਹਿੰਦੇ ਚਾਰ ਲਾ,
1: ਹਾਂ
0: ਤੇ ਬੈਠਕਾਂ ਵੀ ਕਰਾਣੀਆਂ,
1: ਤੁਹਾਡੇ ਕੁੱਤੇ ਨੇ ਖਾਧੀ ਹੁੰਦੀ ਸੀ, ਸਾਡੇ ਹਲਦੀ ਬੜੀ ਲੱਗੀ
0: ਹੁੰਦੀ,
1: ਚਿੱਟੇ ਕੱਪੜੇ,
0: ਇਹ ਬੜਾ ਚੱਕਰ ਹੁੰਦਾ
1: ਜਦੋਂ ਕਿਤੇ ਲੰਚ ਕਰਨਾ ਲੱਗ ਲੁਕ ਜਾਂਦੀ, ਛੇਤੀ ਕੱਪੜੇ ਲਾ ਲਈਦੇ ਸੀ, ਘਰੇ ਵੀ ਟਾਈਮ ਲੱਗ ਜਾਂਦਾ, ਸ਼ਾਮਾਂ ਪੈ ਜਾਂਦੀਆਂ ਤੇ ਲੱਗ ਲੁਕ ਜਾਂਦੀ ਹਲਦੀ ਹੁੰਦੀ।
0: ਮੇਰੇ ਵਰਗਾ ਤਾਂ ਘਰ ਪਹੁੰਚਦਾ ਸੁੱਤਾ ਹੁੰਦਾ ਸੀ ਤੇ ਬਸ ਸ਼ਾਮ ਨੂੰ ਹੀ ਕਿਤੇ ਵਾਰੀ ਲੱਗਣੀ,
1: ਸਾਰੀ ਸ਼ਰਟ ਦੇ ਬੇੜੀ ਹੋਣੀ, ਜਾਂਦੀ ਵੀ ਕਿਤੇ ਆ ਮੁੜ ਕੇ ਛੇਤੀ, ਤੇ ਉਹ ਨਵੀਂ ਵੀ ਹੁਣ ਬੰਦਾ ਕਿੰਨੀ ਕੁ ਵਾਰੀ ਲਈ ਜਾਵੇ, ਤੇ ਓਦਾਂ ਹੀ ਪਾਈ ਹੋਣੀ, ਉਹਨੇ ਬੜਾ ਖਿੱਚਣਾ।
0: ਮੈਨੂੰ ਨਾ ਪੀਟੀ ਵਾਲੇ ਸਰ ਤੋਂ ਇੱਕ ਹੋਰ ਚੀਜ਼ ਯਾਦ ਆ ਗਈ, ਤੁਹਾਡੇ ਨਾਲ ਕਦੇ ਇਸ ਤਰ੍ਹਾਂ ਹੋਇਆ, ਤੁਹਾਡੇ ਹੁੰਦੀ ਸੀ ਪਨਿਸ਼ਮੈਂਟ ਕਿ ਜੇ ਕੁਝ ਗਲਤ ਮਲਤ ਕੀਤਾ ਤੇ ਇਹ ਗਰਾਊਂਡ ਦੇ ਚੱਕਰ ਲਾ,
1: ਹਨਾ ਸਾਡੇ ਤੇ ਸੁੱਟ ਉਹ ਵੀ ਹੁੰਦੇ ਸੀ ਉਦੋਂ,
0: ਹਾਂ ਉਹ ਹਾਂ ਉਹ ਤੇ ਹਨਾ ਉਹ ਤਾਂ ਪੱਕਾ ਹੀ ਸੀ,
1: ਭਰ ਬਾ ਗਏ,
0: ਹਾਂ
1: ਇੱਕ
0: ਯੈਸ ਮੁਰਗਾ
1: ਮੁਰਗਾ ਤੇ ਮੇਨ ਆ,
0: ਮੁਰਗਾ ਮੇਨ
1: ਉਸ ਤੋਂ ਪਹਿਲਾਂ ਤੇ ਹੋਰ ਵੀ ਬੜੀ ਤਰ੍ਹਾਂ ਦੀ
0: ਸਾਡੇ ਜਿਹੜੇ ਜੂਨੀਅਰ ਸੀਗੇ ਨਾ ਉਹਨਾਂ ਤੱਕ ਬਹੁਤ ਜ਼ਿਆਦਾ ਆ ਗਿਆ ਸੀਗਾ ਕਿ ਹੁਣ ਇਸ ਤਰ੍ਹਾਂ ਡਾਂਟਣਾ ਨੀ, ਉੱਚਾ ਨੀ ਬੋਲਣਾ ਜਾਂ ਫਿਰ ਓਵਰ ਨੀ ਕਰਨਾ ਸਾਡੇ ਤੱਕ, ਮਤਲਬ ਕਹਿ ਲਓ ਸਾਡੇ ਤੇ ਫੇਰ ਵੀ ਥੋੜਾ ਬਹੁਤ ਹੱਥ ਰਿਹਾ ਸਾਡੇ ਤੋਂ ਪਹਿਲਾਂ ਨਾਲ ਤਾਂ ਖੈਰ ਬਹੁਤ ਮਾੜੀ ਹੋਈ ਹੈ, ਸਾਨੂੰ ਦੱਸਿਓ ਬਈ ਕਿ ਤੁਹਾਡੇ ਨਾਲ ਕੀ ਕੀ ਹੋਈ ਆ।
1: ਅੱਛਾ ਮੈਂ ਨੋਟਿਸ ਪਨਿਸ਼ਮੈਂਟ ਮਿਲਦੀ,
0: ਮੈਂ ਨੋਟਿਸ ਕਰਨਾ ਕਿ ਜਿਹੜਾ ਬੱਚਾ ਥੋੜਾ ਭਾਰਾ ਨਾ, ਕਿਉਂਕਿ ਆਈ ਯੂਸ ਟੂ ਬੀ ਅ ਬਿਟ ਬਲਕੀ ਹਨਾ, ਤੇ ਜਿਹੜੇ ਪੀਟੀ ਵਾਲੇ ਸਾਰਾ ਨਾ ਉਹਨਾਂ ਨੇ ਬਾਕੀਆਂ ਨੂੰ ਭਾਵੇਂ ਦੋ ਰਾਊਂਡ ਕਰਾ ਲੈਂਦੇ, ਉਹ ਕਹਿੰਦਾ ਲੈ ਇਹ ਮੁਰਗਾ ਅੱਜ ਹਨਾ ਇਹ ਹੈਲਦੀ ਮੁਰਗਾ ਫਸਿਆ, ਤੂੰ ਕਾਕਾ ਚਾਰ ਲਾਏਗਾ ਜਦ ਤੱਕ ਹਫ ਕੇ ਡਿੱਗਣ ਵਾਲਾ ਹਾਲ ਆ, ਤੇਰੇ ਤੇ ਛਿੱਟੇ ਮਾਰੀਏ ਤੇਰੇ ਮੂੰਹ ਤੇ ਕਿ ਤੂੰ ਅੱਜ ਆਇਆ ਕਿਉਂ ਸਕੂਲ, ਉਹ ਵਾਲਾ ਹਾਲ
1: ਪੂਰਾ ਨੁੱਚੜ ਜੇ ਜਿੰਨਾ ਚਿਰ ਪੂਰਾ ਪਸੀਨਾ ਨਹੀਂ ਆ ਜਾਂਦਾ।
0: ਸਾਡਾ ਜਿਹੜਾ ਪੀਟੀ ਵਾਲਾ ਸਰ ਸੀ ਨਾ ਉਹ ਕ੍ਰਿਕਟ ਵੀ, ਕ੍ਰਿਕਟ ਇੱਕ ਤਾਂ ਆਲ ਰਾਊਂਡਰ ਆ, ਪੀਟੀ ਵਾਲਾ ਸਰ ਬਸ ਓਲੰਪਿਕਸ ਨਹੀਂ ਜਾ ਪਾਇਆ ਸਾਡਾ ਜਿਹੜਾ ਵੀ ਹੈ ਨਾ, ਹਰ ਸਕੂਲ ਦੇ ਅੰਦਰ ਜਿਹੜਾ ਪੀਟੀ ਵਾਲਾ ਸਰ
1: ਹੈ
0: ਨਾ ਉਹਨੂੰ ਕਹਿੰਦਾ ਕਿ ਨਹੀਂ ਸਰ ਤੁਹਾਡੇ ਨਾ ਐਕਚੁਅਲੀ ਜੋਬ ਦਾ ਟਾਈਮ ਹੋ ਗਿਆ, ਦੇਸ਼ ਨੂੰ ਨੀ ਸਕੂਲ ਨੂੰ ਤੁਹਾਡੀ ਲੋੜ ਹੈ, ਕਿਉਂਕਿ ਉਹੀ ਬਾਸਕਟਬਾਲ ਸਿਖਾਊਗਾ, ਉਹਨੇ ਵਾਲੀਬਾਲ ਸਿਖਾਣੀ ਹੈ ਤਾਂ ਉਹਨੇ ਕ੍ਰਿਕਟ ਖਿਡਾਉਣੀ ਆ। ਉਹਨਾਂ ਸਰ ਨੇ ਕਿਤੇ ਕਹਿਤਾ, ਉਹ ਸੀਗੇ ਸਰ ਸਾਡੇ ਸੀਗੇ ਕਸ਼ਮੀਰੀ, ਤੇ ਉਹ ਕਹਿੰਦਾ ਐਬੜਾ ਇਧਰਾ, ਹਾਂਜੀ ਇਹਨਕੋ ਅਪ ਡਾਊਨ ਕਰਾ, ਅਪ ਡਾਊਨ ਕਰਾ, ਠੀਕ ਹੈ ਸਰ ਕਰਾਇਆ, ਤੇ ਮੈਂ ਹੁਣ ਸਾਰੇ ਯਾਰ ਮਿੱਤਰ ਹੀ ਆਪਣੇ ਹਨਾ ਕਿ 30 ਕਰਾਉਣੀ ਹੈ 30 ਕਰਾਉਣੀ ਹੈ, ਮੈਂ 30 ਬੈਠ ਕੇ ਸਰ 1 2 7 11 ਇੱਦਾਂ ਕਰਕੇ ਨਾ ਮੈਂ ਕੰਪਲੀਟ ਕਰਾਤੀ। ਸਰ ਨਾ ਉੱਥੇ ਵਿਕਟਾਂ ਵੁਕਟਾਂ ਜੀਆਂ ਲਾ ਰਿਹਾ ਮੈਚ ਹੋਣਾ, ਜੇ ਸਰ ਹਾਊਸ ਨਹੀਂ ਹੁੰਦਾ ਸੀ ਕਿ ਰੈੱਡ ਹਾਊਸ ਬਲੂ ਹਾਊਸ ਇੱਦਾਂ ਕਰਕੇ ਮੈਚ ਹੈ, ਸਰ ਆ ਗਿਆ ਵਾਪਸ ਕਰਾ ਦੇ, ਹਾਂ ਕਰਾ ਦੇ ਜਾਓ, ਮੈਂ ਵੀ ਜਾਣ ਲੱਗਾ, ਤੂੰ ਕਹਾਂ ਯਾਰਾ ਤੂੰ ਖੜਾ ਹੋ, ਉਹ ਮੈਨੂੰ ਸਾਰੀਆਂ ਠੀਕ ਕਰਾਈਆਂ, ਨਹੀਂ ਠੀਕ ਕਰਾਈਆਂ ਪਰ ਮੈਂ ਤਾਂ ਬਾਕੀਆਂ ਨੂੰ ਮਤਲਬ 18-19 ਕਰਾਤੀਆਂ ਨਾ। ਉਸ ਤੋਂ ਬਾਅਦ ਮੈਨੂੰ ਇੱਕ ਸਿੱਖਿਆ ਮਿਲੀ, ਮੈਂ ਕਿਹਾ ਦੇਖੋ ਥੈਂਕ ਯੂ ਹੈਪੀ ਟੀਚਰ ਡੇ ਬਟ ਸਰ
1: ਪਰ ਕਰਾਉਣੀ ਹੈ ਇਹਨਾਂ ਨੂੰ ਵੀ 30 ਚਾਹੀਦੀ,
0: ਹਾਂ ਕਿ ਤਦ ਤੱਕ ਬੰਦੇ ਦੀ ਮਦਦ ਨਾ ਕਰੋ ਜਦ ਤੱਕ ਤੁਹਾਨੂੰ ਨਹੀਂ ਲੱਗ ਰਿਹਾ ਕਿ ਤੁਸੀਂ ਵੀ ਵਿਹਲੇ ਹੋ ਜਾਓਗੇ ਛੇਤੀ, ਸੋ ਪਹਿਲੇ ਆਪਣੇ ਆਪ ਨੂੰ ਬਚਾਓ। ਸੋ ਇਹ
1: ਸਾਡੇ ਤੇ ਇੱਕ ਤੋਂ ਟੀਚਰ ਇੱਦਾਂ ਦੇ ਵੀ ਹੈਗੇ ਜਿਹੜੇ ਟੀਚਰ ਦੇ ਵਾਲੇ ਦਿਨ ਵੀ ਪੜ੍ਹਾ ਦਿੰਦੇ ਹੁੰਦੇ ਸੀ ਭਰਾਵਾ,
0: ਕਿਹੜੇ
1: ਉਹ ਟੀਚਰ ਆਉਂਦੇ ਹੁੰਦੇ ਸੀ ਕਿ ਵੇਖੋ ਪੜ੍ਹਾਈ ਇਕੱਲੀ ਇਹੋ ਨਹੀਂ ਆ ਵੀ ਕਿਤਾਬਾਂ ਚੋਂ ਹੀ ਪੜ੍ਹਨੀ ਆ, ਚੀਜ਼ਾਂ ਹੋਰ ਬਹੁਤ ਨੇ ਦੁਨੀਆਂ ਦੇ ਸਿੱਖਣ ਵਾਲੀਆਂ, ਉਹਨਾਂ ਦੀ ਸੋਚ ਕੁਛ ਇੱਦਾਂ ਦੀ।
0: ਅੱਛਾ
1: ਮਤਲਬ ਬੰਦੇ ਤੇ ਵਧੀਆ ਲੱਗਦੀ ਆ, ਹੁਣ ਵੀ ਪਿੱਛੇ ਜੇ ਮੈਂ ਜਦੋਂ ਇੰਡੀਆ ਗਿਆ ਹਾਂ ਤੇ ਉਹ ਕਿਤੇ ਇੱਦਾਂ ਹੀ ਮਿਲੇ ਪਏ ਮੈਨੂੰ ਰਾਹ ਚ, ਕਿਤੇ ਬੈਠੇ ਸੀ ਨਾ ਤੇ ਮੈਂ ਪਛਾਣ ਲਿਆ ਉਹਨਾਂ ਨੇ, ਤੇ ਮਤਲਬ ਕਿੰਨੇ ਸਟੂਡੈਂਟ ਪੜ੍ਹਾਏ ਹੁੰਦੇ ਉਹ ਹਾਲੇ ਤੱਕ ਪੜ੍ਹਾ ਰਹੇ, ਉਹਨਾਂ ਨੂੰ ਕੀ ਚੇਤਾ, ਪਰ ਇੱਕ ਦੋ ਗੱਲਾਂ ਜੇ ਹਰਕਤਾਂ ਵੇਖ ਲੈਣ ਚੰਗੀ ਤਰ੍ਹਾਂ ਫਿਰ ਉਹਨਾਂ ਨੂੰ ਆ ਜਾਂਦਾ
0: ਯਾਰ, ਉਹ ਇਹ ਗੱਲ ਹੈ
1: ਕਿਉਂਕਿ ਦੇ ਗੋਟ ਵੈਰੀ ਸ਼ਾਰਪ ਮੈਮਰੀ ਹਨਾ, ਤੇ ਕਹਿੰਦੇ ਕਿ ਅੱਛਾ ਹਾਂ ਮੈਨੂੰ ਹੁਣ ਯਾਦ ਆ ਗਿਆ, ਉਹਨਾਂ ਨੇ ਫਿਰ ਇੱਕ ਦੋ ਗੱਲਾਂ ਦੱਸੀਆਂ ਤੇ ਉਹ ਟੀਚਰ ਮਤਲਬ ਸਾਨੂੰ ਹੁਣ ਵਧੀਆ ਲੱਗਦੇ ਆ, ਉਹਨਾਂ ਨੇ ਆ ਕੇ ਟੀਚਰ ਡੇ ਵਾਲੇ ਦਿਨ ਵੀ ਕਹਿਣਾ ਵੀ ਵੇਖੋ ਵੀ ਠੀਕ ਆ ਅੱਜ ਤੁਹਾਡੀ ਇੱਕ ਤਰ੍ਹਾਂ ਦਾ ਛੁੱਟੀ ਹੋਈ ਆ ਪਰ ਸਕੂਲ ਆਏ ਹੋ, ਤੁਹਾਨੂੰ ਨਹੀਂ ਜ਼ਿਆਦਾ ਪੜ੍ਹਨ ਨੂੰ ਕਹਿੰਦੇ, ਪਰ ਕੁਛ ਕੁ ਗੱਲਾਂ ਉਹਨਾਂ ਨੇ ਇੱਦਾਂ ਦੀਆਂ ਕਰਨੀਆਂ ਕਿ ਉਹ ਵੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਿੱਖਣ ਦੀ ਜ਼ਰੂਰਤ ਆ, ਕਿ ਜਿੱਦਾਂ ਮੰਨ ਲਓ ਕਾਮਨ ਸੈਂਸ ਵਾਲੀਆਂ ਗੱਲਾਂ ਮਤਲਬ ਸਿਲੇਬਸ ਤੋਂ ਹਟ ਕੇ ਵਾਲੀਆਂ ਗੱਲਾਂ, ਜਿਹੜਾ ਪਰਸਨਲ ਸਿਲੇਬਸ ਵਾਲੀਆਂ ਗੱਲਾਂ,
0: ਸਹੀ ਗੱਲ ਹੈ,
1: ਇੱਦਾਂ ਨਹੀਂ ਹਨਾ ਵੀ ਇੱਦਾਂ ਨਹੀਂ ਕਿਸੇ ਨੂੰ ਛੇੜਨਾ ਨਹੀਂ, ਆਪਣਾ ਚੁੱਪ ਕਰਕੇ ਸਿਆਣੇ ਬੱਚੇ ਬਣੋ, ਟਾਈਮ ਸਿਰ ਆਉਣਾ ਟਾਈਮ ਸਿਰ ਜਾਣਾ ਹਨਾ, ਘਰ ਘਰਦਿਆਂ ਨੂੰ ਨਹੀਂ ਤੰਗ ਕਰਨਾ, ਰਿਸਪੈਕਟ ਕਿੱਦਾਂ ਕਰਨੀ ਆ ਇਹ ਚੀਜ਼ਾਂ,
0: ਹਾਂ ਇੱਕ ਰਿਸਪੈਕਟ ਮੇਨਟੇਨ ਕਰਕੇ,
1: ਇਹ ਵੀ ਨਹੀਂ ਆ ਵੀ ਸਾਰੇ ਇਹ ਚੀਜ਼ਾਂ ਸਿਖਾਉਂਦੇ ਹੀ, ਮਤਲਬ ਸਾਡੇ ਹੁਣ ਜੇ ਮੰਨ ਲਓ 5-6 ਟੀਚਰ ਇੱਕ ਟਾਈਮ ਦਿਨ 'ਚ ਤੁਹਾਨੂੰ ਪੜ੍ਹਾਉਣ ਡੇ ਵੱਖਰੇ ਵੱਖਰੇ ਪੀਰੀਅਡਸ ਦੇ ਵਿੱਚ, ਤੇ ਉਹਨਾਂ ਦੇ ਵਿੱਚੋਂ ਕੋਈ 2-3 ਹੀ ਹੋਣਗੇ ਇੱਦਾਂ ਦੇ, ਬਾਕੀ 3 ਜਵਾਨ ਨੇ ਆਪਣੇ ਕੰਮ ਕਰੀ ਜਾਂਦੇ, ਪਰਸਨਲ ਥਿੰਗਸ ਉਹਨਾਂ ਨੇ ਕਰੀ ਜਾਣੇ, ਪਰਸਨਲ ਆਪਾਂ ਆਪਣੇ ਕਰੀ ਜਾਂਦੇ, ਇਹ ਉਹਨਾਂ ਨੇ ਆਪਣੇ ਕੋਲ ਇਹਨਾਂ ਕੋਲ ਲੈ ਆਉਣਾ, ਉਹਨਾਂ ਨੇ ਕਈ ਕੰਮ ਜਿੱਦਾਂ ਉਹਨਾਂ ਦਾ ਕਰਦੀ, ਇੱਕ ਸਾਡੀ ਮੈਡਮ ਹੈਗੇ ਆ ਪੰਜਾਬੀ ਦੇ ਮੈਡਮ ਹੀ, ਉਹ ਥੋੜੀ ਮਤਲਬ ਪੰਜਾਬੀ ਵਾਲੇ ਥੋੜੇ ਵੱਡੇ ਹੀ ਹੁੰਦੇ, ਏਜ ਹੁੰਦੇ ਆ,
0: ਦੇਖ ਲਾ ਨਾ ਵੀ ਗੱਲ ਸਹੀ ਆ,
1: ਹਿੰਦੀ ਵਾਲੇ ਥੋੜੀ ਏਜਡ ਹੋਣਗੇ, ਪੰਜਾਬੀ ਵਾਲੇ ਏਜਡ ਹੋਣਗੇ, ਜੋਗ੍ਰਾਫੀ ਵਾਲੇ ਥੋੜੀ ਏਜਡ, ਵੱਡੇ ਵੱਡੇ ਸਬਜੈਕਟਾਂ ਵਾਲੇ ਥੋੜੇ,
0: ਇਹ ਪੁਰਾਣੇ ਵਿਸ਼ੇ ਹੈ ਨਾ ਵੀ ਪੁਰਾਣਾ ਬੰਦਾ ਹੀ ਚਾਹੀਦਾ ਹੁੰਦਾ,
1: ਉਹਨਾਂ ਨੇ ਲਿਆਉਣਾ ਕਈਆਂ ਨੇ ਆਪਣਾ ਉਣਦੇ ਕਈ ਜਿੱਦਾਂ ਬੁਣਦੀਆਂ ਕਰੀ ਜਾਣਾ ਉਹਨਾਂ ਨੇ।
0: ਅੱਛਾ
1: ਹਾਂ ਹਾਂ ਟੀਚਰ ਡੇ ਹੀ ਹੈ ਯਾਰ, ਮਤਲਬ ਚਲੋ ਆਪਣਾ ਤੁਸੀਂ ਬਹਿ ਜਾਓ ਇਕੱਠੇ, ਤੇ ਜ਼ਿਆਦਾ ਰੌਲਾ ਨੀ ਪਾਉਣਾ, ਮੈਨੂੰ ਤੁਹਾਡੀ ਜ਼ਿਆਦਾ ਆਵਾਜ਼ ਨੀ ਸੁਣਨੀ ਚਾਹੀਦੀ, ਪਰ ਤੁਸੀਂ ਕਰੋ ਜੋ ਕਰਨਾ ਹਨਾ, ਵੀ ਖੇਡ ਲਓ ਆਪਸ ਚ, ਤੇ ਆਪਣਾ ਉਹਨਾਂ ਨੇ ਕੰਮ ਕਰੀ ਜਾਣਾ, ਕਈਆਂ ਨੇ ਆਪਣੇ ਫੋਨ ਤੇ ਲੱਗੇ ਰਹਿਣਾ, ਉਹਨਾਂ ਦਾ ਵੀ ਕੋਈ ਪਰਸਨਲ ਕੰਮ ਹੋਣਾ ਉਹਨਾਂ ਨੇ ਖਤਮ ਕਰ ਲੈਣੇ ਉੱਥੇ, ਪਰ ਕਈਆਂ ਨੇ ਦੂਜੀ ਡਿਊਟੀ ਸਾਂਭਣੀ ਵੀ ਹਾਂ ਇਹਨਾਂ ਨੂੰ ਸਿੱਖਿਆ ਦੇ ਲਈਏ, ਤੇ ਉਹਦੇ ਵਿੱਚ ਹੁਣ ਅਸੀਂ ਸਿੱਖਣ ਨੂੰ ਕੀ ਸੀ, ਮੰਨ ਲਓ ਸਿਲੇਬਸ ਤੇ ਜਿੰਨਾ ਕੁ ਸਿੱਖਿਆ ਸਿੱਖਿਆ ਹੀ ਆ ਕਿ ਉਹ ਹੁਣ ਹੋ ਸਕਦਾ ਭੁੱਲ ਵੀ ਗਿਆ ਹੋਵੇ ਸਾਰਾ, ਕਿਹਨੂੰ ਕੀ ਚੇਤੇ, ਤੇ ਉਹ ਦੋਵਾਂ ਤਿੰਨਾਂ ਮੈਡਮਾਂ ਦੀਆਂ ਗੱਲਾਂ ਸੀ ਜਿਹੜੀਆਂ ਇੱਕ ਤਰ੍ਹਾਂ ਦਾ ਪਰਸਨਲ ਸਿਲੇਬਸ ਦੀ ਜਿਹੜਾ ਉਹਨਾਂ ਨੇ ਸਿਖਾਇਆ ਸੀ ਉਹ ਕਿਤੇ ਨਾ ਕਿਤੇ ਬੰਦੇ ਦੀ ਹੈਲਪ ਕਰਦਾ, ਤੇ ਉਹ ਹਾਲੇ ਤੱਕ ਚੇਤੇ ਆ।
0: ਸਹੀ ਗੱਲ,
1: ਉਹ ਮੈਨੂੰ ਲੱਗਦਾ ਕਿ ਟੀਚਰ ਜਿਹੜਾ ਉਹ ਅਸਲੀ ਟੀਚਰ ਉਹਨੂੰ ਆਪਾਂ ਕਹਿ ਸਕਦੇ ਹਾਂ ਉਦਾਂ ਦੇ ਮੰਨ ਲਓ ਮੈਂ ਵੀ ਪੜ੍ਹਾਈ ਕਰ ਲਾਂ ਵੈਸੇ ਤੇ ਚਲੋ ਮੇਰੇ ਲਈ ਔਖਾ ਬਹੁਤ ਹੈ ਪੜ੍ਹਾਈ ਕਰਨੀ ਪਰ ਮੰਨ ਲਓ ਜੇ ਕਰ ਲਾਂ ਤੇ ਕਿਤੇ ਨਾ ਕਿਤੇ ਜੋਬ ਤੇ ਮੈਨੂੰ ਵੀ ਮਿਲ ਜਾਣੀ ਟੀਚਿੰਗ ਪਰ ਮੈਂ ਟੀਚਿੰਗ ਕਰਾਉਣੀ ਕਿੱਦਾਂ ਆ ਹਨਾ ਵੀ ਦੱਸਣਾ ਕੀ ਆ ਸਿੱਖਿਆ ਵਾ ਮੇਰੇ ਕੋਲੇ ਕਿੱਦਾਂ ਦੀ ਸਿੱਖਿਆ ਜਾਂ ਤੇ ਮੇਰੇ ਕੋਲ ਇਕੱਲੀ ਸਿਲੇਬਸ ਦੀ ਹੀ ਸਿੱਖਿਆ ਵਾ ਉਹ ਮੈਂ ਦਊਂਗਾ ਜੇ ਮੇਰੇ ਕੋਲ ਬਾਹਰ ਦੁਨੀਆਂ ਦੀ ਸਿੱਖਿਆ ਮੈਂ ਉਹ ਦਊਂਗਾ ਤੇ ਉਹ ਡਿਪੈਂਡ ਕਰਦਾ ਵਾ ਤੇ ਤੁਹਾਨੂੰ ਟੀਚਰ ਉਹੀ ਯਾਦ ਹੋਣਗੇ ਜਿਨ੍ਹਾਂ ਨੇ ਤੁਹਾਨੂੰ ਦੁਨੀਆਂ ਦੀ ਸਿੱਖਿਆ ਦਿੱਤੀ ਆ ਉਹਨਾਂ ਦੇ ਬਾਰੇ ਹੀ ਤੁਸੀਂ ਦੱਸਣਾ ਵਾ
2: ਇਹ ਫੈਕਟ ਆ ਹਨਾ ਉਹ ਲਿੰਗ ਪੁਲਿੰਗ ਹਰ ਕਿਸੇ ਨੇ ਸਿਖਾ ਦੇਣੇ ਆ ਹਨਾ ਜਾਂ ਫਿਰ ਉਹ ਕਿ ਖੁਸ਼ਵੰਤ ਸਿੰਘ ਕੀ ਕਹਿੰਦਾ ਪਿਆ ਇਹ ਚਾਰ ਪੰਜ ਪੱਕੇ ਚੈਪਟਰ ਹੋ ਗਏ ਜਾਂ ਫਿਰ ਮੈਥ ਵਾਲੇ ਨੇ ਦੱਸ ਦੇਣਾ ਬਈ ਏ ਏ ਏ ਪਲੱਸ ਬੀ ਹੋਲ ਸਕੁਅਰ ਕੀ ਹੁੰਦਾ ਏ ਸਕੁਅਰ ਪਲੱਸ ਬੀ ਸਕੁਅਰ ਪਲੱਸ ਟੂ ਏ ਬੀ ਹਨਾ ਥੈਂਕ ਯੂ ਮੋਦੀ ਜੀ ਤੇ ਇਹ ਸਾਰੀਆਂ ਚੀਜ਼ਾਂ ਹਨਾ ਇਹ ਸਭ ਨੇ ਸਿਖਾ ਦੇਣਾ ਪਰ ਬਾਕੀ ਜਿਹੜੇ ਤੁਸੀਂ ਨਾ ਇੱਦਾਂ ਦੇ ਮੂਮੈਂਟਸ ਹੋਣ ਤੁਹਾਡੇ ਕੋਲ ਤੁਹਾਡੇ ਟੀਚਰਸ ਨਾਲ ਜਿਹੜਾ ਉਹ ਤੁਹਾਨੂੰ ਉਹ ਇੱਕ ਕਹਿ ਲਓ ਜਿਸ ਤਰ੍ਹਾਂ ਇੱਕ ਹਿਊਮਨ ਐਂਗਲ ਨਾਲ ਤੁਹਾਡੇ ਨਾਲ ਗੱਲ ਕਰਦੇ ਇਟਸ ਨੋਟ ਜਸਟ ਟੀਚਰ ਸਟੂਡੈਂਟ ਪਰ ਉਹ ਇਸ ਤਰ੍ਹਾਂ ਮੈਂਟੋਰਸ਼ਿਪ ਕਰਦੇ ਪਏ ਆ ਅੱਛਾ ਇਹ ਚੀਜ਼ਾਂ ਨਾ ਜਦੋਂ ਤੁਸੀਂ 9th, 10th, 11th, 12th 'ਚ ਹੋਵੋ ਨਾ ਆਹ ਚਾਰ ਸਾਲ ਜਿਹੜੇ ਹੁੰਦੇ ਆ ਕਾਫੀ ਟੀਚਰ ਜਿਹੜੇ ਥੋੜੇ ਯੰਗਰ ਸਾਈਡ 'ਚ ਵੀ ਹੁੰਦੇ ਆ ਹਨਾ ਉਹ ਤੁਹਾਡੇ ਨਾਲ ਥੋੜੀ ਗੱਲ ਵੀ ਇਸ ਤਰ੍ਹਾਂ ਹੀ ਕਰਨਗੇ ਜਿਸ ਤਰ੍ਹਾਂ ਦੇ ਆਰ ਫਰੈਂਡਸ ਹਨਾ ਫਿਰ ਉਹਨਾਂ ਨੇ ਤੁਹਾਡੀਆਂ ਮਤਲਬ ਤੁਹਾਡੇ ਨਾਲ ਉਹ ਸਾਰੀਆਂ ਗੱਲਾਂ ਕਰ ਲੈਣੀਆਂ ਸਾਰੀਆਂ ਗੱਲਾਂ ਪੁੱਛ ਲੈਣੀਆਂ ਸਾਰੀਆਂ ਗੱਲਾਂ ਸਮਝਾ ਦੇਣੀਆਂ ਜੋ ਤੁਸੀਂ ਘਰੇ ਨਹੀਂ ਸ਼ਾਇਦ ਕਰ ਸਕਦੇ ਹੋ ਕਿ ਝਿਜਕ ਹੈ ਕਿ ਗੱਲਬਾਤ ਹੀ ਹੋ ਜਾਈ ਆ ਹਨਾ ਪਰ ਟੀਚਰਸ ਦੀਆਂ ਅੱਖਾਂ ਬਹੁਤ ਤੇਜ਼ ਹੁੰਦੀਆਂ ਨਾ ਪਤਾ ਹੈ ਕਿ ਬਾਈ ਕਿੱਥੇ ਕੀ ਚੱਲ ਰਿਹਾ ਹੈ ਇਹ ਸਾਈਕਲ ਸਟੈਂਡ ਤੇ ਆਪਣਾ ਸਾਈਕਲ ਛੇਤੀ ਕਿਉਂ ਨਹੀਂ ਕੱਢਦਾ
1: ਕਿਉਂਕਿ ਉਹੀ ਆ ਨਾ ਫਿਰ ਵੀ ਕਈ ਵਾਰੀ ਬੰਦੇ ਨੇ ਆਪਣੀ ਮਰਜ਼ੀ ਵੀ ਕਰਨੀ ਹੁੰਦੀ ਕਿਸੇ ਟਾਈਮ ਤੇ ਯਾਰ ਇਹ ਵੀ ਤੇ ਜ਼ਰੂਰੀ ਆ ਮਰਜ਼ੀ ਕਰੂਗਾ ਤੇ ਫੇਰ ਹੀ ਆ ਉਦਾਂ ਦੀ ਬੰਦਾ ਹੀ ਕਰਦਾ ਜਿਹੜਾ ਮਰਜ਼ੀ ਨਾ ਕਰੇ ਪਰ ਆਪਾਂ ਟੀਚਰ ਡੇ ਦੀ ਜਿਹੜੀ ਗੱਲਬਾਤ ਹੋਣ ਤੇ ਤੁਹਾਨੂੰ ਸਾਰਾ ਕਲੀਅਰ ਹੋ ਗਿਆ ਹੋਊਗਾ ਵੀ ਕੀ ਆ ਕੀ ਨਹੀਂ ਤੁਸੀਂ ਕਾਲ ਕਰਨੀ ਆ ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਟੀਚਰਸ ਡੇ ਆ ਜਿਹੜਾ ਇਹ ਵੱਖਰਾ ਆ ਜੀ ਇੰਡੀਆ ਦਾ 5 ਸਤੰਬਰ ਨੂੰ ਆ ਪਰ ਜੇ ਵਰਲਡ ਦੀ ਗੱਲ ਕਰ ਲਈਏ ਜਿਹਦੇ ਵਿੱਚ ਆਸਟ੍ਰੇਲੀਆ ਵੀ ਆ ਜਾਂਦਾ ਉਹਦੇ ਵਿੱਚ ਇਹ ਅਕਤੂਬਰ ਦੇ ਆਈ ਥਿੰਕ ਲਾਸਟ ਫਰਾਈਡੇ
2: ਉਹ ਹੁੰਦਾ ਜੀ ਬਰਥ ਐਨੀਵਰਸਰੀ ਵੀ ਹੁੰਦੀ ਆ
1: ਹੈਪੀ ਬਰਥਡੇ
2: ਹਾਂਜੀ ਸਰਵ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਦੀ ਜੋ ਇੰਡੀਆ ਦੇ ਆਜ਼ਾਦ ਇੰਡੀਆ ਦੇ ਸੈਕਿੰਡ ਪ੍ਰੈਜ਼ੀਡੈਂਟ ਸੀਗੇ ਬਹੁਤ ਮਸ਼ਹੂਰ ਬਹੁਤ ਵਧੀਆ ਸਟੇਟਸਮੈਨ ਸੀਗੇ ਫਿਲੋਸਫਰ ਸੀਗੇ ਅਕੈਡਮੀਸ਼ੀਅਨ ਸੀਗੇ ਅਤੇ ਉਹਨਾਂ ਦੇ
1: ਪ੍ਰੋਫੈਸਰ
2: ਹਾਂ ਉਹਨਾਂ ਨੂੰ ਹਾਂਜੀ ਪ੍ਰੋਫੈਸਰ ਸੀਗੇ ਸੋ ਉਹਨਾਂ ਨੂੰ ਇੱਕ ਐਜ਼ ਅ ਟ੍ਰਿਬਿਊਟ ਉਹਨਾਂ ਦੇ ਜਨਮ ਦਿਨ ਨੂੰ ਮਨਾਇਆ ਜਾਂਦਾ ਐਜ਼ ਟੀਚਰਸ ਡੇ
1: ਜੇ ਟੀਚਰ ਡੇ ਦੀ ਜਿਹੜੀ ਇੱਕ ਪਰੰਪਰਾ ਹੀ ਕਹਿ ਲਓ ਵੀ ਮਨਾਉਣ ਦੇ ਰੀਤੀ ਰਿਵਾਜ਼ ਆ ਜਿਹੜੇ ਉਹ ਸ਼ੁਰੂ ਹੋਏ ਜੀ 1962 ਦੇ ਵਿੱਚ ਮਤਲਬ ਇਹ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਚੀਜ਼ ਸ਼ੁਰੂ ਹੋਈ ਆ ਫਿਰ ਉਸ ਤੋਂ ਬਾਅਦ ਜਿਹੜਾ ਉਹ ਵਰਲਡ ਦੇ ਵਿੱਚ ਜਿਹੜਾ ਬਾਕੀ ਕੰਟਰੀਜ਼ ਨੇ ਮਨਾਉਣਾ ਸ਼ੁਰੂ ਕੀਤਾ ਟੀਚਰਸ ਡੇ ਅਤੇ ਇਹਦੇ ਵਿੱਚ ਜੇ ਆਪਾਂ ਕਹਿ ਲਈਏ ਕਿ ਪਹਿਲਾਂ ਇਹ ਨਹੀਂ ਜਿੱਦਾਂ ਹੁਣ ਆਪਾਂ ਹੋ ਸਕਦਾ ਕਿ ਥੋੜ੍ਹਾ ਮਾਡਰਨ ਤਰੀਕੇ ਦੀ ਸਿੱਖਿਆ ਵੀ ਮਾਡਰਨ ਤਰੀਕੇ ਦੀ ਹੋ ਗਈ ਆ ਹੁਣ ਤਾਂ ਮੰਨ ਲਓ ਆਪਾਂ ਇਹ ਕਹਿ ਸਕਦੇ ਹਾਂ ਕਿ ਮੰਨ ਲਓ ਜਿੰਨੇ ਇੱਥੇ ਬੈਠੇ ਨੇ ਮੈਨੂੰ ਕੁਛ ਚਲਾਉਣਾ ਸਿਖਾਤਾ ਜਾਂ ਮੰਨ ਲਓ ਫੋਰ ਐਗਜ਼ਾਮਪਲ ਕਿ ਮੈਨੂੰ ਚੰਗੀ ਤਰ੍ਹਾਂ ਫੋਨ ਚਲਾਉਣਾ ਸਿਖਾ ਸਕਦਾ ਉਹਨੂੰ ਵੀ ਆਪਾਂ ਕਹਿ ਦਿੰਦੇ ਵੀ ਵੀ ਇਹ ਮੇਰਾ ਟੀਚਰ ਹੈ ਹਨਾ ਮਤਲਬ ਜਿਹੜਾ ਤੁਹਾਨੂੰ ਇੱਦਾਂ ਦੀਆਂ ਚੀਜ਼ਾਂ ਵੀ ਸਿਖਾ ਦਿੰਦਾ ਇੱਕ ਮਾਡਰਨਾਈਜ਼ ਹੋ ਗਿਆ ਇਹ ਚੀਜ਼ਾਂ ਨੂੰ ਕਿ ਉਹਨੂੰ ਤੁਸੀਂ ਆਪਣਾ ਮੰਨ ਲੈਂਦੇ ਹੋ ਕਿ ਇਹਨੇ ਮੈਨੂੰ ਸਿਖਾਇਆ ਪਰ ਪਹਿਲਾਂ ਜਿਹੜੇ ਕਹਿੰਦੇ ਕਿ ਟੀਚਿੰਗ ਜਿਹੜੀ ਸ਼ੁਰੂਆਤੀ ਸੀਗੀ ਉਹ ਸ਼ੁਰੂਆਤੀ ਟੀਚਿੰਗ ਦੇ ਵਿੱਚ ਤੁਸੀਂ ਵੇਖੋ ਵੀ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਜੇ ਇੰਡੀਆ ਦੀ ਆਪਾਂ ਗੱਲ ਕਰ ਲਈਏ ਜਿਹੜੀਆਂ ਆਪਾਂ ਨੂੰ ਕੀ ਸਿਖਾਇਆ ਸੀ ਜਿਹੜੀਆਂ ਸਿੱਖਿਆ ਕਹਿ ਲਓ ਜਿਹੜੀਆਂ ਗੁਰੂ ਤੋਂ ਆਪਾਂ ਨੂੰ ਮਿਲਦੀ ਸੀ ਅਤੇ ਉਹ ਕਹਿੰਦੇ ਕਿ ਸਭ ਤੋਂ ਪਹਿਲਾਂ ਇਹਨਾਂ ਨੇ ਇੱਦਾਂ ਕੀਤਾ ਸੀਗਾ ਕਿ ਇੱਕ ਸੱਭਿਅਤਾਵਾਂ ਜਿਹੜੀਆਂ ਸੀਗੀਆਂ ਆਪਣੀਆਂ ਮਤਲਬ ਪੁਰਾਣੀਆਂ ਜਿਨ੍ਹਾਂ ਨਾਲ
2: ਮਸ਼ਰਕ ਤੇ ਮਗਰਬ ਬੇਸਿਕਲੀ ਕਿ ਵੈਸਟਰਨ ਤੇ ਈਸਟਰਨ ਫਿਲਾਸਫੀਜ਼ ਨੂੰ ਇਹਨਾਂ ਨੇ ਬ੍ਰਿਜ ਕੀਤਾ ਸੀਗਾ
1: ਕਿ ਇਹਨਾਂ ਨੇ ਉਹ ਚੀਜ਼ ਤੋਂ ਸ਼ੁਰੂਆਤ ਕੀਤੀ ਸੀ ਕਿ ਮੰਨ ਲਓ ਕਿਸੇ ਨੂੰ ਨੋਰਮਲੀ ਚੀਜ਼ਾਂ ਸਿਖਾ ਦਿੱਤੀਆਂ ਕਿ ਖੇਤੀ ਕਰਨ ਦਾ ਤਰੀਕਾ ਕੀ ਆ ਮੰਨ ਲਓ ਜਿਹੜਾ ਬੰਦਾ ਜੋ ਕਰਦਾ ਸੀ ਮੰਨ ਲਓ ਮੇਰਾ ਕੰਮ ਖੇਤੀ ਦਾ ਅਤੇ ਮੈਂ ਖੇਤੀ ਕਰਨਾ ਉਹਨੂੰ ਸਿਖਾ ਦੇਣਾ ਅਤੇ ਜਿਹਨੇ ਮੈਨੂੰ ਖੇਤੀ ਕਰਨਾ ਸਿਖਾ ਦਿੱਤਾ ਉਹ ਮੇਰੇ ਲਈ ਗੁਰੂ ਹੋ ਗਿਆ
2: ਸਹੀ
1: ਜਾਂ ਮੰਨ ਲਓ ਜੇ ਮੈਂ ਕੋਈ ਵੀ ਆ ਕੋਈ ਹੋਰ ਕਿੱਤਾ ਕਰਦਾ ਵਾ ਮੰਨ ਲਓ ਲੋਹੇ ਦਾ ਕੰਮ ਕਰਦਾ ਵਾ ਜਾਂ ਲੱਕੜ ਦਾ ਕੰਮ ਕਰਦਾ ਵਾ ਜਿਹ 'ਚ ਵੀ ਜਿਹਦਾ ਵੀ ਕਿੱਤਾ
2: ਅਪ੍ਰੈਂਟਿਸਸ਼ਿਪ ਹੋ ਜਾਂਦੀ
1: ਜਿਹਨੂੰ ਆਪਾਂ ਅਪ੍ਰੈਂਟਿਸਸ਼ਿਪ ਕਹਿ ਉਦੋਂ ਜਿਹਨਾਂ ਨੂੰ ਉਹ ਚੀਜ਼ਾਂ ਦੇ ਤਰੀਕੇ ਸਿਖਾ ਦਿੰਦੇ ਸੀ ਜਾਂ ਜੀਵਨ ਜਿਉਣ ਦੀ ਮੰਨ ਲਓ ਤੁਸੀਂ ਜਾਂਚ ਸਿਖਾ ਦੇਣੀ ਕਿ ਹਾਂ ਯਾਰ ਇਹਨੂੰ ਇੱਦਾਂ ਵਰਤਣਾ ਵਾ ਇਹਦੇ ਨਾਲ ਇੱਦਾਂ ਬਿਹੇਵ ਕਰਨਾ ਵਾ ਉਹ ਸਾਰੀਆਂ ਚੀਜ਼ਾਂ ਜਿਹੜਾ ਦੱਸਦਾ ਹੁੰਦਾ ਸੀ ਉਹਨੂੰ ਆਪਾਂ ਟੀਚਰ ਕਹਿ ਦਿੰਦੇ ਹਾਂ ਕਿ ਹਾਂ ਇਹ ਮੇਰਾ ਟੀਚਰ ਹੈ, ਜਿਹਨੂੰ ਸ਼ੁਰੂਆਤੀ ਦੇ ਵਿੱਚ ਮੰਨਿਆ ਜਾਂਦਾ ਸੀ। ਫਿਰ ਉਸ ਤੋਂ ਬਾਅਦ ਕੀ ਥੋੜ੍ਹਾ ਥੋੜ੍ਹਾ ਫਾਰਮਲ ਹੁੰਦਾ ਗਿਆ ਕਿ ਫਿਰ ਆਪਾਂ ਸਕੂਲਾਂ ਦੇ ਵਿੱਚ ਜਦੋਂ ਜਾਣ ਲੱਗ ਪਏ ਹਨਾ ਬੱਚੇ, ਤੇ ਫਿਰ ਉਹ ਜਿਹੜੀ ਉੱਥੇ ਟੀਚਰ ਹੁੰਦੇ ਸੀ ਉਹਨਾਂ ਨੂੰ ਫਿਰ ਟੀਚਰ ਸਟੂਡੈਂਟ ਦੀ ਉਹ ਇੱਕ ਕੰਬੀਨੇਸ਼ਨ ਜਿਹਾ ਬਣ ਗਿਆ ਕਿ ਜੇ ਮੈਂ ਸਟੂਡੈਂਟ ਹਾਂ ਤੇ ਫਿਰ ਉਹ ਟੀਚਰ ਹੋ ਗਏ ਹਨਾ, ਉਹ ਭਾਵੇਂ ਕਿਸੇ ਵੀ ਸਬਜੈਕਟ ਦੇ ਹੋਣ ਜੋ ਵੀ ਤੁਹਾਨੂੰ ਪੜਾਉਂਦੇ ਹੋਣ, ਫਿਰ ਉਹਨਾਂ ਨੂੰ ਤੁਸੀਂ ਥੋੜ੍ਹਾ ਜਿਹਾ ਫਾਰਮਲਾਈਜ਼ ਕਰਕੇ ਤੇ ਉਹਨਾਂ ਨੂੰ ਟੀਚਰ ਕਹਿਣਾ ਸ਼ੁਰੂ ਕਰਤਾ। ਫਿਰ ਇਸ ਤਰ੍ਹਾਂ ਤੁਹਾਨੂੰ ਜੋ ਜੋ ਮੰਨ ਲਓ ਉਹਨਾਂ ਨੇ ਤੁਹਾਨੂੰ ਡਿਸਿਪਲਿਨ ਸਿਖਾਇਆ, ਐਥਿਕਸ ਸਿਖਾਏ ਆ, ਜੇ ਆਪਾਂ ਅੱਜ ਦੇ ਵਰਡਸ ਦੇ ਵਿੱਚ ਗੱਲ ਕਰੀਏ, ਰਹਿਣਾ ਸਹਿਣਾ ਸਿਖਾਇਆ, ਆਉਣ ਜਾਣ ਸਿਖਾਇਆ ਵਾ, ਬਹਿਣਾ ਖਲੋਣਾ ਸਿਖਾਇਆ, ਪ੍ਰੈਕਟੀਕਲ ਸਕਿੱਲ ਆ ਕਿਸੇ ਟਾਈਪ ਦੀ ਉਹ ਸਿਖਾਈ ਆ, ਤੇ ਉਹਨਾਂ ਸਾਰਿਆਂ ਨੂੰ ਫਿਰ ਇੱਕ ਟੀਚਰ ਦਾ ਕਿਤਾਬ ਦਿੱਤਾ ਗਿਆ ਵੀ ਹਾਂ ਵੀ ਇਹ ਮੇਰਾ ਗੁਰੂ ਆ। ਤੇ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਵੀ ਹੁਣ ਹੋਣਗੇ ਕ੍ਰਿਸ਼ਨਾ ਜੀ ਵੀ ਗੁਰੂ ਸਾਡੇ ਜਿਨ੍ਹਾਂ ਨੇ ਸਾਨੂੰ ਸਿਖਾਇਆ ਹੋਊਗਾ।
2: ਬਿਲਕੁਲ ਠੀਕ, ਹਾਂ ਮਤਲਬ ਸਕੂਲ ਦੇ ਅਦਾਰੇ ਤੋਂ ਬਾਹਰ ਵੀ ਹਨਾ, ਯੂ ਹੈਵ ਮੈਨੀ ਮੈਂਟਰਸ ਐਂਡ ਮੈਨੀ ਟੀਚਰਸ।
1: ਹਾਂ ਜਿਹਨੂੰ ਮੈਂਟਰ ਵੀ, ਚਲੋ ਆਪਾਂ ਇੱਕ ਹੋਰ ਵਰਡ ਆ ਗਿਆ ਵੀ ਇਹ ਮੇਰਾ ਮੈਂਟਰ ਆ, ਪਰ ਕਿਤੇ ਨਾ ਕਿਤੇ ਗੁਰੂ ਹੀ ਆ, ਠੀਕ ਆ, ਭਾਵੇਂ ਉਹ ਮੈਂਟਰ ਆ ਭਾਵੇਂ ਉਹ ਟੀਚਰ ਆ, ਮਤਲਬ ਕਿਸੇ ਵੀ ਤਰ੍ਹਾਂ ਦਾ ਜਿਹਨੇ ਤੁਹਾਨੂੰ ਕੋਈ ਗੁਣ ਦਿੱਤਾ ਆ ਉਹਨੂੰ ਤੁਸੀਂ ਕਹਿ ਸਕਦੇ ਹੋ ਕਿ ਹਾਂ ਵੀ ਇਹ ਮੇਰਾ ਟੀਚਰ ਹੀ। ਟੀਚਰ ਇਹ ਹੋ ਸਕਦਾ ਕਿ ਸਿਰਫ ਇਹਦੇ ਵਿੱਚ ਹੀ ਟੀਚਰ ਸੀ, ਓਵਰਆਲ ਨਹੀਂ ਸਾਰਾ ਕੁਝ ਨਹੀਂ ਸਿਖਾਇਆ ਪਰ ਕੁਛ ਕੁ ਪਾਰਟ ਤੇ ਸਿਖਾਇਆ ਨਾ।
2: ਬਿਲਕੁਲ,
1: ਤੇ ਉਹਦੀ ਰਿਸਪੈਕਟ ਜਿਹੜੀ ਆ ਉਹ ਸਾਰੀ ਉਮਰ ਕਰਨੀ ਜ਼ਰੂਰੀ ਆ, ਕਿਉਂਕਿ ਜੇ ਚੀਜ਼ ਤੁਹਾਨੂੰ ਉਹ ਨਾ ਸਿਖਾਉਂਦਾ ਤੇ ਤੁਸੀਂ ਕਿੱਦਾਂ ਉਹਨੂੰ ਸਿੱਖ ਲੈਂਦੇ।
2: ਬਿਲਕੁਲ,
1: ਤੇ ਸਾਰੀ ਉਮਰ ਤੁਸੀਂ ਉਹਨੂੰ ਵਰਤ ਰਹੇ ਹੋ ਜੇ ਉਹ ਚੀਜ਼ ਸਿੱਖੀ ਨੂੰ, ਇਹਦਾ ਮਤਲਬ ਕਿ ਉਹ ਤੁਹਾਡਾ ਫਿਰ ਗੁਰੂ ਹੀ ਤੇ ਟੀਚਰ ਹੀ, ਤੇ ਉਹਨੂੰ ਉੱਥੇ ਰਿਸਪੈਕਟ ਬਣਦੀ ਉਹਦੀ।
2: ਐਬਸੋਲੂਟਲੀ ਰਾਈਟ, ਐਬਸੋਲੂਟਲੀ ਰਾਈਟ, ਇਹਦੇ ਅੰਦਰ ਕੋਈ ਦੋ ਰਾਏ ਨਹੀਂ। ਅਤੇ ਦੁਨੀਆ 'ਤੇ ਬਹੁਤ ਹੀ ਜ਼ਿਆਦਾ ਤਗੜੇ ਮੈਂਟਰਸ ਹੋਏ ਨੇ, ਆਪਾਂ ਮੈਂਟਰ ਕਹਿ ਲਈਏ ਹੈ ਨਾ, ਗੁਰੂ ਕਹਿ ਲਈਏ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਮੇਨ ਗੱਲਾਂ 'ਚ ਹੀ ਆ ਜਾਂਦਾ। ਪੰਜਾਬ ਦੀ ਧਰਤੀ ਤੋਂ ਸਭ ਤੋਂ ਜ਼ਿਆਦਾ ਜੇ ਕੋਈ ਮਸ਼ਹੂਰ ਹੋ ਸਕਦਾ, ਜਿਹਨੂੰ ਆਪਾਂ ਕਹਿ ਦਈਏ ਬਹੁਤ ਓਲਡ ਪੰਜਾਬ, ਸਿਵਲਾਈਜੇਸ਼ਨਲ ਲੈਵਲ 'ਤੇ ਜਦੋਂ ਪਹੁੰਚ ਰਿਹਾ ਸੀਗਾ, ਅਤੇ ਦੁਨੀਆ ਦੀ ਅੱਜ ਤੱਕ ਦੀ ਸਭ ਤੋਂ ਜ਼ਿਆਦਾ ਵਿਖਿਆਤ, ਸਭ ਤੋਂ ਮਸ਼ਹੂਰ ਯੂਨੀਵਰਸਿਟੀ, ਜਿਸਦਾ ਹੁਣ ਕੁਛ ਹੋਂਦ ਨਹੀਂ ਆ, ਵਜੂਦ 'ਚ ਨਹੀਂ ਆ ਕਾਫੀ ਹਜ਼ਾਰ ਸਾਲਾਂ ਤੋਂ, 2500 ਸਾਲ ਪਹਿਲਾਂ, ਤਕਸ਼ਿਲਾ ਯੂਨੀਵਰਸਿਟੀ, ਜੋ ਪੰਜਾਬ ਦੇ ਹੀ, ਜੋ ਇਸ ਸਮੇਂ ਦੇ ਪਾਕਿਸਤਾਨ ਵਾਲੇ ਸਾਈਡ ਦਾ ਪੰਜਾਬ ਹੈ ਨਾ, ਉੱਥੇ ਬਣੀ ਸੀ। ਅਤੇ ਉੱਥੇ ਜਾਵਿਕਾ ਪਨੀਨੀ, ਇਹ ਉਹ ਲੋਕ ਨੇ, ਜਾਵਿਕਾ ਉਹ ਆਦਮੀ ਆ ਜਿਹਨੇ ਸਰਜਰੀ ਦੀ ਸਾਇੰਸ ਲਿਆਂਦੀ, ਠੀਕ ਹੈ। ਪਨੀਨੀ ਉਹ ਹੈ ਜਿਹਨੇ ਲੈਂਗੁਏਜ ਦੇ ਅੰਦਰ ਵਿਆਕਰਣ ਦਾ ਕੀ ਕੰਮ ਹੈ, ਕੀ ਰੋਲ ਹੈ, ਉਹ ਦੱਸਿਆ। ਜਿਹਦੇ ਤੋਂ ਸੰਸਕ੍ਰਿਤ, ਸੰਸਕ੍ਰਿਤ ਤੋਂ ਅਵਧੀ, ਅਵਧੀ ਤੋਂ ਬਾਅਦ 'ਚੋਂ ਫਾਰਸੀ ਵਿੱਚ ਆ ਗਈ, ਤਾਂ ਫਿਰ ਉਰਦੂ, ਹਿੰਦੀ, ਪੰਜਾਬੀ, ਹਰਿਆਣਵੀ ਆ ਡਾਇਲੈਕਟ ਨਿਕਲੇ ਆ। ਸੋ ਇਹ ਇੱਦਾਂ ਦੇ ਲੋਕ ਉੱਥੇ ਪੜ੍ਹੇ ਅਤੇ ਬਾਅਦ 'ਚ ਉਹਨਾਂ ਨੇ ਪੜ੍ਹਾਇਆ। ਅਤੇ ਸਭ ਤੋਂ ਮੇਨ ਕੌਟਿਲਯ, ਜਿਹਨੂੰ ਆਪਾਂ ਚਾਣਕਿਆ ਦੇ ਨਾਮ ਤੋਂ ਵੀ ਜਾਣਦੇ ਹਾਂ, ਉਹ ਉੱਥੇ ਪੜ੍ਹੇ ਵੀ ਅਤੇ ਉਹਨਾਂ ਨੇ ਪੜ੍ਹਾਇਆ ਵੀ। ਅਤੇ ਉਹ 2500 ਸਾਲ ਪਹਿਲਾਂ ਉਹਨਾਂ ਨੇ ਉੱਥੇ ਹੀ ਆਪਣਾ ਰਿਸਰਚ ਪੇਪਰ, ਆਪਣੀ ਕਿਤਾਬ ਕੰਪਲੀਟ ਕੀਤੀ, ਜਿਸਦਾ ਨਾਂ ਹੈ ਅਰਥ ਸ਼ਾਸਤਰ, ਮਤਲਬ ਕਿ ਇਕਨੋਮਿਕਸ। ਅਤੇ ਅੱਜ 3000 ਸਾਲ, 2500 ਸਾਲ ਬਾਅਦ ਵੀ ਇਟ ਇਜ਼ ਵਨ ਆਫ ਦਾ ਗ੍ਰੇਟੈਸਟ ਵਰਕਸ ਇਕਨੋਮਿਕਸ, ਆਪਾਂ ਅੱਜ ਵੀ ਪੜ੍ਹਦੇ ਹਾਂ। ਉਹਨਾਂ ਦੀ ਅੱਜ ਵੀ ਦਿੱਤੀਆਂ ਜਿਹੜੀ ਉਹਨੇ ਸਿੱਖ ਹੈ ਉਹ ਕਿਤੇ ਨਾ ਕਿਤੇ ਅਪਲਾਈ ਹੁੰਦੀ ਹੈ। ਚਾਣਕਿਆ ਨੇ ਇੱਕ ਛੋਟੀ ਜਿਹੀ ਈਗੋ, ਕਿਉਂਕਿ ਉਸ ਸਮੇਂ ਦੇ ਮੈਨੂੰ ਰਾਜੇ ਦਾ ਨਾਮ ਨਹੀਂ ਯਾਦ, ਪਰ ਉਹਨੇ ਕਿਉਂਕਿ ਇਨਸਲਟ ਕਰਤਾ ਸੀਗਾ, ਆਪਣੇ ਦਰਬਾਰ ਤੋਂ ਬਾਹਰ ਕਰਤਾ ਸੀਗਾ, ਅਤੇ ਰਾਹ ਜਾਂਦੇ ਹੋਏ ਇੱਕ ਬੱਚੇ ਨੂੰ ਚੁਣਿਆ ਅਤੇ ਕਿਹਾ ਕਿ ਬਈ ਤੈਨੂੰ ਮੈਂ ਰਾਜਾ ਬਣਾਊਂਗਾ, ਚੰਦਰਗੁਪਤ ਮੌਰਿਆ, 7-8 ਸਾਲ ਦੀ ਉਮਰ ਸੀ ਉਸਦੀ। ਉਸਨੂੰ ਕਿਹਾ ਜੋ ਮੈਂ ਕਹਿ ਦਿੱਤਾ ਨਾ, ਮੈਂ ਤੇਰਾ ਗੁਰੂ ਹਾਂ, ਮੈਂ ਤੇਰਾ ਟੀਚਰ ਹਾਂ ਅੱਜ ਤੋਂ ਉਹੀ ਕਰਨਾ। ਅਤੇ ਰੈਸਟ ਇਜ਼ ਹਿਸਟਰੀ, ਕਿ ਜਿੰਨਾ ਵੱਡਾ ਐਮਪਾਇਰ ਚੰਦਰਗੁਪਤ ਮੌਰਿਆ ਦਾ ਸੀਗਾ, ਜੋ ਕਿ ਇੰਡੀਅਨ ਸਬ ਕੋਂਟੀਨੈਂਟ ਵੀ ਪਾਰ ਕਰਦਾ, ਥਾਈਲੈਂਡ, ਬਾਲੀ ਦੇ ਵੀ ਰੀਜਨਸ ਨੂੰ ਉਹ ਕਵਰ ਕਰਦਾ, ਅੱਜ ਤੱਕ ਉਸ ਤੋਂ ਵੱਡਾ ਐਮਪਰਰ ਕੋਈ ਨਹੀਂ ਹੋਇਆ। ਮੁਗਲਸ ਆਪਣੇ 5ਵੀਂ ਜਾਂ 6ਵੀਂ ਪੀੜ੍ਹੀ ਤੱਕ ਸ਼ਾਇਦ ਉਸ ਲੈਵਲ 'ਤੇ ਪਹੁੰਚੇ ਸੀਗੇ, ਪਰ ਇਕੱਲੇ ਚੰਦਰਗੁਪਤ ਮੌਰਿਆ ਨੇ 0 ਤੋਂ ਲੈ ਕੇ ਆਲਮੋਸਟ ਸਾਰਾ ਇੰਡੀਆ ਕੈਪਚਰ ਕੀਤਾ। ਬਾਅਦ 'ਚ ਉਹਦਾ ਮੁੰਡਾ ਜਿਹੜਾ ਅਸ਼ੋਕਾ ਹੋਇਆ, ਜੋ ਬਾਅਦ 'ਚ ਬੋਧੀ ਬਣ ਗਿਆ ਹੈ ਨਾ, ਅਸ਼ੋਕ ਚੱਕਰ ਸਾਡੇ ਇੰਡੀਆ ਦੇ ਨੈਸ਼ਨਲ ਫਲੈਗ ਦੇ ਉੱਪਰ ਜਿਹੜਾ ਹੈ ਨਾ ਸਜਿਆ ਪਿਆ, ਉਹ ਵਾਲਾ। ਸੋ ਟੀਚਰ ਦੀ ਕਿਆ ਵੈਲਿਊ ਹੁੰਦੀ ਹੈ, ਐਂਡ ਟੀਚਰ ਜੇ ਤੁਹਾਨੂੰ ਵੇਖ ਲਵੇ ਅਤੇ ਵੇਖ ਕੇ ਤੁਹਾਡੇ ਵੱਲ ਇਸ ਤਰ੍ਹਾਂ ਦੀ ਇੱਕ ਨਜ਼ਰ ਰੱਖ ਲਵੇ ਕਿ ਬਈ ਇਹਨੂੰ ਮੈਂ ਕੁਛ ਬਣਾਉਣਾ, ਉਹਦੇ ਨਾਲ ਦੀ ਕੋਈ ਰੀਸ ਨਹੀਂ। ਕੁਛ ਮੇਰੇ ਵੀ ਪਰਸਨਲ ਐਕਸਪੀਰੀਅੰਸ ਨੇ, ਕੁਛ ਤੁਹਾਡੇ ਵੀ ਪਰਸਨਲ ਐਕਸਪੀਰੀਅੰਸ ਹੋਣਗੇ ਬਲਕੀਰਤ, ਤਾਂ ਪ੍ਰੀਟੀ ਮੈਚ ਸ਼ੋਰ ਕਿ ਕਾਫੀ ਜ਼ਿਆਦਾ ਇੱਦਾਂ ਦੇ ਹੀ ਹੋਰ ਪਰਸਨਲ ਐਕਸਪੀਰੀਅੰਸ ਸਾਡੇ ਲਿਸਨਰਸ ਦੇ ਵੀ ਹੋਣਗੇ। ਅਤੇ ਆਪਾਂ ਫਿਰ ਇੱਦਾਂ ਕਰਦੇ ਹਾਂ, ਲੈਂਦੇ ਹਾਂ ਇੱਕ ਛੋਟੀ ਜਿਹੀ ਪਿਆਰੀ ਜੀ ਬ੍ਰੇਕ,
1: ਹਾਂ
2: ਫਿਰ ਬ੍ਰੇਕ ਲੈ ਕੇ ਨਾ ਆਪਾਂ ਗੱਲਬਾਤ ਨੂੰ ਇਸੇ ਤਰੀਕੇ ਨਾਲ ਅੱਗੇ ਤੋਰਦੇ ਹਾਂ। ਤੇ ਜਦੋਂ ਆਪਾਂ ਗੱਲਬਾਤ ਨੂੰ ਅੱਗੇ ਤੋਰਾਂਗੇ ਤੇ ਫਿਰ ਦੇਖਾਂਗੇ ਕਿ ਬਈ ਕਿੱਦਾਂ ਕਿੱਦਾਂ ਕਿਹੜੇ ਕਿਹੜੇ ਟੀਚਰਸ ਨੇ ਕਿਹਨੂੰ ਕਿਹਨੂੰ ਹੈਲਪ ਕੀਤੀ ਆ। ਫਿਲਹਾਲ ਲਈ ਆਪਾਂ ਬ੍ਰੇਕ ਲੈਂਦੇ ਹਾਂ, ਤੁਸੀਂ ਥੋੜੀਆਂ ਬਹੁਤਾਂ ਐਡਾਂ ਨੂੰ ਸੁਣੋ, ਅਸੀਂ ਹੁਣੇ ਹੀ ਗਏ ਤੇ ਹੁਣੇ ਹੀ ਆਏ।
3: ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
7: ਉਹ ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
6: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: वो दिन भी क्या दिन थे रेडियो। हाँ जी 1674 एम ते थोड़ा स्वागत। मैं हाँ कृष्णा, मेरे नाल आज गलबात करने लिए जुड़ चुके ने बलकीरत जी एंड वी आर एक्सपर्ट स्टूडेंट्स। अज असी मना रहे हैं जी इंडिया वाला प्री टीचर्स डे। ते अज तुसी सारे ने साडे नाल सांझ पानी कि थोड़ा फेवरेट टीचर कौन सीगा, एंड जे फेवरेट टीचर नहीं तो कोई अपने फेवरेट टीचर स्टूडेंट कोई कहानी कोई किस्सा होवे जो तुहानू अज तक याद, कोई किसी सर दी मैडम दी दसी गल, कोई सियाणप वाली गल जिहड़ी तुसी अज भी अपलाई करदे हो अपनी लाइफ दे अंदर। ट्रिग्नोमैट्री वाली गल नहीं कर रहा, प्लैटू प्लेन हिल्स माउंटेन वाली गल नहीं कर रहा, है ना, माइटोकॉन्ड्रिया इज द पावर हाउस ऑफ सेल, वो वाली गल नहीं कर रहा, है ना, ते वाज वेंट गॉन की इदां दा गो वेंट गॉन ए वाली गल नहीं कर रहा, जस्ट प्योर वधिया मजेदार मसालेदार किस्से थोड़े अपने टीचर्स दे नाल, यारां दोस्तां दे नाल, अपने स्कूल दे नाल साडे नाल सांझे करो। ठीक है ता जनरल गल की बल्कि
1: यार तुम जनरल नहीं करते जे बिना जनरल ते कुछ कर दे।
0: मेरे मुर्शद तुसी हो ना इत्थे तां करके मेरे टीचर हाँ। तुसी हो इसलिए हैप्पी टीचर द चीटर, अच्छा सॉरी टीचर डे, भुलेखा खा गया थोड़ा, सॉरी सॉरी सॉरी सॉरी सॉरी
1: यार इदां दा भुलेखा खा गया
0: यार हो जांदा ऊंच नीच हो जांदी है, सही कि नहीं। काफी लोगों ने स्कूल दे टाइम च मास्टर सलीम साहब ए वाले सुने होने हैं, ए वाली याद ही स्कूल दे नाल ही जुड़ी
1: है, ए दूजी याद ए दूजी याद टीचर ने तां कोई लेना देना नहीं, इहदे विच ते टीचर यार आ
0: टीचरा करके हुंदा कि ना, सही कि नहीं। ओ यार
1: अच्छा जी कोई टीचर है तो तुसी तां वी फोन करके दस्सो,
0: हां अच्छा तुसी टीचर हो, हां
1: तुहाडा ते दिन है अज,
0: सही गल,
1: दिन बना दो अज,
0: सही गल, तुहाडा दिन है, हैना,
1: ते साडीआं नजरां च अज दिन तुहाडा ही है,
0: असी कहता तुसी मान लो, सही कि नहीं, ते गुड आइडिया गुड आइडिया। होर सुनाओ बनी कोई अपना,
1: कोई ते टीचर होगा,
0: हां हां काफी होंगे यार, पढ़े लिखे लोग तो सुनते हैं सानू,
1: जाए
0: सही कि नहीं, एदा बंदा कही जावे सही गल ही है कि नहीं। अच्छा मैंने ये तुसे दसो,
1: हां जी
0: मैंने दसो कोई अपना अपना कोई मजेदार जाए या गुड जाए या फिर कोई वधिया एक्सपीरियंस कोई टीचर ने जो थानू कोई बड़ी लाइफ चेंजिंग एडवाइस दित्ती होवे या फिर कोई गलबात कीती होवे दसो।
1: हां मैनू एडी सोहणी एडवाइस, मैनू लगदा एक यार एक ना मेरे फेवरेट टीचर ही, हर एक बंदे दा होगा कोई फेवरेट टीचर, पी जदों ओ आंदा उदों उन्ने पढ़ना वा,
0: ओदा नहीं, ठीक ठीक ठीक,
1: ओ एक वारी कह दे ना पी पढ़ो ते पढ़ना है,
0: सही गल,
1: ओ कह दे पी आ करके आना सवेरे ते करके आना वा, जो मर्जी हो जाए भावे औखा भावे सौखा, ते ओना ने ही आपां नूं कहा कि जिंदगी तुहाडा कुछ नहीं बनना,
0: ए भी गल ठीक है,
1: तुसी टकरा ही मार। याद रखे मेरी गल, इदा दिया गल कही हूं भी मिलते तो दस
0: हाँ हाँ हाँ। अच्छा यार एक मैं तुम्हें गल दसा वैसे मजेदार गल, मैनू दो पॉइंट्स याद आ गए ये तो,
1: शुक्र है तुम्हें कोई पॉइंट याद है,
0: जा यार चंगी गल, बॉस ने सुन लिया कहना कि कुछ नहीं
1: तुम मेन पैरा याद होंगे ना, अच्छा
0: हाँ हाँ हाँ नहीं
1: पूरी गल सुनते नहीं,
0: बॉस भी तो सा टीचर है ना यार, हैप्पी टीचर डे,
1: हैप्पी टीचर डे,
0: सुन चाहे अज एंथनी एल्बनीज़ी वाल पहुंचे हुए मटर पनीर चखन वास्ते,
1: बिजी हो गए,
0: बिजी हो गए पर साडी साडी है ना साडा शुक्रिया कबूल करना। ते यार साडे सीगे बास्केटबॉल दे सर, ठीक है,
1: हां जी
0: ओ सीगा बिल्कुल अलड़ अड़ब, बिल्कुल ही डिफरेंट सीगे, मतलब सारा स्कूल एक पैसे चलता है, उन्हें ओए इधर आ इधर करके गल करनी है ना, सारा स्कूल है व्हाट आर यू डूइंग इस तरह करके ना, मैं 3 साल बास्केटबॉल दी टीम च रहा, ठीक है, नाम इदा याद रखते ही किसी का कि ठीक है लम्बू, हाँ लम्बू इधर आ, वैसे ज्यादा लंबे होंगे है ना, वो गोरिया जा इधर आ, है ना इदा करके इस कुछ भी, मतलब कुछ शब्दावली इदा भी मैं इतने नहीं वरत सकता। मैंने ना एक बार क्लास चो बहर क्या मैडम ने, एंड तुक्के तीर तुक्के नाल ही हुंदा है कि कदी कढ़ता इस तरह, 11वीं 12वीं तक तो मतलब मैडम ही कहने पढ़ना पढ़ो नहीं पढ़ना ना पढ़ो, बहर खड़ा सर है तेरे बारे ना सारिया मैडम स्टाफ रूम च गल कर दे कि इदा ना बहुत औखा, बिल्कुल नहीं पढ़ता, तेनू ना सूत्र करना पैना। मैं क्या सर थानू मेरा नाम याद है ना, सर नू सच्ची नहीं यार, कहना तू थल्ले चल यार मैं इस करके साझा कर रहा हूँ क्योंकि बहुत पनिशमेंट है, हर किसी मिली होनी है, कदी किसी ए पनिशमेंट नहीं मिली होनी। मैनू सर ने ना पूरे 40-45 मिनट बास्केटबॉल फड़ाया, क्या तू लेप शॉट मार।
1: अच्छा
0: वो हुंदा लेअप। मैनू इत्थे आके पता लगा कि लेअप हुंदा मेरा भांजा बोलदा है, मैं भी लेप ही कही गया लेप शॉट। लेप शॉट लव यू अमृतसर।
1: अमृतसर बेचारे की करना है,
0: की करना अमृतसर है,
1: उन्होंने तो लेप ही है।
0: लेप ही है ना, पर नहीं गुड गुड माहौल। चल लइए थोड़े बहुत कॉलर लइए
1: यार, अपन इधर नु नाल जरूरी है
0: ना, कॉलर नु लइए
1: सारी चीजें बता।
0: साडे पहले कॉलर ने रिचर्ड जी।
1: ओ वाओ रिचर्ड जी,
0: रिचर्ड जी,
1: रिचर्ड जी ते हाव टीचर लगदे मेनू।
0: रिचर्ड जी, रिचर्ड जी,
2: गुड मॉर्निंग बॉयज, सत श्री अकाल।
1: गुड मॉर्निंग।
2: अच्छा सत श्री अकाल। अच्छा कैन यू प्लीज टेक समवन, आई एम जस्ट विद अ क्लाइंट।
0: ब्यूटीफुल।
2: 5 मिनट्स।
1: ओह यस
0: या श्योर श्योर श्योर। बाय बाय बाय माय फ्रेंड। आ गया देखो
1: यार,
0: लेट ठीक है विद अ क्लाइंट।
1: की बदल गया पता नहीं लगा।
0: एक तो ना रिचर्ड जी की लाइफ स्टोरी नहीं पता लग रही की कर रहे, टूरक च घर बेच रहे होंगे या फिर है ना, आई डोंट नो व्हाट ही इज डूइंग।
1: टू मेनी क्लाइंट्स,
0: ही इज गॉट टू मेनी क्लाइंट्स है ना। पर कोई गल नहीं, आपा अगले कॉलर नु
1: हां जी हां जी है ना।
0: साडे नाल अगले कॉलर ने जी अमृत जी।
1: हेलो
0: हेलो हेलो हेलो
3: हेलो, सत श्री अकाल दोनों भरा नु।
1: सत श्री अकाल जी, की हाल चाल, ठीक हो?
3: बहुत वधिया बहुत वधिया, तुसी दसो दोनों किदां हो?
1: गुड गुड वधिया।
0: नंबर 1
1: सीख रहे हैं,
0: सीख रहे हैं, दुनिया सिखा रहे
3: हैं,
1: सीख रहे हैं भी। और सुनाओ आप क्या सिखाओगे?
3: जो सीखना चाहते हो सिखा देंगे, बहुत बड़े टीचर है थोड़े।
0: ये गल भी ठीक है, ये गल भी ठीक है ना, ये गल सही।
1: फिर मैं तुम्हें बाद च लाना,
0: बहुत भरिया पे ये बाद च लेगा।
3: नहीं सुनना, तुम कहना साढ़े पुत्ता वर्ग हो ता करके कभी भी एनी टाइम कहना
1: एनीथिंग। थैंक यू सो मच।
0: ये दसो फिर स्कूल याद आया कि नहीं आया?
3: हां जी हां जी, पूरा याद कराता। तुसी ता कहना सी मतलब केवी स्कूल च पढ़े होया क्योंकि पापा एयरफोर्स च सी ना।
0: ओके
3: ते मेनू एक टीचर बहुत वधिया याद है, साडी इंग्लिश दी टीचर हुंदी सी 9th क्लास च, मतलब आईवी मैम सी टीचर दा नाम। ते उन्होंने सानू ना करसिव राइटिंग सिखाई सी।
0: ओके
3: ते ओ हां ते ओ हुन तक सानू तां करके याद है, उन्होंने बड़े प्यार नाल ना एक एक बच्चे दे बेड ओदे बेंच ते जाना ते प्रॉपर उन्हें कॉपी च सिखाना उन्हें किदा लिखना ना,
1: हाथ फड़ के।
3: हां हाथ फड़ के पूरा, ते बहुत वधिया उन्होंने मतलब हुन तक सानू मतलब मैं भी मतलब जेडी जिन्नी भी क्लासा च उन्हें सिखाया है ना सारे नु बहुत वधिया आंदे। हुन मैनू सुखविंदर नु सारे नु असी आंदी सानू करसिव राइट।
1: पर पेंच थोड़ा लेट नहीं करता नौवीं च?
3: क्योंकि टीचर मतलब पहला सी जिद्दा मतलब नॉर्मल अपन लिखदे सी अपनी राइटिंग वन्दे कि और टीचर ने साडी इन्नी अच्छी इंग्लिश सुधारी ना मतलब राइटिंग इन्नी बढ़िया हो गई, मतलब अपनी कोशिश तो साडी होंदी सी कि लिख लिए जिन्नी
1: गुड गुड,
3: पर ओदे बाद मतलब एक कर्सिव राइटिंग ना होंदा ना कि अलग ही मतलब पता लगदा कि हां भाई तुसी लिखदे पे हो, कि अट्रैक्शन ही अलग जी होंदी, पढ़ने च जी करदा कि हां बढ़िया लिखिया तुसी।
0: अच्छा कर्सिव दा भी हुंदा ना कि तुसी एक बारी जे कर्सिव प्रॉपर्ली हुंदा है ना कि ओह रिया ही नहीं, आदत ही नहीं लिखण दी, पर जदों कर्सिव जदों सिख लो ना तो तुसी दूसरे तरीके नहीं बाद चो लिख सकदे, जिस तरह कल्ला कल्ला कर करके ना बड़ा औखा। कर्सिव राइटिंग दा ए ते है, दैट्स नाइस।
3: हां जी हां जी। ते एक साडे हुंदे सी टीचर इत्थे अंबाले सी, उहनां नूं आदत सी उह ना पीली पगड़ी बंदे सी।
1: हां जी।
3: ते उहनां नूं ना की करना जिस किसी बच्चे ने जाके फ्लावर दे देना उहनां सवेरे सवेरे, तो उहनां ना सर ने ना या छुआरे देने या ड्राई फ्रूट देने उन्हां नूं बच्चे
1: नूं,
3: बच्चे सी खुशी च उन्हां नूं जाके फुल देंदे सी कि सर ने भी तां च सानू ड्राई फ्रूट देणगे।
1: बड़े हेल्दी सर, गुड यार है ना।
0: पर मतलब ना देखो यही गल है कि इदां दा कोई भी टीचर इंटरपर्सनल जां थोड़ा ना रिलेशन बना ले है ना, किन्ने साल पुरानी गल होनी है बट यू स्टिल रिमेंबर इट है ना, ए गल है।
3: आई थिंक होना अपने ਜਪਨਾ 84 ਦੇ ਦੰਗੇ ਹੋਏ ਸੀ ਨਾ, ਜੱਦੀ ਦੇ ਗੱਲ ਆ ਸੁਣ ਲਓ।
0: ਮਤਲਬ 16-26 ਕਿੰਨੇ ਹੋ ਗਏ, 42 ਸਾਲ,
1: 42
3: ਯਾਦ ਹੈ ਸਾਨੂੰ ਕਿਉਂਕਿ ਸਕੂਲ ਜਾਂਦੇ ਸੀ ਤਾਂ ਪਤਾ ਹੈ ਕਿ ਏਦਾਂ ਤੋਂ ਕਰਕੇ, ਤੇ ਅਸੀਂ ਵੀ ਸਾਡੇ ਵੀ ਆਉਂਦਾ ਸਕੂਲ ਚ ਜਿੱਦਾਂ 12th ਵਾਲੇ ਟੀਚਰ ਬਣਦੇ ਸੀ ਨਾ ਜਿੱਦਾਂ ਟੀਚਰਸ ਦੇ ਆਏ ਦਿਨ, ਤੇ ਸਾਨੂੰ ਇੱਦਾਂ ਹੁੰਦਾ ਸੀ ਟੀਚਰ ਹੁਣ ਜਿੱਦਾਂ 12th ਚ ਤਾਂ ਕਿੰਨੇ ਬੱਚੇ ਨੇ ਹੁਣ ਕਿਹਨੂੰ ਕਿਹਨੂੰ ਕਿੱਥੇ ਭੇਜੀ ਨਾ, ਤੇ ਜਿਹੜੇ ਤਾਂ ਬੱਚੇ ਬੈਸਟ ਬੈਸਟ ਹੁੰਦੇ ਸੀ ਉਹਨਾਂ ਨੂੰ ਤਾਂ ਇਕੱਲੇ ਇਕੱਲੇ ਨੂੰ ਕੀ ਕਲਾਸ ਦੇਣੀ ਨਾ, ਜਿਹੜੀ ਤਾਂ ਰੂਣ ਝੂਣ ਬਚ ਜਾਂਦੀ ਸੀ ਪਿੱਛੇ ਜਿਹੜੇ ਲਾਸਟ ਬੈਂਚਰ ਹੁੰਦੇ
0: ਸੀ ਲੂਣ ਝੂਣ ਅੱਛਾ ਨਹੀਂ ਲੱਗਦਾ ਤੁਸੀਂ ਸਾਡੇ ਬਾਰੇ ਸਾਰੀ ਗੱਲਾਂ ਕਰ ਰਹੇ ਹੋ
1: ਜੀ ਉਹਨਾਂ ਦੇ ਵਿੱਚ ਆਪਾਂ ਵੀ
3: ਮੈਂ ਵੀ
1: ਭਰਾਵਾਂ ਦੇ
3: ਤੱਕ ਮੈਂ ਵੀ ਤੁਹਾਡੀ ਕੈਟੇਗਰੀ 'ਚ ਹੀ ਆਨੇ ਕੋਈ ਚੱਕਰ ਨਹੀਂ
0: ਲੂਣ ਝੂਣ ਦੇਖੋ ਹਨਾ ਤੁਸੀਂ ਅੱਜ ਸਾਨੂੰ ਇੱਕ ਨਵਾਂ ਅੱਖਰ ਸਿਖਾਇਆ ਤੁਸੀਂ ਸਾਡੇ ਟੀਚਰ ਹੋ ਗਏ ਅੱਜ ਥੈਂਕ ਯੂ ਸੋ ਮਚ
3: ਥੈਂਕ ਯੂ
0: ਮੈਨੂੰ ਹਮੇਸ਼ਾ ਯਾਦ ਰਹਿੰਦਾ ਜਿਹੜਾ ਕਿੱਸਾ ਉਹ ਇਹ ਰਹਿੰਦਾ ਕਿ ਸਾਡੇ ਨਾ ਨਵੀਂ ਨਵੀਂ ਇੰਗਲਿਸ਼ ਦੇ ਇੱਕ ਮੈਡਮ ਆਏ ਠੀਕ ਹੈ ਉਹ ਨਾ ਬਾਕੀ ਮੈਡਮਾਂ ਨਾਲੋਂ ਸ਼ੀ ਵਾਜ਼ ਵੈਰੀ ਪ੍ਰੋਗਰੈਸਿਵ ਮਤਲਬ ਚਿਲ ਸੀ ਕਾਫੀ ਮੈਡਮ ਹਨਾ
1: ਘਰੇ ਪਰਸਨੈਲਿਟੀ ਕਹਿਣ ਲੱਗੇ
0: ਹਾਂ ਮਤਲਬ ਪਰਸਨੈਲਿਟੀ ਵੀ ਸੀਗੇ ਮਤਲਬ ਸ਼ੀ ਵਾਜ਼ ਵੈਰੀ ਪ੍ਰੋਗਰੈਸਿਵ ਐਂਡ ਆਲ ਤੇ ਸਾਡੇ ਨਾ ਨਵਾਂ ਨਵਾਂ ਕਨਸੈਪਟ ਸ਼ੁਰੂ ਹੋਇਆ ਇੰਗਲਿਸ਼ ਲੈਬ ਦਾ ਸਾਡੇ ਸਕੂਲ 'ਚ ਜੇ ਮੈਂ ਹੁਣ ਉਹਨੂੰ ਹੁਣ ਯਾਦ ਕਰਾਂ ਕਿ ਮੈਂ ਇਹ ਕਹੂੰਗਾ ਬਹੁਤ ਹੀ ਗਲਤ ਆਈਡੀਆ ਸੀਗਾ ਥੈਂਕਫੁਲੀ ਉਹ 3-4 ਸਾਲ 'ਚ ਬੰਦ ਹੋ ਗਿਆ ਬੇਸਿਕਲੀ ਨਾ ਅਲੱਗ ਰੂਮ 'ਚ ਲੈ ਕੇ ਜਾਂਦੇ ਸੀਗੇ ਜਿਹਦੇ ਅੰਦਰ ਤੁਹਾਨੂੰ ਹੈਡਸੈਟ ਵਗੈਰਾ ਪਵਾ ਦੇਣੇ ਤੇ ਇੰਗਲਿਸ਼ ਗਾਣੇ ਸੁਣਾਉਣੇ ਮਤਲਬ ਜਿਸ ਤਰ੍ਹਾਂ ਜੋ ਆਇਲਸ ਦਾ ਐਗਜ਼ਾਮ ਹੁੰਦਾ ਨਾ ਬੇਸਿਕਲੀ ਉਹ ਸਾਰਾ ਉਸ ਪੀਰੀਅਡ 'ਚ ਕਰਾਉਂਦੇ ਹੁੰਦੇ ਸੀਗੇ ਵਿਚ ਇਜ਼ ਨੋਟ ਗੁੱਡ ਫੋਰ ਐਜੂਕੇਸ਼ਨਲ ਇੰਸਟੀਟਿਊਟ ਕਿ ਤੁਸੀਂ ਬੱਚਿਆਂ ਨੂੰ ਆਇਲਸ ਟਾਈਪ ਤਿਆਰੀ ਕਰੋ ਪਰ ਉਦੋਂ ਇਟ ਵਾਜ਼ ਲਾਈਕ ਕਿ ਹੈ ਨਾ ਤੁਹਾਡੀ ਲਿਸਨਿੰਗ ਸਕਿੱਲਸ ਐਂਡ ਸਪੀਕਿੰਗ ਸਕਿੱਲਸ ਬੈਟਰ ਹੋਣਗੇ ਉੱਥੇ ਨਾ ਡਿਬੇਟ ਕੰਪੀਟੀਸ਼ਨ ਹੋ ਗਿਆ ਅਤੇ ਮੈਂ ਬਹੁਤਾ ਮਤਲਬ ਉਹੀ ਕਿ ਨਾ ਬੈਕ 'ਤੇ ਬੈਠ ਕੇ ਹਾ ਹਾ ਹੀ ਕਰ ਲਿਆ ਪਰ ਇਸ ਤਰ੍ਹਾਂ ਕਦੀ ਇੰਨਾ ਪਾਰਟੀਸਪੇਟ ਨਹੀਂ ਕਰਨਾ ਮੇਰੇ 8ਵੀਂ ਜਾਂ 9ਵੀਂ ਦੀ ਗੱਲ ਹੋਏਗੀ ਅਤੇ ਨਾ ਆਪਣਾ ਡਿਬੇਟ ਕੰਪੀਟੀਸ਼ਨ ਸ਼ੁਰੂ ਹੋ ਗਿਆ ਕਿ ਵੈਜ ਵਰਸਿਸ ਨੋਨ ਵੈਜ ਕਿ ਵੈਜੀਟੇਰੀਅਨ ਫੂਡ ਅੱਛਾ ਕਿ ਨੋਨ ਵੈਜੀਟੇਰੀਅਨ ਫੂਡ ਅੱਛਾ ਅੱਛਾ ਮੈਡਮ ਨਾ ਜਿਹਦਾ ਜੋ ਜੋ ਪੁਆਇੰਟ ਆਉਂਦਾ ਸੀਗਾ ਉਸ ਹਿਸਾਬ ਨਾਲ ਪੁਆਇੰਟ ਦਿੰਦੇ ਸੀ ਕਿਸ ਨੂੰ 1 ਪੁਆਇੰਟ ਮਿਲ ਰਿਹਾ ਕੁਛ 15-16 ਬੱਚੇ ਕੰਪਲੀਟ ਹੋ ਗਏ ਮੇਰੀ ਵਾਰੀ ਆਈ ਮੈਂ ਵੈਜੀਟੇਰੀਅਨ ਵੱਲ ਸੀਗਾ ਹੈ ਨਾ ਮੈਨੂੰ ਪਤਾ ਨਹੀਂ ਕਿਤੋਂ ਮੈਂ ਨਾ ਕਿਤੋਂ ਹਿੰਦੀ ਦੀ ਅਖਬਾਰ ਨਹੀਂ ਹੁੰਦੀ ਅਮਰ ਉਜਾਲਾ ਜਾਂ ਫਿਰ ਦੈਨਿਕ ਭਾਸਕਰ ਟਾਈਪ ਉੱਥੇ ਨਾ ਮੈਂ ਕਦੀ ਮੈਂ ਪੜ੍ਹਿਆ ਹੋਣਾ ਕਿਤੇ ਬੈਠੇ ਹਿੰਦੀ ਵਾਲਾ ਮੈਂ ਨਾ ਉਹ ਸੇਮ ਟਰਾਂਸਲੇਟ ਕਰ ਕਹਿਤਾ ਕਿ ਮਾਈ ਸਟਮਕ ਇਜ਼ ਅ ਸਟਮਕ ਨੋਟ ਅ ਗ੍ਰੇਵਯਾਰਡ ਹੈ ਨਾ ਉਹ ਕਲਾਸ ਹੋਈ ਕਿ ਲੈ ਬਈ ਡਾਇਲੋਗ ਮਾਰ ਗਿਆ ਮੈਂ ਕਿਹਾ ਮੈਂ ਵੀ ਕਿਹਾ ਮੈਂ ਕਿਹਾ ਇਹ ਕਹਾਂ ਸੇ ਨਿਕਲਾ ਮੈਡਮ ਨੇ ਦਿੱਤੇ 3 ਪੁਆਇੰਟ ਆਪਣੀ ਹੋ ਗਈ ਯੈਸ ਪੂਰੀ ਕਲਾਸ 'ਚ ਫਿਰ ਜਦੋਂ ਪੀਰੀਅਡ ਖਤਮ ਹੋਇਆ ਨਾ ਉਹਨੇ ਮੈਨੂੰ ਬੁਲਾਇਆ ਕਹਿੰਦੇ ਕਿ ਤੂੰ ਪਾਰਟੀਸਪੇਟ ਨਹੀਂ ਕਰਦਾ ਬਟ ਵੈਰੀ ਗੁੱਡ ਹੈ ਨਾ ਲੌਂਗ ਸਟੋਰੀ ਸ਼ਾਰਟ ਕਿ 8ਵੀਂ 'ਚ ਮੈਡਮ ਨੇ ਇਸ ਤਰ੍ਹਾਂ ਕਿਹਾ ਕਿ ਹੈ ਨਾ ਪਾਰਟੀਸਪੇਟ ਕਰਿਆ ਕਰ 8ਵੀਂ ਤੋਂ ਹੀ ਡਿਬੇਟ ਐਕਸਟੈਂਪੋਰ ਹਰ ਕਿਸੇ 'ਚ ਪਾਰਟੀਸਪੇਟ ਕਰਨਾ ਤਿਆਰੀ ਵੀ ਨਹੀਂ ਕਰ ਗਿਆ ਐਵੇਂ ਬਸ ਬੋਲ ਆਓ ਕੁਛ ਨਾ ਕੁਛ ਹੈ ਨਾ ਫਿਰ ਟੈਲੈਂਟ ਹੰਟ ਹੋਇਆ ਸਾਡੇ ਸਕੂਲ ਪਹਿਲੀ ਵਾਰੀ ਅਤੇ ਮੈਡਮ ਇੱਕ ਪਲੇਅ ਕਰਾ ਰਹੇ ਸੀਗੇ ਬਹੁਤ ਵਧੀਆ ਸਾਕੀ ਇੱਕ ਬਹੁਤ ਮਸ਼ਹੂਰ ਰਾਈਟਰ ਉਹਦਾ ਪਲੇਅ ਸੀਗਾ ਉਹ ਸਸਪੈਂਸ 'ਚ ਅਤੇ ਮੈਡਮ ਨੇ ਕਿਹਾ ਤੁਸੀਂ ਵੀ ਕਰੋ ਅਤੇ ਮੈਂ ਕਿਹਾ ਮੈਮ ਮੈਂ ਲਿਖਣਾ ਚਾਹੁੰਦਾ ਕਹਿੰਦੇ ਤੂੰ ਲਿਖ ਅਤੇ ਆਈ ਵਿਲ ਹੈਲਪ ਯੂ ਜੇ ਜੋ ਜੋ ਖਰਾਬ ਹੋਇਆ ਅਸੀਂ ਮੈਂ ਅਤੇ ਮੇਰੇ ਮਿੱਤਰ ਨੇ ਰਲ ਕੇ ਪਲੇਅ ਲਿਖਿਆ ਅਸੀਂ ਜਿੱਤ ਗਏ
1: ਅੱਛਾ
0: ਤੂੰ ਇੰਨਾ ਖੁਸ਼ ਹੋਏ ਤੇ ਕਹਿ ਲੈ ਕਿ ਇਹ 9ਵੀਂ ਦੀ ਗੱਲ ਹੈ 10ਵੀਂ 11ਵੀਂ 12ਵੀਂ ਐਨੁਅਲ ਫੰਕਸ਼ਨ ਦੇ ਪਲੇਅਜ਼ ਮੈਂ ਲਿਖੇ ਉਹਨਾਂ ਨਾਲ ਬੈਠ ਕੇ ਐਂਡ ਉਹ ਰੀਤ ਇੱਦਾਂ ਹੋ ਗਈ ਕਿ ਆਦਤ ਪੈ ਗਈ ਸਟੇਜ ਦੀ ਆਦਤ ਪੈ ਗਈ ਪਰਫੋਰਮ ਕਰਨ ਦੀ ਆਦਤ ਪੈ ਗਈ ਬੋਲਣ ਦੀ ਲਿਖਣ ਦੀ ਸੋ ਥੈਂਕ ਯੂ ਤਾਂ ਉਸ ਮੈਡਮ ਨੂੰ ਵੀ ਹੋ ਜਾਂਦਾ ਹਨਾ ਕਿ ਜੇ ਅੱਜ ਇੱਥੇ ਬੈਠ ਕੇ ਗੱਲਬਾਤ ਕਰ ਪਾ ਰਹੇ ਹਾਂ ਸੋ ਇੱਕ ਉਹ ਸਟਮਕ ਇਜ਼ ਅ ਸਟਮਕ ਨੋਟ ਅ ਗ੍ਰੇਵਯਾਰਡ ਦਾ 2 ਪੁਆਇੰਟ ਦੇ ਕੇ ਕੋਈ ਹੋਰ ਸ਼ਾਇਦ ਟੀਚਰ ਹੁੰਦਾ ਕਹਿੰਦਾ ਵੈਰੀ ਗੁੱਡ ਸਪੈਸ਼ਲੀ ਜੇ ਬੁਲਾਉਂਦਾ ਨਾ ਹਨਾ ਕਿ ਇਨਕਰੇਜ ਨਾ ਕਰਦਾ ਤੇ ਫਿਰ ਮੇ ਬੀ ਹਨਾ ਆਈ ਵੁਡਨਟ ਬੀ ਡੂਇੰਗ ਦਿਸ ਸ਼ਾਇਦ ਕੁਛ ਹੋਰ ਕਰ ਰਹੇ ਹੁੰਦੇ ਸੋ ਬਹੁਤ ਛੋਟੀ ਛੋਟੀ ਚੀਜ਼ਾਂ ਹੁੰਦੀਆਂ ਜਿਸ ਕਰਕੇ ਇਹ ਮੈਡਮ ਦਾ ਨਾਮ ਸੀਗਾ ਰੋਹਿਣੀ ਮੈਮ ਯੈਸ
1: ਹਾਏ ਰੋਹਿਣੀ ਮੈਮ
0: ਹਾਏ ਰੋਹਿਣੀ ਮੈਮ ਸ਼ਾਊਟ ਆਊਟ ਟੂ ਯੂ ਵੈਲ ਡਨ ਹਨਾ ਅੱਛਾ ਹੁਣ ਮੈਂ ਜਦੋਂ ਮੈਂ ਲੇਟੈਸਟ ਮਿਲਿਆ ਨਾ ਉਹਨਾਂ ਨੂੰ ਤਾਂ ਕਿਉਂਕਿ ਤੁਹਾਨੂੰ ਤਾਂ ਚਿਹਰਾ ਉਹੀ ਯਾਦ ਰਹਿੰਦਾ ਨਾ ਹੁਣ ਮੈਂ ਮਿਲ ਰਿਹਾ 13 ਜਾਂ 14 ਸਾਲ ਬਾਅਦ ਅਤੇ ਮੈਂ ਸਿੱਧੇ ਕਿਹਾ ਮੈਮ ਤੁਸੀਂ ਏਜਡ ਹੋ ਗਏ ਹੋ ਕਹਿੰਦੇ ਬੇਟਾ ਲੱਗਦਾ ਤੁਸੀਂ ਮੈਥ ਦੀ ਕਲਾਸਿਸ ਨਹੀਂ ਲਈਆਂ ਸੀ
1: ਨੰਬਰਸ ਵੱਧਦੇ ਨੇ
0: ਇਹ ਉਮਰ ਹੁੰਦੀ ਹੈ ਐਨਕਾਂ ਲੱਗ ਗਈਆਂ ਮੈਡਮ ਹਾਂ ਗਿਆ 50 ਪਾਰ ਹੋ ਗਏ ਬੱਚੇ ਕਿ ਇਹ ਸੀਨ ਆ ਬਾਕੀ ਲਈਏ ਇੱਕ ਹੋਰ ਅਗਲਾ ਕਾਲਰ ਲਈਏ ਜੀ ਆਪਾਂ
1: ਹਾਂਜੀ ਹਾਂਜੀ
0: ਅਗਲੇ ਕਾਲਰ ਨੇ ਜੀ ਸਾਡੇ ਨਾਲ ਰੂਬੀ ਭੈਣ ਜੀ
1: ਜਿੱਦਾਂ ਕੁਛ ਗਲਤੀ ਕਰਦੇ ਨੂੰ ਫੜ ਲਿਆ
4: ਹੋਰ ਸੁਣਾਓ?
5: ਬਸ ਵਧੀਆ, ਤੁਸੀਂ ਦੱਸੋ?
4: ਬਸ ਵਧੀਆ ਵਧੀਆ ਵਧੀਆ। ਪਹੁੰਚ ਗਿਆ ਸਕੂਲ ਕੇ ਨਹੀਂ ਪਹੁੰਚੇ?
5: ਮੈਂ ਯਾਦ ਕਰਾਇਆ, ਹਾਂ ਉਹ ਹੀ ਕਹਿ ਰਹੀ ਹਾਂ ਮੈਂ ਕਿ ਬੜਾ ਕੁਝ ਯਾਦ ਕਰਾਤਾ ਤੁਸੀਂ ਨਾ, ਅੱਜ ਸਕੂਲ ਦਾ ਨਾਂ ਲੈ ਕੇ, ਸਕੂਲ ਸਪੈਸ਼ਲ ਸਕੂਲ ਦੇ ਟੀਚਰਸ ਦਾ ਲੈ ਕੇ।
4: ਦੱਸੋ ਤੁਹਾਡੇ ਫੇਵਰਿਟ ਟੀਚਰ ਬਾਰੇ।
5: ਬੜਾ ਵਧੀਆ ਹੁੰਦਾ ਸੀ ਮੇਰੇ ਫੇਵਰਿਟ ਟੀਚਰ। ਹਾਂਜੀ, ਮੈਂ ਐਕਚੁਅਲੀ ਮੈਮ ਟੀਚਰਸ ਦੀ ਫੇਵਰਿਟ ਹੁੰਦੀ ਸੀ।
1: ਹਾਏ, ਅੱਛਾ, ਇਹ ਵੀ ਇੱਕ ਹੈਗੇ ਸਟੂਡੈਂਟ,
4: ਪੜ੍ਹੇ ਲਿਖਣ ਵਾਲੀ ਬਾਲਿਕਾ,
1: ਇੱਕ ਦੋ ਬੱਚੇ ਹੁੰਦੇ ਸੀ ਜਿਹੜੇ ਉਹਨਾਂ ਦੇ ਵੀ ਫੇਵਰਿਟ ਸੀ।
4: ਇਹ ਗੱਲ ਸਹੀ।
5: ਮੈਂ ਐਕਚੁਅਲੀ ਜਿੱਦਾਂ ਮੈਂ ਹਾਕੀ ਵੀ ਖੇਡਦੀ ਰਹੀ ਆ, ਮੈਂ ਗਿੱਧੇ ਦੀ ਵੀ ਕੈਪਟਨ ਰਹੀ ਆ, ਤੇ ਉਹ ਸਾਰੇ ਟੀਚਰਸ ਨਾਲ ਹੀ ਮੇਰਾ ਹੁੰਦਾ ਸੀਗਾ ਵੀ ਹਾਂ।
4: ਨਾਈਸ ਫਲੈਕਸ, ਨਾਈਸ ਫਲੈਕਸ
5: ਪਲੇਅਰ ਚ ਵੀ, ਤੇ ਚਲੋ ਰੱਬ ਦੇ ਸ਼ੁਕਰ ਨਾਲ ਪੜ੍ਹਾਈ ਚ ਵੀ ਮੋਸਟਲੀ ਫਸਟ ਸੈਕਿੰਡ ਵੀ ਆਉਂਦੀ ਰਹੀ ਆ।
4: ਤੁਸੀਂ ਮੋਨੀਟਰ ਬੰਦੇ ਸੀ ਕਲਾਸ ਦੇ?
5: ਹਾਂਜੀ, ਬਹੁਤ ਵਾਰੀ ਮੈਂ ਚੌਕ ਬਹੁਤ ਖਾਦੇ ਨੇ ਫਿਰ ਮੋਨੀਟਰ ਬਣ ਗਏ।
4: ਮੈਨੂੰ ਚਾਹੀਦੇ ਹੁੰਦੇ ਆ। ਅੱਛਾ, ਨਹੀਂ ਭੈਣ ਜੀ, ਇੱਕ ਇਹ ਵੀ ਬਹੁਤ ਹੁੰਦਾ ਨਾ ਉਦੋਂ ਜਦੋਂ ਤੁਸੀਂ ਮੋਨੀਟਰ ਹੋਵੋ ਕਿ ਜੇ ਕਲਾਸ 'ਚ ਡਸਟਰ ਨਹੀਂ ਆ, ਫਿਰ ਮੈਡਮ ਨੇ ਕਹਿਣਾ ਸਾਥ ਵਾਲੀ ਕਲਾਸ 'ਚ ਲੇਕਰ ਆਓ, ਫਿਰ ਬੰਦਾ ਬੜੇ ਟੌਰ ਨਾਲ ਜਾਂਦਾ ਹੈ ਨਾ, ਕਿ ਰੇਨੂ ਮੈਡਮ ਨੇ ਡਸਟਰ ਮੰਗਾ ਪੂਰੀ, ਹੈ ਯੈਸ ਜੀ ਹੁੰਦੀ ਹੈ ਬੰਦੇ ਦੀ, ਆ ਗਏ ਤੁਹਾਡੇ ਟੈਰੀਟਰੀ।
5: ਕੁਝ ਨਹੀਂ ਲੈਣਾ, ਉਹ ਨਾਲ ਵਾਲੇ ਮੈਮ ਤੋਂ ਆ ਫੜ ਲਿਆ, ਉਧਰਲੀ ਕਲਾਸ 'ਚ ਕੋਈ ਬੁੱਕ ਫੜ ਕੇ ਲਿਆਣੀ ਆ, ਉਧਰ ਦੇ ਉਹਦਾ, ਮਤਲਬ ਉਹ ਮੋਨੀਟਰ ਨੂੰ ਭੇਜਦੇ ਹੁੰਦੇ ਸੀਗੇ ਨਾ
4: ਪੂਰੀ ਟੌਰ।
5: ਹਾਂ, ਮੇਰੇ ਦੋ ਫੇਵਰੇਟ ਟੀਚਰ ਸੀਗੇ, ਇੱਕ ਤਾਂ ਜਿਹੜੇ ਸਾਡੇ ਗਿੱਧੇ ਦੇ ਇੰਚਾਰਜ ਸੀਗੇ ਮੈਮ ਸਾਡੇ, ਰਜਿੰਦਰ ਗਿੱਲ, ਉਹ ਇੱਥੇ ਹੁਣ ਡਾਰਨੇਟ ਰਹਿੰਦੇ ਨੇ, ਹੋਪਫੁਲੀ ਉਹ ਸੁਣਦੇ ਹੋਣ। ਮੈਂ ਉਹਨਾਂ ਨੂੰ ਐਕਚੁਅਲੀ ਐਪ ਵੀ ਕਰਕੇ ਦੇ ਕੇ ਆਈ ਸੀ, ਮੈਂ ਗਈ ਇੱਕ ਵਾਰੀ ਮਿਲ ਕੇ ਆਈ ਸੀ, ਉਹਨਾਂ ਨੂੰ ਦੱਸਿਆ ਮੈਂ ਕਿਹਾ ਤੁਸੀਂ ਰੇਡੀਓ ਸੁਣਿਆ ਕਰੋ, ਤੇ ਆਈ ਡੋਂਟ ਨੋ ਕਿ ਉਹ ਸੁਣਦੇ ਹੋਣਗੇ ਜਾਂ ਨਹੀਂ, ਤੇ ਉਹ ਸਾਨੂੰ ਹਿੰਦੀ ਵੀ ਪੜ੍ਹਾਉਂਦੇ ਹੁੰਦੇ ਸੀਗੇ।
4: ਮੈਡਮ ਨੇ ਪਹਿਲੇ ਹਨਾ 12 ਵਜੇ ਕਹਿਣਾ ਨਾਚ ਨਾ ਆਵੇ ਆਂਗਣ ਟੇੜਾ, 12:30 ਵਜੇ ਗਿੱਦੜ ਦੀ ਕਲਾਸ ਹੈ, ਬਿੱਲੇ ਵਾਹ ਨੀ ਪਾਇਆ ਤੁਹਾਡੇ ਸਟੈਪ, ਬੜੀ ਈ ਤੇ ਨੀ ਪਾਤੀ
5: ਭੁੱਲ ਨੀ ਜਾ ਸਕਦੇ ਤੁਸੀਂ। ਮੈਂ ਇੱਕ ਵਾਰੀ ਅੱਗੇ ਵੀ ਇਹ ਗੱਲ ਗੱਲਾਂ ਦਾ ਉਹਨਾਂ ਦੀ ਦੱਸੀ ਆ, ਵੀ ਇੱਕ ਵਾਰੀ ਨਾ ਉਹ ਕਬੀਰ ਦਾਸ ਦੇ ਦੋਹੇ ਪੜ੍ਹਾ ਰਹੇ ਸੀਗੇ, ਕਹਿੰਦੇ ਉਹਨਾਂ ਨੇ ਲਾਈਨ ਬੋਲੀ, ਕਹਿੰਦੇ ਬਸੋ ਮੇਰੇ ਨੈਨੋ ਨੈਨੋ ਮੇ ਨੰਦ ਲਾਲ, ਫਿਰ ਕਹਿੰਦੇ ਬਸੋ ਮੇਰੇ ਨੈਨੋ ਮੇ ਨੰਦ ਲਾਲ, ਸਾਰੀ ਕਲਾਸ ਸੁਣ ਰਹੀ ਆ ਧਿਆਨ ਨਾਲ ਬੈਠੀ ਮੈਮ, ਕਿਉਂਕਿ ਮੇਰੀ ਅੱਖੋਂ ਪੇ 2 ਲੈਟ ਲਿਖਾ ਹੁਆ ਹੈ।
4: ਵਾਹ, ਕੀ ਬਾਤ,
5: ਇੰਸਲਟੀ
1: ਕਰਨ ਡੇ ਹਿੰਦੀ ਦੀ
5: ਮੇਰਾ ਨਾਮ ਨੀ ਸੀ ਕਦੇ, ਉਹ ਮੇਰਾ ਨਾਮ ਰੂਬੀ ਕਦੇ ਨੀ ਸੀ, ਰੂਬੀ ਕਹਿੰਦੇ ਹੁੰਦੇ ਮੈਨੂੰ ਉਹ, ਹੁਣ ਤੱਕ ਵੀ ਮੇਰਾ ਨਾਂ ਕਦੇ ਉਹ, ਜੇ ਮੈਂ ਉਹਨਾਂ ਨੂੰ ਕਾਲ ਕਰਾਂ ਉਹਨਾਂ ਨੇ ਫੋਨ ਚੱਕ ਕੇ ਕਦੇ ਨੀ ਕਹਿਣਾ ਵੀ ਹਾਂ ਰੂਬੀ ਕੀ ਯਾਰ, ਔਰ ਫਿਰ ਟੁੱਬੀ ਕਿੱਦਾਂ, ਟੁੱਬੀ ਹੀ ਕਹਿਣਾ ਮੈਨੂੰ ਹੁਣ ਤੱਕ ਵੀ ਨਾ। ਸਾਡੇ ਹਾਕੀ ਵਾਲੇ ਮੈਮ ਹੁੰਦੇ ਸੀਗੇ ਜਸਵੀਰ ਮੈਡਮ ਸੀਗੇ, ਉਹ ਬਹੁਤ ਵਧੀਆ ਸੀਗੇ, ਮਤਲਬ ਉਹਨਾਂ ਨੇ ਮੈਨੂੰ ਹਾਕੀ ਸ਼ਾਇਦ ਨਾ ਵਧੀਆ ਲੱਗਦੀ ਜਿਸ ਹਿਸਾਬ ਨਾਲ ਉਹਨਾਂ ਨੇ ਸਿਖਾਈ ਤੇ ਜਿੱਦਾਂ ਉਹਨਾਂ ਨੇ ਗਾਈਡ ਕੀਤਾ, ਤਾਂ ਆਈ ਸਟਿਲ ਲਵ ਹਾਕੀ।
4: वार्म अप वगैरा बहुत घट कोच हुंदे आ जो थानू हना
5: मतलब कोच जेड़े सीगे ओ डिफरेंट सी ओ साडे टीचर नहीं सीगे ही वाज जस्ट द कोच फॉर हॉकी है ना ते जेड़े टीचर से सानू लेके आंदे कोच सर भी बहुत अच्छे सी बहुत वधिया सीगे साडे मतलब आई थिंक ओ भी हुंदा ना कि जेड़ी चीज थानू चंगी लगे जे थानू अगो थानू सिखाउण वाला अच्छा मिल जावे ता फिर ओ डेफिनेटली ए हुंदा कि तुसी प्यार करन लग जांदे ओ चीज नू ना चाहे वो पढ़ना चाहे वो हाँ चाहे वो पढ़ना चाहे वो कोई डांस है या गेम है आई थिंक जब तुम उससे खोन वाला अगर टीचर अच्छा मिल जाए आई थिंक यू जस्ट स्टार्ट लविंग दैट गेम
4: यू
5: डूइंग हाँ जी
4: जी जी
5: हाँ जी ओके जी थैंक यू सो मच फॉर द योर टाइम ओके हैव अ नाइस डे
1: हैव अ नाइस डे
4: टू बाबा सी या
1: मैंने याद आ गया एक साडी भी मैडम वो भी टार ने टी रहे
4: अच्छा वाह
1: दीरी किसे मैंने मिले भी है
4: पर स्कूल वाले हैं वाह पर एक यार जेडी अपना रूबी भैन जी ने गल की है ना कि सिखाने का तरीका मैं हुन कई मेरी वेखना कि यार हुन दी जेडी जनरेशन है वो लोग किन्ने मतलब इस गलों कह सकते हैं कि लकी है ना कि किन्ने वधिया तरीके दे टीचर्स आ चुके हैं मतलब तू यूट्यूब भी वेख ला

0: ਬਿਲੀਵ ਕਿ ਸ਼ਾਇਦ ਇੰਨੇ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਜਾਂ ਫਿਰ ਕਹਿ ਲਓ ਇੰਨੇ ਸਹਿਜ ਤਰੀਕੇ ਨਾਲ ਜੇ ਅਸੀਂ ਵੀ ਪੜ੍ਹ ਰਹੇ ਹੁੰਦੇ ਸਾਇੰਸ ਤਾਂ ਸ਼ਾਇਦ ਸਾਇੰਸ ਮਜ਼ੇਦਾਰ ਲੱਗਦੀ
1: ਹਨਾ ਹੋ ਸਕਦਾ ਆਪਾਂ
0: ਉੱਧਰ ਨੂੰ ਹੋ ਜਾਂਦੇ ਕਿਉਂਕਿ ਇਟਸ ਆਲ ਅਬਾਊਟ ਇੰਗੇਜਿੰਗ ਦੁਨੀਆਂ ਤਾਂ ਬਹੁਤ ਖੂਬਸੂਰਤ ਆ ਹਨਾ ਤੇ ਉਸ ਤੋਂ ਰਿਲੇਟਡ ਹਾਂ ਤੇ ਉਸ ਤੋਂ ਰਿਲੇਟਡ ਓਬਵੀਅਸਲੀ ਜਿੰਨੀਆਂ ਗੱਲਾਂ ਹੋਣਗੀਆਂ ਹਨਾ ਉਹ ਓਨੀਆਂ ਹੀ ਵਧੀਆ ਹੋਣਗੀਆਂ ਬਟ ਜਸਟ ਆਪਾਂ ਉਹ ਵੈਲਿਊ ਨਹੀਂ ਦੇ ਪਾਉਂਦੇ ਉਹਨਾਂ ਚੀਜ਼ਾਂ ਨੂੰ
1: ਇਸ ਸਕੂਲ ਵਾਲੇ ਵੀ ਨਾ ਬੜਾ ਪ੍ਰਿੰਸੀਪਲ ਹੀ ਆ ਚਲੋ ਜਿਹੜੇ ਆ ਵੇਖਦੇ ਆ ਜਾਂ ਵਾਈਸ ਪ੍ਰੈਜੀਡੈਂਟ ਵਗੈਰਾ ਇਹ ਨਾ ਬੜੇ ਚੀਜ਼ਾਂ ਚੁਣ ਕੇ ਲਿਆਉਂਦੇ ਨੇ ਕਿ ਜੇ ਮੰਨ ਲਓ ਗੇਮ ਦੇ ਇਹਨਾਂ ਨੂੰ ਲੱਗਦਾ ਨਾ ਵੀ ਜਿੱਦਾਂ ਸਾਡੇ ਆਹ ਚੀਜ਼ ਦੇ ਵਿੱਚ ਅਸੀਂ ਲੈਕ ਕਰਨ ਡੇ ਹਾਂ ਫਿਰ ਉਹਦੇ ਵਿੱਚ ਚੇਂਜ ਕਰਦੇ ਨੇ ਕਿ ਹਾਂ ਕੋਈ ਹੋਰ ਟੀਚਰ ਲਿਆਂਦਾ ਜਾਵੇ ਅਤੇ ਉਹਨੂੰ ਮੌਕਾ ਦਿੱਤਾ ਜਾਵੇ ਵੇਖੀਏ ਵੀ ਉਹ ਕੀ ਕਰਦਾ ਅਤੇ ਇੱਦਾਂ ਹੀ ਨਾ ਇਹਨਾਂ ਨੇ ਕੀ ਹੋਇਆ ਕਿ ਮੈਥ ਸਬਜੈਕਟ ਜਿਹੜਾ ਮੈਨੂੰ ਲੱਗਦਾ ਕਿ 80% ਲੋਕਾਂ ਨੂੰ ਜਿਹੜਾ ਥੋੜ੍ਹਾ ਜਿਹਾ ਹਾਲੇ ਕਿ ਚਲੋ ਕੈਮਿਸਟਰੀ ਚ ਵੀ ਬੰਦਾ ਜਾਂ ਫਿਜ਼ਿਕਸ ਚ ਵੀ ਸੋ ਸੂ ਕੇ ਕੱਢ ਲੈਂਦਾ ਜੀ ਪਰ ਮੈਥ ਤੇ ਸੁੱਤਾ ਵੀ ਨੀ ਜਾਂਦਾ
2: ਹੁੰਦਾ
1: ਕਿਉਂਕਿ ਹੈ ਹੀ ਓਦਾਂ ਦਾ ਨਾ ਵੀ ਆ ਗਿਆ ਜੀ ਹਨਾ ਉਹ ਚ ਤੇ ਬੰਦਾ ਲੀਨ ਜਿਹਾ ਹੋ ਜਾਂਦਾ ਤੇ ਸੌ ਜਾਂਦਾ ਲੀਨ ਵੀ ਨੀ ਹੋ ਜਾਂਦਾ ਤੇ ਕਰ ਕਰਕੇ ਤੇ ਚਲੋ ਕੋਈ ਵੀ ਨੀ ਹਨਾ ਬੜਾ ਰਿਜ਼ਲਟ ਬੜਾ ਘੱਟ ਗਿਆ ਮੈਥ ਤਾਂ ਤੇ ਕੰਡੇ ਕੰਡੇ ਤੇ ਆ ਗਿਆ ਤੇ ਮੈਡਮ ਹੁੰਦੇ ਸੀ ਪਹਿਲਾਂ ਤੇ ਮੈਡਮ ਦਾ ਤੇ ਚਲੋ ਕੀ ਕਸੂਰਿਆ ਹੁਣ ਪੜ੍ਹਿਆ ਨਿਆਣਿਆਂ ਨੇ ਨੀ ਹਨਾ ਪਰ ਉਹ ਉਹਨਾਂ ਨੇ ਕੀ ਕੀਤਾ ਫਿਰ ਵੀ ਮੀਟਿੰਗ ਹੋਈ ਇੱਕ ਹਨਾ ਤੇ ਬੱਚਿਆਂ ਨੂੰ ਪੁੱਛਿਆ ਗਿਆ ਵੀ ਕਿੱਦਾਂ ਵੀ ਤੁਹਾਨੂੰ ਮੈਡਮ ਤੋਂ ਕੋਈ ਮਤਲਬ ਮੈਡਮ ਦੀ ਸਮਝ ਨਹੀਂ ਆਉਂਦੀ ਕਿ ਕੀ ਚੱਕਰ ਕੀ ਹੈ ਜਿਹੜੇ ਤੁਹਾਡੇ ਨੰਬਰ ਨਹੀਂ ਆਉਂਦੇ ਤੇ ਕਿਸੇ ਨੇ ਕੀ ਕਹਿਣਾ ਸੀ ਸਾਰੇ ਮੂੰਹ ਸੁੱਟ ਕੇ ਬੈਠੇ ਉੱਥੇ ਪਤਾ ਹੀ ਹੈ ਵੀ ਨਹੀਂ ਆਉਣ ਦਿਆ ਪੱਲੇ ਨਹੀਂ ਪੈਣ ਦਿਆ ਕੀ ਕਰੀਏ ਕਰ ਕੁਰਕੇ ਕੀ ਡਿਸੀਜ਼ਨ ਲਿਆ ਵੀ ਚਲੋ ਟੀਚਰ ਨਵਾਂ ਹਾਇਰ ਕਰਦੇ ਹਾਂ ਨਾ ਇਹਨੂੰ ਰਿਪਲੇਸ ਕਰਦੇ ਹਾਂ ਵੀ ਇਹਨੂੰ ਕਿਸੇ ਹੋਰ ਨਿੱਕੀ ਕਲਾਸ 'ਚ ਕੁਛ ਕੀਤਾ ਉਹਨਾਂ ਨੇ ਉਹ ਤੇ ਨਹੀਂ ਬਾਅਦ ਲੱਭੇ ਵੀ ਕਿੱਥੇ ਗੱਲ ਤੇ ਪਰ ਉਹ ਜਿਹੜਾ ਨਵਾਂ ਵੀਰ ਆਇਆ ਉਹਦੇ ਭਰਾਵਾ ਹੁਣ ਵੇਖੋ ਕਿੰਨੀ ਸੋਹਣੀ ਇੱਕ ਗੱਲ ਆ ਕਿ ਉਦੋਂ ਨਹੀਂ ਸੀ ਇਹ ਚੀਜ਼ ਦਾ ਬਿਲਕੁਲ ਵੀ ਨਹੀਂ ਪਤਾ ਵੀ ਕਿਹੜੇ ਪੁਆਇੰਟ ਆਫ ਵਿਊ ਨਾਲ ਇਹਨੂੰ ਲਿਆਂਦਾ ਜਾਂ ਕੀ ਪਿੱਛੇ ਸਾਈਕੋ ਸੀ ਹੁਣ ਉਹ ਚੀਜ਼ਾਂ ਦੀ ਸਮਝ ਆਉਂਦੀ ਆ ਵੀ ਕੀ ਉਹਨਾਂ ਦੀ ਸਟ੍ਰੈਟਜੀ ਕੀ ਸੀ ਉਹਦੇ ਪਿੱਛੇ ਉਹ ਕੀ ਸੀ ਕਿ ਉਹਨੇ ਆਉਣਾ ਭਰਾਵਾ ਪੱਗ ਉਹਨੇ ਬੰਨੀ ਹੋਣੀ ਮਤਲਬ ਹੋਰ ਹੀ ਸਟਾਈਲ ਦੀ ਅੱਜ ਤੱਕ ਤੁਸੀਂ ਵੇਖੀ ਨਹੀਂ ਹੋਣੀ ਉਹਦੀ ਮੈਂ ਫੋਟੋ ਖਾਦਾ ਨਾ ਤੁਸੀਂ ਕਹਿਣਾ ਮੈਂ ਪਹਿਲੀ ਵਾਰੀ ਆਹ ਸਟਾਈਲ ਦੀ ਪੱਗ ਵੇਖੀ ਮਤਲਬ ਕਲਰਫੁੱਲ ਪੱਗ ਬੰਨੀ ਹੋਣੀ ਉਹਨੇ
2: ਵਾਹ ਵਾਹ ਵਾਹ
1: ਤੇ ਜਿਹੜੀ ਉਹਨੇ ਕੱਪੜੇ ਪਾਏ ਹੋਣੇ ਮਤਲਬ ਚਮਕੀਲੀਆਂ ਵਾਲੇ ਜਿੱਦਾਂ ਦਲੇਰ ਮਹਿੰਦੀ ਵੇਖਿਆ ਪੂਰਾ ਦਲੇਰ ਮਹਿੰਦੀ ਵਰਗੇ ਕੱਪੜੇ ਮਤਲਬ ਹਰ ਰੋਜ਼ ਉਹਨੇ ਇੱਕ ਵੱਖਰਾ ਸਤਾਰਿਆਂ ਵਾਲਾ ਕੋਟ ਪਾਉਣਾ ਕਿਤੇ ਫੁੱਲ ਲੱਗੇ ਹੋਣੇ ਆ ਕਿਤੇ ਉਹ ਜਿਹੜੀਆਂ ਉਹ ਪਰਲ ਕੀ ਕਹਿੰਦੇ ਪੈਂਟ ਵੀ ਪੂਰੀ ਉਹਦੇ ਨਾਲ ਭਰੀ ਆ ਬੂਟ ਵੀ ਮਤਲਬ ਤੁਸੀਂ ਵੇਖੋਗੇ ਤੁਸੀਂ ਕਹਿਣਾ ਯਾਰ ਕੀ
2: ਬੰਦੇ ਸਰ ਦੀ ਬਸ ਆਹ 2 ਵਜੇ ਤੱਕ ਸਕੂਲ ਆ 2:30 ਵਜੇ ਕਿਤੇ ਹੈ ਸੱਭਿਆਚਾਰ
1: ਉਹ ਵੀ ਬੜੇ ਵੱਡੇ ਲੈਵਲ ਦੀ ਮਤਲਬ ਫਿਕਸੋ ਲਾਉਂਦਾ ਹੁੰਦਾ ਸੀ ਉਹ ਫਿਕਸੋ ਲਾਈ ਹੋਣੀ ਤੇ ਇੱਕ ਉਹਨੂੰ ਪ੍ਰੋਬਲਮ ਸੀ ਵੀ ਕੱਪੜੇ ਵੀ ਉਹਨੇ ਜ਼ਿਆਦਾ ਕਾਲੇ ਪਾਉਣੇ ਆ
2: ਅੱਛਾ
1: ਤੇ ਉਹ ਹੁਣ ਤੁਹਾਨੂੰ ਪਤਾ ਫਿਕਸੋ ਡਿੱਗਦੀ ਵੀ ਆ ਤੇ ਉਹ ਸਾਰਾ ਚਿੱਟਾ ਹੋਇਆ ਹੋਣਾ ਉਹਦਾ ਤੇ ਉਹ ਭਰਿਆ ਹੋਣਾ ਫਿਕਸੋ ਦੇ ਨਾਲ ਡਿੱਗ ਡਿੱਗ ਕੇ ਉਹਨੇ ਐ ਮਤਲਬ ਆਉਣਾ ਰੋਜ਼ ਹੀ ਉਹਨੇ ਸੇਮ ਕੋਈ ਉਹਨੇ ਇਹ ਨੀ ਕਿ ਚੱਲ ਇੱਕ ਅੱਧਾ ਦਿਨ ਕਿਤੇ ਸਿੰਪਲ ਪੈਂਟ ਪਾਵੇ ਕਿਤੇ ਜੀਨ ਪਾਏ ਵੇਖ ਲਈਏ ਉਹਨੂੰ ਕਿਤੇ ਕੋਟੀ ਪਾਵੇ ਵਿਚਾਰਾ ਚੀਜ਼ਾਂ ਉਹੀ ਪੈਣੀਆਂ ਫਰੰਗੀ 50 ਉਹਨੇ ਬੰਨਣੀ ਮਤਲਬ ਪਿੰਨਾਂ ਉਹਨੇ ਕੰਨ ਤੋਂ ਲੈ ਕੇ ਤਾਂ ਤੱਕ ਉਹਨੇ ਪਿੰਨਾਂ ਲਾਈਆਂ ਹੋਣੀਆਂ ਪੱਗ ਚ ਮਤਲਬ ਤੁਸੀਂ ਵੇਖ
2: ਕੇ
1: ਚੀਜ਼ ਕੀ
2: ਹੈ ਵੇਸ਼ਭੂਸ਼ਾ ਸਮਝ ਗਏ
1: ਨਾ ਉਹਨੇ ਜਦੋਂ ਆਉਣਾ ਤੇ ਭਰਾਵਾ ਸਾਰਿਆਂ ਨੇ ਐਕਟਿਵ ਰਹਿਣਾ ਵੀ ਸਾਰਾ ਗਏ
2: ਕੁਛ ਹੋਏਗਾ
1: ਨਾ ਹੀ ਮਹਿੰਦੀ ਰੱਤਾ ਉਧਰ ਦਲੇਰ ਮਹਿੰਦੀ ਇੱਧਰ ਮਹਿੰਦੀ ਮਹਿੰਦੀ ਰੱਤਾ ਉਹ ਜਿੱਦਾਂ ਹੀ ਆਇਆ ਉਦਾਂ ਹੀ ਸਾਰਿਆਂ ਨੇ ਉਹਦਾ ਨਾਂ ਪਾਤਾ ਦਲੇਰ ਮਹਿੰਦੀ ਤੇ ਉਹ ਜਦੋਂ ਆਉਣਾ ਤੇ ਸਾਰਿਆਂ ਨੇ ਹੱਸੀ ਜਾਣਾ ਹਨਾ ਮਤਲਬ ਇੰਨਾ ਇੰਟਰਸਟ ਬਣਿਆ ਮੈਥ ਦੇ ਵਿੱਚ ਕਿਉਂਕਿ ਉਹਦੇ ਸਟਾਈਲ ਐ ਜੇ ਕਰਕੇ ਉਹਨੇ ਪਟਾਉਣਾ ਮੂੰਹ ਜਿਹਾ ਟੇਢਾ ਕਰਕੇ ਤੇਰਾ ਹਰ ਇੱਕ ਪੂਰਾ ਉਹਨੇ ਨਾਲ ਵਿੱਚ ਵਿੱਚ ਉਹਨੇ ਕਰਨਾ ਵੀ ਸਟੂਡੈਂਟ ਦਾ ਇੰਟਰੈਕਸ਼ਨ ਵੀ ਮੈਨੂੰ ਪਤਾ ਤੁਸੀਂ ਕੀ ਸੋਚਣ ਡੇ ਜੇ ਪਰ ਉਹਨੇ ਕਦੀ ਇਹ ਨੀ ਕਿਹਾ ਕਿ ਤੁਸੀਂ ਮੈਨੂੰ ਗਲਤ ਕਹਿੰਦੇ ਹੋ ਜਾਂ ਹਨਾ ਟੀਜ਼ ਕਰਦੇ ਹੋ ਟੀਜ਼ ਤੇ ਪਤਾ ਹੀ ਹੁੰਦਾ ਬੰਦੇ ਨੂੰ ਵੀ ਕਰਦੇ ਆ ਵੱਖਰੀ ਗੱਲ ਪਰ ਉਹਨੇ ਕਦੀ ਨੀ ਉਹਨੇ ਵਧੀਆ ਬਣਾ ਕੇ ਰੱਖੀ ਤੇ ਸਾਰਿਆਂ ਨੇ ਉਹਦੇ ਮੁੜ ਕੇ ਟਿਊਸ਼ਨਾਂ ਦੇ ਵਿੱਚ ਵੀ ਉਹਨੇ ਐਡਮਿਸ਼ਨ ਕਰਾਈ ਉਹਦੇ ਘਰੇ ਵੀ ਮਤਲਬ ਇਸੇ ਕਰਕੇ ਐਡਮਿਸ਼ਨ ਕਰਾ ਲਈ ਵੀ ਚਲੋ ਘੜੀ ਫਨ ਕਰਕੇ ਮਤਲਬ ਲਿਟਰਲੀ ਇਹ ਚੀਜ਼ ਸੋਚ ਕੇ ਕਰਾਈ ਕਿ ਚਲੋ ਯਾਰ ਘੜੀ ਉੱਥੇ ਬਵਾਂਗੇ ਸਾਰਨਾ ਇਹ ਸੋਚ ਕੇ ਐਡਮਿਸ਼ਨ ਕਰਾ ਲਈ ਮੈਂ

0: ਦਿੱਤੀ ਉੱਥੇ ਟਿਊਸ਼ਨ ਤੇ ਵੀ ਜਾਂਦੇ ਰਹੇ ਤੇ ਉਹ ਚੰਗੇ ਭਲੇ ਮੈਂਬਰ ਹੋਣ ਲੱਗ ਪਏ ਮੈਥ ਦੇ ਵਿੱਚ ਤੇ ਉਹ ਪਰ ਸਰ ਤਾਂ ਕੰਟੀਨਿਊ ਹੀ ਰਿਹਾ ਉਹ ਸਰ ਵਿਚਾਰੇ ਨੇ ਇੰਨੀ ਜਗ੍ਹਾ ਬਣਾਈ ਆਪਣੇ ਸਕੂਲ ਦੇ ਵਿੱਚ ਮੈਨੂੰ ਲੱਗਦਾ ਹਾਲੇ ਤੱਕ ਚੱਲਣ ਡਿਆ ਹੋਣਾ ਵਿਚਾਰਾ ਤੇ ਉਹਨੇ ਆਉਣਾ ਕਾਹਤੇ ਰੈਡ ਕਲਰ ਦੀ ਸਕੂਟਰੀ
1: ਬੁੱਧਵਾਰ ਠੀਕ ਹੈ ਗੇਮਸ ਪੀਰੀਅਡ ਆ ਫਿਰ ਮਤਲਬ ਹੱਥ ਤੇ ਤੁਸੀਂ ਆ ਨੀ ਰਹੇ ਉਸ ਤੋਂ ਬਾਅਦ ਲਾਸਟ ਉਹਨਾਂ ਮੈਥ ਵਾਲਾ ਸਾਡਾ ਜਿਹੜਾ ਨਾ ਤੇ ਉਹ ਵਾਲਾ ਤੇ ਸਾਡੇ ਸਰ ਹੁੰਦੇ ਰਿਸ਼ੂ ਸਰ ਸਰ ਨੇ ਨਾ ਸਾਈਡ ਚੀਰ ਕੱਢਿਆ ਹੋਣਾ ਪੈਨਸਿਲ ਮੁੱਛ ਸਰ ਦੀ ਤੇ ਸਰ ਨੇ ਨਾ ਅੱਗੋਂ ਜਿਸ ਤਰ੍ਹਾਂ ਵਾਲ ਨਾ ਜਿਸ ਤਰ੍ਹਾਂ ਬਰਾਊਨ ਜੇ ਜਿਸ ਤਰ੍ਹਾਂ ਅਮਰਿੰਦਰ ਗਿੱਲ ਦੇ ਨੀ ਸੀਗੇ ਮੇਲ ਕਰਾ ਦੇ ਰੱਬਾ ਬਸ ਹੁਣ ਕਹਿ ਲੈ ਬਸ ਹਾਂ ਕਹਿ ਲੈ ਸਪਾਈਕ ਨੀ ਕੀਤੇ ਸਾਈਡਾਂ ਤੇ ਰੱਖੇ ਸਰ ਦੀ ਨਾ ਆਵਾਜ਼ ਬੜੀ ਗੜਕੇ ਵਾਲੀ ਉੱਦਾਂ ਕੱਦ ਕਾਠੀ ਤੋਂ ਮਤਲਬ ਹੀ ਵਾਜ਼ ਵੈਰੀ ਸ਼ੋਰਟ ਤੇ ਨਾ ਸਰ ਨੇ ਨਾ ਅੱਡੀ ਚੱਕ ਕੇ ਇਸ ਤਰ੍ਹਾਂ ਕਹਿਣਾ ਖੜੋ ਖੜੋ ਖੜੋ ਖੜੇ ਹੋ ਗਏ ਹਨਾ ਕੀ ਹੋਏਗਾ ਚੁੱਪ ਆਰਾਮ ਨਾਲ ਬਹਿ ਜਾ ਸਰ ਇਹ ਤਾਂ ਕੋਈ ਪੁਆਇੰਟ ਨਹੀਂ ਹੋਇਆ ਹਨਾ ਫਿਰ ਇੱਕ ਸਾਡਾ ਸਰ ਸੀਗਾ ਸੁਖਵਿੰਦਰ ਸਰ ਉਹ ਮਤਲਬ ਉਹ ਨਾ ਜਿਸ ਤਰ੍ਹਾਂ ਬੰਦਾ ਹੁੰਦਾ ਨਾ ਕਿ ਮੈਂ ਤਰੱਕੀ ਕੀਤੀ ਲਾਈਫ 'ਚ ਉਸ ਤਰ੍ਹਾਂ ਸੀ ਮੈਂ ਜਦੋਂ ਕਿਉਂਕਿ ਮੈਂ ਸੇਮ ਸਕੂਲ ਪੜਿਆ ਨਰਸਰੀ ਤੋਂ ਨਾ ਸਮੋ ਸਰ ਨੂੰ ਵੇਖਦਾ ਸੀ ਕਿ ਨਾ ਪਹਿਲੀ ਦੂਜੀ 'ਚ ਇਹ ਜਿਹੜੀ ਹੁੰਦੀ ਨਾ ਕੈਮਿਸਟਰੀ ਲੈਬ ਦੇ ਅੰਦਰ ਲੈਬ 'ਚ ਹੀ ਰਹਿੰਦਾ ਫਿਰ ਬਾਅਦ 'ਚੋਂ ਦੇਖੇ ਕਿ 1, 2, 3, 4 ਹੈ ਜਦੋਂ ਆਪਾਂ 7ਵੀਂ 8ਵੀਂ ਤੱਕ ਪਹੁੰਚ ਗਏ ਨਾ ਕਿ ਸਰ ਦੀ ਹੁਣ ਉਹ ਵਾਲਾ ਮਤਲਬ ਬੰਦੇ ਦਾ ਲੈਵਲ ਹੋਇਆ ਕਿ ਮੈਂ ਹੀ ਮੈਥ ਪੜ੍ਹਾਊਂਗਾ ਪਰ ਨਾ ਹੁਣ ਦੇਖੋ ਨਾ ਉਹੀ ਗੱਲ ਆ ਜੇ ਸਰ ਤੁਸੀਂ ਦੱਸਿਆ ਉਹ ਪਤਾ ਨਹੀਂ ਨਾ ਤੁਹਾਨੂੰ ਕਿ ਬੈਕ ਆਫ ਦਾ ਹੈਡ ਸਕੂਲ ਵਾਲਿਆਂ ਨੇ ਕੀ ਕਿਹਾ ਹੋਇਆ ਉਹ ਵਿਚਾਰੇ ਦੇ ਨਾ ਜੀਵਨ ਕਹਿ ਲੈ ਅਪ੍ਰੈਲ 'ਚ ਜਦੋਂ ਸੈਸ਼ਨ ਸਟਾਰਟ ਹੋਣਾ ਨਾ ਤੇ ਜੂਨ ਜੁਲਾਈ ਦੀ ਛੁੱਟੀਆਂ 'ਚ ਜਾਣਾ ਹੁੰਦਾ ਸਕੂਲ ਵੀ ਟ੍ਰਿਪ ਜਾਂਦਾ ਨਾ ਸਰ ਨੇ ਆਣਾ ਕਲਾਸ ਨੂੰ ਪੜ੍ਹਾਉਂਦੇ ਹੁਣ ਇਹ ਮੀਨ ਹੈ ਇਹ ਮੀਡੀਅਨ ਹੈ ਇਹ ਮੋੜ ਹਾਂਜੀ ਟ੍ਰਿਪ ਇਜ਼ ਗੋਇੰਗ ਟੂ ਨੈਨੀਤਾਲ ਮੈਨੂੰ ਨਾ ਨਾਮ ਨੋਟ ਕਰਾ ਦਿਓ ਜਿਹਨੇ ਨੈਨੀਤਾਲ ਜਾਣਾ ਐਵੇਂ ਰੈਂਡਮਲੀ 3 ਮਹੀਨਿਆਂ ਹੀ ਚੱਲੀ ਜਾਣਾ ਟ੍ਰਿਪ ਇਜ਼ ਗੋਇੰਗ ਟੂ ਨੈਨੀਤਾਲ ਖੜਾਓ ਖੜਾਓ ਕਲਾਸ 'ਚੋਂ ਬਾਹਰ ਨਿਕਲ ਜਾ ਉਹ ਬਾਹਰ ਜਾਂਦਾ ਪਿਆ ਬੱਚਿਆਂ ਨੂੰ ਤੂੰ ਨੈਨੀਤਾਲ ਜਾਣਾ ਕਿ ਨਹੀਂ ਇਹ ਵੀ ਮੈਨੂੰ ਦੱਸਦਾ ਇੱਕ ਪਤਾ ਨਹੀਂ ਸਰ ਨੂੰ ਕੀ ਪ੍ਰੋਬਲਮ ਸੀ ਵਿਵੇਕ ਓਬਰਾਏ ਨਾਲ ਹੀ ਵਾਜ਼ ਆਈ ਗੈਸ ਹਿਊਜ ਸਲਮਾਨ ਖਾਨ ਫੈਨ ਕਿਉਂਕਿ ਜੇ ਕਿਸੇ ਬੱਚੇ ਨੇ ਸਮ ਗਲਤ ਕਰਤਾ ਹਨਾ ਗਲਤ ਦੇਤਾ ਉਹਨੂੰ ਪਤਾ ਕਹਿੰਦਾ ਉਹ ਯਾਰ ਤੂੰ ਤਾਂ ਫਲੋਪ ਬੰਦਾ ਯਾਰ ਤੂੰ ਤਾਂ ਵਿਵੇਕ ਓਬਰਾਏ ਆ ਉਹ ਬੇਚਾਰਾ ਆਪਣੇ ਘਰ ਆਰਾਮ ਨਾਲ ਬੈਠਾ ਪਿਆ ਉਹ ਤੂੰ ਫਲੋਪ ਹੋ ਯਾਰ ਤੁਸੀਂ ਫਲੋਪ ਹੋ ਵਿਵੇਕ ਹੋ ਤੁਸੀਂ ਵਿਵੇਕ ਹੋ ਪਹਿਲਾਂ ਵਿਵੇਕ ਵਿਵੇਕ ਸੋਚੀ ਜਾਣਾ ਕਿ ਕਲਾਸ 'ਚ ਤਾਂ ਕੋਈ ਵਿਵੇਕ ਹੈ ਨੀ ਬਾਈ ਤੇ ਬਾਈ ਜਾਣਾ ਸਾਡੇ ਵਿੱਚ ਕੁੜੀ ਦਾ ਨਾਮ ਤਾਂ ਵਿਵੇਕ ਹੋ ਨੀ ਸਕਦਾ ਅਸੀਂ ਬਾਈ ਜਾਣੇ ਸਾਡੇ ਵਿੱਚ ਕੋਈ ਅੱਛਾ ਵਿਵੇਕ ਓਬਰਾਏ ਕਹਿੰਦੇ ਸਰ ਇਹ ਸਰ ਸਾਥੀਆਂ ਨੀ ਦੇਖੀ ਤੁਸੀਂ ਉਹ ਚੁੱਪ ਕਰਿਆ ਤੂੰ ਵੀ ਬਾਹਰ ਨਿਕਲ ਗਿਆ ਇਹ ਹੁੰਦਾ ਹੈ ਨਾ ਓਹੋ ਹੋ ਅੱਜ ਤਾਂ ਰੌਣਕਾਂ ਲੱਗ ਗਈਆਂ ਹੈ ਮਨੀ ਸਹੀ ਕਿ ਨਹੀਂ
0: ਇੱਦਾਂ ਕਰਦੇ ਹਾਂ ਯਾਰ
1: ਥੋੜ੍ਹੇ ਜਿਹੇ ਮੈਸੇਜ ਪੜ੍ਹਦੇ ਹਾਂ ਹਨਾ ਫਿਰ ਬਾਅਦ ਚੋਂ ਆਪਾਂ ਛੋਟੀ ਜਿਹੀ ਬ੍ਰੇਕ ਲਵਾਂਗੇ ਫਿਰ ਆਪਾਂ ਵਾਪਸ ਆਵਾਂਗੇ ਸਾਡੇ ਕੋਲ ਥੋੜੇ ਜਿਹੇ ਕਾਲਰਸ ਨੇ ਉਹਨਾਂ ਨੂੰ ਵਿਹਲਾ ਕਰਾਂਗੇ ਠੀਕ ਹੈ ਨਹੀਂ ਥੋੜਾ ਉਹ ਵੀ ਇੰਤਜ਼ਾਰ ਕਰੇ ਥੋੜਾ ਹਮ ਵੀ ਇੰਤਜ਼ਾਰ
0: ਕਰੇ ਤੁਹਾਡੀ ਮਰਜ਼ੀ ਕ੍ਰਿਸ਼ਨਾ ਜੀ
1: ਇੱਦਾਂ ਹੀ ਹੈ ਨਾ ਚਲੋ ਠੀਕ ਹੋ ਗਿਆ ਜੀ
0: ਲੈ ਸਟੂਡੈਂਟ ਜੇ
1: ਜਸ ਅੰਮ੍ਰਿਤ ਜੀ ਕਹਿੰਦੇ ਨੇ ਚੱਕ ਕੇ ਰੱਖ ਦੋ ਕੰਮ ਦੋਨੋਂ ਗੁੱਡ ਸ਼ੋ ਪੰਮੀ ਬਾਈ ਦਾ ਸੌਂਗ ਲਾਓ ਅੱਜ ਸ਼ੀਸ਼ੀ ਠੀਕ ਹੈ ਭਾਜੀ ਲਾ ਦਾਂਗੇ
0: ਪੰਮੀ ਬਾਈ ਦਾ ਲਾ ਦਾਂਗੇ
1: ਡਨ ਹੋ ਗਿਆ ਇਹ ਗਾਣਾ ਹਮੇਸ਼ਾ ਨਾ ਖਤਰਨਾਕ ਅੱਜ ਮੈਂ ਲਾਊਂਗਾ ਗਾਣਾ ਮੈਨੂੰ ਪਿਛਲੀ ਵਾਰੀ ਕਹਿੰਦੇ ਕਿ ਖਲੀ ਦਾ ਗਾਣਾ ਲਾ ਦੇ ਮੈਂ ਕਿਹਾ ਕਹਿੰਦੇ ਨੀਟੂ ਸ਼ਟਰਾਂ ਵਾਲੇ ਦਾ ਲਾ ਦੋ ਮੈਂ ਕਿਹਾ ਫਾਇਰ ਕਰਾਉਣਾ ਤੁਸੀਂ ਬਾਈ ਇਹ ਕੋਈ ਗੱਲ ਨੀ ਮਿੱਤਰ
0: ਵੋਟਾਂ ਆ ਗਈਆਂ ਮੈਂ ਨੀਟੂ ਦਾ ਲਾ ਦਈਏ ਅਸੀਂ
1: ਤੇ ਆਪਣਾ ਇੱਧਰ ਸੁਖਵਿੰਦਰ ਭੈਣ ਜੀ ਮੈਸੇਜ ਭੇਜਦੇ ਨੇ ਤੁਹਾਡੇ ਵਾਸਤੇ ਸਪੈਸ਼ਲੀ ਕਹਿੰਦੇ ਨੇ ਕ੍ਰਿਸ਼ਨਾ ਵੀਰੇ ਬਲਕੀਰਤ ਨੂੰ ਪੁੱਛੋ ਕਿ ਉਹਨਾਂ ਨੇ ਚੌਂਕੜੀ ਲਗਵਾ ਕੇ ਦਿੱਤੀ ਕਿ ਨਹੀਂ ਇਹ ਕੀ ਗੱਲ ਆ ਬਈ
0: ਇਹ ਪਰਸਨਲ ਗੱਲ
1: ਸੋਰੀ ਰੀਅਲੀ ਸੋਰੀ ਮਾਈ ਫਰੈਂਡ ਰੀਅਲੀ ਸੋਰੀ ਪਰ ਸਾਨੂੰ ਅੰਮ੍ਰਿਤ ਭੈਣ ਜੀ ਨੇ ਇੱਕ ਗੱਲ ਦੱਸੀ ਪਤਾ ਕੀ
0: ਲਾਵਾਂਗੇ ਭੈਣ ਜੀ ਟੈਨਸ਼ਨ
1: ਹਾਂ ਲਾਵਾਂਗੇ ਸਾਨੂੰ ਅੰਮ੍ਰਿਤ ਭੈਣ ਜੀ ਨੇ ਗੱਲ ਦੱਸੀ ਪਤਾ ਕੀ ਕਿ ਸੁਖਵਿੰਦਰ ਜੀ ਦਾ ਤੇ ਗੁਰਜੀਤ ਸਿੰਘ ਗਿੱਲ ਜੀ ਦੀ ਦੋਨਾਂ ਦੀ ਅੱਜ 20-20 ਸ਼ਾਦੀ ਦੀ ਸਾਲਗਿਰਾ
0: ਅੱਛਾ
1: ਸਾਨੂੰ ਪਹਿਲੇ ਦੱਸਿਆ ਆਪਾਂ ਅਜੇ ਹੀ ਟੌਪਿਕ ਬਣਾ ਲੈਂਦੇ
0: ਓਏ ਯਾਰ ਤੁਸੀਂ ਗਲਤ ਟਾਈਮ ਤੇ ਦੱਸਤਾ
1: ਹਨਾ
0: ਕੰਗ੍ਰੈਚੁਲੇਸ਼ਨ ਐਂਡ ਸੈਲੀਬ੍ਰੇਸ਼ਨ ਵਿਸ਼ ਯੂ ਅ ਹੈਪੀ ਹੈਪੀ ਹੈਪੀ ਐਨੀਵਰਸਰੀ ਟੂ ਸੁਖਵਿੰਦਰ ਜੀ ਐਂਡ ਗੁਰਜੀਤ ਸਿੰਘ ਗਿੱਲ ਜੀ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਜੀ ਬਿਲਕੁਲ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਤੁਹਾਡੀ ਸ਼ਾਦੀ ਦੀ ਸਾਲਗਿਰਾ ਦੀਆਂ 20 ਸਾਲ ਤੁਹਾਡੇ ਪੂਰੇ ਹੋ ਗਏ ਵੈਲ ਡਨ ਮੈਂ ਕਹਿੰਦਾ ਹੋਰ ਵਧੀਆ ਵਧੀਆ ਤੁਹਾਡਾ ਸਫ਼ਰ 40-60-80 ਸਾਲ ਦੀ ਸਾਲਗਿਰਾ ਲਈ ਵੀ ਤੁਸੀਂ ਸਾਨੂੰ ਫੋਨ ਕਰੋ ਅਸੀਂ ਤੁਹਾਨੂੰ ਮੈਸੇਜ ਕਰਿਆ ਕਰੀਏ ਸਵਸਥ ਰਹੋ ਖੁਸ਼ ਰਹੋ ਮਸਤ ਰਹੋ
1: ਸਹੀ ਹੋ ਗਿਆ
0: ਯਾਰ, ਰਹਿਣਾ ਵੇਖੋ ਪਿਆਰ ਨਾ ਰਹੋ ਬਸ।
1: ਹਾਂਜੀ ਸਿੰਪਲ, ਪਲੀਜ਼ ਇਹਨਾਂ ਤੋਂ ਤੁਸੀਂ ਜ਼ਰੂਰ ਸਲਾਹ ਲੈ ਲਓ, ਕਿਉਂਕਿ ਤੁਹਾਨੂੰ ਤਾਂ 20 ਸਾਲ ਹੋਏ ਪਰ ਹਨਾ ਇਹਨੂੰ ਤਾਂ ਹੋ ਗਏ ਨਾ 6-7 ਮਹੀਨੇ, ਠੀਕ ਹੈ। ਨਹੀਂ ਕਈ ਵਾਰੀ ਕੀ ਹੁੰਦਾ ਬਹੁਤਾ ਕੰਮ ਪੁਰਾਣਾ ਹੋ ਜਾਣਾ, ਬੰਦੇ ਨੂੰ ਯਾਦ ਜਾ ਨਹੀਂ ਰਹਿੰਦਾ। ਹੋ ਸਕਦਾ ਤੁਹਾਡੇ ਲਾਈਫ 'ਚ ਤੁਹਾਡੇ ਤੱਕ ਇਹ ਵਾਲੀ ਗੱਲ ਨਾ ਪਹੁੰਚੇ ਹੋਏ ਸੁਖਵਿੰਦਰ ਭੈਣੇ, ਪਰ ਅੱਜ ਬਲਕੀਰੇ ਜੀ ਨੇ ਦੱਸਤਾ ਕਿ ਕੀ ਪਿਆਰ ਨਾਲ ਰਹੋ,
0: ਪਿਆਰ
1: ਪਲੀਜ਼ ਪਿਆਰ ਨਾਲ ਰਹੋ, ਠੀਕ ਹੈ ਜੀ। ਇੱਧਰ ਰਕੇਸ਼ ਕੁਮਾਰ ਜੀ
0: ਵਧਾਈਆਂ,
1: ਹਾਂਜੀ ਵਧਾਈਆਂ ਜੀ। ਰਕੇਸ਼ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਲਈ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਕਹਿੰਦੇ ਨੇ ਕਿ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸੰਪੂਰਨ ਹੋਣ। ਪਰਥ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਥੈਂਕ ਯੂ ਜੀ, ਥੈਂਕ ਯੂ ਸੋ ਮਚ,
0: ਧੰਨਵਾਦ ਜੀ।
1: ਗੁਰਜੀਤ ਕੌਰ ਜੀ ਨੂੰ ਸਾਡਾ ਅਤੁੱਲਾ ਖਾਨ ਸਾਹਿਬ ਦਾ ਗਾਣਾ ਬਹੁਤ ਵਧੀਆ ਲੱਗਾ, ਕਹਿੰਦੇ ਗ੍ਰੇਟ ਸੌਂਗ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਇੱਦਾਂ ਹੀ ਆ। ਰਕੇਸ਼ ਕਾਜਲ ਜੀ ਵੀ ਗੁੱਡ ਮਾਰਨਿੰਗ ਭੇਜਦੇ ਨੇ। ਇੱਧਰੋਂ ਅਮਰਦੀਪ ਸਿੰਘ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਜੀ MBA ਵਿੱਚ ਸਾਡੇ 3 ਫੇਵਰੇਟ ਟੀਚਰਸ ਐਂਡ ਸਾਰਿਆਂ ਨੇ ਲਵ ਮੈਰਿਜ ਕਰਾਈ ਆਪਣੇ ਸਟੂਡੈਂਟਸ ਨਾਲ। ਉਹ ਬੰਦੇ 2 ਟੀਚਰਸ ਨੇ ਤੇ ਭੱਜ ਕੇ
0: ਦੁਬਾਰਾ ਰਿਪੀਟ ਕਰਿਓ ਸਰ,
1: ਰਾਮ ਇੱਕ ਮਿੰਟ, ਇਹ ਦੁਬਾਰਾ ਕਰਨਾ ਪਏਗਾ,
0: ਇਹ ਭੇਜਿਆ ਕਿੰਨਾ ਨੇ ਵੀ ਦੁਬਾਰਾ ਰਿਪੀਟ।
1: ਹਾਂਜੀ ਇਹ ਅਮਰਦੀਪ ਸਿੰਘ ਜੀ ਨੇ ਭੇਜਿਆ। ਦੇਖੋ ਦੇਖੋ ਹਰ ਚੀਜ਼ ਦੀ ਇੱਕ ਲੈ ਹੁੰਦੀ ਹੈ ਹਨਾ, ਸਟੋਰੀ ਟੈਲਿੰਗ ਦੀ ਲੈ ਹੁੰਦੀ ਹੈ। ਅੱਜ ਮੈਂ ਵੀ ਥੋੜ੍ਹਾ ਸਿਖਾਉਣਾ,
0: ਸਿਖਾਓ
1: ਪਹਿਲੇ ਨੋਰਮਲ ਬੇਸ ਤੋਂ ਕੀਤਾ, ਉਹਨਾਂ ਕਿਹਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਹਨਾ ਬੇਸ ਹੋ ਗਿਆ ਕਿ ਹਾਂਜੀ ਮੈਂ ਆ ਗਿਆ। ਫਿਰ ਉਹਨਾਂ ਨੇ ਗੱਲ ਇੱਕ ਨੋਰਮਲ ਜੀ ਕੀਤੀ ਹਨਾ, ਕਿ ਜੋ ਹੈ ਕਿ MBA ਵਿੱਚ ਸਾਡੇ 3 ਟੀਚਰ ਸੀਗੇ ਹਨਾ। ਉਹ ਬੰਦਾ ਕਹਿੰਦਾ ਕਿਆ ਹੀ ਹੋ ਜਾਏਗਾ, ਫਿਰ ਅੱਗੋਂ ਟਵਿਸਟ ਆ ਗਿਆ, ਕਹਿੰਦੇ ਸਾਰਿਆਂ ਨੇ ਲਵ ਮੈਰਿਜ ਕਰਾਈ, ਉਹ ਵੀ ਆਪਣੇ ਸਟੂਡੈਂਟਸ ਦੇ ਨਾਲ, ਠੀਕ ਹੈ। ਤੇ 2 ਟੀਚਰਸ ਨੇ ਤਾਂ ਭੱਜ ਕੇ ਵਿਆਹ ਕਰਾਇਆ, ਹੋਰ ਠੀਕ ਹੋ ਗਿਆ, ਵਾਹ ਵਾਹ ਵਾਹ। ਤੇ ਇੱਕ ਕੈਨੇਡਾ ਚ ਨੇ, ਇੱਕ ਮੈਲਬਰਨ ਚ ਨੇ, ਤੇ ਇੱਕ ਇੰਡੀਆ ਚ। ਕਿਆ ਬਾਤ ਹੈ ਅਮਰਦੀਪ ਜੀ, ਦੇਖੋ ਹੈਪੀ ਟੀਚਰ ਡੇ ਉਹਨਾਂ ਨੂੰ ਵੀ, ਉਹ ਤਾਂ ਬਹੁਤ ਵਧੀਆ ਤਰੀਕੇ ਮਨਾਉਂਦੇ ਹੋਣਗੇ ਫੇਰ ਤੇ। ਤੁਹਾਨੂੰ ਵੀ ਜੀ, ਤੁਹਾਨੂੰ ਵੀ,
0: ਵੈਸੇ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ।
1: ਹਾਂ ਨਹੀਂ ਨਹੀਂ,
0: ਉਹਨਾਂ ਨੇ ਆਪਣਾ ਵਿਆਹ ਕਰਾ ਲਿਆ,
1: ਉਹਨਾਂ ਨੇ ਕਰਾ ਲਿਆ,
0: ਪਰ ਜਿਲ ਤੁਸੀਂ ਚੇਤੇ ਰੱਖਿਆ ਯਾਰ।
1: ਹਾਂ ਨਹੀਂ
0: ਵਧੀਆ ਗੱਲ।
1: ਤੇ 926 ਦੱਸ ਦਿੰਦੇ ਪਾਣੀਨੀ, ਹਾਂਜੀ ਪਾਣੀਨੀ, ਮੈਂ ਸ਼ਾਇਦ ਨਾਮ ਗਲਤ, ਮੈਂ ਪਨੀਨੀ ਬੋਲਤਾ, ਪਾਣੀਨੀ ਨਾਮ ਹੈ ਉਹਨਾਂ ਦਾ ਜਿਨ੍ਹਾਂ ਦੀ ਆਪਾਂ ਗੱਲ ਨਹੀਂ ਕਰ ਰਹੇ ਸੀਗੇ।
0: ਅੱਛਾ
1: ਹਾਂ। ਤੇ ਸਿਮਰ ਭਾਈ ਕਹਿੰਦੇ ਨੇ ਬੱਲੇ ਆ ਭਾਰੇ ਮੁਰਗੇ ਵਾਲੀ ਗੱਲ ਨਾਲ ਮੈਂ ਕ੍ਰਿਸ਼ਨਾ ਪੂਰੀ ਤਰ੍ਹਾਂ ਸਹਿਮਤ ਹਾਂ। ਹਾਂ ਲਿਖਿਆ ਹਨਾ, ਲੱਗਦਾ ਤੁਹਾਡੇ ਨਾਲ
0: ਵੀ ਭਾਰੀ ਹੋਇਆ,
1: ਘੈਂਟ ਟੌਪਿਕ। ਮੈਂ ਵੀ ਭਾਰੀ ਦੇ ਨਾਲ ਬੜੇ ਗਰਾਊਂਡ ਦੇ ਗੇੜੇ ਕੱਢੇ ਹਨਾ। ਦੇਖੋ ਥੈਂਕ ਯੂ ਸਾਡੇ ਉਹ ਟੀਚਰਾਂ ਦਾ, ਕਿਸੇ ਤਰੀਕੇ ਸਾਨੂੰ ਪਤਲਾ ਕਰਤਾ, ਬਹੁਤ ਬਹੁਤ ਧੰਨਵਾਦ। ਤੇ ਲੱਕੀ ਆਸੀ ਜੀ ਗੁੱਡ ਮਾਰਨਿੰਗ ਭੇਜਦੇ ਨੇ ਸਾਰਿਆਂ ਨੂੰ, ਤੇ ਕਹਿੰਦੇ ਨੇ ਹੈਵ ਅ ਗ੍ਰੇਟ ਗ੍ਰੇਟ ਡੇ, ਥੈਂਕ ਯੂ ਜੀ।
0: ਰਾਏ ਜੀ ਵੀ
1: ਗੁੱਡ ਮਾਰਨਿੰਗ ਭੇਜਦੇ ਨੇ ਸਾਨੂੰ ਹਨਾ। ਤੇ ਮਨ ਸਾਹਿਬ ਕਹਿੰਦੇ ਨੇ ਕਿ ਉਹ ਵਾਹ, ਉਹ ਆਪਣੇ ਸਕੂਲ ਦੀ ਫੋਟੋ ਭੇਜਦੇ ਆ, ਤੇ ਕਹਿੰਦੇ ਮਾਈ ਸਕੂਲ ਟੀਚਰਸ, ਆਈ ਆਲਵੇਜ਼ ਰਿਮੈਂਬਰ ਮਾਈ ਮੈਥਮੈਟਿਕਸ ਸਰ ਤਲੋਚਨ ਸਿੰਘ, ਵੱਡੇ ਸਰ। ਅੱਛਾ ਹਾਂ, ਇੱਕ ਆ ਵੀ ਹੁੰਦਾ ਸੀ ਨਾ, ਵੱਡੀ ਮੈਡਮ ਹੈ ਜੀ, ਵੱਡੇ ਸਰ ਹਨਾ। ਕਿਆ ਬਾਤ ਹੈ। ਤੇ ਅੱਜ ਉਹਨਾਂ ਨੇ ਆਪਣਾ ਸਾਊਥ ਆਸਟ੍ਰੇਲੀਆ ਤੋਂ ਮਾਊਂਟ ਕੰਪਸ ਦੀ ਫੋਟੋ ਵੀ ਭੇਜੀ ਹੈ, ਕੰਪਸ ਬਣਿਆ ਪਿਆ ਬਹੁਤ ਪਿਆਰਾ ਜਿਹਾ, ਤੇ ਉਹਦੇ ਨਾਲ ਸਾਨੂੰ ਗੁੱਡ ਮਾਰਨਿੰਗ ਭੇਜੀ ਸਾਰੀ ਟੀਮ ਨੂੰ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਤੇ ਹੁਣ ਇੱਦਾਂ ਕਰਦੇ ਹਾਂ, ਤੁਸੀਂ ਅਰਿਜੀਤ ਸਿੰਘ ਬੇਚਾਰਾ ਬੜੀ ਦੇਰ ਦਾ ਮੈਂ ਰੋਕਿਆ ਪਿਆ ਹਨਾ, ਇਹਨੂੰ ਵੀ ਬੇਚਾਰੇ ਨੂੰ ਵਿਹਲਾ ਕਰੋ, ਤੇ ਅਸੀਂ ਛੋਟੀ ਬ੍ਰੇਕ ਲੈ ਕੇ ਆਇਆ। ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674।

0: Xixi. Xixi.
1: क्या बात
0: है.
1: शिशी नहीं होता ना गाने जोड़ के. हाँ हाँ हूँ शिशी नहीं करते है ना. ये भी इन्हों का फिर कोई तगड़ा कोई उस्ताद रहा नहीं ना.
0: दस दो यार जे किसी ने गाना कटना शीशी कर देंगे
1: यार मूड ही खराब कर दिंदा एक तने आदमी
0: शीशी माड़ी चीज.
1: हाँ नहीं बिल्कुल ठीक
0: है. पर टैलेंटेड बंदा ही कोई कर सकता है शीशी एवं जो मर्जी कर दूंगा आगे.
1: हाँ बिल्कुल सही है.
0: इन्हें ना समझा करो यार भी वह काम ही नहीं है. काम छोटा व्डा नहीं होंगे तुम्हें पता.
1: ये भी गल सही है. काम कोई व्डा कोई छोटा नहीं सारे काम इको जे ने. क्या बात है ना. एक एक थानू मैं फिर जोक सुना गुरु जी नमस्ते पहचाना मैं आपका शिष्य कल्लू बोल रहा हूँ.
2: अरे कल्लू कैसे हो तुम. आज इतने सालों बाद मेरी याद कैसे आ गई और मेरा फोन नंबर कैसे मिल गया तुम्हें.
1: गुरु जी फोन नंबर ढूंढना कौन सा मुश्किल था. जब प्यासे को प्यास लगती है तो जल स्रोत ढूंढ ही लेता है.
2: वाओ जल स्रोत ब्यूटीफुल.
1: दरअसल गुरुजी हमने एक नया रोजगार शुरू किया है और आपने बचपन में कहा था कि जब भी कोई काम शुरू करना हमसे उद्घाटन जरूर कराना. तो हम अपने काम का उद्घाटन आपसे कराना चाहते हैं गुरुजी.
2: अति सुंदर वत्स बताओ कहाँ आना है उद्घाटन के लिए हमें.
1: गुरुजी आप पुराने खंडर के पास 400,000 रुपया लेकर आ जाइए. आपका छोटवा आपका बच्चा हमारे कब्जे में है. आज से ही अपहरण का धंधा चालू किया है तो सोचा उद्घाटन का शुभ काम आपके हाथों से होना चाहिए.
0: वाह भाई वाह. ये वाले भी देखो देखो पुठे कामां दे भी तो गुरु हुंदे फोन के.
1: हां ले सही तो बिना हो जांदे यार.
0: उन्हां नूं भी हैप्पी डी जड़े भाई. जेड़े स्कैम करना सिख रहे ने सिखा रहे ने उन्हां नूं भी जी बहुत है ना.
1: चुटकले
0: दा सिलसिला जारी.
3: दिलो जिया मेरे दोनों छोटे गबरू
0: आज
3: का टॉपिक दो हिस्सों में बांटना चाहूंगा.
1: हमारे पास कॉलर बहुत है.
3: अच्छा नहीं नहीं क्योंकि आज बल्कि था इसलिए तो हॉलमार्क डे एंड टीचर्स डे की वजह से तो मैं आज का दिन क्या कहते हैं बल्कीरत डे डिक्लेयर करना चाहूंगा. बिकॉज लास्ट ईयर बल्कीरत गेव माय नंबर टू अ कॉलर फ्रॉम रेडियो हांजी हु वाज बैटलिंग विद अल्कोहल एडिक्शन एंड ही वाज होमलेस.
1: अच्छा.
3: एंड आई एम सो प्राउड टू से दैट ही इज बैक विथ हिज फैमिली एंड ही इज बैक विथ हिज टू किड्स एंड किडोज टू
0: बेचारे
3: ने बहुत पापड़ बेले बिकॉज लास्ट ईयर इन डिसम्बर हिज फैमिली सेंड हिम टू इंडिया टू अ रिहैब जो इट वॉज जस्ट ड्रेनिंग आउट मनी फ्रॉम देम एंड really don't do much.
1: Okay.
3: और फिर वो क्या कहते हैं वहां से ही सो गुड फैमिली सो वहां से वो लंदन जा रहा था बट बिकॉज ही ओवरस्टेड इन लंदन सॉरी ओवरस्टेड इन इंडिया ही वाज आस्क्ड टू गो बैक टू ऑस्ट्रेलिया एंड देन ऑस्ट्रेलिया वो आते आते आधे घंटे लैंड होने से पहले ही पास्ड आउट बिकॉज ही हैड अ मेजर ब्लड क्लॉट एंड ही वाज रश्ड टू द हॉस्पिटल. So, and there he was operated and he survived. So, Vaheguru ki main dekho that he could have had that blood clot in the transit. He could have had it in UK. But, ko wapus aana tha humare Australia mein and get treated here.
1: Haan, jiska jaisa likha hai, waisa. But amazing. Good. Bahut badhai.
3: And then, after he was discharged, because he was away from his family for 5 years and because उसका सेल्फ स्टीम वगैरह है तो उसने कहा नहीं मैं क्या कहते हैं अभी भी रिकवर करके अपने फैमिली के पास जाऊंगा एंड ही वेंट टू अ हाउस जो उसके फ्रेंड का था, और वहां उसके फ्रेंड के पेरेंट्स अमृतधारी थे, तो देर ही रिफ्यूज टू टेक अल्कोहल बिकॉज ही रिस्पेक्टेड देयर फीलिंग एंड ही वेंट बैक इन टू द कार टू स्टे बिकॉज ही वॉज स्टेइंग इन द कार बिफोर ऑल्सो. So then I felt bad and I got him over to my house.
4: Oh.
3: And then last week we went to a family gathering. Uski wife ka, niece ka 10th birthday tha.
4: Hmm.
3: And there I was shocked to see such a big family in one country, out of their own country. There were more than 60 people.
0: Balle.
3: And they all blessed me and hugged me and thanked me for whatever I was doing for them.
4: Good, good,
3: and
4: good.
3: Kudos to his wife also for 5 years. Usse himmat nahi hari. And they said this year for the first time they celebrated everyone. He's got two kids. He celebrated his birthday, his two kids' birthday, his wife's birthday. And this Sunday they'll celebrate Father's Day together. So,
4: oh, nice.
3: Hats off to Radio Hanji. Hats off to Balkirat Veer for being such an amazing guy to pass on my number to him.
4: Hats off to you. Hats off to you, Richard ji. और अब हमें ये बताओ.
3: Hats off to my father, who was my mentor, who taught me how to always give time and have patience for others.
4: Yeah, so, beautiful.
3: क्या कहते हैं? Kudos to my dad की, और मैं चाहता हूँ कि when I also pass away like my father, church के बाहर तक लोग खड़े रहे because of the deeds that my father did for everyone.
4: That is.
3: And still dating. It's been 18 years. That my father has passed away, but still there are so many people who look up to him and respect him and adore him for who he is.
4: That's
3: so
4: nice.
3: Balkirat, also kya kehte hain, kudos to your parents for being such a great guy. And jaise hamare sab pratham vai guru ji ne kaha hai ki sare manuk ek hai aur sarbat ka bhala karna hi असली सिखी है
4: जी. बिल्कुल.
3: so, वाहेगुरु जी का खालसा ते वाहेगुरु जी
4: वाहेगुरु जी की फतेह.
0: भले. थैंक यू
3: जी. ओके जी.
4: धन्यवाद.
3: थैंक यू जी. चढ़ी करावे. ओके जी. थैंक यू. गॉड ब्लेस यू ऑल.
4: बाय बाय बाय बाय.
0: धन्यवाद रिचर्ड जी. इदां चंगे चंगे काम करते रहो.
4: करते रहो जी. करते रहो. खूबसूरत काम सानू बमान हुंदा. वेरी नाइस. क्या बात है. तो जी हाँ जी, गलबात आप कर रहे थे टीचर्स डे की. तो टीचर जी जिस तरह अपना रिचर्ड जी ने कहा कि थोड़ा सब तो मेरे ख्याल ना सब तो जरूरी टीचर ते सब तो प्यारा टीचर थोड़ा फादर ही हुंदा है ना. सो इफ ही लुक्स अप टू हिम वो इस तरह करते सी है ना वेख के इन्हां दे अंदर भी है ना. सो हैप्पी फादर्स डे भी. हैप्पी टीचर्स डे टू ऑल द फादर्स भी है ना. बहुत खूबसूरत. तो आप इस तरह ही कर दें जी. आप हुण अगली कॉल लैके जाने हैं जसोवाल भाजी दे कोल. हैलो.
5: मैं स्कूल भी पहुंच गया. मैं कॉलेज भी पहुंच गया. मैं फिर घरे आ गया. गलतियां कर दिया भी तुसी फिर आ गलती कर देखी. सारी जिंदगी बंदा सही कर रहा हों.
4: सही गल
5: चीज गल
4: यादगार तो यार
5: बचपन तो सारिया है. मैं बहुत ज्यादा इंटेलीजेंट नहीं सी. बहुत ज्यादा नलायक नहीं. मतलब कह लो भी दसा चो आप चौथे एक नंबर आले सीगे ना. पहले तिना चो सीगे ना पिछले तिना च. मतलब चौथे पंजे चौथे पंजे इना क्योंकि मैं बीइंग मेरे मिल पेरेंट्स दोनों टीचिंग लाइन दे बेची सी के मेनू ओदा नुकसान बहुत होया. नुकसान इसलिए होया मैं तीजे बेंच वाला हुंदा सीगा. मतलब जे दस बेंच है क्लास दे विच तां तीजे बेंच वाला हुंदा सी. तां मेनू मोस्टली टीचर जिन्ने भी हुंदे सारे कहिंदे अक्की आ जा पहले नंबर ते आ.
4: उहनां नूं शायद भलेखा ही ना.
5: नहीं ओह क्योंकि जानदे सीगे घरदिआं नूं उस करके काफी मतलब चीज हुंदी सी कि उहनां नूं हुंदा सी भाई ਕਿਉਂਕਿ ਡੈਡੀ ਪੁੱਛ ਲੈਂਦੇ ਹੁੰਦੇ ਸੀਗੇ ਉਹਨਾਂ ਨੂੰ ਵੀ ਹਾਂਜੀ ਕਿਵੇਂ ਚੱਲਦਾ ਚੰਗੇ ਟੀਚਰਾਂ ਦੀ ਗੱਲ ਇਹ ਵੀ ਮੈਂ ਜਿਵੇਂ
0: ਖਾਸਕਰ ਹਨਾ ਜਦ ਤੱਕ ਤੁਸੀਂ ਸਕੂਲ ਚ ਪੜ੍ਹ ਰਹੇ ਹੋ
5: ਜਦੋਂ ਪੇਰੈਂਟਸ ਜਾਣਦੇ ਹੋਣ ਮਤਲਬ ਤੁਹਾਨੂੰ ਤੁਹਾਡੇ ਪੇਰੈਂਟਸ ਨੂੰ ਟੀਚਰ ਜਾਣਦੇ ਹੋਣ ਤੇ ਈਚ ਐਂਡ ਐਵਰੀਥਿੰਗ ਦੇ ਹੈਵ ਟੂ ਟੈਲ ਯੂਰ ਮਤਲਬ ਪੇਰੈਂਟਸ ਮਤਲਬ ਜਿਹੜੀ ਹੈਗੀ ਚੀਜ਼ ਸਭ ਤੋਂ ਪ੍ਰੋਬਲਮ ਤੇ ਇਹ ਚੀਜ਼ ਰੂਬੀ ਵੀ ਸਮਝ ਸਕਦੀ ਕਿਉਂਕਿ ਉਹਦੇ ਡੈਡੀ ਵੀ ਸੇਮ ਟੀਚਰ ਸੀਗੇ ਤੇ ਉਹਨਾਂ ਨੂੰ ਪਤਾ ਸੀਗਾ ਉਹ ਚੀਜ਼ ਇਹ ਚੀਜ਼ ਬਹੁਤ ਪ੍ਰੋਬਲਮ ਹੁੰਦੀ ਹੈ ਬਹੁਤ ਜਾਂ ਤਾਂ ਤੁਸੀਂ ਬਹੁਤ ਜ਼ਿਆਦਾ ਅਕੈਡਮਿਕ ਹੋ ਵੀ ਪੜ੍ਹਨ ਲਿਖਣ ਵਾਲੇ ਹੋ ਯੂ ਡੋਂਟ ਕੇਅਰ ਵੀ ਠੀਕ ਆ ਮੇਰਾ ਤਾਂ ਕੰਮ ਪੜ੍ਹਨਾ ਵਾ ਹੁਣ ਜਦੋਂ ਪੜ੍ਹਨ ਦੇ ਨਾਲ ਨਾਲ ਪਾਸ ਹੋਣ ਦੇ ਨਾਲ ਨਾਲ ਮਤਲਬ ਸ਼ਰਾਰਤੀ ਤੁਹਾਡਾ ਸੁਭਾਅ ਵਾ ਤਾਂ ਦੈਟਸ ਬਿਟ ਟ੍ਰਬਲ ਕ੍ਰੀਏਟ
0: ਹੋ
5: ਜਾਂਦੀ ਹੈ ਹਾਂਜੀ ਤੇ ਬਟ ਹਾਂਜੀ ਟੀਚਰ ਚੰਗੇ ਸੀ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਨਾ ਵੀ ਟੀਚਰ ਦੋ ਦੋ ਸਬਜੈਕਟ ਸਾਡੇ ਇੱਕ ਹਿੰਦੀ ਵਾਲੇ ਟੀਚਰ ਹੁੰਦੇ ਸੀਗੇ ਤੇ ਸ਼ਰਮਾ ਜੀ ਸ਼ਾਸਤਰੀ ਸਰ ਕਹਿ ਦਿੰਦੇ ਸੀਗੇ ਉਹਨਾਂ ਨੂੰ ਵੈਸੇ ਤਾਂ ਕਿਉਂਕਿ ਹਿੰਦੀ ਵਾਲਿਆਂ ਨੂੰ ਸ਼ਾਸਤਰੀ ਜੀ ਕਹਿ ਦਿੰਦੇ ਹੈ ਨਾ ਉਹ ਸਾਨੂੰ ਅੱਠਵੀਂ ਚ ਲੱਗ ਗਏ ਇੰਗਲਿਸ਼ ਪੜ੍ਹਾਉਣ ਸਾਨੂੰ ਸ਼ਾਇਦ ਕਿਸੇ ਨੂੰ ਯਾਦ ਆਵੇ ਸਵੈਨ ਦੀਆਂ ਗਾਈਡਸ ਆਉਂਦੀਆਂ ਹੁੰਦੀਆਂ ਸੀ
0: ਕਿਸੇ ਜੀ ਜੀ ਜੀ ਹਾਂਜੀ ਹਾਂਜੀ
5: ਉਹਨਾਂ ਨੇ ਇੰਗਲਿਸ਼ ਦੀ ਕਿਤਾਬ ਸਵੈਨ ਦੀ ਗਾਈਡ ਰੱਖੀ
0: ਮਤਲਬ ਕਿਆ ਹੀ ਹੋ ਗਿਆ
5: ਉਹਨਾਂ ਨੇ ਸਾਨੂੰ ਪੜ੍ਹਾ ਦੇਣਾ ਸਾਰਾ ਸਵੈਨ ਦੀ ਗਾਈਡ
0: ਬਾਕੀ
5: ਮੈਂ ਜਿਹੜੇ ਮੇਰੇ ਫੇਵਰੇਟ ਰਹੇ ਆ ਉਹ ਸੀਗੇ ਸਾਡੇ ਇਕਨੋਮਿਕਸ ਦੇ ਵਿੱਚ ਗਵਰਨਮੈਂਟ ਕਾਲਜ ਦੇ ਵਿੱਚ ਸੀਗੇ ਪ੍ਰੋਫੈਸਰ ਪੂਰਨ ਸਿੰਘ ਬਹੁਤ ਬੰਦੇ ਉਹਨਾਂ ਨੂੰ ਗਾਲਾਂ ਕੱਢਦੇ ਆ ਕਿਉਂਕਿ ਉਹ ਸਟ੍ਰਿਕਟ ਸੀਗੇ ਸਿਰਫ ਪੜ੍ਹਾਈ ਦੇ ਮਾਮਲੇ ਚ ਉਹਨਾਂ ਨੂੰ ਸੀ ਵੀ ਪੜ੍ਹੋ ਪੜ੍ਹ ਕੇ ਆਪਣਾ ਕੰਮ ਨਿਬੇੜੋ ਤੇ ਜਾਓ ਮਤਲਬ ਫਨ ਫੁਨ ਜ਼ਿੰਦਗੀ ਦੇ ਪਹਿਲਾਂ ਬਾਅਦ ਚੋਂ ਹੁੰਦੇ ਰਹਿੰਦੇ ਆ ਪਰ ਜਿਹੜੇ ਕੰਮ ਲਈ ਤੁਸੀਂ ਆਏ ਹੋ ਤੇ ਉਹ ਹੁਣ ਕਈਆਂ ਨੂੰ ਤੁਹਾਨੂੰ ਲੱਗਦਾ ਵੀ ਨਹੀਂ ਯਾਰ ਵੀ ਜ਼ਿੰਦਗੀ ਜਿਵੇਂ ਮੈਂ ਹੀ ਕਿਹਾ ਵੀ ਦੋਨੋਂ ਚੀਜ਼ਾਂ ਪਾਰਟ ਫਨ ਵੀ ਚਾਹੀਦਾ ਲਾਈਫ ਦੇ ਵਿੱਚ ਕਾਲਜ ਟਾਈਮ ਦੇ ਵਿੱਚ ਤੇ ਤੁਹਾਡੀ ਪੜ੍ਹਾਈ ਵੀ ਚਾਹੀਦੀ ਆ ਤੇ ਇਸ ਕਰਕੇ ਬਹੁਤ ਬੰਦੇ ਉਹਨਾਂ ਨੂੰ ਨਹੀਂ ਪਸੰਦ ਕਰਦੇ ਬਟ ਹੀ ਵਾਜ਼ ਅਮੇਜ਼ਿੰਗ ਉਹਨਾਂ ਨੇ ਜਿੰਨੀ ਕੁ ਮੈਨੂੰ ਇਕਨੋਮਿਕਸ ਪੜ੍ਹਾਈ ਸੀ ਨਾ ਮਤਲਬ ਮੈਂ ਵਨ ਦਾ ਇੱਕ ਐਗਜ਼ਾਮਪਲ ਛੋਟੀ ਜਿਹੀ ਦਿੰਦਾ ਮਾਈਕਰੋ ਇਕਨੋਮਿਕਸ ਦਾ ਐਗਜ਼ਾਮ ਮੈਂ ਦੇ ਕੇ ਆਇਆ ਆਏ ਅਟੈਂਪਟਡ 81 ਨੰਬਰ ਦਾ ਮੈਂ ਟੋਟਲ ਕਰਕੇ ਆਇਆ ਸੀ ਅਟੈਂਪਟ ਕਿਉਂਕਿ ਪੇਪਰ ਆਉਂਦਾ ਹੀ ਇੰਨਾ ਸੀਗਾ ਮਤਲਬ ਮੇਰੇ ਤੋਂ ਪੂਰਾ ਨੀ ਹੋਇਆ ਸੀਟਾਂ ਮੁੱਕ ਗਈਆਂ ਇੰਨਾ ਜ਼ਿਆਦਾ ਭਰਿਆ ਤੇ 81 ਦੇ ਵਿੱਚੋਂ ਮੇਰੇ 73 ਨੰਬਰ ਆਏ ਸੀਗੇ ਮਾਈਕਰੋ ਇਕਨੋਮਿਕਸ ਚੋਂ ਤਾਂ ਦੇਖੋ ਤੁਸੀਂ ਮੰਨ ਕੇ ਚੱਲੋ ਵੀ ਥਿਊਰੀ ਆ ਸਾਰੀ ਉਹ ਇਕਨੋਮਿਕਸ
0: ਬਿਲਕੁਲ ਟੋਟਲੀ
5: ਮੈਥ ਦੇ ਵਿੱਚ ਤਾਂ ਰੱਟਾ ਵੀ ਕਹਿ ਸਕਦੇ ਹੋ ਰੱਟਾ ਨੀ ਹੈ ਬਟ ਸਮਝਣ ਵਾਲੀ
0: ਸੀ ਕਨਸੈਪਚੁਅਲ ਹੈ ਬਸ
5: ਇਸ ਤਰੀਕੇ ਨਾਲ ਉਹਨਾਂ ਨੇ ਹਾਂ ਉਹਨਾਂ ਨੇ ਜਿੰਨੀ ਕੁ ਸਮਝਾਈ ਨਾ ਤਾਂ ਮੈਨੂੰ ਲੱਗਦਾ ਸੀ ਵੀ ਮੈਂ ਇਕਨੋਮਿਕਸ ਚ ਬਣੂੰਗਾ ਤੇ ਬਣ ਗਿਆ ਪਰ ਮੈਂ ਬੜਾ ਵਧੀਆ ਮੈਨੇਜ ਕਰ ਰਿਹਾ ਘਰ ਨੂੰ
0: ਆਸਟ੍ਰੇਲੀਆ ਦੀ ਇਕਨੋਮੀ ਤੋਂ ਹੀ ਮੈਨੇਜ ਕਰ ਰਹੇ ਨੇ ਘਰ ਮੈਨੇਜ ਕਰ ਰਹੇ ਨੇ ਪਰ ਦੇਖੋ ਤੁਹਾਡਾ ਜਿਹੜਾ ਘਰ ਦਾ ਟੀਚਰ ਆ ਉਹ ਤਾਂ ਕਹਿ ਰਿਹਾ ਨਾ ਕਿ ਮਜ਼ਾ ਨਹੀਂ ਆ ਰਿਹਾ ਸੋ ਮੈਨੂੰ ਲੱਗਦਾ ਤੁਹਾਨੂੰ ਦੁਬਾਰਾ ਨਾ ਕਿਤਾਬਾਂ ਫਰੋਲੀਆਂ ਚਾਹੀਦੀਆਂ ਪਰ ਇਕਨੋਮਿਕਸ ਐਜ਼ ਅ ਸਬਜੈਕਟ ਇਜ਼ ਵੈਰੀ ਗੁੱਡ ਇਹ ਗੱਲ ਸਹੀ
5: ਇਕਨੋਮਿਕਸ ਮੇਰਾ ਬਹੁਤ ਵਧੀਆ ਚੱਲ ਰਿਹਾ ਹਾਂ
0: ਨਹੀਂ
5: ਐਕਚੁਅਲੀ ਨਾ ਇਕਨੋਮਿਕਸ ਬਹੁਤ ਇੰਟਰਸਟਿੰਗ ਸਬਜੈਕਟ ਹੈ ਜੇ ਸਮਝ ਆ ਜਾਵੇ
0: ਹਾਂ
5: ਅਦਰਵਾਈਜ਼ ਇਜ਼ ਜਸਟ ਅ ਸਬਜੈਕਟ ਬਾਕੀ ਸਬਜੈਕਟ ਕੋਈ ਵੀ ਆਇਆ ਜਿਹੜਾ ਸਮਝ ਆ ਗਿਆ ਨਾ ਜਿਹਨੂੰ ਮੈਥ ਸਮਝ ਆ ਗਿਆ ਉਹਦੇ ਲਈ ਮੈਥ ਵੀ ਬੜਾ ਇੰਟਰਸਟਿੰਗ ਆ ਸਾਡੇ ਵਰਗਿਆਂ ਲਈ ਤਾਂ ਪਾਸ ਹੋਣ ਦੇ ਹੁੰਦੇ ਸੀ ਨੰਬਰ ਲੀਸਟ ਇੰਟਰਸਟਡ ਜਿਹੜਾ ਟੀਚਰ ਹੁੰਦਾ ਸੀਗਾ ਸਾਡਾ, ਉਹ ਮੈਂ ਨਾਮ ਨੀ ਲਾਉਂਗਾ, ਤੇ ਸਾਡੇ ਮੈਥ ਦੇ ਟੀਚਰ ਸੀ, ਕਿਉਂਕਿ ਨਹੀਂ ਚਲੋ ਨਹੀਂ ਜਾਣਦਾ ਫਿਰ ਆਪਾਂ ਡੀਫੇਮ ਕਾਹਤੋਂ ਕਰਨਾ
0: ਚਾਹੀਦਾ।
5: ਤੇ ਉਹ ਐਕਚੁਅਲੀ ਦਸਵੀਂ ਤੱਕ ਮੇਰਾ ਮੈਥ ਬਹੁਤ ਸੋਹਣਾ ਸੀ, ਚੰਗਾ ਸੀ, ਮਤਲਬ ਐਵਰੇਜ ਤੋਂ ਉੱਤੇ ਸੀ, ਮਤਲਬ ਕੰਪਲੇਂਟ ਨੀ ਸੀਗੀ ਕੋਈ। ਬਟ ਗਿਆਰਵੀਂ ਚ ਸਾਨੂੰ ਟੀਚਰ ਲੱਗ ਗਏ, ਹੀ ਵਾਜ਼ ਅ ਸਟੂਡੈਂਟ ਆਫ ਮਾਈ ਡੈਡ,
0: ਮੇਰੇ ਦਿਲ ਚ ਬੜੇ ਬਲਬਲੇ ਨੇ ਤੇਰੇ ਤੇ ਕੱਢਾਂਗਾ ਰਮਣ, ਜਿਹੜਾ ਮਾਂ ਪਿੱਛੇ ਜਾਂਦਾ ਫੇਰ ਅੱਗੇ ਸਾਥ
5: ਫੇਰ ਅੱਗੇ ਆ। ਉਹਨਾਂ ਨੇ ਮੈਨੂੰ ਕਿਹਾ ਨਾਗੇ ਹਜਾ ਉਹਨੇ ਪੜ੍ਹਾਇਆ ਕਰਨਾ, ਪਤਾ ਹੁਣ ਅੱਗੇ ਬੈਠੇ, ਅੱਗੇ ਤੇ ਤਾਂ ਪਤਾ ਪੜ੍ਹ ਰਹੇ ਆ ਨਾਲ ਦੀ ਨਾਲ, ਕਾਪੀ ਚੱਲ ਰਹੀ ਆ ਜੋ ਬਲੈਕ ਬੋਰਡ ਤੇ ਕਰ ਰਹੇ ਆ ਨਾਲ ਦੀ ਨਾਲ ਪੂਰਾ, ਜਦੋਂ ਪੇਪਰ ਆਇਆ ਕਰਨੇ ਮੈਨੂੰ ਸਿਖਾਇਆ ਨਾ ਕਰਨਾ।
0: ਧੰਨਵਾਦ
5: ਲਵਾਉਂਦੇ ਸੀਗੇ।
0: ਗੁੱਡ, ਹਾਂਜੀ, ਥੈਂਕ ਯੂ ਬਾਈ, ਥੈਂਕ ਯੂ ਸੋ ਮਚ,
5: ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ,
0: ਥੈਂਕ ਯੂ,
5: ਹੈਵ ਅ ਨਾਈਸ ਡੇ,
0: ਹੈਵ ਅ ਨਾਈਸ ਡੇ। ਵਾਕਈ ਯਾਰ, ਹਨਾ ਉਹ ਵਾਲੀ ਗੱਲ ਹੈ,
6: ਜਾਓ ਅੱਗੇ ਜਾ ਕੇ ਬਹੋ, ਅੱਗੇ ਜਾ ਕੇ ਬੈਠੋ ਤੁਸੀਂ,
0: ਸਹੀ ਕਿ ਨਹੀਂ, ਹਨਾ। ਤੇ ਤੇ ਸਾਡਾ ਅੱਜ ਦਾ ਲਾਸਟ ਬੈਂਚਰ ਬਾਈ ਕੌਣ ਆ? ਅੱਜ ਦਾ ਲਾਸਟ ਬੈਂਚਰ ਸਾਡਾ ਜੀ ਮਨ ਸਾਹਿਬ। ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ,
7: ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ,
0: ਸਤਿ ਸ਼੍ਰੀ ਅਕਾਲ ਬਾਈ ਜੀ,
6: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਜੀ?
7: ਬਸ ਠੀਕ ਹੈ, ਚੜ੍ਹਦੀ ਕਲਾ ਜੀ।
0: ਪਹੁੰਚੇ ਤੁਸੀਂ ਵੀ ਸਕੂਲ ਅੱਜ ਕਿ ਨਹੀਂ?
7: ਸਕੂਲ ਪਹੁੰਚਿਆ, ਸਕੂਲ ਦੀਆਂ ਯਾਦਾਂ ਬੜੀਆਂ ਬੜੀਆਂ ਬੜੀਆਂ ਵਧੀਆ ਹੈ। ਪਹਿਲਾਂ ਤਾਂ ਤਰਲੋਚਨ ਸਰ, ਵੱਡੇ ਸਰ, ਜਿਨ੍ਹਾਂ ਦਾ ਪੂਰਾ ਮਾਨ ਸਨਮਾਨ ਸੀ ਸਾਡੇ ਇਲਾਕੇ ਦੇ ਵਿੱਚ, ਉਹ ਉਹਨਾਂ ਨੇ ਕਦੀ ਵਿਆਹ ਨੀ ਕਰਾਇਆ, ਉਹ ਪਿੱਛੇ ਜੇ ਪੂਰੇ ਹੋਏ ਨੇ 6 ਮਹੀਨੇ ਪਹਿਲਾਂ, ਮੈਂ ਹੁਣੀ ਥੋੜੀ ਦੇਰ ਪਹਿਲੇ ਉਹਨਾਂ ਦੀ ਫੋਟੋ ਦੇਖੀ। ਜਿੰਨੇ ਹੈਗੇ ਨੇ ਤਕਰੀਬਨ ਇਹ 35-40 ਟੀਚਰ ਨੇ। ਹਾਂਜੀ ਹਾਂਜੀ, ਸਟੂਡੈਂਟ ਕੋਈ ਨੀ, ਇਕੱਲੇ ਟੀਚਰਾਂ ਦੀ ਫੋਟੋ ਸੀ, ਗਰੁੱਪ ਫੋਟੋ। ਸਾਡਾ ਇੱਕ ਗਰੁੱਪ ਬਣਿਆ ਪਿਆ ਹੈ ਕਲੋਨੀ ਦਾ ਹੀ, ਉਹਦੇ ਵਿੱਚ ਪੋਸਟ ਕਰਦੇ ਰਹਿੰਦੇ ਨੇ, ਉਹਦੇ ਵਿੱਚ ਸਾਰੇ ਕੋਈ ਪੁਰਾਣੀਆਂ ਸਾਡੀਆਂ, ਕੋਈ ਮੁਰਗੇ ਬਣੇ ਦੀਆਂ, ਕੋਈ ਅਸੈਂਬਲੀ ਦੀਆਂ, ਸਾਰੀਆਂ ਵੀਡੀਓ ਪੋਸਟ ਕਰਦੇ ਰਹਿੰਦੇ ਹੈਗੇ ਨੇ ਉਹ। ਹਾਂਜੀ, ਇਹ ਇਹਨਾਂ ਦਾ ਪਿੰਡ ਨਾ ਵੱਡਾ ਪਿੰਡ ਹੁੰਦਾ ਸੀਗਾ, ਜਦੋਂ ਆਪਾਂ ਆਨੰਦਪੁਰ ਸਾਹਿਬ ਨੂੰ ਜਾਂਦੇ ਹਾਂ ਨਹਿਰਾਂ ਦੇ ਉੱਤੇ ਪਿੰਡ ਆਉਂਦਾ, ਵੱਡਾ ਪਿੰਡ, ਉਹਨਾਂ ਦੇ ਨਾਂ ਤੇ ਇਹਨਾਂ ਦਾ ਨਾਂ ਵੱਡਾ ਸਰ ਕਹਿੰਦੇ ਸੀਗੇ। ਹਾਂਜੀ, ਇਹ ਉੱਥੇ ਲੰਗਰ ਲਾਉਂਦੇ ਹੁੰਦੇ ਸੀਗੇ ਆਪਣੇ, ਤਕਰੀਬਨ ਕੋਈ ਵੀ ਚੀਜ਼ ਹੋਵੇ ਉੱਥੇ
0: ਲੰਗਰ। ਤੁਹਾਨੂੰ ਇੱਕ ਮਿੰਟ ਮਾਫ਼ ਕਰਨਾ, ਤੁਹਾਨੂੰ ਕੱਟ ਰਿਹਾ ਨਾ, ਇੱਕ ਨਾ ਇਹ ਗੱਲ ਬਲਕੀਰਤ ਬੜਾ ਹਨਾ ਹੁੰਦਾ ਕਿ ਕਈ ਟੀਚਰਾਂ ਦਾ ਨਾਮ ਪੱਕਾ ਹੀ ਹੋ ਜਾਂਦਾ, ਸਾਨੂੰ ਸਾਰੀ ਉਮਰ ਪਤਾ ਹੀ ਲੱਗਦਾ ਕਿ ਉਹਨਾਂ ਦਾ ਨਾਮ ਕੀ ਸੀ, ਹਨਾ, ਇਹ ਕਾਫ਼ੀ ਬੜਾ ਹੁੰਦਾ ਸੀਗਾ। ਹਾਂਜੀ ਜੀ ਮਨ ਸਾਹਿਬ।
7: ਹਾਂਜੀ, ਤੇ ਇਹਨਾਂ ਦਾ ਪਿੰਡ ਨਾ ਵੱਡਾ ਪਿੰਡ ਹੁੰਦਾ ਸੀ, ਉੱਥੇ ਇਹ ਲੰਗਰ ਲਾਉਂਦੇ ਹੁੰਦੇ ਸੀ, ਸਕੂਲ ਸਾਡੇ ਪੜ੍ਹਾਉਂਦੇ ਹੁੰਦੇ ਸੀ। ਜਦੋਂ ਮੈਂ ਅਰਾਊਂਡ ਮੈਨੂੰ ਲੱਗਦਾ 5ਵੀਂ ਕਲਾਸ 'ਚ ਹੋਣਾ, ਉਦੋਂ ਇਹਨਾਂ ਕੋਲ ਬੁਲਟ ਮੋਟਰਸਾਈਕਲ ਹੁੰਦਾ ਸੀਗਾ, ਵਿਆਹ ਨਹੀਂ ਕਰਾਇਆ, ਪੂਰੀ ਟੌਰ ਹੁੰਦੀ ਸੀ, 6 ਫੁੱਟ ਇਹਨਾਂ ਦਾ ਕੱਦ ਹੁੰਦਾ ਸੀਗਾ, 6 ਫੁੱਟ ਤੋਂ ਵੀ ਉੱਪਰ ਹੀ ਹੋਣਾ, ਪੂਰੀ ਟੌਰ ਹੁੰਦੀ ਸੀ, ਅੰਮ੍ਰਿਤਧਾਰੀ ਸੀਗੇ, ਪੂਰੀ ਟੌਰ ਹੁੰਦੀ ਸੀ ਇਹਨਾਂ ਦੀ। ਤੇ ਬਾਅਦ ਚੋਂ ਇਹਨਾਂ ਨੇ ਉਸ ਟਾਈਮ ਤੇ ਥਾਰ ਰੱਖੀ ਹੁੰਦੀ ਸੀਗੀ, ਜਿਹੜੀ ਪੁਰਾਣੀ ਥਾਰ, ਹੁਣ ਦੀ ਥਾਰ ਨੀ, ਪੁਰਾਣੀ ਉਹਦੇ ਵਾਂਗੂ ਥਾਰ ਵਾਂਗੂ ਹੀ ਲੱਗਦੀ ਹੁੰਦੀ ਸੀ, 2-door ਜੀਪ ਹੁੰਦੀ ਸੀਗੀ, ਉਹ ਮਹਿੰਦਰਾ ਦੀ
0: ਜੌਂਗਾ, ਅੱਛਾ ਨਹੀਂ
6: ਜੀਪ,
7: ਨਹੀਂ ਜੌਂਗਾ ਨੀ, ਇੱਕ ਜੀਪ ਟਾਈਪ ਹੀ ਮਹਿੰਦਰਾ ਦੀ ਹੁੰਦੀ ਸੀ, ਉਹ ਬਿਲਕੁਲ ਸਿਮਿਲਰ ਟੂ ਥਾਰ ਸੀਗੀ ਉਹ,
0: ਜੇ
7: ਆਪਾਂ ਦੇਖੀਏ ਹੁੰਦਾ ਸੀਗਾ ਤੇ ਬਾਕੀ ਮੇਰੇ ਕਲਾਸ ਦੂਜੀ ਹੁੰਦੀ ਸੀ, ਮੈਨੂੰ ਇਹ ਕਲਾਸ ਲਾਉਣ ਲਈ ਦੂਸਰੀ ਕਲਾਸ ਜਾਣਾ ਪੈਂਦਾ ਸੀਗਾ।
0: ਓਕੇ,
7: ਤੇ ਜਦੋਂ 9ਵੀਂ ਕਲਾਸ 'ਚ ਕੀ ਹੋਇਆ, ਮੇਰਾ ਸਭ ਨਾਲ ਬੜਾ ਪਿਆਰ ਹੁੰਦਾ ਸੀ, ਮੈਥ 'ਚ ਮੈਂ ਬਹੁਤ ਵਧੀਆ ਸੀਗਾ, ਹੁਣ ਤੱਕ ਮੈਥ ਮੈਂ ਜਦੋਂ ਵੀ ਹੁਣ ਕਦੇ ਮੈਨੂੰ ਕੋਈ ਮਾਇਆ ਦੇਣ ਆਉਂਦਾ ਹੈ ਨਾ, ਤੇ ਉਹ ਮੈਂ ਮਿੰਟੋ ਮਿੰਟੀ ਮੈਂ ਉਹਨੂੰ ਬਗੈਰ ਕੈਲਕੂਲੇਟਰ ਤੋਂ ਉਹਦੀ ਜਿਹੜੀ ਚੇਂਜ ਆ ਉਹਨੂੰ ਦੇ ਦੇਈ ਦੀ ਹੈ ਵਾਪਸ, ਜਿੱਦਾਂ ਕਿਸੇ ਨੇ 2 ਡੱਬੇ ਲਿੱਤੇ, 4 ਡੱਬੇ ਲਿੱਤੇ, ਮੈਂ ਬੱਚਿਆਂ ਨੂੰ ਵੀ ਸਿਖਾਉਂਦਾ ਹੁੰਦਾ, ਬੇਟੀ ਹੁੰਦੀ ਹੈ ਛੋਟੀ ਮੇਰੇ ਨਾਲ, ਉਹ ਕੈਲਕੂਲੇਟਰ ਯੂਜ਼ ਕਰਨ ਲੱਗਦੀ ਨਹੀਂ, ਉਹਨੂੰ ਮੈਂ ਦੱਸਦਾ ਹੁੰਦਾ ਕਿ ਜਿਹੜਾ ਜਿੱਦਾਂ 100 ਦੇ ਵਿੱਚੋਂ ਆਪਾਂ 73 ਕਿਸੇ ਨੇ ਦਿੱਤੇ ਆ ਤੇ 30 ਕੱਢ ਲਓ ਪਹਿਲਾਂ, ਉਹਦੇ ਜਿਹੜਾ ਅਪ ਐਂਡ ਡਾਊਨ ਦਾ ਪ੍ਰੋਪਰ ਕਰ ਲਓ ਕਿ ਉਹਨੂੰ ਰਾਊਂਡ ਫਿਗਰ ਕਰ ਲਓ, ਬਾਕੀ ਉਹ ਚੋਂ ਬਾਅਦ ਚੋਂ ਕਰ ਲਓ, ਜਿਹੜਾ ਤੁਹਾਨੂੰ ਸੌਖਾ 1 ਸੈਕਿੰਡ ਦੇ ਵਿੱਚ ਤੁਹਾਨੂੰ ਉਹਦਾ ਉਹ ਮਿਲ ਜਾਏਗਾ, ਵਾਪਸੀ ਮਿਲ ਜਾਏਗੀ, ਕਿੰਨੇ ਪੈਸੇ ਤੁਸੀਂ ਰਿਟਰਨ
0: ਕਰਨੇ,
7: ਰਾਊਂਡ ਫਿਗਰ ਕਰਕੇ ਬਾਕੀ। ਹਾਂਜੀ, ਤੇ 9ਵੀਂ ਕਲਾਸ ਦੇ ਵਿੱਚ ਨਾ ਕੀ ਹੋਇਆ ਜੀ, ਚਲੋ ਬਚਪਨ ਦੀਆਂ ਗੱਲਾਂ, ਹੁਣ ਤਾਂ ਬਜ਼ੁਰਗ ਹੋ ਗਏ, ਪਰ ਹੁਣ ਵੀ ਅਸੀਂ ਜਦੋਂ ਯਾਦ ਕਰਦੇ ਹਾਂ ਨਾ ਦੋਸਤਾਂ ਨਾਲ ਕਦੀ ਗੱਲ ਕਰਦੇ ਹਾਂ, ਤੇ ਇੱਕ ਨਾ ਕਲਾਸ 'ਚ ਕੁੜੀ ਹੁੰਦੀ ਸੀਗੀ, ਮੈਂ ਉਹੀ ਦੇਖਣਾ ਸੀ, ਮੈਂ ਕਿਹਾ ਮੈਂ ਉਹੀ ਦੇਖਣਾ ਸੀ ਰਣਜੋਤ ਭਾਜੀ ਵਾਲਾ ਹੂੰ ਆਉਂਦਾ ਕਿ ਨਹੀਂ ਆਉਂਦਾ।
0: ਇਹ ਭਾਜੀ ਇਹ ਨਾ
8: ਭਾਜੀ
0: ਹੂੰ ਇਹ ਜਿਹੜਾ ਨਾ ਇਹ ਸਾਡੀ ਜਦੋਂ ਸਪਾਈਨ ਡਿਵੈਲਪ ਹੁੰਦੀ ਹੈ ਨਾ ਇਹ ਹੂੰ ਉਦੋਂ ਦਾ ਹੀ ਆ। ਇਹ ਇਹ ਅਸੀਂ ਬੋਲ ਰਹੇ ਹਾਂ ਕਿਉਂਕਿ ਇੱਥੇ ਐਜ਼ ਆਰਜੇ ਤੁਹਾਨੂੰ ਸੁਣ ਰਿਹਾ, ਜਿੰਨੇ ਸੁਣਨ ਵਾਲੇ ਆ ਨਾ ਜਿਸ ਨੂੰ ਜਸੋਵਾਲ ਭਾਈ ਨੇ ਫੋਨ ਕੱਟਿਆ ਉਹਨਾਂ ਨੇ ਹੂੰ ਹੀ ਕਿਹਾ ਹੋਣਾ,
8: ਅੱਗੇ ਜਾ ਕੇ ਬਹਿ ਗਿਆ
0: ਇਹ ਇਹ ਨੀ ਨਿਕਲਦਾ, ਇਹ ਆਂਦਰਾਂ ਚ ਫਸਿਆ ਪਿਆ।
7: ਸਾਰਿਆਂ ਦਾ ਵੀ ਸੀਗਾ ਤੇ ਉਹ ਕੈਨੇਡਾ ਚਲੇ ਗਈ ਤੇ ਉਹਨੂੰ ਅੱਜ ਤੱਕ ਵੀ ਲੱਭਦੇ ਫਿਰਦੇ ਨੇ, ਪਤਾ ਨੀ ਸਾਰੀ ਸੋਸ਼ਲ ਸਾਈਟਾਂ ਵੀ ਛਾਣ ਮਾਰੀ ਹੈ, ਕਿਸੇ ਨੂੰ ਅੱਜ ਤੱਕ ਨੀ ਕੋਈ ਮਿਲਿਆ।
0: ਲੱਗ ਗਿਆ ਵੀਜ਼ਾ,
8: ਤੁਸੀਂ ਆਪ ਹੀ ਲੱਭਣ ਦੇ
0: ਬਦਲ ਗਈਆਂ ਗੱਲਾਂ।
8: ਤੁਹਾਡੀ ਆਈਡੀ ਹੈਗੀ ਮਾਨ ਸਾਹਿਬ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਹੈਗੀ ਤੁਹਾਡੀ ਆਈਡੀ?
7: ਮੇਰੀ ਤਾਂ
8: ਹੈਗੀ ਹੈ ਪਰ ਲੱਗਦਾ ਨੀ ਉਹਨਾਂ ਦੀ ਕਿਸੇ ਵੀ ਹੈਗੀ। ਇੱਦਾਂ ਕਰਿਓ ਨਾ ਪਤਾ ਭੇਜਿਓ,
0: ਅਸੀਂ ਆਪਣੇ ਅਸੀਂ ਰਿਚਰਡ ਜੀ ਨੂੰ ਭੇਜ ਦਿੰਦੇ ਹਾਂ ਗੋ ਆਈਡੀ। ਅਗਲੇ ਸਾਲ ਫੇਰ ਤੋਂ 3 ਸਤੰਬਰ ਨੂੰ ਆਪਾਂ ਇਕੱਠੇ ਹੋਵਾਂਗੇ ਤੇ ਕਹਾਂਗੇ ਕਿ ਅੱਜ ਇੱਕ ਸਾਲ ਪਹਿਲੇ ਬਲਕੀਰਤ ਨੇ ਬਹੁਤ ਕੁਡੋਸ ਟੂ ਬਲਕੀਰਤ ਆਈ ਡੀ ਭੇਜੀ ਸੀ, ਮੈਂ ਲੱਭ ਕੇ ਦੇਤੀ, ਭਾਵੇਂ ਇੱਕ ਸਾਲ ਲੱਗਾ ਪਰ ਮੈਂ ਭੇਜਤੀ ਹੈ।
7: ਹਾਂਜੀ ਮੈਂ ਉਹਦੇ ਸਾਈਕਲ ਤੇ ਨਾ ਕੁਛ ਲਿਖ ਕੇ ਟੰਗ ਆਇਆ।
0: ਰਾਈਟਰ ਸਾਹਿਬ ਕਿਆ ਬਾਤ ਹੈ, ਲਿਖਿਆ ਸੀਗਾ ਕਿਉਂ ਦੇਖਤੀ ਹੋ ਆਈਨਾ ਤੁਮ ਤੋ ਖੁਦ ਸੇ ਵੀ ਖੂਬਸੂਰਤ
7: ਹੋ। ਉਹਨੇ ਕਿਤੇ ਪੜ ਪੁੜ ਕੇ ਸੁੱਟ ਦਿੱਤਾ ਤੇ ਅਸੀਂ ਫਿਰ ਇੱਕ ਵਾਰੀ ਫਿਰ ਲਿਖਤਾ ਸੈਕਿੰਡ ਟਾਈਮ, ਉਹਨੇ ਕਿਤੇ ਫਿਰ ਪੜ ਪੁੜ ਕੇ ਸੁੱਟ ਦਿੱਤਾ ਤੇ ਤੀਜੀ ਵਾਰੀ ਨਾ ਮੈਂ ਫਿਰ ਚੰਗੀ ਤਰ੍ਹਾਂ ਲਿਖਿਆ ਪ੍ਰੋਪਰ ਚੰਗੀ ਤਰ੍ਹਾਂ ਲਿਖਿਆ ਤੇ ਉਹਨੇ ਵੱਡੇ ਸਰ ਨੂੰ ਜਾ ਕੇ ਦੇ ਦਿੱਤਾ।
0: ਵਿਆਕਰਨ ਸਹੀ ਕਰੋ
7: ਭਾਜੀ, ਉਹ ਹੈ ਤਾਂ ਮੈਥ ਦੇ ਸਰ ਸੀਗੇ ਤੇ ਆ ਕੇ ਨਾ ਸਾਰੀ ਕਲਾਸਾਂ ਨੂੰ ਕਹਿੰਦੇ ਕਹਿੰਦੇ ਆਪਣੀਆਂ ਕਾਪੀਆਂ ਚੈੱਕ ਕਰਾਓ ਪੰਜਾਬੀ ਦੀਆਂ।
0: ਓਏ ਅੱਛਾ
7: ਸਰ ਮੈਥ ਦੇ, ਕਿਉਂਕਿ ਮੈਂ ਨਾਮ ਨੀ ਲਿਖਿਆ ਸੀ ਇੰਨੇ ਵੀ ਉਦੋਂ, ਤੁਹਾਨੂੰ ਪਤਾ ਕਿ ਬੜੀ ਚਿਰ ਦੀ ਗੱਲ ਆ ਮੈਨੂੰ ਲੱਗਦਾ ਹੁਣ ਤਾਂ ਸਾਨੂੰ ਵੀ ਨੀ ਯਾਦ ਹੈਗਾ ਤੇ ਕਹਿੰਦੇ ਆਪਣੀ ਆਪਣੀਆਂ ਨਾ ਕਾਪੀਆਂ ਚੈੱਕ ਕਰਾਓ ਪੰਜਾਬੀ ਦੀਆਂ। ਮੈਂ ਕਿਹਾ ਪੰਜਾਬੀ ਦੀਆਂ ਕਾਪੀਆਂ ਸਾਨੂੰ, ਮੈਥ ਵਾਲਿਆਂ ਨੇ ਪੰਜਾਬੀ ਦੀਆਂ ਕਾਪੀਆਂ ਕੀ ਕਰਨੀਆਂ, ਇੰਨਾ ਇੰਨਾ ਦਿਮਾਗ ਨੀ ਸੀਗਾ ਤੇ ਬਈ ਹਾਂ ਮੈਨੂੰ ਸੀ ਚਲੋ ਦੋ ਰਿਜੈਕਟ ਹੋਏ ਨੇ ਤੀਜਾ ਚਲੋ ਰੱਖ ਲਿਆ ਹੋਣਾ ਆ, ਚਲੋ ਰਿਜੈਕਸ਼ਨ ਨੀ ਆਈ
8: ਐਕਸੈਪਟੈਂਸ ਬਣ ਕੇ ਬੈਠੇ।
7: ਇੰਨਾ ਤਾਂ ਚਲੋ ਧਿਆਨ ਵੀ ਨੀ ਸੀਗਾ ਤੇ ਭਾਜੀ ਉਹਨਾਂ ਨੇ ਕਾਪੀਆਂ ਚੈੱਕ ਕੀਤੀਆਂ ਤੇ ਕਾਪੀ ਚੈੱਕ ਕਰਕੇ ਮੇਰੀ ਲਿਖਾਈ ਮਿਲਾ ਲਈ ਤੇ ਫਿਰ ਮੈਨੂੰ ਬੁਲਾ ਲਿਆ ਸਾਹਮਣੇ ਤੇ ਗੱਲ ਤਾਂ ਨੀ ਉਹਨਾਂ ਨੇ ਕੁਛ ਦੱਸੀ ਸਾਰਿਆਂ ਸਾਹਮਣੇ, ਪਰ ਪਤਾ ਉਹਨਾਂ ਨੂੰ ਸਾਰਿਆਂ ਨੂੰ ਬੱਚਿਆਂ ਨੂੰ ਲੱਗ ਗਿਆ ਸੀਗਾ ਤੇ ਮੇਰੇ ਜਿਉਂ ਉਹਨਾਂ ਨੇ ਸਕੇਲ ਫੜ ਕੇ ਡੰਡੇ ਮਾਰਨ ਲੱਗੇ ਨਾ ਸਾਰੀ ਕਲਾਸ ਦੇ ਮੂਹਰੇ ਤੇ ਮੈਨੂੰ ਕਹਿੰਦੇ ਪੜ੍ਹਨ, ਮੈਨੂੰ ਕਹਿੰਦੇ ਪੜ੍ਹਨ ਨੂੰ ਤੂੰ ਚੰਗਾ ਪਰ ਤੇਰਾ ਨਾ ਆਂਢ ਗੁਆਂਢ ਮਾੜਾ,
0: ਤੇਰਾ ਕੋਸ ਥੀਟਾ ਸਾਈਨ ਥੀਟਾ ਠੀਕ ਕਰਨਾ ਪੈਣਾ।
7: ਮੇਰੇ ਨਾਲ ਦੇ ਉਹਨਾਂ ਨੂੰ ਬਾਅਦ ਚ ਮੈਨੂੰ ਮਜ਼ਾਕ ਕਰਨ, ਮੈਂ ਕਿਹਾ ਤੁਹਾਨੂੰ ਵੀ ਕਹਿ ਕੇ ਗਏ ਨੇ ਕਹਿੰਦੇ ਆਂਢ ਗੁਆਂਢ ਮਾਰਾ ਜੇ ਤੁਸੀਂ ਮੇਰੇ ਬੈਂਦੇ ਆ ਨਾ। ਪਠਾਨਕੋਟ ਤੇ ਉੱਥੇ ਜਿਹੜਾ ਸਾਡੇ ਚੇਅਰਮੈਨ ਹੁੰਦਾ ਸੀ ਨਾ ਉਹਦੀ ਵੱਡੀ ਟੌਹਰ ਹੁੰਦੀ ਸੀਗੀ ਤੇ ਜਦੋਂ ਅਸੀਂ ਹਾਂਜੀ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਨਾ ਵੀ ਇਹ ਚੇਅਰਮੈਨ ਦੀ ਇੰਨੀ ਟੌਹਰ ਕਿੱਦਾਂ, ਉਹਨੇ ਪਹਿਲਾਂ ਟਰੱਕ ਡਰਾਈਵਰ ਸੀਗਾ ਜੀ ਉਹ।
0: ਓਕੇ ਵਾਹ ਵਾਹ ਕੀ ਬਾਤ ਹੈ।
7: ਹਾਂਜੀ ਉਹਨੇ ਨਾ ਕੀ ਕਹਿੰਦੇ ਉਹਨੇ ਕਿਸੇ ਆਪਣਾ ਜਿਹਦਾ ਕਾਲਜ ਸੀਗਾ ਇੱਧਰ ਮਾਝੇ ਵਾਲ ਕਾਲਜ, ਇੱਕ ਤਰ੍ਹਾਂ ਨਾਂ ਨੀ ਮੈਂ ਦੱਸਣਾ ਹੈਗਾ, ਕਾਲਜ ਦਾ ਬੜਾ ਤਕੜਾ ਕਾਲਜ ਸੀਗਾ, ਉਹਦੀ ਕੁੜੀ ਨਾਲ ਵਿਆਹ ਕਰਾ ਕੇ ਉਹ ਚੇਅਰਮੈਨ ਬਣ ਗਿਆ।
0: ਇਹ ਹੁੰਦੀ ਹੈ ਸਿੱਖਿਆ, ਇਹ ਬੰਦਾ ਟੀਚਰ ਲੱਭੋ ਕੌਣ ਸੀ
8: ਅਸਲੀ ਸਿੱਖਿਆ ਤੇ ਇਹਨੇ ਲਈ ਹੈ, ਬਾਕੀ ਦੇ ਸਾਰੇ ਐਵੇਂ ਟਾਈਮ ਖਰਾਬ ਕਰਦੇ ਰਹੇ।
7: ਤੇ ਉਦੋਂ ਸਾਡੀ ਸੋਚ ਇਹੀ ਸੀ, ਅਸੀਂ ਆਖਿਆ ਅਸੀਂ ਚੇਅਰਮੈਨ ਵਾਂਗੂ ਬਣਨਾ ਹੈ।
0: ਬਿਲਕੁਲ
7: ਸਾਰੇ ਸਰਾਂ ਦੇ ਨਾਂ ਰੱਖੇ ਹੁੰਦੇ ਸੀ, ਕਿਸੇ ਦਾ ਧਮਾਕਾ ਸਰ, ਮਖੀਜਾ ਮੈਡਮ ਨੂੰ ਮੈਡਮ ਕਹਿ ਦਿੰਦੇ ਸੀਗੇ, ਤੇ ਇੱਕ ਸਰ ਆਉਂਦੇ ਹੁੰਦੇ ਸੀ, ਉਹਨੂੰ ਪੈਰ ਚੱਕ ਕੇ ਕੋਈ ਬੋਰਡ ਉੱਤੇ ਹੁੰਦਾ ਸੀਗਾ, ਜਿੱਦਾਂ ਆਹ ਸਰ ਸੀਗੇ, ਇਹ ਤਾਂ ਬੜੇ ਆਰਾਮ ਨਾਲ ਲਿਖ ਲੈਂਦੇ ਸੀਗੇ, ਤੇ ਉਹ ਥੋੜੀ ਛੋਟੀ ਹਾਈਟ ਤੇ ਸੀਗੇ,
9: ਲਿਟਲ ਬੋਏ,
7: ਚਲੋ ਓਫੈਂਸਿਵ ਨਹੀਂ ਲੈਣਾ ਛੋਟੇ ਹਾਈਟ ਵਾਲਿਆਂ ਨੇ, ਪਰ ਉਹ ਨਾ ਜਦੋਂ ਅੱਡੀਆਂ ਚੱਕ ਕੇ ਲਿਖਦੇ ਸੀ, ਅਸੀਂ ਉਹਨਾਂ ਨੂੰ ਕਹਿੰਦੇ ਸੀ ਕੁੱਕੜ ਸਾਲਾ ਆ ਗਏ ਨੇ।
9: ਵਾਹ ਜੀ ਵਾਹ, ਥੈਂਕ ਯੂ ਮੰਡ ਸਾਹਿਬ, ਥੈਂਕ ਯੂ ਫਾਰ ਕਾਲਿੰਗ,
7: ਧੰਨਵਾਦ ਜੀ, ਧੰਨਵਾਦ ਸਾਰਿਆਂ ਦਾ ਜੀ,
10: ਹੋਪਫੁਲੀ ਯੂ ਵਿਲ ਗੈਟ ਦੈਟ ਆਈਡੀ।
9: ਹਾਂ ਹਾਂ, ਆਈਡੀ ਮਿਲੇਗੀ, ਫੇਰ ਲਿਖ ਕੇ ਭੇਜੋ, ਦਾਸਤਾਂ ਖਤਮ ਹੋਣੇ ਵਾਲੀ ਹੈ,
10: ਸ਼ਿੱਦਤ ਸੇ ਲਗੇ ਰਹੋ।
9: ਹਾਂ, ਤੂੰ ਮੇਰੀ ਆਖਰੀ ਮੁਹੱਬਤ ਨਹੀਂ ਹੋ, ਨਹੀਂ ਹੋ ਜੀ, ਹੁਣ ਤਾਂ ਵਿਆਹ ਬਰੇ ਹੋ ਗਏ, ਚਲੋ ਜੋ ਹੈ ਸੋ ਹੈ। ਤੇ ਜੀ ਸਾਡਾ ਸੁਪਰ ਲਾਸਟ ਲਾਸਟਮ ਲਾਸਟ ਕਾਲਰ ਉਹ ਨੇ ਜੀ ਸਿਮਰਨ ਬਾਈ ਜੀ।
11: ਦਬਾ ਕੇ ਗੱਲ, ਚਲੋ ਕੋਈ ਨੀ, ਤੁਹਾਨੂੰ ਪਤਾ ਨੀ, ਤੂੰ ਭਾਬੀ ਦੇ ਦੇਸ਼ ਤੇ ਆਏ ਦੇ ਹੋ।
9: ਅਮਰਦੀਪ
11: ਦਾ
9: ਜੀ ਜੀ ਜੀ,
11: ਤਿੰਨ ਤਿੰਨ ਟੀਚਰ, ਤਿੰਨਾਂ ਲਵ ਮੈਰਿਜ ਟੀਚਰ
9: ਜੀ,
11: ਦੋਸਤ ਸੀ, ਅਸੀਂ ਕਲਾਸਮੇਟਸ ਆ, ਅਸੀਂ ਪੰਜ ਦੋਸਤ ਸੀਗੇ, ਉਹ ਤਿੰਨੋਂ ਟੀਚਰ, ਮਤਲਬ ਉਹਨਾਂ ਨੂੰ ਸਾਨੂੰ ਉਹਨਾਂ ਨੇ ਗੱਲਾਂ ਹੀ ਏਦਾਂ ਦੱਸਣੀਆਂ ਆਪਣੀਆਂ, ਹਨਾ, ਜਿਵੇਂ ਜਿਹਦੇ ਸਭ ਤੋਂ ਪਹਿਲੇ ਸੀਗਾ ਮਾਰਕੀਟਿੰਗ ਦਾ ਟੀਚਰ ਸੀ ਸਾਡਾ, ਉਹ ਪਿੱਲੇ ਹੈ, ਪਿੱਲੇ ਇਜ਼ ਲਾਈਕ ਸਾਊਥ ਬੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚੋਂ ਪੜ੍ਹੇ, ਹਨਾ, ਔਰ ਹੀ ਇਜ਼ ਐਨ ਇੰਸਪੀਰੇਸ਼ਨ ਟੂ ਅਸ, ਲਾਈਕ ਉਹਨੇ ਬੰਦੇ ਨੇ ਸਾਨੂੰ ਬੰਦਾ ਬਣਾਇਆ ਕਹਿ ਲਓ, ਹਨਾ, ਕਿ ਕਿੱਦਾਂ ਵਿਚਰਨਾ, ਮਤਲਬ ਸਾਰਿਆਂ ਅਸੀਂ ਪੰਜਾਂ ਦੋਸਤਾਂ ਨੂੰ, ਹਾਲਾਂਕਿ ਪੂਰੀ ਕਲਾਸ ਨੂੰ, ਪਰ ਸਾਡੇ ਪੰਜਾਂ ਦੇ ਬਹੁਤ ਪ੍ਰਭਾਵ ਸੀ ਉਹਨਾਂ ਦਾ, ਹੁਣ ਵੀ ਆ, ਹੁਣ ਵੀ ਮਤਲਬ ਜਦੋਂ ਕੋਈ ਗੱਲ ਹੁੰਦੀ ਅਸੀਂ ਉਹਨਾਂ ਨੂੰ ਫੋਨ ਕਰ ਲਈਦਾ ਕੈਨੇਡਾ ਤੇ, ਉਹ ਜੇ ਟਾਈਮ ਹੋਊਗਾ ਦੱਸ ਦੇਣਗੇ, ਉਹ ਤੁਹਾਨੂੰ ਸੋਲੂਸ਼ਨ ਦੱਸ ਦੇਣਗੇ। ਤੇ ਉਹਨਾਂ ਨੇ ਆਪਣੀ ਕਲਾਸਮੇਟ, ਉਹ ਕੁੜੀ ਜੱਟਾਂ ਦੀ ਸੀ, ਵਿਆਹ ਨੀ ਹੋਣ ਦਿਆ ਸੀ, ਵਿਆਹ ਲਈ, ਤੇ ਸਾਨੂੰ ਉਹਨੇ ਕਿੱਸੇ ਸੁਣਾਉਣੇ, ਤੇ ਮੈਂ ਇੰਸਪੀਰੇਸ਼ਨ ਲੈਣੀ, ਤੇ ਹੁਣ ਜਿਹੜੇ ਅਸੀਂ ਪੰਜੋ ਦੋਸਤ ਆ ਨਾ, ਚਾਰਾਂ ਦੀ ਅਰੇਂਜ ਮੈਰਿਜ ਆ, ਸਿਰਫ ਮੇਰੀ ਲਵ ਮੈਰਿਜ
9: ਆ,
11: ਅਸਲੀ ਮੁੱਲ ਮੈਂ ਮੋੜਿਆ, ਦੱਸ ਕੇ ਗਿਆ ਉਹਨੇ ਨੀ ਮੋੜਿਆ, ਉਹਦੀ ਅਰੇਂਜ ਮੈਰਿਜ ਆ। ਤੇ ਇਹਦਾ ਪਤਾ ਕੀ, ਉਹ ਟੀਚਰ ਦਾ ਕੀ ਹਿਸਾਬ ਸੀ, ਮੈਂ ਤੈਨੂੰ ਦੱਸਦਾ, ਉਹਦਾ ਕੀ ਸੀਗਾ ਕਿ ਜਿਵੇਂ ਉਹਨੇ ਨਾ ਸਾਨੂੰ ਆਹ ਦੱਸਿਆ ਕਿ ਤੁਸੀਂ ਬੁਕਸ ਚੋਂ ਨਾ ਪੜੋ, ਬੁਕਸ ਚੋਂ ਪੜੋ ਜੋ ਤੁਹਾਡੇ ਥੋਟਸ ਆਉਂਦੇ ਉਹ ਦਿਓ, ਜਿਵੇਂ ਤੁਸੀਂ ਦੱਸਿਆ ਨਾ ਐਕਸਟੈਂਪਰ ਜੇ ਗਿਆ, ਜੋ ਉਹ ਟੀਚਰ ਸੀਗਾ ਸਾਡੇ ਨਾ ਮਾਰਕੀਟਿੰਗ ਦੇ ਹੁੰਦੇ ਸੀ ਐਡ ਮੈਡ ਸ਼ੋਸ, ਤੁਸੀਂ ਆਨ ਦਾ ਸਪੋਟ ਤੁਹਾਨੂੰ ਦਿੰਦੇ ਨੇ ਤੇ ਤੁਸੀਂ ਪ੍ਰੋਡਕਟ ਬਣਾ ਕੇ ਸਕਿੱਟ ਪੇਸ਼ ਕਰਨੀ ਹੈ। ਅਸੀਂ ਸਰ ਨੇ ਪਹਿਲੀ ਵਾਰ ਸਾਨੂੰ ਪੀ ਏ ਯੂ ਭੇਜਿਆ, ਤੇ ਅਸੀਂ ਚਾਰ ਪੰਜ ਸੀਗੇ ਪੱਕੇ ਬੰਦੇ ਜਿਹੜੇ ਇਹਨਾਂ ਥੋਟਸ ਵਗੈਰਾ, ਅਸੀਂ ਫਸਟ ਪ੍ਰਾਈਜ਼ ਜਿੱਤ ਗਏ, ਉਹ ਤੋਂ ਬਾਅਦ ਅਸੀਂ 7 ਪ੍ਰਾਈਜ਼ ਜਿੱਤੇ ਐਡ ਮੈਡ ਸ਼ੋਅ ਚ ਆਲ ਓਵਰ ਪੰਜਾਬ ਯੂਨੀਵਰਸਿਟੀ, ਤੇ ਉਹ
9: ਬਿਊਟੀਫੁਲ,
11: ਮਤਲਬ ਉਹਨੇ ਸਾਨੂੰ ਸੋਚਣ ਦਾ ਨਜ਼ਰੀਆ ਦਿੱਤਾ ਕਿ ਜੋ ਬੁੱਕਸ ਚ ਲਿਖਿਆ ਉਹ ਤਾਂ ਲੈਦਾ ਵੀ ਸੋਚੋ, ਅੱਜ ਵੀ ਇੱਦਾਂ ਹੀ ਹੈ। ਜਦੋਂ ਮੈਂ ਫਾਈਨਾਂਸ ਦੀ ਜੋਬ, ਪਹਿਲੀ ਜੋਬ ਫਾਈਨਾਂਸ, ਮੈਨੂੰ ਫਾਈਨਾਂਸ ਤੋਂ ਨਫ਼ਰਤ ਸੀ, ਫਾਈਨਾਂਸ ਦੀ ਪਹਿਲੀ ਜੋਬ ਫਾਈਨਾਂਸ ਸੀ, ਕਹਿੰਦੇ ਕੋਈ ਨੀ ਗੋ ਹੈਡ, ਤੇ ਬੜਾ ਗਰੋ ਕੀਤਾ। ਫਿਰ ਨਾ ਮੈਂ ਸਰ ਨੂੰ ਕਿਹਾ, ਜਦੋਂ ਮੈਂ ਆਸਟ੍ਰੇਲੀਆ ਆਇਆ, ਮੈਂ ਕਿਹਾ ਯਾਰ ਮੈਂ ਥੱਕ ਗਿਆ, ਕਹਿੰਦਾ ਮੈਨੂੰ ਪਤਾ ਸੀਗਾ ਤੂੰ ਕਰ ਨਹੀਂ ਸਕੇਗਾ ਜ਼ਿਆਦਾ ਦੇਰ, ਤੂੰ ਅਚੀਵ ਕਰ ਲਿਆ ਜੋ ਕਰਨਾ ਸੀ, ਕੋਈ ਨੀ, ਇਟਸ ਓਕੇ, ਵਟ ਐਵਰ ਯੂ ਵਾਂਟ ਡੂ ਇਟ। ਮਤਲਬ ਉਹਨੇ, ਹੁਣ ਵੀ ਜਦੋਂ ਸਾਨੂੰ ਲਾਈਫ ਲੈਸਨ ਦੀ ਲੋੜ ਹੁੰਦੀ ਹੈ ਨਾ, ਅਸੀਂ ਸਾਰੇ, ਮਤਲਬ ਉਹ ਬੰਦੇ ਏਦਾਂ ਦੇ ਆ ਤਿੰਨੋਂ, ਉਹ ਸਾਡੇ ਅਸਲੀ ਨਾਮ ਨੀ ਜਾਣਦੇ, ਉਹ ਅਜੇ ਵੀ ਸਾਨੂੰ ਜਿਹੜੀ ਛੇੜਾ ਹੈ, ਜਿਹਨੇ ਅਸੀਂ ਵੀ ਜਿਵੇਂ ਮੈਨੂੰ ਭਾਲੂ, ਉਹਨੂੰ ਜਿਹਦਾ ਅਮਰਦੀਪ ਦਾ ਆਇਆ ਨਾ ਉੱਗਰ ਆ, ਉਹ ਸਾਨੂੰ ਇਹਨਾਂ ਨਾਮਾਂ ਨਾਲ ਜਾਣਦੇ, ਮਤਲਬ ਦੇ ਆਰ ਸੋ ਕਲੋਜ਼ ਟੂ ਅਸ। ਤੇ ਅੱਜ ਵੀ ਮਤਲਬ ਜਿਵੇਂ ਕੋਈ ਸਾਨੂੰ ਹੁੰਦਾ ਕਿ ਕੋਈ ਦਿੱਕਤ ਹੈ, ਪਰੇਸ਼ਾਨੀ, ਅਸੀਂ ਉਹਨਾਂ ਪੁੱਛੀਦਾ, ਤੇ ਐਂਡ ਹੀ ਇਜ਼ ਅਵੇਲੇਬਲ, ਹੀ ਇਜ਼ ਅਵੇਲੇਬਲ ਆਲ ਦਾ ਟਾਈਮ, ਕਿ ਉਹਨਾਂ ਨੇ ਖਾਣਾ ਪੀਣਾ ਸਾਨੂੰ ਉਹਨਾਂ ਨੇ ਸਿਖਾਇਆ, ਮੁਰਗਾ ਬਣਾਉਣਾ ਵੀ ਸਿਖਾਇਆ, ਮਤਲਬ ਦੈਟ ਕਾਈਂਡ ਆਫ ਸਰ ਨਾਲ ਸਾਡੀ ਸੀਗੀ। ਹੁਣ ਉਹ ਕੀ ਮਾਰਕੀਟਿੰਗ ਦਾ ਪ੍ਰੈਜੈਂਟੇਸ਼ਨ ਹੋ ਰਹੀ ਆ, ਤੇ ਮੈਂ ਥੋੜਾ ਜਿਹਾ, ਮੈਂ ਜਿਆਦਾ ਬੋਲਦਾ ਸੀਗਾ ਤੇ ਮਾਰਕੀਟਿੰਗ ਠੀਕ ਸੀਗਾ ਤੇ ਮੈਂ ਪ੍ਰੈਜੈਂਟੇਸ਼ਨ ਦਿੱਤੀ। ਕਹਿੰਦੇ ਪੂਰੀ ਕਲਾਸ ਨੂੰ ਕਹਿੰਦੇ ਅੱਛਾ ਦੱਸੋ ਇਹਦੀ ਮਾਰਕੀਟਿੰਗ ਕੋਈ ਗਲਤੀ ਸੀਗੀ ਕੋਈ ਪ੍ਰੈਜੈਂਟੇਸ਼ਨ? ਕਹਿੰਦੇ ਨਹੀਂ ਪਰਫੈਕਟ ਸੀਗੀ। ਕਹਿੰਦੇ ਇਹਦੀ ਪਰਫੈਕਟ ਹੀ ਹੁੰਦੀ ਹੈ ਹਮੇਸ਼ਾ, ਇਹਦੇ ਚ ਚੀਜ਼ ਇਨਪਰਫੈਕਟ ਆ। ਮੈਂ ਕਿਹਾ ਪਤਾ ਨਹੀਂ, ਮੈਂ ਕਿਹਾ ਹਾਂਜੀ ਸਰ ਕੀ? ਮੇਰੀ ਨਾ ਪੈਂਟ ਥੱਲੋਂ ਚੱਕ ਤੀ ਸਰ, ਮੇਰੀ ਜਰਾਬਾਂ ਨਾ ਥੱਲੋਂ ਖੁੱਲੀਆਂ ਹੋਈਆਂ ਸਰ, ਜਰਾਬਾਂ ਨਾ ਬਾਹਰ ਕੱਢ ਕੇ ਜਾਣਾ ਹੈ, ਮਤਲਬ ਪੈਂਟ ਚੋਂ ਬਾਹਰ ਕੱਢ ਲਿਆ ਜਰਾਬਾਂ ਤੇ ਸਾਰਾ ਦਿਨ ਤੂੰ ਏਦਾਂ ਘੁੰਮਣਾ। ਸੋਹਣ ਲੱਗੇ ਬਲਕਿ ਨਾ, ਉਸ ਤੋਂ ਬਾਅਦ ਨਾ ਮਤਲਬ ਕੁਛ ਹੋ ਜਾਏ ਸਮਰ ਦੀ ਵੀ, ਮਤਲਬ ਸਾਡੇ ਘਰੇ ਨਾ ਜਰਾਬਾਂ ਦਾ ਬਹੁਤ ਮੈਂ ਜ਼ਿਆਦਾ ਉਹ ਆ, ਮਤਲਬ ਆਹ ਲਾਈਫ ਲੈਸਨ ਆ ਕਿ ਜਰਾਬਾਂ ਨੂੰ ਲੈ ਕੇ ਮੈਂ ਇੰਨਾ ਪਰਟੀਕੁਲਰ ਆ ਨਾ ਕਿ ਜਰਾਬਾਂ ਨਾ ਫਟੀਆਂ, ਫਟੀ ਮਾੜੀ ਜੀ ਫਟੀ ਹੋਏਗੀ ਮੈਂ ਸੱਟ ਦਿੰਦਾ। ਕਿ ਮੈਨੂੰ ਬੜਾ ਜ਼ਿਆਦਾ ਇਸ ਚੀਜ਼ ਦਾ ਹੋ ਗਿਆ ਕਿ ਨਹੀਂ ਆਹ ਚੀਜ਼ ਨਾ ਨਹੀਂ ਹੋਣੀ ਚਾਹੀਦੀ, ਕਿ ਹਾਂ ਆਹ ਪਰਸਨਲ ਗਰੂਮਿੰਗ ਆ ਤੇ ਆਹ ਮਤਲਬ ਸਾਡੇ ਤੇ ਇੰਪੈਕਟ ਹੈਗਾ ਉਹਨਾਂ ਟੀਚਰਸ ਦਾ, ਹੈ ਨਾ। ਅਸੀਂ ਹਰ ਹਰ ਟੀਚਰਸ ਦੇ ਵਾਲੇ ਦਿਨ ਉਹਨਾਂ ਨੂੰ ਫੋਨ ਕਰੀਦਾ, ਕਈ ਵਾਰੀ ਕੌਨ ਕਾਲ ਵੀ ਕਰੀਦਾ, ਫਿਰ ਇਕੱਠੇ ਪੈਗ ਲਾਈਦਾ ਅਸੀਂ ਇਕੱਠੇ ਸਾਰੇ, ਮਤਲਬ ਦੇ ਆਰ ਦੈਟ ਕਲੋਜ਼। ਤੇ ਥੈਂਕਸ ਕਿ ਤੁਸੀਂ ਹੈ ਨਾ ਟੋਪਿਕ ਲਿਆ ਤੇ ਵਧੀਆ ਬੰਦੇ ਦੀ ਪਰਚੀ ਫੜ ਲਈ ਨਾ, ਕਿਸੇ ਦੀ ਵੀ ਪਰਚੀ ਫੜੀ ਗਈ ਤੇ ਸਾਡੀ ਪੰਜਾਂ ਹੀ ਚੈਕਿੰਗ ਹੋ ਜਾਂਦੀ ਸੀ। ਹੋਰ ਅਨਾਊਂਸਮੈਂਟ ਹੋ ਰਹੀ ਕਿਸੇ ਦੀ ਪਰਚੀ ਹੈਗੀ ਦੱਸ ਦੋ, ਤੇ ਸਰ ਨੇ ਆਣਾ ਇਹਨੂੰ ਖੜਾ ਕਰ, ਇਹਨੂੰ ਖੜਾ ਕਰ, ਇਹਨੂੰ ਖੜਾ ਕਰ, ਇਹਨਾਂ ਦੀ ਚੈਕਿੰਗ ਕਰੋ। ਕਿਉਂ? ਕਿਉਂਕਿ ਪੰਜੇ ਇਕੱਠੇ ਆ, ਉਹਨਾਂ ਨੂੰ ਪਤਾ ਸਾਡਾ ਤੇ ਕਿਸੇ ਨਾ ਕਿਸੇ ਕੁਛ ਨਾ ਕੁਛ ਨਿਕਲ ਜੂਗਾ। ਮਤਲਬ ਕਈ ਵਾਰੀ ਸਾਨੂੰ ਨੁਕਸਾਨ ਵੀ ਹੋਇਆ ਇਸ ਚੀਜ਼ ਦਾ, ਬਟ ਸਟਿਲ ਕਿ ਜੋ ਅਸੀਂ ਅੱਜ ਸਿੱਖੇ ਜਾਂ ਜੋ ਅਸੀਂ ਲਾਈਫ ਚ ਅੱਜ ਵੀ ਕਰੀਦਾ, ਹੁਣੇ ਵੀ ਗੱਲਬਾਤ ਉਹਨਾਂ ਨਾਲ ਏਦਾਂ ਰਹਿੰਦੀ ਕਿ ਜੀ ਯਾਰੀ ਦੋਸਤ, ਸਾਡੇ ਬੱਚਿਆਂ ਨੂੰ ਵੀ ਪਤਾ, ਸਾਡੇ ਬੱਚਿਆਂ ਨੂੰ ਉਹਨਾਂ ਬਾਰੇ ਪਤਾ ਹੈ ਨਾ। ਜਦੋਂ ਅਸੀਂ ਕੈਨੇਡਾ ਗਏ ਉੱਥੇ ਗੱਲ ਕੀਤੀ, ਆ ਨਹੀਂ ਸਕੇ ਕਿਉਂਕਿ ਦੂਰ ਰਹਿੰਦੇ ਸੀਗੇ, ਬਟ ਮਤਲਬ ਦੇ ਆਰ ਕਲੋਜ਼, ਦੇ ਆਰ ਰੀਅਲੀ ਕਲੋਜ਼।
12: ਨਾਈਸ, ਥੈਂਕ ਯੂ ਭਾਈ, ਥੈਂਕ ਯੂ,
11: ਥੈਂਕ ਯੂ, ਥੈਂਕ ਯੂ, ਓਕੇ, ਥੈਂਕ ਯੂ, ਥੈਂਕ ਯੂ। ਰੱਬ
12: ਦਾ ਧਿਆਨ ਰੱਖੋ ਸਾਰੇ ਆਪਣੀ ਆਪਣੀ। ਐਡਮੈਟ ਵੀ ਬੜਾ ਮਜ਼ੇਦਾਰ ਹੁੰਦਾ ਸੀ ਯਾਰ, ਕਿ ਤੁਸੀਂ ਕਦੀ ਐਡਮੈਟ ਕੀਤਾ? ਅਸੀਂ ਸਾਨੂੰ ਮਾਰਕੀਟਿੰਗ ਦੀ ਕਲਾਸ ਚ, ਕਿਉਂਕਿ ਮੈਂ ਉੱਥੇ ਕੀਤਾ ਨਾ, ਤੇ ਐਡਮੈਟ ਦਾ ਪੈ ਗਿਆ ਤੇ ਅਸੀਂ ਜਿੱਤੇ ਸੀਗੇ।
13: ਅੱਛਾ,
12: ਮੈਂ ਐਡ ਪਤਾ ਕੀ ਬਣਾਈ ਸੀਗੀ? ਅਸੀਂ ਬਣਾਈ ਸ਼ੂਜ਼ ਦੀ ਐਡ। ਸ਼ੂਜ਼ ਦੀ ਐਡ ਇੱਦਾਂ ਬਣਾਈ ਕਿ ਰਾਜ ਸਿਮਰਨ ਵਾਲੀ ਕਹਾਣੀ ਨੀ ਉਹ, ਕਿ ਉਹ ਅਮਰੀਸ਼ ਪੁਰੀ ਕਹਿੰਦਾ ਜਾ ਸਿਮਰਨ ਜਾ ਜੀਲੇ ਆਪਣੀ ਜ਼ਿੰਦਗੀ, ਹਨਾ, ਤੇ ਉਹ ਭੱਜ ਕੇ ਜਾ ਰਹੀ ਹੈ ਕਾਜੋਲ ਡੀ ਡੀ ਐਲ ਜੇ ਦਿਲ ਵਾਲੇ ਦੁਲਹਨੀਆ ਦੇ ਅੰਦਰ, ਤੇ ਸ਼ਾਹਰੁਖ ਕਰਕੇ ਸਿਰਫ ਬਾਹਰ ਹਨਾ ਕੱਢਦਾ, ਆਪਣੀ ਬਾਂਹ ਕੱਢਦਾ, ਉਹ ਜਾਂਦੇ ਜਾਂਦੇ ਨਾ ਡਿੱਗ ਜਾਂਦੇ ਹੋ ਕਿ ਉਹਦੇ ਸ਼ੂ ਦਾ ਨਾ ਸੋਲ ਫਟ ਜਾਂਦਾ, ਤੇ ਟ੍ਰੇਨ ਅੱਗੇ ਨਿਕਲ ਜਾਂਦੀ ਤੇ ਅਚਾਨਕ ਹੀ ਨਾ ਸੰਸਨੀ ਵਾਲਾ ਬੰਦਾ ਆਉਂਦਾ, ਉਹ ਆਉਂਦਾ ਸੀ ਰਾਤੀ 11 ਵਜੇ, ਚੈਨ ਸੇ ਸੋਨਾ ਹੈ ਤੂੰ ਜਾਗ ਜਾਓ, ਕਿਉਂ ਨਹੀਂ ਪਹੁੰਚ ਪਾਈ ਸਿਮਰਨ ਰਾਜ ਕੇ ਪਾਸ, ਕਿਉਂਕਿ ਉਸਕੇ ਪਾਸ ਨਹੀਂ ਥਾ ਯੇ ਵਾਲਾ ਸ਼ੂ, ਯੇ ਵਾਲਾ ਸ਼ੂ ਪਹਿਨੇ ਔਰ ਜਹਾਂ ਭਾਗਨਾ ਹੈ ਔਰ ਜਿਸਕੇ ਸਾਥ ਭਾਗਨਾ ਹੈ ਭਾਗ ਜਾਏ। ਕਿਆ ਬਾਤ ਹੈ। ਤੇ ਇਧਰੋਂ ਜੱਸੋਵਾਲ ਸਾਹਿਬ ਕਹਿੰਦੇ ਨੇ ਕਿ ਜੀ ਕ੍ਰਿਸ਼ਨਾ ਜੀ ਤੇ ਬਲਕੀਰ ਜੀ ਇਟਸ ਨੋਟ ਇਟਸ ਐ, ਤੇ ਮਨ ਸਾਹਿਬ ਨੂੰ ਕਹਿੰਦੇ ਨੇ ਕਿ ਐਕਚੁਅਲੀ ਹੋ ਸਕਦਾ ਕਿ ਅਗਲੀ ਦਾ ਵਿਆਹ ਹੋ ਗਿਆ ਹੋਣਾ ਨਾ, ਤੇ ਕਾਸਟ ਬਦਲ ਜਾਂਦੀ, ਸਰਨੇਮ ਬਦਲ ਜਾਂਦਾ, ਤਾਂ ਨੀ ਲੱਭ ਰਹੀ ਹੋਣੀ। ਦੇਖੋ ਇਹ ਵੀ ਪੁਰਾਣੇ ਖੁੰਡ ਨੇ, ਇਹਨਾਂ ਨੇ ਵੀ ਲੱਗਦਾ ਕਿਸੇ ਨੂੰ ਬਹੁਤ ਲੱਭਿਆ, ਤਾਂ ਕਰਕੇ ਇੱਥੇ ਤੱਕ ਪਹੁੰਚ ਨਹੀਂ ਗਿਆ। ਤੇ ਮੋਹਨ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਅਤਾਉਲਾ ਖਾਨ ਦੇ ਗੀਤ ਤੋਂ ਲੈ ਕੇ ਪ੍ਰੋਗਰਾਮ ਸੁਣ ਰਿਹਾ, ਬਹੁਤ ਮਜ਼ਾ ਆਇਆ ਤੇ ਆਹ ਮਿਮਿਕਰੀ ਬਹੁਤ ਘੈਂਟ ਲੱਗੀ, ਥੈਂਕ ਯੂ ਜੀ।
13: ਪਰ ਤੁਸੀਂ ਉਹ ਵਾਲਾ ਗਾਣਾ ਜ਼ਰੂਰ ਸੁਣਨਾ।
12: ਕਿਹੜਾ? ਸੁਖਦੀਪ ਸਿੰਘ ਘੁੰਮਣ ਸਾਹਿਬ ਕਹਿੰਦੇ ਨੇ ਕਿ ਡੀਪੀ ਮਾਸਟਰ ਦਾ ਸੁਭਾਅ ਸੀ ਬੜਾ ਹੀ ਸਖਤ, ਬੱਚਿਆਂ ਨੂੰ ਉਹ ਹਮੇਸ਼ਾ ਹੀ ਪਾਈ ਰੱਖਦਾ ਸੀ ਵਕਤ, ਉੱਚਾ ਲੰਮਾ ਕੱਦ ਤੇ ਦੂਰੋਂ ਜਾਪਦਾ ਜਿਵੇਂ ਖਜੂਰ ਦਾ ਹੋਵੇ ਕੋਈ ਦਰਖਤ,
13: ਹੋਏ ਹੋਏ ਹੋਏ,
12: ਥੱਪੜ ਮਾਰ ਮਾਰ ਜਵਾਕਾਂ ਦਾ ਰੋਜ਼ ਹੀ ਕੱਢ ਦਿੰਦਾ ਸੀ ਰਖਤ, ਸਵੇਰ ਵੇਲੇ ਜਦੋਂ ਅਸੈਂਬਲੀ ਦੀ ਉਹਦੀ ਵਿਸਲ ਸੀ ਵੱਜਦੀ, ਚੰਗੇ ਭਲੇ ਜਵਾਕਾਂ ਦੇ ਨਾਲ ਨਾਲ ਟੀਚਰਾਂ ਚਪੜਾਸੀਆਂ ਦੀ ਰੂਹ ਸੀ ਕੰਬਦੀ, ਬੱਲੇ ਅਨੁਸ਼ਾਸਨ ਵਿੱਚ ਰਹਿਣਾ, ਵਰਦੀਆਂ ਨੌ ਬੂਟ ਪੋਲਿਸ਼ ਚੈੱਕ ਸੀ ਕਰਦਾ, ਨਾਲ ਦੇ ਨਾਲ ਹੱਥ 'ਚ ਫੜਿਆ ਡੰਡਾ ਸੀ ਉਹ ਪੂਰਾ ਵਰਾਉਂਦਾ, ਕਹਿੰਦਾ ਘੁੰਮਣ ਅੱਜ ਵੀ ਜਦੋਂ ਯਾਦ ਆਉਂਦੇ ਨੇ ਉਹ ਬੀਤੇ ਦਿਨ ਪੁਰਾਣੇ, ਲੱਗਦੇ ਨੇ ਡੀ ਪੀ ਸਾਹਿਬ ਦੇ ਉਹ ਸਖ਼ਤ ਸੁਭਾਅ ਵੀ ਸਿਆਣੇ। ਵਾਹ ਵਾਹ ਵਾਹ, ਕਿਆ ਬਾਤ ਹੈ ਜੀ, ਥੈਂਕ ਯੂ ਸੋ ਮਚ।
13: ਧੰਨਵਾਦ ਕਮਲ ਚਾਹ।
12: ਉਧਰੋਂ ਪ੍ਰਦੀਪ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ, ਕਹਿੰਦੇ ਨੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਉਹ ਹਰ ਰੋਜ਼ ਬਹੁਤ ਧਿਆਨ ਨਾਲ ਸੁਣਦੇ ਨੇ ਅਤੇ ਸਾਰੇ ਟੋਪਿਕ ਉਹਨਾਂ ਨੂੰ ਬਹੁਤ ਬਹੁਤ ਵਧੀਆ ਲੱਗਦੇ, ਇੰਝ ਹੀ ਵਧੀਆ ਕੰਮ ਕਰਦੇ ਰਹੋ। ਥੈਂਕ ਯੂ ਜੀ, ਤੁਹਾਡਾ ਇੱਦਾਂ ਦਾ ਹੀ ਹੌਸਲਾ ਸਾਨੂੰ ਵਧੀਆ ਵਧੀਆ ਕੰਮ ਕਰਨ ਦਾ ਕੀ ਦਿੰਦਾ ਉਹ ਇੰਸਪੀਰੇਸ਼ਨ, ਇੰਸਪੀਰੇਸ਼ਨ ਯੇ ਹੈ। ਅਤੇ ਸੁਨੋ ਚਾਲ ਜੀ ਕਹਿੰਦੇ ਨੇ ਕਿ ਗੁੱਡ ਮਾਰਨਿੰਗ ਟੀਮ, ਹਾਂਜੀ ਅਤੇ ਹਾਂ, ਕਹਿੰਦੇ ਮੇਰਾ ਵੀ ਨਿਕਲਿਆ, ਦੇਖਿਆ ਮੈਂ ਕਿਹਾ ਨਾ ਇਹ
13: ਤੇ ਨਿਕਲਣਾ ਹੀ ਹੈ,
12: ਇਹ ਫਿਟਿੰਗ ਦੇ ਅੰਦਰ ਹੈ ਜੀ,
13: ਖਾਸ ਕਰਕੇ ਜਦੋਂ ਏਡੀ ਉਮਰ 'ਚ ਬੰਦਾ ਕਵੇ ਫਿਰ ਤੇ ਜ਼ਿਆਦਾ ਨਿਕਲਦਾ
12: ਨਹੀਂ। ਦੇਖੋ ਇਹ ਉਹ ਗੱਲ ਹੈ ਨਾ, ਕਹਿੰਦੇ ਸ਼ਾਇਰ ਭਾਅ ਜੀ ਸ਼ਾਇਰ ਨੇ ਨਾ, ਸ਼ਾਇਰਾਂ ਲਈ ਇੱਕ ਗੱਲ ਹੁੰਦੀ ਕਿ ਸ਼ਾਇਰ ਨੂੰ ਹਮੇਸ਼ਾ ਜਵਾਨ ਰਹਿਣਾ ਚਾਹੀਦਾ, ਤਾਂ ਹੀ ਸ਼ਾਇਰੀ ਹੁੰਦੀ। ਉਹ ਅੱਜ ਵੀ ਜੇ 9ਵੀਂ 10ਵੀਂ ਯਾਦ ਕਰ ਪਾ ਰਹੇ ਤਾਂ ਹੀ ਇੰਨੀ ਪਿਆਰੀਆਂ ਪਿਆਰੀਆਂ ਹਨ ਲਿਖਤਾਂ ਸਾਡੇ ਨਾਲ ਸਾਂਝੀਆਂ ਕਰ ਪਾਉਂਦੇ ਨੇ। ਅਤੇ ਬਲਕੀਰੇ ਜੀ ਕੋਈ ਹੈ ਗੱਲਬਾਤ ਕਰਨ ਵਾਲੀ ਕਿ ਆਪਾਂ ਫਿਰ ਬਾਏ ਬਾਏ ਟਾਟਾ ਟੇਕ ਕੇਅਰ ਕਰੀਏ?
13: ਬਾਏ ਬਾਏ ਟਾਟਾ ਟੇਕ ਕੇਅਰ ਕਰਨੀ ਪੈਣੀ ਆ,
12: ਹਨਾ ਕਰਨਾ ਪੈਣਾ।
13: ਗੱਲਾਂ ਤੇ ਵੇਖੋ ਇਦਾਂ ਦੀਆਂ ਨੇ ਕਿ
12: ਇਹ ਮੁੱਕਣੀ ਨਹੀਂ,
13: ਯਾਦ ਕੀਤੀ ਉਹਦੇ ਨਾਲ ਪੰਜ ਹੋਰ ਨਿਕਲ।
12: ਸਹੀ ਗੱਲ ਹੈ ਜੀ, ਬਿਲਕੁਲ
13: ਸਿਲਸਿਲਾ ਜਿਹੜਾ ਚੱਲਦਾ ਰਹਿਣਾ
12: ਬਿਲਕੁਲ।
13: ਬਾਕੀ ਆਪਾਂ ਸਮਾਂ ਵੀ ਹੋ ਗਿਆ ਤੇ ਆਪਾਂ ਇਜਾਜ਼ਤ ਵੀ ਲੈਂਦੇ ਇੱਕ ਵਾਰੀ ਫਿਰ ਤੋਂ ਵਧਾਈਆਂ ਸਾਰੇ ਟੀਚਰਸ ਨੂੰ ਜਿਹੜੇ
12: ਟੀਚਰਸ
13: ਸਟਿਲ ਕੰਮ ਕਰ ਰਹੇ ਨੇ ਜਾਂ ਕੰਮ ਕਰ ਚੁੱਕੇ ਨੇ ਆਲਰੇਡੀ, ਸ਼ਿਕਸ਼ਾ ਦੇ ਚੁੱਕੇ ਨੇ ਸਾਡੇ ਵਰਗੇ ਸਟੂਡੈਂਟਸ ਨੂੰ। ਤੇ ਇੱਕ ਜਿਹੜਾ ਉਹ ਜਾਂਦੇ ਜਾਂਦੇ ਆਪਾਂ ਨਾਮ ਜਿਹੜਾ ਉਹ ਜ਼ਰੂਰ ਲੈ ਦਿੰਦੇ ਕਿਉਂਕਿ ਜ਼ਰੂਰੀ ਹੈ, ਕਿਉਂਕਿ ਜ਼ਿਆਦਾ ਤੁਸੀਂ ਵੀ ਵੇਖਿਆ ਹੋਊਗਾ ਟੀਚਰਸ ਜਿਹੜੇ ਨੇ ਉਹ ਫੀਮੇਲਸ ਹੀ ਹੁੰਦੀਆਂ ਨੇ, ਯਾਨੀ ਅਧਿਆਪਕ ਜਿਹੜੇ ਨੇ ਉਹ ਜ਼ਿਆਦਾ ਮੈਡਮਾਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਕਿ ਮੈਂ, ਕਿਉਂਕਿ ਜੇ ਆਪਾਂ ਟੀਚਰ ਦੀ ਗੱਲ ਕਰੀਏ ਤੇ ਸਾਡੇ ਮੂੰਹ ਚ ਪਹਿਲਾਂ ਮੈਮ ਹੀ ਨਿਕਲੂਗਾ, ਮੈਡਮ
12: ਬੰਦੇ ਨੂੰ ਬੰਦਾ ਔਰਤ ਹੀ ਬਣਾ ਸਕਦੀ ਨਾ ਗੱਲ,
13: ਇਹ ਵੀ ਆ, ਜ਼ਰੂਰੀ ਵੀ ਇਹ ਆ। ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਵਧੀਆ ਵੀ ਆ ਕਿਉਂਕਿ ਉਹਨਾਂ ਦੀ ਟੀਚਿੰਗ ਦੋਵਾਂ ਦਾ ਫਰਕ ਆ। ਬਾਕੀ ਹਾਂ ਆਪਾਂ ਉਹ ਡਿਟੇਲ ਚ ਨਹੀਂ ਚਲੋ ਜਾਂਦੇ, ਪਰ ਆਪਾਂ ਇਹਨਾਂ ਦਾ ਜ਼ਰੂਰ ਆਪਾਂ ਇੱਕ ਵਾਰੀ ਯਾਦ ਕਰਦੇ ਹਾਂ ਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਿਲਸਿਲਾ ਸ਼ੁਰੂ ਕੀਤਾ। ਸਵਿਤਰੀ ਬਾਈ ਫੁੱਲੇ
12: ਜੀ ਜੀ ਜੀ,
13: ਯਾਦ ਹੀ ਹੋਣਾ ਵਾ,
12: ਪੂਨੇ ਦਾ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਆਲ ਗਰਲਸ ਸਕੂਲ ਖੋਲਿਆ ਸੀ, ਰਾਈਟ,
13: ਤੇ ਇਹੀ ਸਭ ਤੋਂ ਪਹਿਲੇ ਇੰਡੀਅਨ ਕਹਿ ਲਓ ਫਸਟ ਵੂਮੈਨ ਸੀਗੇ ਜਿਨ੍ਹਾਂ ਨੇ ਟੀਚਰ ਦਾ ਜਾਂ ਐਜੂਕੇਟਰ ਕਹਿ ਲਓ ਉਹਨਾਂ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕੀਤਾ ਸੀ। ਤੇ ਫਿਰ ਉਸ ਤੋਂ ਜਿਹੜਾ ਉਹ ਦਰਵਾਜ਼ਾ ਖੋਲਿਆ ਤੇ ਫਿਰ ਫੀਮੇਲਸ ਜਿਹੜੇ ਨੇ ਉਹ ਆਉਣੇ ਸ਼ੁਰੂ ਹੋਏ।
12: ਹਾਂ ਬਿਲਕੁਲ ਬਿਲਕੁਲ, ਉਹ ਕਿਉਂਕਿ ਆਉਂਦੇ ਵੀ ਦਲਿਤ ਬੈਕਗਰਾਉਂਡ ਤੋਂ ਸੀਗੇ ਤੇ ਬਹੁਤ ਉਹਨਾਂ ਨੂੰ ਲਾਈਫ 'ਚ ਅੜਚਣਾ ਦਾ ਸਾਹਮਣਾ ਕਰਨਾ ਪਿਆ, ਅੱਜ ਵੀ ਕਰਨਾ ਪੈ ਰਿਹਾ ਕਿਉਂਕਿ ਉਹਨਾਂ ਦੀ ਬਾਇਓਗ੍ਰਾਫਿਕਲ ਫਿਲਮ ਬਣ ਕੇ ਤਿਆਰ ਹੈ ਪਰ ਸੈਂਸਰ ਪਾਸ ਨਹੀਂ ਕਰ ਰਿਹਾ ਕਿਉਂਕਿ ਕੁਛ ਗਰੁੱਪਸ ਨੇ ਜਿਨ੍ਹਾਂ ਨੂੰ ਦੋ ਚਾਰ ਡਾਇਲੋਗਸ ਉਹਦੇ 'ਚ ਠੀਕ ਨਹੀਂ ਲੱਗ ਰਹੇ। ਮੇਕਰਸ ਕਹਿ ਰਹੇ ਨੇ ਜੀ ਅਸੀਂ ਨਹੀਂ ਹਟਾਉਣੇ, ਜੋ ਸੱਚ ਹੈ ਸੋ ਹੈ। ਗਰੁੱਪ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਨਹੀਂ ਜੀ ਅਸੀਂ ਤਾਂ ਹਟਵਾਉਣੇ ਆ, ਜਦੋਂ ਆਏਗੀ ਫਿਲਮ ਤਾਂ ਉਮੀਦ ਕਰ ਰਹੇ ਵਧੀਆ ਹੋਏਗੀ ਤੇ ਅਸੀਂ ਵੇਖਾਂਗੇ ਜ਼ਰੂਰ। ਬਾਕੀ ਫਿਲਮਾਂ ਦੀ ਗੱਲ ਕਰ ਰਹੇ ਹਾਂ ਤਾਂ ਜੀ ਕੱਲ ਦੋ ਫਿਲਮਾਂ ਰਿਲੀਜ਼ ਹੋ ਰਹੀਆਂ, ਇੱਕ ਤੋਂ ਹੋ ਰਹੀ ਜੀ ਮਿਰਜ਼ਾਪੁਰ ਸੀਜ਼ਨ 1, ਜੇ ਤੁਸੀਂ ਵੇਖਿਆ ਹੋਇਆ ਤਾਂ ਤੁਸੀਂ ਜਾ ਕੇ ਫਿਲਮ ਵੇਖ ਸਕਦੇ ਹੋ ਕਿਉਂਕਿ ਉਸ ਤੋਂ ਉਹਦੇ ਆਸੇ ਪਾਸੇ ਦੀ ਹੀ ਕਹਾਣੀ ਹੈ। ਇੰਜੋਏ ਕਰੋ, ਪੰਕਜ ਤ੍ਰਿਪਾਠੀ, ਅਲੀ ਫਜ਼ਲ, ਦਵਿੰਦੂ, ਜਤਿੰਦਰ ਕੁਮਾਰ ਤੇ ਹੋਰ ਕਾਫੀ ਵਧੀਆ ਵਧੀਆ ਨਾਮ, ਰਸਿਕਾ ਦੁੱਗਲ, ਇਹ ਸਾਰੇ ਨੇ। ਤੇ ਕੱਲ ਦੂਸਰੀ ਫਿਲਮ ਜਿਹੜੀ ਇੱਕ ਰਿਲੀਜ਼ ਹੋ ਰਹੀ ਹੈ ਪੰਜਾਬੀ ਦੀ, ਰਿਦਮ ਬੋਇਜ਼ ਦੀ, ਜਿਹਨੂੰ ਆਪਾਂ ਕਹਿੰਦੇ ਕਿ ਵਨ ਆਫ ਦਾ ਫਲੈਗਸ਼ਿਪ ਪ੍ਰੋਡਕਸ਼ਨ ਹਾਊਸਿਸ, ਤੇ ਉਹਨਾਂ ਦੀ ਇੱਕ ਬਹੁਤ ਮੇਜਰ ਫਿਲਮ ਹੋ ਰਹੀ ਹੈ ਜੀ ਰਿਲੀਜ਼। ਸਿੱਦਕ ਗਿੱਲ ਤੇ ਜਾਨਿਆ ਜੋਸ਼ੀ ਆਰ ਬੀਂਗ ਇੰਟਰੋਡਿਊਸਡ। ਫਿਲਮ ਦਾ ਨਾਮ ਹੈ ਬੋਲ ਭਾਵੇਂ ਨਾ ਬੋਲ,
13: ਪਰ ਫਿਲਮ ਜ਼ਰੂਰ ਵੇਖੋ,
12: ਫਿਲਮ ਜ਼ਰੂਰ ਵੇਖੋ, ਉਹ ਬੋਲਣ ਨਾ ਭਾਵੇਂ ਬੋਲਣ ਪਰ ਤੁਸੀਂ ਜ਼ਰੂਰ ਵੇਖੋ, ਠੀਕ ਹੈ? ਤੇ ਫਿਲਮ ਵੇਖੋ ਤੇ ਜਿਹੜੀਆਂ ਫਿਲਮਾਂ ਦੇਖਣੀਆਂ ਦੋਨਾਂ ਫਿਲਮਾਂ ਨੂੰ ਦੇਖੋ ਤੇ ਸਾਡੇ ਨਾਲ ਸਾਂਝਾ ਜ਼ਰੂਰ ਕਰੋ ਬਈ ਕਿ ਤੁਹਾਨੂੰ ਫਿਲਮ ਕਿੱਦਾਂ ਦੀ ਲੱਗੀ ਤੇ ਕਿੱਦਾਂ ਦੀ ਨਹੀਂ ਲੱਗੀ, ਤੇ ਆਪਾਂ ਫਿਰ ਇਹਦਾ ਵੀ ਮਾੜੀ ਮੋਟੀ ਗੱਲਬਾਤ ਕਰਾਂਗੇ, ਸਹੀ ਕਿ
13: ਨਹੀਂ? ਚਲੀ ਪੱਲੀ ਕਰਾਂਗੇ, ਮਾੜੀ ਮਿੱਟੀ
12: ਡਨ ਹੋ ਗਿਆ। ਤੇ ਫਿਰ ਜਾਂਦੇ ਜਾਂਦੇ ਤੁਹਾਨੂੰ ਬੋਲ ਭਾਵੇਂ ਨਾ ਬੋਲ ਦਾ ਟਾਈਟਲ ਟਰੈਕ ਸੁਣਾਉਂਦੇ ਹਾਂ। ਅੱਜ ਦਾ ਸ਼ੋਅ ਬਹੁਤ ਮਜ਼ੇਦਾਰ ਸੀਗਾ,
13: ਨਵਾਂ ਗਾਣਾ ਸੁਣਾਉਣਾ,
12: ਨਵਾਂ ਵਾਲਾ ਸੁਣਾਵਾ, ਮੈਂ ਹੁਣ ਟਾਈਟਲ ਖੋਲਿਆ, ਟਾਈਟਲ ਨਵਾਂ ਮੈਂ ਤੁਹਾਨੂੰ ਬਾਅਦ ਚ ਸੁਣਾ, ਬੇਬੀ ਆਪਕੋ ਬਾਅਦ ਮੈਂ ਸੁਣਾ ਦਿੱਤਾ। ਚਲੋ ਫਿਰ ਆਪਾਂ ਚੱਲਦੇ ਹਾਂ ਜੀ, ਸਾਡੀਆਂ ਤਾਂ ਗੱਲਾਂ ਬਾਤਾਂ ਮੁੱਕਣੀਆਂ ਨੀ ਪਰ ਟਾਈਮ ਮੁੱਕ ਚੱਲਿਆ, ਠੀਕ ਹੈ? ਤੇ ਖੁਸ਼ ਰਹੋ, ਸਵਸਥ ਰਹੋ, ਆਨੰਦਿਤ ਰਹੋ, ਮਸਤ ਰਹੋ ਤੇ ਸੁਣਦੇ ਰਹੋ ਰੇਡੀਓ, ਹਾਂਜੀ 1674 AM।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ ਆਈਐਮਈ ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ, ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ, ਔਰ ਸੁਣਦੇ ਰਹੋ ਰੇਡੀਓ ਹਾਂ ਜੀ 1600 ਚੌਕ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye, lekin haste rahiye.
2: Eid Yunge, King Khan, Jayo Hani Singer.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ।

0: वैरबी टोयोटा ਦੇ ਨਾਲ
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰਬੀ ਟੋਯੋਟਾ ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਰੇਡੀਓ ਹਾਂਜੀ 1674 AM।

0: ਲੀਗਲ ਪ੍ਰੋਸਪੈਰਿਟੀ ਨੂੰ ਵੀ ਮੁਜ਼ੰਦਮ ਦੇ ਵਿੱਚ ਨਿਸ਼ਾਨਾ ਬਣਾਏ ਜਾਣ ਦੀ ਖਬਰ ਸਾਹਮਣੇ ਆਈ ਸੀ। ਸਾਊਦੀ ਅਰਬ ਦੇ ਇਹਨਾਂ ਦੋਸ਼ਾਂ ਦੇ ਉੱਤੇ ਈਰਾਨ ਦੀ ਤਰਫ ਤੋਂ ਹਾਲੇ ਤੱਕ ਤਾਂ ਕੋਈ ਟਿੱਪਣੀ ਸਾਹਮਣੇ ਨਹੀਂ ਆਈ। ਹਾਲਾਂਕਿ ਇਸ ਤੋਂ ਪਹਿਲਾਂ ਈਰਾਨ ਨੇ ਇਹ ਜ਼ਰੂਰ ਕਿਹਾ ਸੀ ਕਿ ਹੋਰਮੁਜ਼ ਸਟ੍ਰੇਟ ਦੇ ਵਿੱਚੋਂ ਗੁਜ਼ਰਦੇ ਸਮੇਂ ਦੋ ਟੈਂਕਰਾਂ ਦੇ ਵਿੱਚ ਬਾਰੂਦੀ ਸੁਰੰਗਾਂ ਦੇ ਨਾਲ ਟਕਰਾਉਣ ਦੇ ਚੱਲਦਿਆਂ ਅੱਗ ਫੜ ਲਈ ਸੀ। ਈਰਾਨ ਦੇ ਮੁਤਾਬਕ ਇਹ ਟੈਂਕਰ ਅਜਿਹੇ ਰਸਤੇ ਤੋਂ ਜਾ ਰਹੇ ਸੀ ਜਿਸ ਦਾ ਇਸਤੇਮਾਲ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਮਲਾਹਾਂ ਦੀ ਮੌਤ ਦੀ ਖਬਰ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ ਅਮਰੀਕੀ ਫੌਜ ਨੇ ਈਰਾਨ ਦੇ ਉੱਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਨੇ। ਇਸ ਦੇ ਜਵਾਬ ਦੇ ਵਿੱਚ ਈਰਾਨ ਦੀ ਫੌਜ ਨੇ ਗੁਆਂਢੀ ਅਰਬ ਦੇਸ਼ਾਂ ਦੇ ਵਿੱਚ ਮੌਜੂਦ ਅਮਰੀਕੀ ਟਿਕਾਣਿਆਂ ਦੇ ਉੱਤੇ ਮਿਜ਼ਾਈਲ ਤੇ ਡਰੋਨ ਹਮਲੇ ਸ਼ੁਰੂ ਕਰ ਦਿੱਤੇ ਨੇ। ਜੁਲਾਈ ਮਹੀਨੇ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਦਰਮਿਆਨ ਵੱਡਾ ਫੌਜੀ ਟਕਰਾਅ। ਵੈਸੇ ਫਰਵਰੀ ਮਹੀਨੇ 'ਚ ਜੰਗ ਦੀ ਸ਼ੁਰੂਆਤ ਇਜ਼ਰਾਈਲ ਨੇ ਕੀਤੀ ਸੀ ਜਿਸ ਦੇ ਵਿੱਚ ਸਾਥ ਅਮਰੀਕਾ ਨੇ ਦਿੱਤਾ ਸੀ। ਉੱਥੇ ਨੇਟੋ ਤੇ ਯੂਰਪੀ ਕਮਿਸ਼ਨ ਦੇ ਪ੍ਰਮੁੱਖਾਂ ਨੇ ਚੇਤਾਵਨੀ ਦਿੱਤੀ ਹੈ ਕਿ ਰੂਸ ਲਗਾਤਾਰ ਗੈਰ ਜ਼ਿੰਮੇਦਾਰਾਨਾ ਅਤੇ ਐਸੇ ਕਦਮ ਚੁੱਕ ਰਿਹਾ ਹੈ ਜਿਨ੍ਹਾਂ ਦੀ ਨਿੰਦਾ ਕੀਤੀ ਜਾਣੀ ਚਾਹੀਦੀ। ਉਹਨਾਂ ਇਹ ਵੀ ਕਿਹਾ ਹੈ ਕਿ ਹੁਣ ਤੱਕ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਨਵੇਂ ਨਵੇਂ ਤਰੀਕਿਆਂ ਦੇ ਜਵਾਬ ਦੇਣ ਦੀ ਤਿਆਰੀ ਕਰਨੀ ਹੋਏਗੀ। ਪਿਛਲੇ ਮਹੀਨੇ ਜਰਮਨੀ ਦੇ ਲਿਪਜ਼ਿਗ ਏਅਰਪੋਰਟ ਦੇ ਉੱਤੇ ਹੋਏ ਇੱਕ ਡਰੋਨ ਹਮਲੇ ਦੀ ਕੋਸ਼ਿਸ਼ ਦੇ ਲਈ ਜਰਮਨੀ ਨੇ ਰੂਸ ਨੂੰ ਜ਼ਿੰਮੇਦਾਰ ਠਹਿਰਾਇਆ। ਯੂਰਪੀ ਕਮਿਸ਼ਨ ਦੇ ਪ੍ਰਮੁੱਖ ਉਰਸੁਲਾ ਵਾਨ ਡੇਰ ਲੇਅਨ ਨੇ ਕਿਹਾ ਕਿ ਲਿਪਜ਼ਿਗ ਦੀ ਘਟਨਾ ਯੂਰਪੀ ਯੂਨੀਅਨ ਦੀ ਜ਼ਮੀਨ ਦੇ ਉੱਤੇ ਵੱਧ ਰਹੇ ਤਣਾਅ ਦਾ ਇੱਕ ਨਵਾਂ ਲੈਵਲ ਹੈ ਜਿਸ ਦਾ ਸਿੱਧਾ ਸੰਬੰਧ ਰੂਸ ਦੇ ਨਾਲ ਹੈ। ਵਾਨ ਡੇਰ ਲੇਅਨ ਨੇ ਕਿਹਾ ਕਿ ਅਸੀਂ ਆਪਣੀ ਕਾਰਵਾਈ ਤੇਜ਼ ਹੋਰ ਕਰਾਂਗੇ ਔਰ ਇਸਦਾ ਮਤਲਬ ਇਹ ਹੈ ਕਿ ਰੂਸ ਦੇ ਇਸ ਗੈਰ ਜ਼ਿੰਮੇਦਾਰ ਰਵੱਈਏ ਦਾ ਪਹਿਲਾਂ ਤੋਂ ਵੀ ਕਿਤੇ ਵਧੇਰੇ ਅਤੇ ਸਖ਼ਤ ਤਰੀਕੇ ਦੇ ਨਾਲ ਜਵਾਬ ਦੇਣ ਦੇ ਲਈ ਤਿਆਰ ਰਹਿਣਾ ਹੋਏਗਾ। ਨੇਟੋ ਦੇ ਮਹਾਂਸਕੱਤਰ ਮਾਰਕ ਰੂਟੇ ਨੇ ਕਿਹਾ ਕਿ ਅਮਰੀਕਾ ਸਣੇ ਪੂਰਾ ਨੇਟੋ ਗੱਠਜੋੜ ਜਰਮਨੀ ਦੇ ਨਾਲ ਪੂਰੀ ਇਕਜੁੱਟਤਾ ਦੇ ਨਾਲ ਖੜ੍ਹਾ ਹੈ। ਰੂਸ ਨੇ ਜਰਮਨੀ ਦੇ ਇਹਨਾਂ ਦੋਸ਼ਾਂ ਨੂੰ ਖਾਰਜ ਕੀਤਾ ਅਤੇ ਕਿਹਾ ਕਿ 4 ਅਗਸਤ ਨੂੰ ਵਿਸਫੋਟਾਂ ਦੇ ਨਾਲ ਲੈਸ ਇੱਕ ਡਰੋਨ ਨੇ ਜਾਣਬੁੱਝ ਕੇ ਯੂਕਰੇਨੀ ਮਾਲਵਾਹਕ ਜਹਾਜ਼ ਨੂੰ ਨਿਸ਼ਾਨਾ ਬਣਾਇਆ ਸੀ। ਲਿਪਜ਼ਿਗ ਹਾਲੇ ਏਅਰਪੋਰਟ ਦੇ ਉੱਤੇ ਇਸ ਡਰੋਨ ਨੂੰ ਇੱਕ ਰੋਬੋਟ ਦੀ ਮਦਦ ਦੇ ਨਾਲ ਖਤਮ ਵੀ ਕਰ ਦਿੱਤਾ ਗਿਆ ਸੀ। ਮੰਨਿਆ ਜਾ ਰਿਹਾ ਕਿ ਦੂਸਰਾ ਡਰੋਨ ਇੱਕ ਹੋਰ ਦੂਸਰੇ ਮਾਲਵਾਹਕ ਜਹਾਜ਼ ਦੇ ਨਾਲ ਟਕਰਾ ਗਿਆ। ਰਿਪੋਰਟਾਂ ਦੇ ਮੁਤਾਬਕ 10 ਦਿਨ ਬਾਅਦ ਏਅਰਪੋਰਟ ਦੇ ਉੱਤੇ ਇੱਕ ਤੀਜਾ ਡਰੋਨ ਵੀ ਮਿਲਿਆ। ਉੱਥੇ ਏਅਰਪੋਰਟ ਨੇਟੋ ਦੇ ਲਈ ਇੱਕ ਅਹਿਮ ਕੇਂਦਰ ਵੀ ਹੈ ਜਿੱਥੋਂ ਯੂਕਰੇਨ ਦੇ ਐਤੋਨੋਵ ਜਹਾਜ਼ ਜਿਹੜੇ ਨੇ ਉਹਨਾਂ ਨੂੰ ਚਲਾਇਆ ਜਾਂਦਾ ਐਤੋਨੋਵ ਦੇ ਲਈ, ਔਰ ਇਹ ਯੂਰਪ ਦੇ ਲਈ ਵੀ ਇੱਕ ਸਟ੍ਰੈਟੇਜਿਕਲੀ ਕਾਫ਼ੀ ਇੰਪੋਰਟੈਂਟ ਏਅਰਪੋਰਟ ਨੇ। ਕੌਮਾਂਤਰੀ ਖਬਰਾਂ ਤੋਂ ਬਾਅਦ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ, ਜਿੱਥੇ ਸਭ ਤੋਂ ਪਹਿਲਾਂ ਪੱਛਮ ਬੰਗਾਲ ਤੋਂ ਖਬਰ, ਜਿੱਥੇ ਵੈਸਟ ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਦੋਸ਼ ਮੜਿਆ ਕਿ ਹਥਿਆਰਬੰਦ ਭਾਰਤੀ ਜਨਤਾ ਪਾਰਟੀ ਦੇ ਕੁਝ ਸ਼ਰਾਰਤੀ ਅਨਸਰਾਂ ਨੇ ਵੀਰਵਾਰ ਸਵੇਰੇ ਪਾਰਟੀ ਦੇ ਕੈਮਿਕ ਸਟਰੀਟ ਦਫ਼ਤਰ ਦੇ ਵਿੱਚ ਦਾਖਲ ਹੋ ਕੇ ਇਮਾਰਤ ਦੇ ਅੰਦਰ ਭੰਨ ਤੋੜ ਕੀਤੀ। ਬੈਨਰਜੀ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਉਹਨਾਂ ਨੇ ਦਫ਼ਤਰ ਦੇ ਵਿੱਚ ਭੰਨ ਤੋੜ ਕੀਤੀ, ਇਲੈਕਟ੍ਰੋਨਿਕ ਉਪਕਰਣਾਂ ਨੂੰ ਤਬਾਹ ਕਰ ਦਿੱਤਾ ਔਰ ਇਸ ਘਟਨਾ ਨੂੰ ਕਾਨੂੰਨ ਵਿਵਸਥਾ ਦੇ ਉੱਤੇ ਇੱਕ ਸ਼ਰਮਨਾਕ ਹਮਲਾ ਅਭਿਸ਼ੇਕ ਬੈਨਰਜੀ ਨੇ ਕਰਾਰ ਦਿੱਤਾ। ਇਸ ਦਰਮਿਆਨ ਉਹਨਾਂ ਨੇ ਦੋਸ਼ ਮੜਿਆ ਕਿ ਪਾਰਟੀ ਵਰਕਰਾਂ ਅਤੇ ਵਕੀਲਾਂ ਦੇ ਵਾਰ ਵਾਰ ਕਾਲਾਂ ਅਤੇ ਈਮੇਲ ਭੇਜਣ ਦੇ ਬਾਵਜੂਦ ਕੋਲਕਾਤਾ ਪੁਲਿਸ ਨੇ ਲਗਭਗ 2 ਘੰਟਿਆਂ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ। ਉਹਨਾਂ ਨੇ ਕਾਰਵਾਈ ਦੇ ਵਿੱਚ ਹੋ ਰਹੀ ਦੇਰੀ ਨੂੰ ਬਹੁਤ ਨਿੰਦਣਯੋਗ ਅਸਵੀਕਾਰਯੋਗ ਦੱਸਿਆ। ਬੈਨਰਜੀ ਨੇ ਘਟਨਾ ਦੇ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਇਸ ਦੀ ਜਾਂਚ ਕਰਨ ਦੀ ਮੰਗ ਕੀਤੀ। ਪੰਜਾਬ ਦੇ ਨਾਲ ਜੁੜੀ ਖਬਰ ਵੀ ਸਾਂਝੀ ਕਰੀਏ, ਜਿੱਥੇ ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਡਾ ਨੇ ਪੰਜਾਬ ਦੀ ਜਾਂ ਆਪਣੀ ਪੁਰਾਣੀ ਪਾਰਟੀ ਆਮ ਆਦਮੀ ਪਾਰਟੀ ਦੇ ਉੱਤੇ ਬਦਲੇ ਦੀ ਭਾਵਨਾ ਦੇ ਨਾਲ ਕੰਮ ਕਰਨ ਦਾ ਦੋਸ਼ ਮੜਿਆ। ਰਾਘਵ ਚੱਡਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਬਦਲੇ ਦੀ ਰਾਜਨੀਤੀ ਨੂੰ ਡਰਾਫਟ ਵੋਟਰ ਲਿਸਟ ਤੱਕ ਪਹੁੰਚਾ ਦਿੱਤਾ। ਉਹਨਾਂ ਲਿਖਿਆ ਕਿ ਮੈਂ ਪੰਜਾਬ ਦੇ ਵਿੱਚ ਰਾਜ ਸਭਾ ਦਾ ਮੌਜੂਦਾ ਸੰਸਦ ਮੈਂਬਰ ਹੈ ਅਤੇ ਮੇਰਾ ਵੋਟ ਪੰਜਾਬ ਦੀ ID ਦੇ ਉੱਤੇ ਹੀ ਮੋਹਾਲੀ ਦੇ ਵਿੱਚ ਰਜਿਸਟਰਡ ਹੈ। ਇਸ ਦੇ ਬਾਵਜੂਦ ਡਰਾਫਟ ਵੋਟਰ ਲਿਸਟ ਦੇ ਵਿੱਚ ਵੋਟਰ ਸੂਚੀ ਦੇ ਅੰਦਰ ਮੇਰਾ ਨਾਮ ਸ਼ਿਫਟਡ ਕਰਕੇ ਲਿਖਿਆ ਗਿਆ। ਔਰ ਚੰਗੀ ਗੱਲ ਇਹ ਹੈ ਕਿ ਇਹ ਡਰਾਫਟ ਸਿਰਫ ਵੋਟਰ ਲਿਸਟ ਨਹੀਂ, ਆਖਰੀ ਵੋਟਰ ਲਿਸਟ ਨਹੀਂ ਹੈ, ਸਿਰਫ ਡਰਾਫਟ ਹੈ ਔਰ ਦਾਅਵੇ ਅਤੇ ਇਤਰਾਜ਼ਾਂ ਨੂੰ ਖਾਰਜ ਕਰਨ ਦੀ ਪ੍ਰਕਿਰਿਆ ਦੇ ਦਰਮਿਆਨ ਨਾਵਾਂ ਦੇ ਵਿੱਚ ਸੁਧਾਰ ਕੀਤਾ ਜਾਂਦਾ ਹੈ ਅਤੇ ਇਹ ਪ੍ਰਕਿਰਿਆ ਹਾਲੇ ਜਾਰੀ ਹੈ। ਅੰਤਿਮ ਵੋਟਰ ਲਿਸਟ ਅਕਤੂਬਰ 2026 ਦੇ ਵਿੱਚ ਪ੍ਰਕਾਸ਼ਿਤ ਹੋਏਗੀ। ਰਾਘਵ ਚੱਡਾ ਨੇ ਲਿਖਿਆ ਕਿ ਮੈਂ SIR ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਉਸ ਪ੍ਰਕਿਰਿਆ ਦਾ ਸਵਾਗਤ ਕਰਦਾ ਜਿਹੜੀ ਇੱਥੇ ਇਸ ਵਕਤ ਨਿਭਾਈ ਜਾ ਰਹੀ ਹੈ, ਪਰ ਇਹ ਕਿਸੇ ਕਰਮਚਾਰੀ ਦੀ ਗਲਤੀ ਨਹੀਂ ਹੈ, ਇਹ ਸਿਆਸੀ ਬਦਲਾਖੋਰੀ ਦੀ ਕਹਾਣੀ ਹੈ। ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਿਸੇ ਵਕਤ ਸਾਥ ਦੇਣ ਵਾਲੇ ਰਾਘਵ ਚੱਡਾ ਹੁਣ ਬੀਜੇਪੀ ਦੇ ਵਿੱਚ ਨੇ ਔਰ ਇਸੇ ਦੇ ਖਾਤਰ ਉਹਨਾਂ ਨੇ ਸੂਬੇ ਦੀ ਸਰਕਾਰ ਦੇ ਉੱਤੇ ਦੋਸ਼ ਮੜੇ ਕਿ ਨਾਮ ਜਿਹੜੇ ਬਦਲਣ ਦੀ ਜਾਂ ਨਾਮ ਕੱਟਣ ਦੀ ਜਿਹੜੀ ਕਵਾਇਦ ਹੈ ਉਹ ਸੂਬਾਈ ਸਰਕਾਰ ਦੀ ਤਰਫ ਤੋਂ ਅੰਜਾਮ ਦਿੱਤੀ ਗਈ ਹੈ। ਵੈਸੇ ਕੁਝ ਕੱਟਣ ਦੀ ਗੱਲ ਆਉਂਦੀ ਹੋਇਆ ਤਾਂ ਆਸਟ੍ਰੇਲੀਆ ਦੀਆਂ ਖ਼ਬਰਾਂ ਦੇ ਉੱਤੇ ਸਾਂਝ ਪਾ ਲੈਂਦੇ ਹਾਂ ਜਿੱਥੇ ਕੋਐਲੇਸ਼ਨ ਯਾਨੀ ਕਿ ਗੱਠਜੋੜ ਦੀ ਯੋਜਨਾ ਇਹ ਹੈ ਕਿ 80% ਟਬੈਕੋ ਟੈਕਸ ਉਹ ਘੱਟ ਕਰ ਦੇਣ। ਬੁੱਧਵਾਰ ਦੇ ਦਿਨ ਇਸ ਕਿਸਮ ਦਾ ਐਲਾਨ ਅਪੋਜੀਸ਼ਨ ਲੀਡਰ ਐਂਗਸ ਟੇਲਰ ਦੀ ਤਰਫ ਤੋਂ ਕੀਤਾ ਗਿਆ। ਉਹਨਾਂ ਕਿਹਾ ਕਿ ਦੇਸ਼ ਦੇ ਵਿੱਚ ਗੈਰ ਕਾਨੂੰਨੀ ਸਿਗਰਟਾਂ ਅਤੇ ਤੰਬਾਕੂ ਦੀ ਜਿਹੜੇ ਪ੍ਰੋਡਕਟ ਨੇ ਉਹਨਾਂ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ ਔਰ ਇਸ ਗੈਰ ਕਾਨੂੰਨੀ ਸੇਲ ਨੂੰ ਘੱਟ ਕਰਨ ਦੇ ਲਈ ਕਾਨੂੰਨ ਜਿਹੜੀ ਸੇਲ ਹੁੰਦੀ ਹੈ ਨਾ ਪ੍ਰੋਡਕਟ ਸੀ ਉਸ ਦੇ ਵਿੱਚ ਕਮੀਆਂ ਕਰਨੀਆਂ ਹੋਣਗੀਆਂ ਕਿਉਂਕਿ ਮਹਿੰਗੇ ਹੁੰਦੇ ਵੇਪਸ ਸਿਗਰਟਾਂ ਤੰਬਾਕੂ ਪ੍ਰੋਡਕਟਸ ਦੇ ਚੱਲਦਿਆਂ ਲੋਕ ਸਸਤੀ ਅਤੇ ਕਾਲੇ ਬਾਜ਼ਾਰੀ ਵਾਲੇ ਪਦਾਰਥਾਂ ਦੇ ਵੱਲ ਜਾਂਦੇ ਨੇ। ਅਜਿਹੇ ਦੇ ਵਿੱਚ ਉਹਨਾਂ ਦੀ ਯੋਜਨਾ ਇਹ ਹੈ ਕਿ 80% ਐਕਸਾਈਜ਼ ਘੱਟ ਕਰ ਦਿੱਤਾ ਜਾਵੇ ਔਰ ਇਸ ਦੇ ਨਾਲ ਰੈਵਨਿਊ ਦੇ ਵਿੱਚ $2 ਬਿਲੀਅਨ ਦਾ ਫਾਇਦਾ ਹੋਏਗਾ। ਅਸਲ 'ਚ ਸਿਗਰਟਾਂ ਦੀ ਕੀਮਤ ਘੱਟ ਕਰਕੇ ਵੀ ਸਰਕਾਰ ਫਾਇਦਾ ਕਿਵੇਂ ਘਟੇਗੀ ਇਸ ਦੇ ਬਾਰੇ ਐਂਗਸ ਟੇਲਰ ਨੇ ਦੱਸਿਆ ਕਿ ਜਦੋਂ ਬਲੈਕ ਮਾਰਕੀਟ ਦੇ ਉੱਤੇ ਸੱਟ ਭੱਜੇਗੀ ਤਾਂ ਲੋਕ ਲੀਗਲ ਮਾਰਕੀਟ ਦੇ ਵੱਲ ਜ਼ਿਆਦਾ ਭੱਜਣਗੇ। ਉਹਨਾਂ ਦੋਸ਼ ਮੜਿਆ ਕਿ ਲੇਬਰ ਪਾਰਟੀ ਇਸ ਵਕਤ ਇਸ ਗੱਲ ਦੇ ਉੱਤੇ ਧਿਆਨ ਨਹੀਂ ਦੇ ਰਹੀ ਔਰ ਉਹਨਾਂ ਨੂੰ ਇਹ ਯੋਜਨਾ ਕਦੋਂ ਦੀ ਲਾਗੂ ਕਰ ਦੇਣੀ ਚਾਹੀਦੀ ਸੀ ਜਦਕਿ ਗੱਠਜੋੜ ਦਾ ਇਹ ਵਿਚਾਰ ਹੈ ਕਿ 80% ਰਿਡਕਸ਼ਨ ਆਉਣ ਦੇ ਚੱਲਦਿਆਂ $200 ਮਿਲੀਅਨ ਦਾ ਝਟਕਾ ਵੀ ਜਿਹੜਾ ਉਹ ਸਰਕਾਰੀ ਖਜ਼ਾਨੇ ਨੂੰ ਲੱਗੇਗਾ। ਉੱਥੇ ਆਸਟ੍ਰੇਲੀਆ ਦੀ ਨੇਪਾਲ ਨੂੰ ਦਿੱਤੀ ਜਾ ਰਹੀ ਮਦਦ ਦੇ ਨਾਲ ਜੁੜੀ ਖਬਰ ਜਿੱਥੇ ਸਵੇਰ ਵੇਲੇ ਤੱਕ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਆਸਟ੍ਰੇਲੀਆ ਸਰਕਾਰ ਨੇਪਾਲ ਨੂੰ ਹੁਣ ਤੱਕ ਦੁਨੀਆ ਦੇ ਵਿੱਚੋਂ ਸਭ ਤੋਂ ਵੱਡੀ ਵਿੱਤੀ ਮਦਦ ਦੇ ਚੁੱਕੀ ਹੈ। ਲਗਭਗ $11 ਮਿਲੀਅਨ ਜਿਹੜੇ ਨੇ ਉਹ ਨੇਪਾਲ ਨੂੰ ਦਿੱਤੇ ਜਾਣੇ ਨੇ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ। ਬਾਵਜੂਦ ਇਸ ਦੇ ਇਹ ਉਸ $4 ਮਿਲੀਅਨ ਤੋਂ ਅਲੱਗ ਰਕਮ ਹੈ ਜਿਸ ਦੇ ਵਿੱਚ ਆਸਟ੍ਰੇਲੀਅਨ ਲੋਕਾਂ ਨੇ ਆਪਣਾ ਪੈਸਾ ਇਕੱਠਾ ਕਰਕੇ ਨੇਪਾਲ ਭੇਜਣ ਦੀ ਗੱਲ ਕੀਤੀ ਹੈ। ਦੱਸ ਦਈਏ ਕਿ EAA ਐਮਰਜੈਂਸੀ ਐਕਸ਼ਨ ਅਲਾਇੰਸ ਦੀ ਤਰਫ ਤੋਂ ਹੁਣ ਤੱਕ ਆਸਟ੍ਰੇਲੀਆ ਦੇ ਅਲੱਗ ਅਲੱਗ ਜਿਹੜੇ ਚੈਰਿਟੀ ਗਰੁੱਪਸ ਨੇ ਚਾਹੇ ਚਿਲਡਰਨ ਆਸਟ੍ਰੇਲੀਆ ਚਾਹੇ ਪਲੈਨ ਇੰਟਰਨੈਸ਼ਨਲ ਆਸਟ੍ਰੇਲੀਆ ਆਕਸਫੈਮ ਆਸਟ੍ਰੇਲੀਆ ਇਹਨਾਂ ਦੇ ਨਾਲ ਰਲ ਕੇ ਡੋਨੇਸ਼ਨ ਇਕੱਠੀ ਕੀਤੀ ਗਈ ਹੈ ਔਰ ਇਹ ਡੋਨੇਸ਼ਨ ਦੀ ਰਕਮ ਲਗਭਗ $4 ਮਿਲੀਅਨ ਪਹਿਲਾਂ ਹੀ ਬਣ ਚੁੱਕੀ ਹੈ ਜਿਸ ਨੂੰ ਨੇਪਾਲ ਦੀ ਸਰਕਾਰ ਤੱਕ ਪੁੱਜਦਾ ਕੀਤਾ ਜਾਏਗਾ। ਉੱਥੇ ਹੀ H5 ਬਰਡ ਫਲੂ ਦੇ ਨਾਲ ਜੁੜੀ ਖਬਰ ਅਗਲੀ ਸਾਊਥ ਆਸਟ੍ਰੇਲੀਆ ਤੋਂ ਜਿੱਥੇ ਇੱਕ ਸੀਲ ਅਤੇ ਇੱਕ ਡੋਲਫਿਨ ਦੋਹਾਂ ਨੂੰ ਹੁਣ ਇਸ ਏਵੀਅਨ ਫਲੂ ਦੇ ਨਾਲ ਗ੍ਰਸਤ ਪਾਇਆ ਗਿਆ। ਦੱਸ ਦਈਏ ਕਿ ਲਾਈਮਸਟੋਨ ਕੋਸਟ ਦੇ ਵਿੱਚ ਬੀਚ ਪੋਰਟ ਦੇ ਉੱਤੇ ਇਹ ਖਬਰ ਸਾਹਮਣੇ ਆਉਂਦੀ ਹੈ। ਬਹਰਹਾਲ ਇਸ ਮਾਮਲੇ ਦੇ ਵਿੱਚ ਜਿਹੜਾ ਇਸ ਬੀਚ ਨੂੰ ਬੰਦ ਕੀਤੇ ਜਾਣ ਦੀ ਹਾਲੇ ਤੱਕ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਪਰ ਇੰਨਾ ਜ਼ਰੂਰ ਪਤਾ ਚੱਲਿਆ ਹੈ ਕਿ ਬਰਡ ਫਲੂ ਦੇ ਲਗਾਤਾਰ ਵੱਧ ਰਹੇ ਕੇਸ ਹੁਣ ਸਿਰਫ ਪੰਛੀਆਂ ਤੱਕ ਸੀਮਤ ਨਹੀਂ ਰਹਿ ਗਏ ਨੇ ਮੈਮਲਜ਼ ਨੂੰ ਵੀ ਆਪਣੀ ਗ੍ਰਿਫਤ ਦੇ ਵਿੱਚ ਲੈ ਰਹੇ ਨੇ। ਉੱਥੇ ਹੀ ਆਸਟ੍ਰੇਲੀਆ ਦੇ ਵਿੱਚ ਹੁਣ ਐਨਵਾਇਰਮੈਂਟ ਪ੍ਰੋਟੈਕਸ਼ਨ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰ ਦਿੱਤੇ ਜਾਂਦੇ ਨੇ ਪਰ ਗੁਆਂਢੀ ਟਾਪੂ ਮੁਲਕਾਂ ਦੀ ਤਰਫ ਤੋਂ ਆਸਟ੍ਰੇਲੀਆ ਨੂੰ ਨਿੰਦਿਆ ਜਾ ਰਿਹਾ। ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਆਪਣੇ ਬਣਦੇ ਦਾ ਹਿੱਸੇ ਦਾ ਓਨਾ ਕਾਰਜ ਨਹੀਂ ਕਰ ਰਿਹਾ ਜਿਸ ਦੇ ਤਹਿਤ ਵਾਤਾਵਰਨ ਤਬਦੀਲੀ ਦੇ ਵਿੱਚ ਜਾਂ ਚੌਗਿਰਦੇ ਦੇ ਅੰਦਰ ਜਿਹੜੇ ਵਿਗਾੜ ਨੇ ਉਸ ਨੂੰ ਰੋਕਣ ਦੇ ਲਈ ਕੁਝ ਕੀਤਾ ਜਾ ਸਕੇ। ਇਸ ਦੀ ਇੱਕ ਤਾਜ਼ਾ ਉਦਾਹਰਣ ਇਹ ਵੀ ਸਾਹਮਣੇ ਆਉਂਦੀ ਹੈ ਕਿ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ ਕੋਲੇ ਦੀ ਇੱਕ ਖਦਾਨ ਨੂੰ ਹੁਣ ਸਾਲ 2055 ਤੱਕ ਕਾਰੋਬਾਰ ਕਰਨ ਦੇ ਲਈ ਨਵੇਂ ਸਿਰੇ ਤੋਂ ਹਰੀ ਝੰਡੀ ਦੇ ਦਿੱਤੀ ਗਈ ਹੈ। ਦੱਸ ਦਈਏ ਆਸਟ੍ਰੇਲੀਆ ਸਰਕਾਰ ਹੁਣ ਤੱਕ ਇਹ ਕਹਿੰਦੀ ਰਹੀ ਹੈ ਕਿ ਨਵੇਂ ਕੋਲ ਪ੍ਰੋਜੈਕਟ ਨੂੰ ਆਸਟ੍ਰੇਲੀਆ ਦੇ ਕਿਸੇ ਵੀ ਸੂਬੇ ਦੇ ਵਿੱਚ ਐਲਾਨ ਨਹੀਂ ਹੋਣ ਦਿੱਤਾ ਜਾਏਗਾ ਪਰ ਇਹ ਸਾਰਾ ਜੀ ਮਾਈਨ ਜਿਹੜੀ ਹੈ ਇਸ ਦੀ ਐਕਸਟੈਂਸ਼ਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਦਫ਼ਤਰ ਦੀ ਤਰਫ ਤੋਂ ਕੀਤੀ ਗਈ ਹੈ। ਦੱਸ ਦਈਏ ਕਿ ਇਹ ਮਾਈਨਸ BHP ਮਿਤਸੂਬਿਸ਼ੀ ਅਲਾਇੰਸ ਯਾਨੀ BMA ਦੇ ਸਹਿਯੋਗ ਦੇ ਨਾਲ ਜਿਹੜਾ ਇਹ ਅੱਗੇ ਤੋਰਿਆ ਜਾ ਰਿਹਾ ਔਰ ਇਹ ਪ੍ਰੋਜੈਕਟ ਸਾਲ 2055 ਦੇ ਅਖੀਰ ਤੱਕ ਚੱਲਣਾ ਹੈ। ਇਸ ਕਰਕੇ ਇੱਥੋਂ ਵੱਡੀ ਮਾਤਰਾ ਦੇ ਵਿੱਚ ਵੱਡੀ ਮਿਕਦਾਰ ਦੇ ਵਿੱਚ ਕੋਲੇ ਦੀ ਖਦਾਨਾਂ ਨੇ ਉਹਨਾਂ ਦੇ ਵਿੱਚ ਕੋਲੇ ਦੀ ਮਾਈਨਿੰਗ ਕੀਤੀ ਜਾਣੀ ਹੈ ਔਰ ਇਸ ਦੇ ਚੱਲਦੇ ਆਸਟ੍ਰੇਲੀਆ ਦੇ ਐਨਵਾਇਰਮੈਂਟ ਪ੍ਰੋਟੈਕਸ਼ਨ ਐਡਵੋਕੇਟ ਗਰੁੱਪਸ ਜਿਹੜੇ ਉਹ ਖਾਸੇ ਸਰਕਾਰ ਤੋਂ ਨਜ਼ਰ ਆ ਰਹੇ ਨੇ। ਉੱਥੇ ਆਸਟ੍ਰੇਲੀਆ ਦੇ ਵਿੱਚ ਹੁਣ ਲੋਕ ਵਿਦੇਸ਼ਾਂ ਦੇ ਵਿੱਚ ਗੇੜੇ ਕੱਢਣ ਦੀ ਬਜਾਏ ਆਸਟ੍ਰੇਲੀਆ ਦੇ ਅੰਦਰ ਹੀ ਆਪੋ ਆਪਣੇ ਐਸੈਟਸ ਦੇ ਉੱਤੇ ਇਨਵੈਸਟ ਕਰਨਾ ਪਸੰਦ ਕਰ ਰਹੇ ਨੇ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੀ ਤਰਫ ਤੋਂ ਸਾਲ ਦੇ ਵਿੱਚ ਇੱਕ ਵਾਰ ਜਾਰੀ ਕੀਤੀ ਜਾਂਦੀ ਨੈਸ਼ਨਲ ਅਕਾਊਂਟ ਦੀ ਜਿਹੜੀ ਰਿਪੋਰਟ ਆ ਉਹ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਆਸਟ੍ਰੇਲੀਆ ਦੀ ਆਰਥਿਕ ਵਿਕਾਸ ਦਰ ਮਾਰਚ ਤਿਮਾਹੀ ਦੇ ਵਿੱਚ ਜਿਹੜੀ 2.5% ਸੀ ਉਸ ਤੋਂ ਬਾਅਦ ਘੱਟ ਕੇ 2.1% ਜ਼ਰੂਰ ਰਹਿ ਗਈ। ਜੂਨ ਮਹੀਨੇ ਦੇ ਵਿੱਚ ਇਸ ਦੇ ਅੰਦਰ ਮਾਮੂਲੀ ਗਿਰਾਵਟ ਹੋਈ ਜ਼ਰੂਰ ਦੱਸੀ ਗਈ ਹੈ, ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਆਸਟ੍ਰੇਲੀਆ ਦੇ ਵਿੱਚ ਗਰੋਥ ਸਲੋ ਹੋਈ ਹੈ, ਬਲਕਿ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਨੇ ਦੁਨੀਆ ਭਰ ਦੇ ਵਿੱਚ ਗਰੋਥ ਰੇਟ ਦੇ ਉੱਤੇ ਅਸਰ ਪਾਏ ਨੇ। ਪਰ ਇਹ ਕਿਹਾ ਗਿਆ ਕਿ ਆਸਟ੍ਰੇਲੀਅਨ ਇਕੋਨਮੀ ਦੇ ਮਜ਼ਬੂਤ ਬਣੇ ਰਹਿਣ ਦੇ ਬਹੁਤ ਸਾਰੇ ਕਾਰਨ ਨੇ, ਇੱਥੋਂ ਦੇ ਮਹਿੰਗਾਈ, ਪ੍ਰੋਡਕਟੀਵਿਟੀ ਅਤੇ ਗਲੋਬਲ ਵੋਲਟੈਲਿਟੀ, ਇਹ ਤਿੰਨੇ ਬਹੁਤ ਵੱਡੇ ਫੈਕਟਰ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਦੋ ਫੈਕਟਰਸ ਦੇ ਅੰਦਰ ਆਸਟ੍ਰੇਲੀਆ ਜਿਹੜਾ ਉਹ ਕਾਫੀ ਮਜ਼ਬੂਤ ਨਜ਼ਰ ਆਉਂਦਾ। ਆਰਥਿਕ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਆਸਟ੍ਰੇਲੀਆ ਆਪਣੀ ਆਰਥਿਕ ਵਿਕਾਸ ਦਰ 1.3 ਤੋਂ ਲੈ ਕੇ 1.5% ਹੋਰ ਵਾਧੀ ਦੇਖ ਸਕਦਾ ਆਉਂਦੇ ਇਸ ਸਰਦੀਆਂ ਦੇ ਮੌਸਮ ਦੇ ਦਰਮਿਆਨ। ਪਰ ਇਸ ਦਰਮਿਆਨ ਇੱਕ ਗੱਲ ਜ਼ਰੂਰ ਸਾਹਮਣੇ ਆਈ ਹੈ, ਉਹ ਇਹ ਹੈ ਕਿ ਮਿਡਲ ਈਸਟ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਹੈ, ਇਸ ਕਰਕੇ ਬਹੁਤ ਸਾਰੇ ਆਸਟ੍ਰੇਲੀਅਨ ਲੋਕ ਵਾਇਆ ਮਿਡਲ ਈਸਟ ਹੋ ਕੇ ਯੂਰਪ ਜਾਣਾ ਜਾਂ ਇਕੱਲੇ ਮਿਡਲ ਈਸਟ ਤੱਕ ਜਾਣਾ ਉਹ ਪਸੰਦ ਨਹੀਂ ਕਰ ਰਹੇ। ਇਹ ਵੀ ਕਿਹਾ ਗਿਆ ਹੈ ਕਿ ਇਸ ਦੇ ਚੱਲਦਿਆਂ ਜਿਹੜੀ ਇਨਫਲੇਸ਼ਨ ਹੈ ਉਹ 0.6% ਵੀ ਵਧੀ ਹੈ, ਜੋ ਕਿ ਲੋਕਾਂ ਦੇ ਵਿਦੇਸ਼ੀ ਦੌਰੇ ਨਾ ਕਰਨ ਦਾ ਇੱਕ ਹੋਰ ਕਾਰਨ ਬਣਿਆ ਹੋਵੇ। ਪਰ CBA ਦੀ ਤਰਫ ਤੋਂ ਇੱਕ ਕਿਆਸ ਇਹ ਲਗਾਏ ਗਏ ਨੇ ਕਿ ਜ਼ਿਆਦਾਤਰ ਲੋਕ ਆਸਟ੍ਰੇਲੀਆ ਤੋਂ ਯੂਰਪ ਦੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਨਾ ਜਾ ਕੇ ਉਸੇ ਰਕਮ ਦੇ ਵਿੱਚੋਂ ਕਾਫੀ ਹਿੱਸਾ EV ਅਤੇ ਹਾਈਬ੍ਰਿਡ ਗੱਡੀਆਂ ਦੇ ਉੱਤੇ ਖਰਚ ਰਹੇ ਨੇ। ABS ਨੇ ਦੱਸਿਆ ਹੈ ਕਿ ਪਿਛਲੇ 3 ਕੁਆਟਰਸ ਦੇ ਵਿੱਚ ਜਿਹੜੀ EVs ਦੀ ਗਰੋਥ ਹੈ ਉਹ 0.4% ਵਧੀ ਹੈ। ਉੱਥੇ ਅਗਲੀ ਖਬਰ ਜਿਹੜੀ ਉਹ ਕੈਨਬਰਾ ਦੇ ਨਾਲ ਜੁੜੀ ਹੋਈ, ਜਿੱਥੇ ਕੈਨਬਰਾ ਦੇ ਵਿੱਚ ਫੈਡਰਲ ਪਾਰਲੀਮੈਂਟ ਦੇ ਅੰਦਰ ਬਹੁਤ ਸਾਰੀਆਂ ਕਮੇਟੀਆਂ ਬੈਠਦੀਆਂ ਨੇ, ਪਰ ਕਿਸੇ ਇੱਕ ਕਮੇਟੀ ਦਾ ਨਾਂ ਲਏ ਬਗੈਰ ਦੀ ਗਾਰਡੀਅਨ ਅਖਬਾਰ ਦੀ ਤਰਫ ਤੋਂ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਜ਼ਿਆਦਾਤਰ ਕਮੇਟੀਆਂ ਦੇ ਵਿੱਚ AI ਜਨਰੇਟਿਡ ਮਟੀਰੀਅਲ ਵਰਤਿਆ ਜਾਂਦਾ, ਯਾਨੀ ਕਿ ਜਿਹੜੀਆਂ ਫੈਕਟ ਸ਼ੀਟਸ ਨੇ ਉਹਨਾਂ ਨੂੰ ਤਿਆਰ ਕਰਨ ਦੇ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰ ਲਈ ਜਾਂਦੀ ਹੈ। ਔਰ ਇਹ ਕੋਈ ਬਹੁਤਾ ਵਧੀਆ ਰੁਝਾਨ ਨਹੀਂ ਹੈ। ਇਹ ਵੀ ਕਿਹਾ ਗਿਆ ਹੈ ਕਿ AI ਦੇ ਨਾਲ ਤਿਆਰ ਕੀਤੀਆਂ ਗਈਆਂ ਜਿਹੜੀਆਂ ਇਨਕੁਆਇਰੀਜ਼ ਨੇ ਉਹਨਾਂ ਦੀ ਭਰਮਾਰ ਲਗਾਤਾਰ ਹੋ ਰਹੀ ਹੈ। ਉਦਾਹਰਣ ਦੇ ਤੌਰ ਦੇ ਉੱਤੇ ਲਾਰਜ ਲੈਂਗੁਏਜ ਮਾਡਲਸ ਜਿਹੜੇ LLMs ਨੇ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਅਜਿਹੇ ਦੇ ਵਿੱਚ ਲਿਬਰਲ ਪਾਰਟੀ ਦੇ ਸੈਨੇਟਰ ਪਾਲ ਸਕਾਰ ਨੇ ਕਿਹਾ ਕਿ ਇਹ ਬੇਹੱਦ ਇੱਕ ਖਤਰਨਾਕ ਟਰੈਂਡ ਹੈ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਗਤੀਵਿਧੀਆਂ ਜਾਂ ਸਰਕਾਰ ਦੀਆਂ ਐਕਸ਼ਨ ਪਲਾਨ ਦੇ ਤਰੀਕੇ ਹੁੰਦੇ ਨੇ ਉਹ ਮਹਿਜ਼ ਇਹਨਾਂ ਜਿਹੜੀਆਂ ਫੈਡਰਲ ਕਮੇਟੀਆਂ ਨੇ ਇਹਨਾਂ ਦੇ ਨਤੀਜਿਆਂ ਦੇ ਆਧਾਰ ਦੇ ਉੱਤੇ ਨਿਰਭਰ ਕਰਦੇ ਨੇ। ਅਜਿਹੇ ਦੇ ਵਿੱਚ ਜਦੋਂ MPs ਨੂੰ ਦੱਸੇ ਬਗੈਰ ਜਾਂ MPs ਦੇ ਨੋਟਿਸ ਦੇ ਵਿੱਚ ਹੋਣ ਦੇ ਬਾਵਜੂਦ ਇਸ ਕਿਸਮ ਦੇ ਨਾਲ AI ਦੇ ਨਾਲ ਤਿਆਰ ਹੋਈਆਂ ਰਿਪੋਰਟਾਂ ਸਾਹਮਣੇ ਆਉਂਦੀਆਂ ਨੇ ਤਾਂ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਵੈਸੇ ਗੰਭੀਰ ਚਿੰਤਾ ਦਾ ਵਿਸ਼ਾ ਅਗਲਾ ਕੁਇਨਜ਼ਲੈਂਡ ਤੋਂ ਵੀ ਹੈ, ਜਿੱਥੇ ਇੱਕ 6 ਸਾਲ ਦੇ ਬੱਚੇ ਦੀ ਹੋਈ ਮੌਤ ਦੇ ਮਾਮਲੇ ਦੇ ਵਿੱਚ ਉਸਦੇ ਮਾਂ ਪਿਓ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਅਸਲ 'ਚ ਇਹ ਬੱਚਾ ਸਕਰਵੀ ਯਾਨੀ ਕਿ ਸੇਲਰਸ ਡਿਜ਼ੀਜ਼ ਵੀ ਕਹਿ ਲਿਆ ਜਾਂਦਾ ਉਸਦੇ ਨਾਲ ਪੀੜਤ ਸੀ। ਇਸ ਨੂੰ ਵਿਟਾਮਿਨ ਸੀ ਦੀ ਕਮੀ ਵੀ ਕਹਿ ਲਿਆ ਜਾਂਦਾ। ਆਸਟ੍ਰੇਲੀਆ 'ਚ ਲੰਮਾ ਚਿਰ ਹੋ ਗਿਆ ਕਿ ਸਕਰਵੀ ਦੇ ਨਾਲ ਕਿਸੇ ਕਦੇ ਕਿਸੇ ਬੱਚੇ ਦੀ ਮੌਤ ਨਹੀਂ ਹੋਈ, ਪਰ ਕੁਇਨਜ਼ਲੈਂਡ ਦੇ ਚਿਲਡਰਨ ਹਸਪਤਾਲ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਸਾਲ 2024 ਦੇ ਵਿੱਚ ਹੋਈ ਇਸ ਬੱਚੇ ਦੀ ਮੌਤ ਦੇ ਮਾਮਲੇ 'ਚ ਕਾਰਡੀਅਕ ਅਰੈਸਟ ਉਸਨੂੰ ਆਇਆ ਹੋ ਸਕਦਾ। ਹਾਲਾਂਕਿ ਬੱਚੇ ਦੀ ਜਿਹੜੀ ਮਾਨਸਿਕ ਸਿਹਤ ਸੀ ਉਹ ਬਚਪਨ ਤੋਂ ਹੀ ਉਸਦੇ ਬਰਥ ਵੇਲੇ ਤੋਂ ਹੀ ਉਸਦੇ ਵਿੱਚ ਫਰਕ ਸੀ, ਪਰ ਫਿਰ ਵੀ ਇਸ ਬੱਚੇ ਦੀ ਮੌਤ ਦੇ ਹੋਰ ਕੀ ਕਾਰਨ ਨੇ ਇਸ ਦੇ ਬਾਰੇ ਪੜਤਾਲ ਕੁਇਨਜ਼ਲੈਂਡ ਚਿਲਡਰਨ ਹੌਸਪੀਟਲ ਦੇ ਵਿੱਚੋਂ ਕੀਤੀ ਜਾ ਰਹੀ ਹੈ। ਉੱਥੇ ਕੁਇਨਜ਼ਲੈਂਡ ਦੇ ਵਿੱਚ ਜਦੋਂ ਪਿਛਲੀ ਵਾਰ ਫੈਡਰਲ ਸੂਬਾਈ ਚੋਣਾਂ ਹੋਈਆਂ ਸੀ ਤਾਂ ਸਰਕਾਰ ਨੇ LNP ਪਾਰਟੀ ਨੇ ਵਾਅਦਾ ਕੀਤਾ ਸੀ ਕਿ ਉਹ ਸੂਬੇ 'ਚ ਸਰਕਾਰ ਬਣਾਉਂਦਿਆਂ ਹੀ ਅਪਰਾਧਾਂ ਨੂੰ ਘੱਟ ਕਰਨਗੇ। ਹੁਣ 2024 ਤੋਂ 2025 ਦੇ ਦਰਮਿਆਨ 4% ਅਪਰਾਧ ਘੱਟ ਹੋਏ ਨੇ, ਇਹ LNP ਦੀ ਤਰਫ ਤੋਂ ਜਿਹੜੇ ਅਟਾਰਨੀ ਜਨਰਲ ਨੇ ਡੈਪ ਫ੍ਰੈਕਲਿੰਗਟਨ ਉਹਨਾਂ ਨੇ ਦਾਅਵਾ ਕੀਤਾ ਹੈ। ਮੈਂ ਕਿਹਾ ਕਿ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਵੀ ਤਾਜ਼ਾ ਅੰਕੜੇ ਜਾਰੀ ਹੋਏ ਨੇ। ਕੁਇਨਜ਼ਲੈਂਡ ਦੇ ਵਿੱਚ ਪ੍ਰੀਮੀਅਰ ਡੈਵਿਡ ਕ੍ਰਿਸਾਫੋਲੀ ਇਸ ਪਾਸੇ ਖਾਸ ਧਿਆਨ ਦੇ ਰਹੇ ਨੇ ਕਿ ਕ੍ਰਾਈਮ ਨੂੰ ਲੈ ਕੇ ਸੂਬੇ ਦੇ ਵਿੱਚ ਕੋਈ ਵੀ ਥਾਂ ਨਹੀਂ ਹੋਣੀ ਚਾਹੀਦੀ। ਦੱਸ ਦੇਈਏ ਕਿ ਕੁਇਨਜ਼ਲੈਂਡ ਸਰਕਾਰ ਦੀ ਤਰਫ ਤੋਂ 2,77,411 ਵਿਕਟਮਸ ਜਿਹੜੇ ਨੇ ਉਹ ਕੁਇਨਜ਼ਲੈਂਡ ਦੇ ਵਿੱਚ ਸਾਲ 2025 ਦੇ ਅੰਦਰ ਰਿਕਾਰਡ ਕਰਕੇ ਗਏ ਨੇ ਕਿ ਉਹਨਾਂ ਦੇ ਨਾਲ ਕੋਈ ਨਾ ਕੋਈ ਅਪਰਾਧਕ ਘਟਨਾ ਵਾਪਰੀ ਹੈ। ਜਦਕਿ ਇਸ ਸਾਲ ਪਿਛਲੇ ਸਾਲ ਦੇ ਨਾਲੋਂ 12,000 ਗਿਣਤੀ ਦੇ ਵਿੱਚ ਫਰਕ ਆਇਆ, ਯਾਨੀ 2,89,000 ਤੋਂ ਇਹ ਵਿਕਟਮਸ ਦੀ ਗਿਣਤੀ ਜਿਹੜੀ ਘੱਟ ਕੇ ਥੱਲੇ ਆਈ ਹੈ। ਇਸ ਦਾ ਮਤਲਬ ਇਹ ਹੈ ਕਿ ਅਪਰਾਧ ਵੀ ਘੱਟ ਹੋ ਰਹੇ ਨੇ ਕੁਇਨਜ਼ਲੈਂਡ ਦੇ ਵਿੱਚ, ਔਰ ਜੋ ਵਾਅਦਾ LNP ਦੀ ਪਾਰਟੀ ਜਿਹੜੀ ਉਹ ਲੈ ਕੇ ਆਈ ਸੀ ਉਹ ਵਾਅਦਾ ਪੂਰਾ ਨਿਭਾਇਆ ਜਾ ਰਿਹਾ। ਉੱਧਰ ਮਹਿਲਾ ਵਿਸ਼ਵ ਕੱਪ ਦੇ ਵਿੱਚ ਭਾਰਤ ਦੇ ਜਿਹੜੇ ਮੁਕਾਬਲੇ ਨੇ ਉਹ ਕਦੋਂ ਕਿਹਦੇ ਨਾਲ ਹੋਣੇ ਨੇ ਉਹਦੀ ਵੀ ਸਾਂਝ ਤੁਹਾਡੇ ਨਾਲ ਪਾ ਲਈਏ। ਪਰ ਇਸ ਮਹਿਲਾ ਵਿਸ਼ਵ ਕੱਪ ਦੇ ਵਿੱਚ ਕੱਲ੍ਹ ਦੇ ਦਿਨ ਸ਼੍ਰੀਲੰਕਾ ਨੇ ਇੰਡੋਨੇਸ਼ੀਆ ਨੂੰ 25 ਦੌੜਾਂ ਦੇ ਫਰਕ ਦੇ ਨਾਲ ਮਾਤ ਦਿੱਤੀ। ਦੱਸ ਦਈਏ ਕਿ ਇਸ ਟੂਰਨਾਮੈਂਟ ਦੇ ਵਿੱਚ ਹੁਣ ਤੱਕ ਭਾਰਤ ਅੱਗੇ ਚੱਲ ਰਿਹਾ ਸੀ, ਇਸ ਟੂਰਨਾਮੈਂਟ ਦੇ ਵਿੱਚ ਮੋਹਰੀ ਨੰਬਰਾਂ ਦੇ ਉੱਤੇ ਚੱਲ ਰਿਹਾ ਸੀ। ਪਰ ਦੂਸਰੇ ਪਾਸੇ ਦੂਜੇ ਗਰੁੱਪ ਦੀ ਜੇ ਗੱਲ ਕਰੀਏ ਤੇ ਸ਼੍ਰੀਲੰਕਾ ਦੀ ਟੀਮ ਜਿਹੜੀ ਹੈ ਉਹ ਵੀ ਇੱਕ ਵਧੀਆ ਪ੍ਰਦਰਸ਼ਨ ਕਰਦਿਆਂ ਹੋਇਆ ਇਸ ਟੂਰਨਾਮੈਂਟ ਦੇ ਵਿੱਚ ਆਪਣੀ ਸਾਖ ਮਨਵਾ ਰਹੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 Garfield Road, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀਲੋਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
7: ਹਾਂਜੀ, 1674 ਹੈ।
8: ਸਭ ਤੋਂ ਸੋਹਣੀ ਥਾਂ ਕਿਹੜੀ ਹੈ?
9: ਆਹ ਵਾਲੀ ਜਿੱਥੇ ਤੂੰ ਬੈਠੀ ਹੁੰਦੀ।

ਦੁਆ ਹੈ ਜੀ ਕਿ ਫਿਲਮ ਚੰਗੀ ਹੋਵੇ ਅਤੇ ਤੁਸੀਂ ਦੇਖ ਕੇ ਆਓ ਅਤੇ ਤੁਹਾਡੀ ਫੀਡਬੈਕ ਵੀ ਚੰਗੀ ਨਿਕਲੇ, ਕਿਉਂਕਿ ਹੁਣ ਤਾਂ ਮੈਂ ਆਪਣੀਆਂ ਵਰਡਿਕਟ ਦੇ ਛੱਡੀਆਂ ਨੇ ਕਿ ਫਿਲਮ ਵਧੀਆ ਹੋਊਗੀ, ਜਿੰਨਾ ਕੁ ਅੰਦਾਜ਼ਾ ਲੱਗ ਰਿਹਾ ਹੈਗਾ ਗਾਣੇ ਦੇਖ ਕੇ, ਟ੍ਰੇਲਰ ਟੀਜ਼ਰ ਦੇਖ ਕੇ ਅੰਦਾਜ਼ਾ ਇਹਦੇ ਦੇ ਨਾਲ ਹੀ ਕਹਿ ਪਾ ਰਿਹਾ ਹੈਗਾ ਕਿ ਵਧੀਆ ਫਿਲਮ ਬੋਲ ਭਾਵੇਂ ਨਾ ਬੋਲ ਸਿਨੇਮਾ ਘਰਾਂ ਦੇ ਵਿੱਚ ਕੱਲ੍ਹ ਨੂੰ ਯਾਨੀ ਕਿ 4 ਸਪਤੰਬਰ ਨੂੰ ਇਹ ਲੱਗ ਜਾਣੀ ਹੈ। ਵੀਰਵਾਰ ਦਾ ਦਿਨ ਰੇਡੀਓ ਹਾਂਜੀ 1674 AM 'ਤੇ ਡਰਾਈਵ ਬੈਕ ਸ਼ੋਅ ਲੈ ਕੇ ਆਏ ਹੈਗੇ ਤੁਹਾਡੇ ਲਈ, ਅਤੇ ਜਿਵੇਂ ਵਾਅਦਾ ਕੀਤਾ ਸੀਗਾ ਕਿ ਅੱਜ ਇੱਕ ਦੁੱਲੇ ਦਾ ਹੋਰ ਗਾਣਾ ਸੁਣਾਉਣਾ, ਪਰ ਪਹਿਲਾਂ ਦੁਆ ਸੁਣ ਲਓ ਅਮਰਿੰਦਰ ਗਿੱਲ ਦਾ। ਫਿਲਮ ਬੋਲ ਭਾਵੇਂ ਨਾ ਬੋਲ 4 ਸਪਤੰਬਰ ਨੂੰ ਤੁਹਾਡੇ ਨੇੜਲੇ ਅਤੇ ਦੂਰ ਦੁਰਾਡੇ

ਤੇ ਲੰਬੇ ਮੁੰਡੇ ਦੀ ਇਸ਼ਕ ਦੀ ਦਾਸਤਾਨ ਦੁੱਲੇ ਦੇ ਇਸ ਗੀਤ ਦੇ ਵਿੱਚ, ਪਰ ਬਾਕੀ ਗਾਣੇ ਵੀ ਇੱਕ ਇੱਕ ਕਰਕੇ ਸੁਣਾਂਗੇ। ਇਹ ਠੀਕ ਹੈ, ਪਰ ਉਹ ਐਕਸਪੈਕਟੇਸ਼ਨ ਇਹ ਕਿਸੇ ਹੋਰ ਨੇ ਗਾਇਆ ਹੁੰਦਾ ਤਾਂ ਕਹਿਣਾ ਸੀਗਾ ਵੀ ਵਾਹ ਕਿਆ ਬਾਤ ਹੈ, ਸੋਹਣਾ ਗਾਣਾ, ਪਰ ਦੁੱਲੇ ਦਾ ਲੈਵਲ ਕੁਛ ਹੋਰ ਹੋ ਚੁੱਕਿਆ, ਸੋ ਇਸ ਕਰਕੇ ਨਹੀਂ ਕਹਿਣਾ ਪੈਂਦਾ। ਕਿਉਂਕਿ ਇਸ ਤੋਂ ਪਹਿਲਾ ਗਾਣਾ ਜਿਹੜਾ ਉਸ ਦਿਨ ਸੁਣਾਇਆ ਸੀਗਾ ਤੁਹਾਨੂੰ, ਟਾਈਟਲ ਸੌਂਗ ਪੋਲੋ, ਉਹ ਇਹਦੇ ਤੋਂ ਵੀ ਜ਼ਿਆਦਾ ਵਧੀਆ ਸੀ।

ਚਾਰ ਮੁਹੱਬਤ ਦੀਆਂ ਗੱਲਾਂ ਤੁਰੀਆਂ ਹੀ ਨੇ, ਇੱਕ ਹੋਰ ਮੁਹੱਬਤ ਦਾ ਗੀਤ ਸੁਣ ਲਓ। ਇਹ ਵੀ ਮੈਨੂੰ ਲੱਗਦਾ ਸ਼ਾਇਦ ਸੋਫਟ ਜਿਹਾ ਰੋਮਾਂਟਿਕ ਜਿਹਾ ਗਾਣਾ ਹੈਗਾ, ਸਤਕਾਰ ਸੰਧੂ ਮੁੰਡਾ ਹੈਗਾ।

ਕੋਈ ਐਡੀ ਗੱਲ ਨਹੀਂ ਹੈਗੀ। ਚਲੋ ਐਨੀਵੇਜ਼, ਅੱਜ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਲੈ ਕੇ ਆਵਾਂਗੇ ਜੀ। ਜਦੋਂ ਹੁਣ ਗੀਤਕਾਰੀ ਦੀ ਗੱਲ ਆਉਂਦੀ ਹੈ ਤਾਂ ਇੱਕ ਨਾਯਾਬ ਗੀਤਕਾਰ ਦੀ ਜ਼ਿੰਦਗੀ ਦੇ ਬਾਰੇ ਗੱਲਾਂ ਕਰਨੀਆਂ ਹੈਗੀਆਂ ਅੱਜ ਦੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੇ, ਜਿਹ 'ਚ ਸ਼ਾਮ ਨੂੰ 5 ਵਜੇ ਸਿਡਨੀ ਮੈਲਬਨ ਸਵਿੱਚ ਹੋ ਜਾਣੇ ਨੇ। ਸੋ ਇੱਧਰ ਆ ਜਿਓ, ਉੱਧਰ ਆ ਲਿਓ, ਇੱਧਰ ਆ ਜਿਓ।

ਬੰਟੀ ਬੈਂਸ ਨੇ ਪੂਰਾ ਜੋੜ ਲਗਾਇਆ ਵੀ ਪਰੀ ਭੰਦੇੜ ਨੂੰ ਉੱਤੇ ਚੱਕ ਕੇ ਲੈ ਕੇ ਜਾਵੇ, ਪਰ ਮੈਨੂੰ ਲੱਗਦਾ ਮੈਂ ਫਿਰ ਵੀ ਵਾਰ ਵਾਰ ਹਰ ਵਾਰ ਵੋਟ ਨੂਰਚਾਲ ਦੇ ਨਾਂ ਦੇ ਉੱਤੇ ਕਰਾਂਗਾ। ਭਾਈ ਯਾਰ ਕਮਾਲ ਕਰ ਰਹੀ ਹੈ ਉਹ ਕੁੜੀ। ਖੈਰ ਕੱਲ੍ਹ ਇੱਕ ਦੇ ਦੇਣ, ਕੱਲ੍ਹ ਦੇ ਦੇਣ ਤੁਹਾਨੂੰ ਹਿੰਦੀ ਗਾਣਾ ਸੁਣਾ ਤਾ ਉਹਦਾ, ਅੱਜ ਨਹੀਂ ਹੈਗਾ। ਅਤੇ ਅੱਜ ਹੋਰ ਹੋਰ ਗਾਣੇ ਸੁਣ ਲੈਂਦੇ ਹਾਂ ਕਿਉਂਕਿ ਡਰਾਈਵ ਬੈਕ ਸ਼ੋਅ ਦੇ ਵਿੱਚ ਕੁਛ ਇੱਕ ਗਾਣੇ ਹੀ ਰਿਪੀਟ ਚੱਲਦੇ ਨੇ ਆਪਣੇ, ਮੈਨੂੰ ਆਪ ਨੂੰ ਨਹੀਂ ਪਤਾ ਹੁੰਦਾ ਹੈਗਾ ਕਿਹੜੇ ਰਿਪੀਟ ਚੱਲਦੇ ਨੇ, ਪਰ ਕੁਛ ਗਾਣੇ ਨਵੇਂ ਨਵੇਂ ਹੀ ਜਿਹੜੇ ਅੱਜ ਕੱਲ੍ਹ ਪਰਸੋਂ ਰਿਲੀਜ਼ ਹੋਏ ਨੇ, ਜਿਵੇਂ ਆਹ ਹੈਗਾ ਗਾਣਾ ਬਾਜਾ।

ਇਹ ਜਿਹੜਾ ਮੁੰਡਾ ਮਨਪ੍ਰੀਤ ਸਿੰਘ ਇਸ ਗੀਤ ਨੂੰ ਗਾ ਰਿਹਾ, ਇਹਨੇ ਹੀ ਮਿਊਜ਼ਿਕ ਦਿੱਤਾ, ਪਰ ਮਿਊਜ਼ਿਕ ਦਿੱਤਾ ਨਹੀਂ, ਮੈਨੂੰ ਲੱਗਦਾ ਮਿਊਜ਼ਿਕ ਦੇ ਦੇਣਾ ਚਾਹੀਦਾ ਸੀ ਥੋੜ੍ਹਾ ਜਿਹਾ। ਐਨੀਵੇਜ਼, ਬੈਕ ਟੂ ਬੈਕ ਗਾਣੇ ਸੁਣੋ ਜੀ ਤੁਸੀਂ, ਕਿਉਂਕਿ ਡਰਾਈਵ ਬੈਕ ਸ਼ੋਅ ਚੱਲ ਰਿਹਾ ਹੈਗਾ, ਅਤੇ ਫਿਰ ਇਹ ਮਾਹੌਲ ਕਿੱਥੇ ਹੋਰ ਬਣਨਾ ਹੀ ਨਹੀਂ ਬਣਾ ਹੀ। ਵੀਰਵਾਰ ਦਾ ਦਿਨ ਹੈ, ਡਰਾਈਵ ਬੈਕ ਸ਼ੋਅ ਦਾ ਟਾਈਮ ਹੈ, ਅਤੇ ਤੁਸੀਂ ਬੈਕ ਟੂ ਬੈਕ ਗਾਣੇ ਰੇਡੀਓ ਹਾਂਜੀ 1674 ਸਿਡਨੀ

ਸੋਰੀ ਪਰ ਉਹ ਐਕਸਪੈਕਟੇਸ਼ਨ ਜੋ ਸੀਗੀ ਉਹ ਗੱਲ ਨਹੀਂ ਬਣੀ ਹੈਗੀ ਸਰ। ਮੈਨੂੰ ਬਾਏ ਚਾਂਸ ਕਰਦੇ ਕਰਦੇ ਕਿਤੇ ਆਰਾਮਦਾਇਕ ਹੋਰ ਗੀਤ ਮਿਲ ਗਿਆ ਅਜਨਬੀ ਮਤ ਹੋਣਾ। ਹੋਪ ਕਿ ਇਹਦੇ 'ਚ ਵੀ ਉੱਦਾਂ ਹੀ ਐਕੁਸਟਿਕਸ ਦਾ ਇਸਤੇਮਾਲ ਕੀਤਾ ਹੋਵੇ। ਹੈਗਾ

ਤੋਂ ਐਡ ਹੋ ਗਿਆ ਵੀ ਗੱਡੀ ਚਲਾਉਂਦੇ ਹੋਏ ਆਹ ਗਾਣੇ ਤਾਂ ਚੱਲਣਗੇ ਹੁਣ ਆਰਾਮ ਤੇ ਤਾਂ ਘੈਂਟ ਹੋ ਗਿਆ ਕੰਮ ਦੇਖਿਆ ਅੱਜ ਦੇ ਦਿਨ ਦੀ ਖੋਜ ਹੀ ਹੋ ਗਈ ਡਰਾਈਵ ਬੈਕ ਸ਼ੋਅ ਕਰਦੇ ਕਰਦੇ ਕਰਦੇ ਪਤਾ ਨਹੀਂ ਕਿ ਤੁਹਾਨੂੰ ਐਕੋਸਟਿਕਸ ਕਿੰਨਾ ਕੁ ਅਟਰੈਕਟ ਕਰਦੇ ਹੈਗੇ ਨੇ ਪਰ ਮਿਊਜ਼ਿਕ ਮੈਟਰਸ ਅਲੋਟ ਮਾਈ ਅਲੋਟ ਮਿਊਜ਼ਿਕ ਮੈਟਰਸ ਅਲੋਟ ਚਲੋ ਦਿਓ ਜੀ ਹੁਣ ਇਸ ਪ੍ਰੋਗਰਾਮ ਦੇ ਵਿੱਚ ਇਜਾਜ਼ਤ ਹੁਣ ਬੈਕ ਟੂ ਬੈਕ ਕੁਛ ਸੁਣ ਲਓ ਬਸ ਹੁਣ ਜਿਹੋ ਜਿਹੇ ਵੀ ਸਟੈਂਡਰਡ

0: ਸਾਹਿਬ ਯਾਦ ਕਰਾਤੇ ਨੇ। ਦਿਓ ਜੀ ਇਜਾਜ਼ਤ ਹੁਣ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ, ਡਰਾਈਬੈਕ ਸ਼ੋਅ ਦੇ ਵਿੱਚੋਂ, ਅਤੇ ਅਗਲੇ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਕਰਦੇ ਹਾਂ ਮੁਲਾਕਾਤਾਂ। ਪ੍ਰੋਗਰਾਮ ਲੈ ਕੇ ਕਿਹੜਾ ਭਲਾ, ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ ਅਗਲੇ ਸੈਗਮੈਂਟ ਦੇ ਵਿੱਚ। ਧੰਨਵਾਦ।
1: This station is now the ultimate power in the universe.
2: Radio Hanji 16748.
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 04314651186 ਤੇ 212216 ਓਲਡ ਜੀ ਲੋਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066660 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਜਿਹੜੀ ਕਵਿਤਾ ਦੇ ਨਾਲ ਮੈਂ ਸ਼ੁਰੂਆਤ ਕੀਤੀ ਸੀ ਮੈਂ ਇਸ ਕਰਕੇ ਕੀਤੀ ਕਿਉਂਕਿ ਆਪਾਂ ਜਿਸ ਬੈਕਗਰਾਉਂਡ ਦੇ ਵਿੱਚੋਂ ਹੈਗੇ ਜਰਨਲਿਜ਼ਮ ਦੇ ਵਿੱਚੋਂ ਅਤੇ ਉਹਦੇ 'ਚੋਂ ਇਹ ਨਿਕਲ ਕੇ ਜਦੋਂ ਸਾਹਮਣੇ ਆਉਂਦੀ ਹੈ ਤਾਂ ਉਹ ਇਹੀ ਕਹਿੰਦੀ ਹੈ ਕਿ ਅੱਜ ਵੀ ਇੰਨੇ ਚਿਰ ਬਾਅਦ ਵੀ ਉਹ ਲਗਭਗ ਅੱਧੀ ਸਦੀ ਦੇ ਬਾਅਦ ਵੀ ਇਹ ਜਿਹੜੀ ਕਵਿਤਾ ਹੈਗੀ ਹੈ ਉਹ ਉਸੇ ਹੀ ਕੰਟੈਕਸਟ ਦੇ ਵਿੱਚ ਗੱਲ ਕਰਦੀ ਹੈ ਕਿ ਮੀਡੀਆ ਹਾਊਸਿਸ ਜਾਂ ਉਹਨਾਂ ਦੇ ਵਿੱਚ ਕੀਤੀ ਜਾਂਦੀ ਗੱਲ ਉਹ ਕਿੰਨੀ ਕੁ ਜਾਇਜ਼ ਔਰ ਕਿੰਨੀ ਕੁ ਜਿਹੜੀ ਹੈਗੀ ਹੈ ਸਰਕਾਰ ਦੇ ਸਰਕਾਰ ਦਾ ਡੈਮੇਜ ਨਾ ਹੋਵੇ ਉਸ ਨੂੰ ਕੰਟਰੋਲ ਕਰਕੇ ਉਹ ਖਬਰਾਂ ਕਿਵੇਂ ਲਿਖੀਆਂ ਜਾਂਦੀਆਂ ਨੇ ਕਿਸ ਤਰੀਕੇ ਦੇ ਨਾਲ ਘੜੀਆਂ ਜਾਂਦੀਆਂ ਨੇ ਔਰ ਇਹ ਸਿਰਫ ਭਾਰਤ ਦੀ ਗੱਲ ਨਹੀਂ ਹਿੰਦੁਸਤਾਨ ਦੀ ਗੱਲ ਨਹੀਂ ਤਾਂ ਪੂਰੀ ਦੁਨੀਆ ਭਰ ਦੇ ਵਿੱਚ ਇੱਦਾਂ ਹੀ ਹੁੰਦਾ ਹਾਂ ਜੇ ਐਕਸਟ੍ਰੀਮਿਸਟ ਕੰਟਰੀਆਂ ਨੇ ਜਿੱਥੇ ਡੈਮੋਕ੍ਰੇਸੀ ਨਹੀਂ ਹੈਗੀ ਉੱਥੇ ਤਾਂ ਵੱਖਰੀ ਉਹ ਕਹਾਣੀ ਹੈ ਪਰ ਅਵਤਾਰ ਸਿੰਘ ਪਾਸ਼ ਕਿੰਨਾ ਕੁ ਢੁੱਕਦਾ ਹੈਗਾ ਅੱਜ ਦੇ ਸੰਦਰਭ ਦੇ ਵਿੱਚ ਅੱਜ ਜਦੋਂ ਮੀਡੀਆ ਦੀ ਗੱਲ ਆਉਂਦੀ ਹੈ ਲਿਟਰੇਚਰ ਦੀ ਗੱਲ ਆਉਂਦੀ ਹੈ ਖੁੱਲ੍ਹ ਕੇ ਗੱਲ ਕਹਿਣ ਦੀ ਗੱਲ ਆਉਂਦੀ ਹੈ ਔਰ ਕਿਉਂ ਉਹਨੂੰ ਬਾਗੀ ਕਵੀ ਕਹਿ ਕੇ ਸੱਦਿਆ ਜਾਂਦਾ
1: ਬਿਲਕੁਲ ਜਿਹੜੀ ਤੁਹਾਡੀ ਇਹ ਗੱਲ ਇਹ ਅਸਲ ਵਿੱਚ ਗੱਲ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਜਿੱਥੇ ਤੁਸੀਂ ਛੱਡੀ ਹੈ ਗੱਲ ਕਿ ਅਵਤਾਰ ਸਿੰਘ ਸੰਧੂ ਤੇ ਪਾਸ਼ ਕਿਵੇਂ ਬਣਦਾ ਤੇ ਫਿਰ ਪਾਸ਼ ਜਿਹੜਾ ਹੈਗਾ ਇੱਕ ਭਾਸ਼ਾ ਦਾ ਇੱਕ ਖੇਮੇ ਦਾ ਇੱਕ ਜਿਹੜਾ ਹੈਗਾ ਇਹ ਕਹਿ ਸਕਦੇ ਖਿੱਤੇ ਦਾ ਕਵੀ ਨਾ ਹੋ ਕੇ ਪੂਰੀ ਦੁਨੀਆਂ ਦਾ ਕਵੀ ਕਿਵੇਂ ਬਣਦਾ ਕਿਉਂਕਿ ਜਿੱਥੇ ਹੋਰ ਜਿਹੜੇ ਸਥਾਪਤੀ ਦੇ ਨਾਲ ਜੁੜ ਕੇ ਚੱਲਦੇ ਆ ਭਾਵੇਂ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਵਰਕਸ ਨੇ ਉਹਨਾਂ ਦੀਆਂ ਕਿਰਤਾਂ ਨੇ ਉਹ ਵੀ ਟ੍ਰਾਂਸਲੇਟ ਹੁੰਦੀਆਂ ਪਰ ਪਾਸ਼ ਨੂੰ ਲੋਕਾਂ ਨੇ ਆਪ ਮੁਹਾਰੇ ਟ੍ਰਾਂਸਲੇਟ ਕੀਤਾ ਕਿੰਨੀਆਂ ਦੁਨੀਆਂ ਦੀਆਂ ਭਾਸ਼ਾਵਾਂ ਦੇ ਵਿੱਚ ਜਿਹੜਾ ਹੁਣ ਟ੍ਰਾਂਸਲੇਟ ਹੋ ਕੇ ਪਾਸ਼ ਜਿਹੜਾ ਹੈਗਾ ਉਹ ਪੜ੍ਹ ਰਿਹਾ ਪੜ੍ਹਿਆ ਜਾ ਰਿਹਾ ਤੇ ਅਸਲ ਦੇ ਵਿੱਚ ਗੱਲ ਇਹ ਹੈ ਕਿ ਚਲੋ ਇਹ ਵੀ ਇੱਕ ਕੁਦਰਤੀ ਵਰਤਾਰਾ ਹੁੰਦਾ ਹੈ ਕਿ ਇੱਦਾਂ ਦੀਆਂ ਹਸਤੀਆਂ ਜਿਹੜੀਆਂ ਪੈਦਾ ਹੁੰਦੀਆਂ ਤੇ ਇੱਕ ਲੀਹਾ ਪਾੜ ਕੇ ਸੋਚਣ ਦੀ ਜਿਹੜੀ ਉਹ ਗੱਲ ਕਰਦੀਆਂ ਨੇ ਤੇ ਕਿਉਂਕਿ ਜਿਹੜੇ ਸਮਿਆਂ ਦੇ ਵਿੱਚ ਪਾਸ਼ ਦਾ ਜਨਮ ਹੁੰਦਾ 1950 ਦੇ ਵਿੱਚ ਤੇ 1950 ਦੇ ਵਿੱਚ ਤੁਸੀਂ ਤਰੀਕ ਦੱਸੀ ਹੈ 9 ਸਤੰਬਰ ਨੂੰ ਤਲਵੰਡੀ ਸਲੇਮ ਜਲੰਧਰ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਇਹ ਵੀ ਪਾਸ਼ ਕਰਕੇ ਜਿਹੜਾ ਹੈ ਉਹ ਨਾ ਜ਼ਿਆਦਾ ਹੁਣ ਜਿਹੜਾ ਹੈਗਾ ਲੋਕਾਂ ਦਾ ਜਾਣੂ ਹੋ ਗਿਆ ਪਹਿਲਾਂ ਤਲਵੰਡੀ ਸਲੇਮ ਨੂੰ ਕੋਈ ਨਹੀਂ ਸੀ ਜਾਣਦਾ ਤੇ ਹੁਣ ਜਿਹੜਾ ਹੈਗਾ ਅਗਲੀ ਗੱਲ ਕਿ ਜਿਹੜੇ ਸਮਿਆਂ ਦੇ ਵਿੱਚ ਪਾਸ਼ ਨੇ ਲਿਖਣਾ ਸ਼ੁਰੂ ਕੀਤਾ 1950 ਦਾ ਜਨਮ ਲੈ ਕੇ 20 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀਆਂ ਲਿਖਤਾਂ ਆਉਣ ਲੱਗ ਗਈਆਂ ਤੇ ਉਸ ਵੇਲੇ ਜਿਹੜੀ ਪੂਰੀ ਧਾਰਾ ਚੱਲ ਰਹੀ ਸੀ ਪੂਰੀ ਦੁਨੀਆਂ ਦੇ ਵਿੱਚ ਤੇ ਦੇਸ਼ ਦੇ ਵਿੱਚ ਖਾਸ ਕਰਕੇ ਬਾਕੀ ਜਿਹੜੀਆਂ ਬਾਹਰੀ ਮੂਵਮੈਂਟਾਂ ਜਿਹੜੀਆਂ ਛੱਡ ਕੇ ਦੇਈਏ ਲਿਟਰੇਚਰ ਦੇ ਵਿੱਚ ਕਿਹੜੀ ਧਾਰਾ ਚੱਲ ਰਹੀ ਸੀ ਤੇ ਉਸ ਧਾਰਾ ਦੇ ਵਿੱਚ ਪਾਸ਼ ਕਿਵੇਂ ਅਲੱਗ ਚੱਲਦਾ ਆਪਣੀ ਲੀਹ ਬਣਾ ਕੇ ਚੱਲਦਾ ਆਪਣਾ ਲੀਹਾ ਬਣਾ ਕੇ ਚੱਲਦਾ ਤੇ ਜਾਂ ਲੀਹਾ ਪਾੜ ਕੇ ਚੱਲਦਾ ਇੱਕ ਉਹ ਵੱਡੀ ਗੱਲ ਸੀ ਕਿ ਇਹ ਇਹ ਮੈਂ ਇਹ ਵੀ ਮੈਂ ਕਹਿੰਦਾ ਕਿ ਬੰਦਾ ਕੋਈ ਮਿੱਥ ਕੇ ਜਾਂ ਕੋਈ ਕਿਸੇ ਠੀਕ ਹੈ ਕਮਿਟਮੈਂਟ ਹੋਣੀ ਕਿਸੇ ਮੂਵਮੈਂਟ ਪ੍ਰਤੀ ਲਹਿਰ ਪ੍ਰਤੀ ਹੋ ਗੱਲ ਹੁੰਦੀ ਹੈ ਪਰ ਉਹਦੇ ਅੰਦਰ ਕਿਤੇ ਨਾ ਕਿਤੇ ਉਹਦੇ ਖੂਨ ਦੇ ਵਿੱਚ ਜਾਂ ਆਪਾਂ ਕਹਿ ਲਈਏ ਉਹਦੇ ਲਹੂ ਦੀ ਤਾਸੀਰ ਦੇ ਵਿੱਚ ਕੋਈ ਏਦਾਂ ਦੀ ਗੱਲ ਜ਼ਰੂਰ ਹੁੰਦੀ ਹੈ ਜਿੱਥੇ ਜਿਹੜੀ ਉਹ ਬਗਾਵਤ ਦੇ ਜਿਹੜੇ ਉਹ ਆਪਾਂ ਕਹਿ ਲਈਏ ਕਿ ਉਹ ਸ਼ਰਰੇ ਜਾਂ ਉਹ ਕਿਤੇ ਨਾ ਕਿਤੇ ਉਹ ਤੱਤ ਨੇ ਜਿਹੜੇ ਉਹ ਪਏ ਹੁੰਦੇ ਆ ਪਾਸ਼ ਦੀ ਸਾਰੀ ਕਵਿਤਾ ਪਹਿਲੀ ਗੱਲ ਤਾਂ ਉਹ ਇੱਕ ਥਾਂ ਤੇ ਖੜੀ ਨਹੀਂ ਰਹੀ ਇਹ ਨਹੀਂ ਰਹੀ ਕਿ ਵਿਚਾਰਧਾਰਕ ਤੌਰ ਤੇ ਵੀ ਤੇ ਜਿਹੜਾ ਆਪਾਂ ਪੂਰਾ ਇੱਕ ਸਿੰਟੈਂਕਸ ਜਿਹੜਾ ਆਪਾਂ ਲੈਂਦੇ ਜਦੋਂ ਆਪਾਂ ਪੋਇਟਰੀ ਨੂੰ ਲੈਂਦੇ ਹਾਂ ਤੇ ਉਸ ਦੇ ਪੱਧਰ ਤੇ ਵੀ ਤੇ ਫਿਰ ਜਿਹੜਾ ਹੈਗਾ ਵਿਸ਼ਿਆਂ ਦੇ ਪੱਧਰ ਤੇ ਵੀ ਦੇਖੋ ਜਦੋਂ ਪਾਸ਼ ਦੀ ਜਿਹੜੀ ਪਹਿਲੀ ਕਵਿਤਾ ਆਉਂਦੀ ਹੈ ਕਿਤਾਬ ਆਉਂਦੀ ਹੈ ਲੋਕ ਕਥਾ ਤੇ ਲੋਕ ਕਥਾ ਵੇਲੇ ਜਿਹੜਾ ਪਾਸ਼ ਉਸ ਵੇਲੇ ਦਾ ਪੂਰਾ ਜਿਹੜਾ ਜੁਝਾਰਵਾਦੀ ਕਵੀ ਜਿਵੇਂ ਉਦੋਂ ਚੱਲ ਰਹੀ ਸੀ ਮੂਵਮੈਂਟ ਚੱਲ ਰਹੀ ਸੀ ਖਾਸ ਕਰਕੇ ਉਹ ਨਕਸਲਵਾੜੀ ਲਹਿਰ ਤੋਂ ਪ੍ਰਭਾਵਿਤ ਸੀ ਤੇ ਬਾਅਦ ਦੇ ਵਿੱਚ ਫਿਰ ਉਹ CPIML ਦੇ ਨਾਲ ਜੁੜਿਆ ਵੀ ਰਿਹਾ ਤੇ ਇਹ ਵੀ ਹੁੰਦਾ ਸੀ ਕਿਤੇ ਕੋਈ ਮੂਵਮੈਂਟ ਚੱਲਦੀ ਸੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਦੁਆਬਾ ਸੀ ਉਹ ਇੱਕ ਤਰੀਕੇ ਦਾ ਆਪਾਂ ਕਹਿੰਦੇ ਹਾਂ ਕਿ ਗੜ ਸੀਗਾ ਇੱਦਾਂ ਦੀਆਂ ਲਹਿਰਾਂ ਦਾ ਤੇ ਜਿੱਥੇ ਭਾਵੇਂ ਗਦਰ ਲਹਿਰ ਦਾ ਅਸਰ ਸੀ ਤੇ ਭਾਵੇਂ ਹੋਰ ਮੂਵਮੈਂਟ ਦਾ ਅਸਰ ਸੀ ਤੇ ਬਾਅਦ ਦੇ ਵਿੱਚ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪ੍ਰੈਸ ਦਾ ਜਿਹੜਾ ਸੀਗਾ ਉਹ ਵੀ ਕੇਂਦਰ ਉਹ ਹੀ ਬਣਿਆ ਪ੍ਰਿੰਟਿੰਗ ਦਾ ਕੰਮ ਉੱਥੇ ਸ਼ੁਰੂ ਹੋਇਆ ਅਖਬਾਰ ਉੱਥੋਂ ਛਪਣੇ ਸ਼ੁਰੂ ਹੋਏ ਇਹ ਬਹੁਤ ਸਾਰੇ ਕਾਰਨ ਸੀ ਤੇ ਪੜ੍ਹਨ ਲਿਖਣ ਦਾ ਜਿਹੜਾ ਸੀ ਉਹ ਇੱਦਾਂ ਦਾ ਉੱਥੇ ਆਈ ਗੱਲ ਫਿਰ ਲੈਫਟ ਜਿਹੜੇ ਖੱਬੇ ਪੱਖੀ ਵਿਚਾਰ

0: ਧਰਮ ਵਾਲੇ ਲੋਕਾਂ ਦਾ ਉੱਥੇ ਜ਼ਿਆਦਾ ਡੇਰਾ ਲੱਗਿਆ ਤੇ ਉੱਥੋਂ ਹੁਣ ਜਦੋਂ ਜਿਹੜੇ ਹੈਗੇ ਪਾਸ਼ ਜਦੋਂ ਇਹ ਲਿਖਦੇ ਆ ਲੋਕ ਕਥਾ ਲਿਖਦੇ ਆ ਉਦੋਂ ਉਹਨਾਂ ਦੀ ਜਿਹੜੀ ਪੋਇਟਰੀ ਸੀਗੀ ਉਹ ਬਿਲਕੁਲ ਸਿੱਧੀ ਡਾਇਰੈਕਟ ਪੋਇਟਰੀ ਸੀ ਜਿੱਥੇ ਸਟੇਟ ਨੂੰ ਡਾਇਰੈਕਟ ਹਿੱਟ ਕਰਦੀ ਸੀ ਤੇ ਜਾਂ ਹਕੂਮਤ ਨੂੰ ਚੈਲੰਜ ਕਰਦੀ ਸੀ ਤੇ ਫਿਰ ਜਿਹੜਾ ਹੈਗਾ ਪਾਸ਼ ਦਾ ਵੀ ਨਾਲ ਨਾਲ ਜਿਵੇਂ ਜਿਵੇਂ ਕਵਿਤਾ ਦਾ ਵਿਕਾਸ ਹੁੰਦਾ ਜਿਉਂ ਜਿਉਂ ਸੋਸਾਇਟੀ ਦਾ ਵਿਕਾਸ ਹੁੰਦਾ ਤੇ ਉੱਥੋਂ ਲੈ ਕੇ ਅਖੀਰ ਤੱਕ ਜਿਹੜੀ ਤੁਸੀਂ ਕਵਿਤਾ ਦਾ ਜ਼ਿਕਰ ਕੀਤਾ ਜਿਹੜੀ ਸਭ ਤੋਂ ਵੱਧ ਪੜ੍ਹੀ ਜਾਂਦੀ ਹੈ ਤੇ ਕਿਰਤ ਦੀ ਲੁੱਟ ਖਤਰਨਾਕ ਨਹੀਂ ਹੁੰਦੀ ਪੁਲਿਸ ਦੀ ਕੁੱਟ ਵੀ ਖਤਰਨਾਕ ਨਹੀਂ ਹੁੰਦੀ ਤੇ ਸਭ ਤੋਂ ਖਤਰਨਾਕ ਹੁੰਦਾ ਜਿਹੜਾ ਹੈਗਾ ਮੁਰਦਾ ਸ਼ਾਂਤੀ ਨਾਲ ਭਰ ਜਾਣਾ ਤੇ ਘਰੋਂ ਦਫ਼ਤਰ ਜਾਣਾ ਤੇ ਦਫ਼ਤਰ ਤੋਂ ਘਰ ਆਉਣਾ ਤੇ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨੇ ਦਾ ਮਰ ਜਾਣਾ ਤੇ ਹੁਣ ਉੱਥੋਂ ਜਾ ਕੇ ਜਿਹੜਾ ਹੈਗਾ ਪੋਇਟਰੀ ਉੱਥੋਂ ਤੱਕ ਜਿਹੜੀ ਪਹੁੰਚਦੀ ਹੈ ਉਹਦੇ ਦੌਰਾਨ ਇੱਕ ਪਾਸ਼ ਦੇ ਰਾਹੀਂ ਆਪਾਂ ਇਹ ਸਕਦੇ ਹਾਂ ਕਿ ਪੰਜਾਬੀ ਦੀ ਕਵਿਤਾ ਕਿਸ ਤਰ੍ਹਾਂ ਜਿਹੜੀ ਹੈਗੀ ਅੱਗੇ ਅੱਗੇ ਅੱਗੇ ਅੱਗੇ ਵਿਕਸਿਤ ਹੁੰਦੀ ਹੈ। ਇਹ ਤਾਂ ਹੈਗਾ ਇੱਕ ਲਿਟਰੇਰੀ ਸਫ਼ਰ ਇੱਕ ਸ਼ਾਇਰ ਦਾ ਇੱਕ ਕਵੀ ਦਾ। ਦੂਜੀ ਹੈਗੀ ਹੈ ਇੱਕ ਜ਼ਾਤੀ ਜ਼ਿੰਦਗੀ ਤੇ ਉਹ ਹੁਣ ਕਿਉਂਕਿ ਇੱਕ ਲੈਫਟ ਵਿਚਾਰਧਾਰਾ ਨਾਲ ਜੁੜੇ ਹੋਏ ਸੀ ਤੇ ਉਦੋਂ ਇੱਥੇ ਜਿਹੜਾ ਹੈਗਾ ਖੱਬੇ ਪੱਖੀ ਬੋਲਬਾਲਾ ਸੀ ਉਦੋਂ ਪਾਸ਼ ਹੋਏ ਵੀ ਆਪ ਉਹਨਾਂ ਲੋਕਾਂ ਦੀ ਬਾਂਹ ਮਰੋੜ ਲੈਂਦੇ ਸੀ ਜਿਹੜੇ ਸਟੇਟ ਦੇ ਹੱਕ ਚ ਲਿਖਦੇ ਸੀ ਜਾਂ ਜਿਹੜੇ ਸਟੇਟ ਦੇ ਹੱਕ ਚ ਵੀ ਨੀ ਜਿਹੜੇ ਗੁੱਡੀ ਗੁੱਡੀ ਲਿਖਦੇ ਸੀ ਤੇ ਉਹਨਾਂ ਦੀਆਂ ਲਿਖਤਾਂ ਦੇ ਖਿਲਾਫ਼ ਉਹ ਕਵਿਤਾ ਵੀ ਲਿਖਦੇ ਸੀ। ਇਸ ਤੱਕ ਸ਼ਿਵ ਕੁਮਾਰ ਬਟਾਲਵੀ ਵੀ ਉਹਨਾਂ ਦੇ ਨਾਂ ਚ ਸੀਗੇ ਲਿਖ ਰਹੇ ਸੀ ਕਿਉਂਕਿ ਸ਼ਿਵ ਕੁਮਾਰ ਬਟਾਲਵੀ ਦਾ ਜਿਹੜਾ ਦੇਹਾਂਤ 1973 ਚ ਜਾ ਕੇ ਹੁੰਦਾ ਤੇ ਉਹ ਤੱਕ ਉਹ ਸਮਕਾਲੀ ਵੀ ਰਹੇ ਤੇ ਉਹਨਾਂ ਨੂੰ ਵੀ ਉਹ ਚੈਲੰਜ ਕਰਦੇ ਸੀ। ਹੋਰ ਬਹੁਤ ਸਾਰੀਆਂ ਜਿਹੜੀਆਂ ਏਦਾਂ ਦੀਆਂ ਲਿਖਤਾਂ ਕੋਈ ਉਸ ਵੇਲੇ ਆ ਰਹੀਆਂ ਸੀ ਭਾਵੇਂ ਇਸ਼ਕ ਮਜਾਜ਼ੀ ਵਾਲੀਆਂ ਸੀ ਉਹਨਾਂ ਤੇ ਕਰਦੇ ਸੀ ਤੇ ਪਰ ਇਹ ਹੈ ਕਿ ਨਾਲ ਨਾਲ ਇੱਕ ਵਿਚਾਰਧਾਰਾ ਨੂੰ ਲੈ ਕੇ ਚੱਲਣਾ ਤੇ ਉਸ ਵਿਚਾਰਧਾਰਾ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਖੜੇ ਰਹਿਣਾ ਤੇ ਠੀਕ ਹੈ ਉਹਦੇ ਚ ਜਿਹੜੇ ਉਤਰਾਅ ਚੜਾ ਉਹ ਸਾਰਾ ਕੁਛ ਆਉਂਦਾ ਤੇ ਪਰ ਜਦੋਂ ਇੱਥੇ ਇੱਕ ਮੂਵਮੈਂਟ ਚੱਲਦੀ ਹੈ ਖੜਕੂਵਾਦ ਦੀ ਲਹਿਰ ਕਹਿ ਲਓ ਉਹਨੂੰ ਕਈ ਦਹਿਸ਼ਤਗਰਦੀ ਕਹਿੰਦੇ ਆ ਕੋਈ ਉਹਨੂੰ ਮਿਲੀਟੈਂਸੀ ਕਹਿੰਦਾ ਚਲੋ ਉਹ ਅਲੱਗ ਅਲੱਗ ਸ਼ਬਦ ਹੈ ਸਟੇਟ ਦੀ ਆਪਣੀ ਭਾਸ਼ਾ ਹੁੰਦੀ ਹੈ ਤੇ ਫਿਰ ਜਿਹੜੀਆਂ ਦੂਜੀਆਂ ਵਿਰੋਧੀ ਧਿਰਾਂ ਉਹਨਾਂ ਦੀ ਵੀ ਆਪਣੀ ਭਾਸ਼ਾ ਹੁੰਦੀ ਹੈ। ਉਸ ਵੇਲੇ ਜਿਹੜੇ ਇਹ CPI ML ਦੇ ਨਾਲ ਜਿਹੜੇ ਜੁੜੇ ਉਹਨਾਂ ਦੇ ਵੀ ਹੁਣ ਕਿੰਨੇ ਧੜੇ ਸੀ ਉਸ ਵੇਲੇ ਜਿਹੜੇ ਇਹ ਵਿਰੋਧ ਕਰਦੇ ਸੀ ਜਿਹੜਾ ਏਦਾਂ ਦਾ ਜਿਹੜਾ ਹੈਗਾ ਫਿਰਕੂ ਕੱਟੜਪੰਥੀ ਦਾ ਭਾਵੇਂ ਉਹ ਕਿਸੇ ਹਿੰਦੂ ਫਿਰਕੂ ਦੇ ਰੂਪ ਦੇ ਵਿੱਚ ਹੋਵੇ ਭਾਵੇਂ ਸਿੱਖ ਫਿਰਕੂ ਦੇ ਰੂਪ ਦੇ ਵਿੱਚ ਹੋਵੇ ਤੇ ਉਹ ਫਿਰ ਵਿਰੋਧ ਜਿਹੜਾ ਸੀ ਉਹ ਤਿੱਖਾ ਹੋਇਆ ਲਿਖਤਾਂ ਦੇ ਪੱਧਰ ਤੇ ਤਿੱਖਾ ਹੋਇਆ। ਉਂਝ ਤਾਂ ਖੈਰ ਕਦੇ ਕੋਈ ਉਹਨਾਂ ਦੀ ਆਪਸ ਦੇ ਵਿੱਚ ਏਦਾਂ ਦੀ ਕਿਤੇ ਗੱਲ ਹੋਈ ਨਹੀਂ ਸੀ ਤੇ ਉਹ ਫਿਰ ਚੱਲਦਾ ਚੱਲਦਾ ਚੱਲਦਾ ਚੱਲਦਾ ਇਸ ਤੱਕ ਪਹੁੰਚ ਗਿਆ। ਹਾਲਾਂਕਿ ਉਦੋਂ ਬਾਅਦ ਤਾਂ ਪਾਸ਼ ਬਾਹਰ ਚਲੇ ਗਏ ਸੀ ਵਿਦੇਸ਼ ਉੱਥੇ ਜਾ ਕੇ ਲਿਖੀਆਂ ਬਹੁਤੀਆਂ ਜਿਹੜੀਆਂ ਨਵੀਆਂ ਉਹਨਾਂ ਦੀਆਂ ਕਵਿਤਾਵਾਂ ਨੇ ਲੜਾਂਗੇ ਸਾਥੀ ਇਹੋ ਜਿਹੀਆਂ ਤੇ ਆ ਵੀ ਜਿਹੜੀ ਹੈ ਸਭ ਤੋਂ ਖਤਰਨਾਕ ਏਦਾਂ ਦੀਆਂ ਕਵਿਤਾਵਾਂ ਤੇ ਪਰ ਉਹਦੇ ਬਾਵਜੂਦ ਵੀ ਜਿਹੜਾ ਸੀ ਉਹ ਕਿਤੇ ਨਾ ਕਿਤੇ ਉਹ ਰਾਈਵਲਰੀ ਕਿਤੇ ਇਹ ਚੱਲਦੀ ਰਹੀ। ਹੁਣ ਉਹ ਕਿਸ ਲੈਵਲ ਤੇ ਚੱਲਦੀ ਰਹੀ ਇਹ ਤਾਂ ਖੈਰ ਬਾਅਦ ਚ ਵੀ ਗੱਲਾਂ ਨੇ ਸਾਹਮਣੇ ਆ ਕਿਉਂਕਿ ਪੁਲਿਸ ਦੀ ਆਪਣੀ ਥਿਉਰੀ ਹੁੰਦੀ ਹੈ ਤੇ ਦੂਜਾ ਇਹ ਵੀ ਪਾਸ਼ ਦੇ ਵਿੱਚ ਜਿਹੜੀ ਵੱਡੀ ਗੱਲ ਪਛਾਣਨ ਵਾਲੀ ਹੈ ਠੀਕ ਹੈ ਉਹ ਇੱਕ ਖਾਸ ਕਿਸਮ ਦੀ ਵਿਚਾਰਧਾਰਾ ਦੇ ਵਿਚਾਰਧਾਰਕ ਤੌਰ ਤੇ ਖਿਲਾਫ਼ ਸੀ ਕੋਈ ਉਹਨਾਂ ਦੇ ਖਿਲਾਫ਼ ਉਹ ਹਥਿਆਰ ਤਾਂ ਚੱਕ ਨਹੀਂ ਸੀ ਫਿਰਦਾ ਤੇ ਪਰ ਉਹ ਕਦੇ ਸਟੇਟ ਦੇ ਹੱਕ ਚ ਵੀ ਨਹੀਂ ਸੀ ਹੋਇਆ। ਜਿਹੜੀ ਸਭ ਤੋਂ ਵੱਡੀ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਇੱਕ ਮਾੜੀ ਗੱਲ ਹੋਈ ਕਿ ਬਹੁਤੇ ਲੋਕ ਉਹ ਸਟੇਟ ਦੇ ਹੱਕ ਚ ਸਿੱਧੇ ਭੁਗਤਣ ਲੱਗ ਗਏ। ਬਹੁਤ ਸਾਰੇ ਪੱਤਰਕਾਰ ਵੀ ਉਹਨਾਂ ਦੇ ਵਿੱਚ ਉਹਨਾਂ ਦੇ ਸਮਕਾਲੀ ਪੱਤਰਕਾਰ ਤੇ ਉਹ ਸਿੱਧਾ ਹੀ ਜਿਹੜੀ ਜੇ ਸਟੇਟ ਦਹਿਸ਼ਤਗਰਦੀ ਦੀ ਕਾਰਵਾਈ ਕਰਦੀ ਸੀ ਤੇ ਉਹ ਸਟੇਟ ਦੀ ਦਹਿਸ਼ਤ ਨੂੰ ਦਹਿਸ਼ਤ ਨਹੀਂ ਸੀ ਮੰਨਦੇ ਏਦਾਂ ਦੀ ਗੱਲ ਸੀ ਪਰ ਪਾਸ਼ ਜਿਹੜਾ ਹੈ ਏਦਾਂ ਦਾ ਨਹੀਂ ਸੀ ਕਿਉਂਕਿ ਪਾਸ਼ ਦੀ ਜਿਹੜੀ ਜਦੋਂ ਇੰਦਰਾ ਦੀ ਅਸੈਸੀਨੇਸ਼ਨ ਹੁੰਦੀ ਹੈ ਤੇ ਇੰਦਰਾ ਗਾਂਧੀ ਮਾਰੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਉਹਦੀ ਕਵਿਤਾ ਆਉਂਦੀ ਹੈ ਉਹ ਬੜੀ ਪੜ੍ਹਨ ਵਾਲੀ ਕਵਿਤਾ ਹੈ ਉਹ ਜਿਹਦੇ ਚ ਉਹ ਕਹਿੰਦੇ ਆ ਕਿ ਵੀ ਜੇ ਸਾਰਾ ਦੇਸ਼ ਉਹਦੀ ਮੌਤ ਦੇ ਜਿਹੜਾ ਹੈਗਾ ਅਫਸੋਸ ਚ ਸ਼ਾਮਿਲ ਹੈ ਤਾਂ ਉਸ ਦੇਸ਼ ਚੋਂ ਮੇਰਾ ਨਾਂ ਕੱਟ ਦਿਓ। ਬਲਕਿ ਇੰਨੀ ਜਿਹੜੀ ਸਿੱਧੀ ਜਿਹੜੀ ਆਪਾਂ ਸਟੇਟਮੈਂਟ ਕਹਿੰਦੇ ਹਾਂ ਇੱਕ ਪੋਇਟਰੀ ਦੇ ਵਿੱਚ ਤੇ ਜਿਹੜਾ ਦੇਖੋ ਉਹ ਬੰਦੇ ਦਾ ਮਾਰਿਆ ਜਾਣਾ ਬੰਦੇ ਦਾ ਉਦੋਂ ਮਾਰਿਆ ਜਾਣਾ ਜਦੋਂ ਉਹਨੂੰ ਇਹ ਲੱਗਿਆ ਕਿ ਹੁਣ ਕੋਈ ਵਿਰੋਧ ਇਸ ਕਿਸਮ ਦਾ ਕੋਈ ਹੈ ਹੀ ਨਹੀਂ ਕਿਉਂਕਿ ਤੇ ਫਿਰ ਇਸ ਉਮਰ ਦੇ ਜਿਹੜਾ ਹੈਗਾ ਇਸ ਪੜਾਅ ਤੇ ਆ ਕੇ ਮਾਰਾ ਜਾਣਾ, ਜਿੱਥੋਂ ਬਹੁਤ ਹੋਰ ਉਮੀਦ ਜਿਹੜੀ ਸੀਗੀ ਤੇ ਉਹ ਅੱਗੋਂ ਵੱਜਦੀ ਸੀ ਕਿ ਅਜੇ ਹੋਰ ਪਾਸ਼ ਇਸ ਤੋਂ ਵੀ ਜਿਹੜੀ ਵਧੀਆ ਪੋਇਟਰੀ ਲਿਟਰੇਚਰ ਦੇ ਵਿੱਚ ਖਾਸ ਕਰਕੇ ਪੰਜਾਬੀ ਲਿਟਰੇਚਰ ਦੇ ਵਿੱਚ ਆ ਸਕਦੇ ਆ, ਤੇ ਉਹ ਹੁਣ ਰਹੇਗਾ ਸਾਰਾ ਕੁਛ ਕਿਉਂਕਿ ਜਦੋਂ ਆਪਣੇ ਪਿੰਡ ਹੀ ਉਹ ਆਪਣਾ ਟਿਊਬਵੈਲ ਤੇ ਆ ਕੇ ਉੱਥੇ ਨਹਾ ਰਹੇ ਸੀ ਆਪਣੇ ਦੋਸਤ ਹੰਸਰਾਜ ਦੇ ਨਾਲ, ਤੇ ਉੱਥੇ ਉਹਨਾਂ ਨੂੰ ਜਿਹੜਾ ਹੈਗਾ ਤਿੰਨ ਜਿਹੜੇ ਸੀਗੇ ਮਿਲੀਟੈਂਟ ਕਹਿ ਲਓ ਦਹਿਸ਼ਤਗਰਦ ਕਹਿ ਲਓ ਕੋਈ ਵੀ ਸੀ, ਉਹਨਾਂ ਨੇ ਆ ਕੇ ਅੰਨੇਵਾਹ ਗੋਲੀ ਚਲਾ ਕੇ ਜਿਹੜਾ ਸੀ ਉਹ ਕਤਲ ਕਰਤਾ। ਤੇ ਹੁਣ ਕਿਉਂਕਿ ਆਪਾਂ 9 ਸਤੰਬਰ ਨੂੰ ਉਹਨਾਂ ਦਾ ਜਨਮ ਦਿਨ ਹੈ ਤੇ ਸਾਰੇ ਲਿਟਰੇਰੀ ਸਰਕਲ ਦੇ ਵਿੱਚ ਜਿਹੜਾ ਮਨਾਇਆ ਜਾਂਦਾ, ਤੇ ਪਰ ਇਹ ਜਿਹੜੀ ਬਹੁਤ ਘੱਟ ਬੰਦਿਆਂ ਨੂੰ ਇਹ ਇਸ ਚੀਜ਼ ਦਾ ਜਿਹੜਾ ਹੈਗਾ ਇੱਦਾਂ ਦਾ ਸ਼ਰਫ ਹਾਸਲ ਹੁੰਦਾ ਜਿਹਦੇ ਚ ਇੱਕ ਵਿਅਕਤੀ ਸਾਰੀ ਜ਼ਿੰਦਗੀ ਇਨਕਲਾਬੀ ਰਿਹਾ ਹੋਵੇ, ਕੋਈ ਉਹਨੇ ਸਟੇਟ ਤੋਂ ਕੋਈ ਫਾਇਦਾ ਨਾ ਲਿਆ ਹੋਵੇ ਤੇ ਸਟੇਟ ਦੇ ਖਿਲਾਫ ਲੜਦਾ ਰਿਹਾ ਹੋਵੇ, ਤੇ ਪਰ ਉਹਦੀ ਜਿਹੜੀ ਪੋਇਟਰੀ ਹੈ ਇਸ ਲੈਵਲ ਤੱਕ ਜਿਹੜਾ ਮੁਕਾਮ ਹਾਸਲ ਕਰ ਲਏ ਕਿ ਉਹ ਪੋਇਟਰੀ ਫਿਰ ਬਾਅਦ ਦੇ ਵਿੱਚ ਯੂਨੀਵਰਸਿਟੀਆਂ ਦੇ ਸਿਲੇਬਸ ਦੇ ਵਿੱਚ ਵੀ ਸ਼ਾਮਿਲ ਹੋਵੇ, ਉਹਦੇ ਤੇ ਸਰਚ ਜਿਹੜੀ ਹੈ ਉਹ ਹੋਵੇ, ਰਿਸਰਚ ਹੋਵੇ, ਤੇ ਹੁਣ ਐਨਸੀਆਰਟੀ ਦੀਆਂ 11ਵੀਂ 12ਵੀਂ ਦੀਆਂ ਕਿਤਾਬਾਂ ਚ ਵੀ ਪਾਸ਼ ਦੀਆਂ ਕਵਿਤਾਵਾਂ ਲੱਗੀਆਂ ਰਹੀਆਂ, ਤੇ ਸਾਹਿਤ ਅਕਾਦਮੀ ਨੂੰ ਵੀ ਜਿਹੜਾ ਹੈ ਉਹ ਰੈਕਗਨਾਈਜ਼ ਕਰਨਾ ਪਿਆ, ਤੇ ਫਿਰ ਕਿੰਨੇ ਹੀ ਹੋਰ ਅਦਾਰਿਆਂ ਨੇ ਪਾਸ਼ ਨੂੰ ਹਿੰਦੀ ਦੇ ਵਿੱਚ ਤਾਂ ਖੈਰ ਬਹੁਤ ਨੇ ਟਰਾਂਸਲੇਟ ਕੀਤਾ, ਉਸ ਤੋਂ ਬਿਨਾਂ ਪਾਕਿਸਤਾਨ ਦੇ ਵਿੱਚ ਉਰਦੂ ਦੇ ਵਿੱਚ ਟਰਾਂਸਲੇਟ ਹੋਏ, ਤੇ ਕੱਲੇ ਉਰਦੂ ਦੇ ਵਿੱਚ ਹੀ ਨਹੀਂ ਪੰਜਾਬੀ ਦੇ ਵਿੱਚ ਹੀ ਸਿਰਫ ਲਿਪੀਅੰਤਰ ਕੀਤਾ ਗਿਆ, ਪਰਸ਼ੀਅਨ ਸਕ੍ਰਿਪਟ ਜਿਹਨੂੰ ਸ਼ਾਹਮੁਖੀ ਮੁਖੀ ਕਹਿੰਦੇ ਆ, ਤੇ ਉਹਦੇ ਵਿੱਚ ਕੀਤਾ ਗਿਆ। ਇਹ ਜਿਹੜਾ ਹੈਗਾ ਪਾਸ਼ ਨੂੰ ਇੱਕ ਇਸ ਦਾ ਵੱਡਾ ਜਿਹੜਾ ਹੈਗਾ ਇਹ ਸਮਝਣਾ ਕਿ ਇੱਕ ਕਵੀ ਵਾਸਤੇ ਇਹ ਰਿਵਾਰਡ ਜਿਹੜਾ ਵੱਡਾ ਹੁੰਦਾ ਹੋਰ ਪੁਰਸਕਾਰਾਂ ਨਾਲੋਂ ਜਾਂ ਬਾਕੀ, ਤੇ ਕਿਉਂਕਿ ਪੁਰਸਕਾਰਾਂ ਦੇ ਤਾਂ ਉਹਨੇ ਖਿਲਾਫ ਲਿਖਿਆ ਆਪਣੀਆਂ ਕਵਿਤਾਵਾਂ ਚ ਵੀ ਲਿਖਿਆ। ਤੇ ਇੱਕ ਗੱਲ ਜਿਹੜੀ ਹੈ ਉਹ ਪੱਖ ਹੈਗਾ ਪਾਸ਼ ਦਾ ਪੱਤਰਕਾਰੀ ਵਾਲਾ, ਤੇ ਇਹ ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਨੀ ਕਿ ਪਾਸ਼ ਨੇ ਇੱਕ ਮੈਗਜ਼ੀਨ ਸ਼ੁਰੂ ਕੀਤਾ ਸੀ ਉੱਥੋਂ ਹੀ, ਤੇ ਪਹਿਲਾਂ ਉਹਨਾਂ ਨੇ ਮੈਗਜ਼ੀਨ ਸ਼ੁਰੂ ਕੀਤਾ ਸਿਆੜ, ਜਿਹੜਾ ਆਪਾਂ ਜ਼ਮੀਨ ਵਾਹੁਣ ਵੇਲੇ ਸਿਆੜ ਕੱਢਦੇ ਹਾਂ, ਉਹ ਉਹਦਾ ਮਤਲਬ ਉੱਥੋਂ ਹੀ ਸੀਗਾ ਜ਼ਮੀਨ ਨੂੰ ਜਿਹੜਾ ਸੀਗਾ ਤਿਆਰ ਕਰਨ ਦੀ ਗੱਲ ਵਾਹੀ ਵਾਸਤੇ ਜਾਂ ਖੇਤੀ ਵਾਸਤੇ ਜਾਂ ਕਾਸ਼ਤ ਵਾਸਤੇ। ਤੇ ਫਿਰ ਇੱਕ ਹੋਰ ਮੈਗਜ਼ੀਨ ਦੇ ਨਾਲ ਉਹ ਰਹੇ ਕੋ ਐਡੀਟਰ ਰੋਲੇ ਬਾਣ ਦਾ ਵੀ ਜਿਹੜਾ ਸੀ ਉਹ ਬੜਾ ਨਾਂ ਰਿਹਾ, ਕਿਉਂਕਿ ਮੇਰਾ ਪੰਜਾਬੀ ਲਿਟਰੇਰੀ ਜਰਨਲਿਜ਼ਮ ਦੇ ਉੱਪਰ ਹੈ ਮੇਰਾ ਕੰਮ, ਤੇ ਉਦੋਂ ਫਿਰ ਮੈਨੂੰ ਉਹ ਕਾਪੀਆਂ ਉਦੋਂ ਉਹਦੀਆਂ ਦੇਖਣ ਨੂੰ ਮਿਲੀਆਂ ਕਿ ਉਹ ਕਿੰਨੀ ਮਿਹਨਤ ਦੇ ਨਾਲ ਉਹ ਮੈਗਜ਼ੀਨ ਸੀ ਜਿਹੜੇ ਉਹ ਛਾਪਦੇ ਸੀ ਮੈਗਜ਼ੀਨ ਤਿਆਰ ਕਰਦੇ ਸੀਗੇ। ਤੇ ਇਹ ਜਿਹੜਾ ਇਹ ਇਸ ਤਰੀਕੇ ਦਾ ਜਿਹੜਾ ਸੀਗਾ ਉਹਨਾਂ ਦਾ ਸੀ। ਦੂਜਾ ਜਿਹੜਾ ਉਹਨਾਂ ਦੀ ਪੋਇਟਰੀ ਦੇ ਵਿੱਚ ਕਈ ਵਾਰੀ ਕਈ ਲੋਕਾਂ ਨੂੰ ਲੱਗਦਾ ਨਾਂ ਤੋਂ ਇਹ ਲੱਗਦਾ ਜਿਵੇਂ ਹੁਣ ਉਹਨੇ ਜਿਹੜੀਆਂ ਪਹਿਲੀਆਂ ਕਿਤਾਬਾਂ ਛਪੀਆਂ, ਪਹਿਲਾਂ ਲੋਕ ਕਥਾ ਛਪੀ, ਫਿਰ ਉੜਦੇ ਬਾਜ਼ਾਂ ਮਗਰ ਇਹ ਸੀ ਉਹ ਛਪੀ, ਤੇ ਫਿਰ ਸਾਡੇ ਸਮਿਆਂ ਵਿੱਚ ਛਪੀ। ਇਹ ਕਿਤਾਬਾਂ ਆਮ ਲੋਕ ਆਮ ਲੈ ਕੇ ਪੜ੍ਹਦੇ ਸੀ, ਘਰਾਂ ਦੇ ਵਿੱਚ ਪਈਆਂ ਹੁੰਦੀਆਂ ਸੀ। ਤੇ 1988 ਦੇ ਵਿੱਚ ਪਾਸ਼ ਦਾ ਕਤਲ ਹੁੰਦਾ, ਤੇ ਫਿਰ ਜਿਹੜੀਆਂ ਉਹਦੀਆਂ ਕਵਿਤਾਵਾਂ ਅਣਛਪੀਆਂ ਪਈਆਂ ਸੀ, ਫਿਰ ਉਹਨਾਂ ਦੇ ਦੋਸਤਾਂ ਨੇ ਕੁਝ ਸੰਸਥਾਵਾਂ ਨੇ ਮਿਲ ਕੇ ਫਿਰ ਇੱਕ ਕਿਤਾਬ ਹੋਰ ਉਹਨਾਂ ਦੀਆਂ ਕਵਿਤਾਵਾਂ ਦੀ ਛਾਪੀ, ਖਿਲਰੇ ਹੋਏ ਵਰਕੇ, ਉਹਨਾਂ ਦੀ ਡੈਥ ਤੋਂ ਜਾਂ ਆਪਾਂ ਕਹਿ ਲਓ ਕਤਲ ਤੋਂ ਜਿਹੜੀ ਉਹ ਬਾਅਦ ਜਿਹੜੀ ਉਹ ਛਪੀ। ਹੁਣ ਜਦੋਂ ਆਪਾਂ ਇਹ ਦੇਖਦੇ ਹਾਂ ਉਹਦੇ ਚ ਠੀਕ ਹੈ ਜਿਹੜੀ ਇਨਕਲਾਬੀ ਟੋਨ ਜਾਂ ਬਗਾਵਤ ਦੀ ਜਿਹੜੀ ਉਹ ਸਾਰਾ ਉਦਾਂ ਦੀ ਗੱਲ ਹੈ, ਪਰ ਇਹ ਨੀ ਕਿ ਉਹਦੇ ਚ ਜਿਹੜੇ ਮਨੁੱਖੀ ਰਿਸ਼ਤਿਆਂ ਦੀ ਬਾਕੀ ਕਿਤੇ ਗੱਲ ਹੈ ਉਹ ਮਾਈਨਸ ਹੈ, ਮਨੁੱਖੀ ਹੈ। ਉਹਦੀ ਕਈ ਤਾਂ ਕਵਿਤਾਵਾਂ ਬਹੁਤ ਕਮਾਲ ਦੀਆਂ ਨੇਗੀਆਂ, ਜਿਹਨਾਂ ਦਾ ਬਾਅਦ ਦੇ ਵਿੱਚ ਕੋਈ ਬਹੁਤਾ ਹੋਵੇ ਜਿਹੜਾ ਹੈਗਾ ਉਹ ਜ਼ਿਕਰ ਜਿਹੜਾ ਹੈ ਉਹ ਨਹੀਂ ਵੀ ਹੁੰਦਾ ਰਿਹਾ। ਜਿਵੇਂ ਉਹਦੀ ਇੱਕ ਕਵਿਤਾ ਹੈਗੀ ਹੈ ਕਲਾਮ ਮਿਰਜ਼ਾ, ਹੁਣ ਕਲਾਮ ਮਿਰਜ਼ਾ ਦੇ ਵਿੱਚ ਉਹ ਸਾਰੀ ਗੱਲ ਜਿਹੜੀ ਪੀਲੂ ਨੇ ਕੀਤੀ ਹੈ ਉਹਦਾ ਇੱਕ ਕਟੀਕ ਹੈ ਇੱਕ ਤਰੀਕੇ ਦਾ, ਕਿ ਹੁਣ ਜੇ ਅੱਜ ਹੋਵੇ ਤਾਂ ਫਿਰ ਕਿੱਦਾਂ ਦੀ ਗੱਲ ਹੋਵੇ, ਜਿਹਦੇ ਚ ਉਹ ਕਹਿੰਦਾ ਕਿ ਸੁਣਿਆ ਹੈ ਤੇਰੀ ਵੀ ਅੱਖ ਸੁਰਮਾ ਨਹੀਂ ਝੱਲਦੀ ਤੇ ਤੇਰੇ ਵੀ ਵਾਲਾਂ ਤੋਂ ਕੰਘੀਤ ਰਹਿੰਦੀ ਹੈ, ਤੇ ਮੇਰਾ ਕਤਲ ਵੀ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੈ। ਤੇ ਉਹਦੇ ਚ ਇੱਕ ਥਾਂ ਤੇ ਫਿਰ ਉਹ ਕਹਿੰਦਾ ਮੇਰੇ ਕੋਲੇ ਤੀਰ ਹੁਣ ਕਾਗਜ਼ ਦੇ ਨੇ ਤੇ ਜੋ 5 ਸਾਲਾਂ ਬਾਅਦ ਚੱਲਦੇ ਨੇ, ਤੇ ਜਿਹਦੇ ਵੀ ਲੱਗਦੇ ਨੇ ਉਹ ਪਾਣੀ ਨੀ ਮੇਰਾ ਲਹੂ ਮੰਗਦਾ। ਤੇ ਇਹ ਜਿਹੜਾ ਹੈਗਾ ਉਹ ਵੀ ਇਸੇ ਚ ਉਹ ਕਹਿੰਦਾ ਕਿ ਜ਼ਰੂਰੀ ਨੀ ਮੈਂ ਕਿਸੇ ਜਾਂਦੇ ਹੇਠ ਫੱਡਿਆ ਜਾਵਾਂ, ਮੇਰਾ ਕਤਲ ਜਿਹੜਾ ਹੈਗਾ ਉਹ ਕਿਸੇ ਕੁਰਸੀ ਦੇ ਹੇਠਾਂ ਵੀ ਹੋ ਸਕਦਾ, ਇੱਦਾਂ ਦੀ ਗੱਲ। ਤੇ ਇੱਕ ਹੋਰ ਬੜੀ ਰੋਮਾਂਟਿਕ ਤੇ ਇਦਾਂ ਦੀ ਜਿਹੜੀ ਉਹ ਕਵਿਤਾ ਹੋਰ ਹੈ ਉਹਦੀ, ਤੇ ਇਉਂ ਵੀ ਹੁੰਦਾ ਇਦਾਂ ਦਾ ਉਹਦਾ ਨਾਂ ਹੈ ਮੇਰੇ ਹੁਣ, ਤੇ ਜੇ ਤੂੰ ਨਾ ਮੁਕਲਾਵੇ ਜਾਂਦੀ ਤੈਨੂੰ ਭਰਮ ਰਹਿਣਾ ਸੀ ਕਿ ਰੰਗਾਂ ਦਾ ਮਤਲਬ ਫੁੱਲ ਹੀ ਹੁੰਦਾ, ਉਜੀ ਹੋਈ ਸਵਾਦ ਦੀ ਹਮਕ ਨਹੀਂ ਹੁੰਦੀ। ਸੋ ਇਹ ਜਿਹੜੇ ਇਹ ਸ਼ਬਦ ਨੇ ਜਿਹੜੇ ਇਹ ਜਿਹੜੀ ਸ਼ਬਦਾਵਲੀ ਹੈ, ਤੇ ਕਿਉਂਕਿ ਆਈ ਤਾਂ ਸਾਡੀ ਉੱਥੋਂ ਫੋਕਲੋਰ ਚੋਂ, ਸਾਡੇ ਇੱਕ ਇੱਕ ਰੋਮਾਂਟਿਕ ਜਿਹੜਾ ਸਾਡਾ ਵੇਗ ਹੈ ਤੇ ਉਸ ਦੇ ਵਿੱਚੋਂ ਆਈ ਹੈ, ਤੇ ਪਰ ਉਹਨੂੰ ਪਾਸ਼ ਕਿਸ ਤਰ੍ਹਾਂ ਵਰਤਦਾ, ਕਿਹੜੇ ਈਡੀਅਮ ਚ ਵਰਤਦਾ, ਕਿਹੜੇ ਮੁਹਾਵਰੇ ਚ ਵਰਤਦਾ, ਮੈਨੂੰ ਲੱਗਦਾ ਕਿ ਇਹ ਗੱਲ ਸਿਰਫ ਪਾਸ਼ ਕੋਲੇ ਸੀ। ਤੇ ਉਹਨਾਂ ਦੇ ਜਿਹੜੇ ਕੰਟੈਂਪਰੇਰੀ ਇਨਕਲਾਬੀ ਸ਼ਾਇਰ ਜਾਂ ਜੁਝਾਰਵਾਦੀ ਕਵਿਤਾ ਦੇ ਜਿਹੜੇ ਬੰਦੇ ਵੱਡੇ ਨਾਂ ਨੇ ਹੋਏ ਨੇ, ਜਿਹਦੇ ਚ ਓਮ ਪ੍ਰਕਾਸ਼ ਸ਼ਰਮਾ ਵੀ ਸੀ, ਤੇ ਸੰਤ ਰਾਮ ਅਦਾਸੀ ਦਾ ਨਾਮ ਵੱਡਾ ਇਸ ਕਰਕੇ ਵੀ ਹੈ ਕਿਉਂਕਿ ਉਹ ਖੁਦ ਇੱਕ ਲਿਰਿਕਲ ਐਲੀਮੈਂਟ ਉਹਦੇ ਚ ਬਹੁਤ ਜ਼ਿਆਦਾ ਸੀ, ਤੇ ਆਪ ਉਹਦੀ ਆਵਾਜ਼ ਬਹੁਤ ਵਧੀਆ ਸੀ, ਗਾਉਂਦਾ ਬਹੁਤ ਵਧੀਆ ਸੀ, ਤੇ ਪਰ ਉਹਦੇ ਬਾਵਜੂਦ ਵੀ ਜਿਹੜਾ ਇੰਟਲੈਕਚੁਅਲ ਜਿਹੜਾ ਲੈਵਲ ਹੈ, ਜਿਹੜਾ ਇੰਟਲੈਕਟ ਜਿਹੜਾ ਪੱਧਰ ਹੈ ਬੁੱਧੀ ਦਾ ਜਿਹੜਾ ਹੈ, ਉਹ ਪਾਸ਼ ਦੀ ਕਵਿਤਾ ਦੇ ਵਿੱਚ ਬਹੁਤ ਹੈ, ਉਹ ਤੁਹਾਨੂੰ ਜਿਹੜਾ ਹੈ ਦੇਖਣ ਨੂੰ ਮਿਲਦਾ ਹੈ। ਤੇ ਆਪ ਉਹ ਸਟੇਜੀ ਕਵੀ ਸੀ, ਕਵਿਤਾ ਸੋਹਣੀ ਕਹਿ ਲੈਂਦੇ ਸੀ, ਤੇ ਇਹ ਹੁੰਦਾ ਸੀ ਕਿ ਜਿਹੜੇ ਉਹਨਾਂ ਵੇਲਿਆਂ ਦੇ ਵਿੱਚ, ਕਿਉਂਕਿ ਉਦੋਂ ਜਿਹੜੇ ਮੁਸ਼ਾਇਰੇ ਹੁੰਦੇ ਸੀ ਉਹਦੇ ਚ ਸਟੇਜੀ ਕਵੀ ਜ਼ਿਆਦਾ ਹੁੰਦੇ ਸੀ, ਤੇ ਹਮੇਸ਼ਾ ਇਹ ਹੁੰਦਾ ਸੀ ਕਿ ਇਸ ਮੁਸ਼ਾਇਰੇ ਦੇ ਵਿੱਚ ਪਾਸ਼ ਆ ਰਿਹਾ ਕਿ ਨਹੀਂ ਆ ਰਿਹਾ, ਇਹ ਵੱਡੀ ਗੱਲ ਹੁੰਦੀ ਸੀ। ਤੇ ਫਿਰ ਇਹ ਸੀ ਕਿ ਭਾਵੇਂ ਲਿਖਤ ਤੋਂ ਇਹ ਲੱਗਦਾ ਸੀ ਕਿ ਬੰਦਾ ਕਿੰਨਾ ਜਿਹੜਾ ਹੈਗਾ ਤਿੱਖਾਪਣ ਹੈ, ਜਾਂ ਬੰਦੇ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਗੁੱਸਾ, ਜਾਂ ਕਿਉਂਕਿ ਕਵਿਤਾ ਦੇ ਵਿੱਚੋਂ ਬਹੁਤ ਉਹ ਬਗਾਵਤ ਝਲਕਦੀ ਸੀ, ਤੇ ਪਰ ਉਂਝ ਜਿਹੜਾ ਸੀ ਉਹ ਅੰਦਰੋਂ ਬੰਦਾ ਬਿਲਕੁਲ ਮੋਮ ਦੀ ਤਰ੍ਹਾਂ ਸੀ, ਜਿਹੜੇ ਹੈ ਰਿਸ਼ਤਿਆਂ ਦੇ ਵਿੱਚ, ਆਪਣੇ ਪ੍ਰਭਾਵਾਂ ਦੇ ਵਿੱਚ, ਤੇ ਉਹ ਬੜਾ ਹੀ ਉਹਦਾ ਕਮਾਲ ਦਾ ਜਿਹੜਾ ਸੀਗਾ। ਤੇ ਜਿਹੜੇ ਉਹਨਾਂ ਦੇ ਨਾਲ ਰਹੇ ਨੇ ਸ਼ਮਸ਼ੇਰ ਸੰਧੂ ਹੋਰੀ ਜਾਂ ਸੁਰਜੀਤ ਪਾਤਰ, ਪਰ ਪਾਤਰ ਸਾਹਿਬ ਸਾਡੇ ਚ ਹੁਣ ਨਹੀਂ ਰਹੇ, ਤੇ ਜਾਂ ਲਖਵਿੰਦਰ ਜੌਹਲ ਹੋਰੀ, ਤੇ ਉਹ ਦੱਸਦੇ ਨੇ ਕਿ ਉਹਨਾਂ ਦਾ ਜਿਹੜਾ ਹੈਗਾ ਸੀ ਕਿਸ ਲੈਵਲ ਤੇ ਸੀ। ਜੇ ਉਹ ਕਿਸੇ ਨੂੰ ਇਸ਼ਕ ਵੀ ਕਰਦੇ ਸੀ ਤਾਂ ਕੋਈ ਇਹ ਨਹੀਂ ਸੀ ਕਿ ਲੁਕ ਛਿਪ ਕੇ ਜਾਂ ਗੱਲ ਉਹ ਦੱਸ ਦਿੰਦੇ ਸੀ, ਜ਼ਾਹਰ ਕਰਦੇ ਸੀ ਆਪਣੇ ਮਿੱਤਰਾਂ ਦੇ ਵਿੱਚ ਕਿ ਆਹ ਇਸ ਤਰ੍ਹਾਂ ਦੀ ਆਹ ਗੱਲ ਹੈ। ਸੋ ਇਹ ਜਿਹੜੀਆਂ ਨੇ ਕਿਸੇ ਵਿਅਕਤੀ ਦੇ ਨਾਲ ਜਿਹੜਾ ਹੈ, ਵਿਅਕਤੀ ਵੱਡਾ ਉਦੋਂ ਹੀ ਹੁੰਦਾ ਤੇ ਜਦੋਂ ਉਹਦੇ ਜਿਹੜੇ ਸਾਰੇ ਪੱਖ ਉਹਨੂੰ ਉਸ ਵੱਡੇਪਣ ਵੱਲ ਜਦੋਂ ਲੈ ਕੇ ਜਾਂਦੇ, ਤੇ ਨਹੀਂ ਅਦਰਵਾਈਜ਼ ਤਾਂ ਬਹੁਤ ਥੋੜੀ ਕਵਿਤਾ ਲਿਖੀ ਹੈ ਵੈਸੇ ਜੇ ਆਪਾਂ ਕੁਆਂਟਮ ਦੇ ਪੱਖੋਂ ਦੇਖੀਏ ਪਾਸ਼ ਨੇ, ਤੇ ਪਰ ਕਿਉਂਕਿ ਉਹ ਕਵਿਤਾ ਸਾਰੀ ਹੀ ਸਿਰੇ ਦੀ ਹੈ, ਇਹ ਉਹਦੇ ਚੋਂ ਇਹ ਨਹੀਂ ਕਿਹਾ ਜਾ ਸਕਦਾ ਕਿ ਆਹ ਕਵਿਤਾ ਦੀ ਤਾਂ ਜ਼ਰੂਰਤ ਨਹੀਂ ਸੀ ਜਾਂ ਇਹ ਰੈਲੀਵੈਂਟ ਨਹੀਂ। ਜਿਵੇਂ ਤੁਸੀਂ ਕਿਹਾ ਕਿ ਜਿਹੜੀ ਉਦੋਂ ਗੱਲ ਹੋਈ ਉਹ ਅੱਜ ਵੀ ਰੈਲੀਵੈਂਟ ਹੈ, ਉਹ ਰਹਿਣੀ ਹੈ ਰੈਲੀਵੈਂਟ, ਜਿੰਨਾ ਤੱਕ ਜਿਹੜਾ ਹੈ ਮਨੁੱਖਤਾ ਦੇ ਉੱਤੇ ਏਦਾਂ ਦੀ ਜਿਹੜਾ ਗੱਲਬਾਤ ਰਹਿਣਾ, ਭਾਵੇਂ ਪੂੰਜੀ ਦਾ, ਭਾਵੇਂ ਜਗੀਰਦਾਰੀ ਦਾ, ਭਾਵੇਂ ਵਿਚਾਰਾਂ ਦਾ ਗੱਲਬਾਤ, ਤੇ ਇਹ ਉਹਨਾਂ ਚਿਰ ਜਿਹੜੀ ਇਹ ਸਾਰੀ ਇਹ ਰੈਲੀਵੈਂਟ ਉਹ ਰਹਿਣੀ ਰਹਿਣੀ ਹੈ। ਸੋ ਆਪਾਂ ਅੱਜ ਯਾਦ ਕਰ ਰਹੇ ਹਾਂ ਗੌਤਮ ਜੀ ਉਹਨਾਂ ਦੇ ਜਿਹੜਾ ਹੈਗਾ ਜਨਮ ਦਿਨ ਦੇ ਉੱਤੇ, ਤੇ ਵੈਸੇ ਤਾਂ 1950 ਦਾ ਜਿਹੜਾ ਹੈ ਉਹਨਾਂ ਦਾ ਜੋ ਬਰਥ ਜਿਹੜਾ ਉਹ ਬਣਦਾ, ਤੇ ਉਮਰ ਦੇ ਲਿਹਾਜ਼ ਨਾਲ ਜੇ ਅੱਜ ਹੁੰਦੇ ਫਿਰ ਵੀ ਮਤਲਬ ਕਿ 70-75 ਤੋਂ ਉੱਪਰ ਹੋਣਾ ਸੀਗਾ, ਤੇ ਪਰ ਫੇਰ ਵੀ ਮੈਨੂੰ ਇਹ ਲੱਗਦਾ ਕਿ ਬੜੀ ਛੇਤੀ ਜਿਹੜਾ ਸੀ ਉਹ ਸ਼ਾਇਰ ਸਾਡੇ ਕੋਲ ਚਲਾ ਗਿਆ, ਜਿਸ ਤੋਂ ਹੋਰ ਕਾਫੀ ਉਮੀਦ ਸੀ। ਇੱਕ ਗਲੋਬਲ ਸ਼ਾਇਰ ਆਪਾਂ ਕਹਿ ਸਕਦੇ ਹਾਂ ਕਿ ਸਾਰੀ ਦੁਨੀਆ ਨੂੰ ਕਲਾਵੇ ਚ ਲੈ ਕੇ ਚੱਲਣ ਵਾਲਾ ਸ਼ਾਇਰ ਸੀ
1: ਜੀ। ਇੱਕ ਜਗ੍ਹਾ ਮੈਂ ਪੜ੍ਹ ਰਿਹਾ ਸੀਗਾ, ਕਹਿੰਦੇ ਕਿ ਪਾਸ਼ ਨੇ ਜੇਲ੍ਹ ਦੇ ਅੰਦਰੋਂ, ਤੁਸੀਂ ਦੱਸਿਆ ਵੀ ਇੱਕ ਜੇਲ੍ਹ ਦੇ ਨਾਲ ਨਾਤਾ ਵੀ ਹੁੰਦਾ ਸੀਗਾ, ਕਿਉਂਕਿ ਰਚਨਾ ਹੀ ਇਸ ਕਿਸਮ ਦੀ ਕਰਨੀ, ਸਾਹਿਤੀ ਇਸ ਕਿਸਮ ਦਾ ਲਿਖਣਾ, ਕਲਮ ਹੀ ਇਸ ਕਿਸਮ ਦੇ ਨਾਲ ਅੱਗੋਂ ਗੱਲਿੰਗ ਕਿ ਜੇਲ੍ਹ ਲੈ ਜਾਂਦੇ ਸੀ। ਕਹਿੰਦੇ ਪੰਜਾਬ 'ਚ ਉਹਨੀ ਦੇਣੀ ਜਿੱਧਰ ਕਿੱਧਰੇ ਹੜਤਾਲ ਹੋਣੀ, ਨਕੋਦਰ ਪੁਲਿਸ ਨੇ ਆ ਕੇ ਘਰੋਂ ਪਾਸ਼ ਨੂੰ ਚੱਕ ਕੇ ਲੈ ਜਾਣਾ। ਇੱਕ ਵਾਰ ਤਾਂ ਪੂਰੇ ਇੰਡੀਆ ਲੈਵਲ ਦੇ ਉੱਤੇ ਰੇਲਵੇ ਦੀ ਹੜਤਾਲ ਹੋਈ ਸੀਗੀ, ਪਾਸ਼ ਦਾ ਕੋਈ ਲੈਣਾ ਦੇਣਾ ਨਹੀਂ ਸੀ, ਉਹਨਾਂ ਜੇਲ੍ਹ ਫੜ ਕੇ ਲੈ ਗਏ। ਮੈਂ ਇੱਕ BBC ਦੇ ਬਲੌਗ ਦੇ ਵਿੱਚ ਪੜ੍ਹ ਰਿਹਾ ਸੀ, ਉੱਥੇ ਕਹਿੰਦੇ ਪਾਸ਼ ਨੇ ਲਿਖਿਆ ਕਿ ਇੱਕ ਵਾਰ ਥਾਣੇ ਦੇ ਵਿੱਚ ਸਾਹਿਤਕਾਰ ਜਿਹੜੀ ਮੱਸ ਵਾਲਾ ਇੱਕ ਥਾਣੇਦਾਰ ਲੱਭ ਗਿਆ ਉਹਨਾਂ ਨੂੰ, ਅਤੇ ਥਾਣੇਦਾਰ ਨੇ ਬਜਾਏ ਕਿ ਇਹ 'ਚ ਸਲਾਖਾਂ ਦੇ ਪਿੱਛੇ ਡੱਕੀਏ, ਉਹਨਾਂ ਨੂੰ ਬਿਠਾ ਕੇ ਕਹਿੰਦਾ ਅਤੇ ਅੱਜ ਪਾਸ਼ ਸਾਹਿਬ ਫਿਰ ਮੇਰੀ ਕਵਿਤਾ ਸੁਣੋ, ਅਤੇ ਉਹਨੇ ਸੁਣਾਈ ਇੱਦਾਂ ਦੀ ਵੀ ਹਾਏ ਨਹੀਂ ਸੱਜਣੀ ਤੇਰੀ ਯਾਦ ਆਉਂਦੀ, ਕਿਵੇਂ ਦੱਸਾਂ ਕਿੰਨੀ ਤੇਰੀ ਯਾਦ ਆਉਂਦੀ, ਅਤੇ ਪਾਸ਼ ਅੱਗੋਂ ਵਾਹ ਵਾਹ ਕਰੀ ਜਾਣ, ਦਾਦ ਦੇਈ ਜਾਣ, ਉਹ ਕਹਿੰਦੇ ਦਾਦ ਨਾ ਦਿਓ ਤੁਸੀਂ ਵੀ ਇੱਦਾਂ ਦੀਆਂ ਲਿਖਿਆ ਕਰੋ, ਐਵੇਂ ਸਾਡੀਆਂ ਕੁੱਟਾਂ ਖਾਈ ਜਾਂਦੇ ਹੋ ਤੁਸੀਂ। ਤੇ ਇਹ ਮੈਂ ਇਹ ਗੱਲ ਇਸ ਕਰਕੇ ਕਰਨ ਲੱਗੀ ਹੈ ਕਿ ਚਾਹੇ ਜਿੱਦਾਂ ਤੁਸੀਂ ਦੱਸਿਆ ਕਿ ਇੰਦਰਾ ਗਾਂਧੀ ਦੇ ਖਿਲਾਫ ਲਿਖਣੀ, ਚਾਹੇ ਐਮਰਜੈਂਸੀ ਦੇ ਖਿਲਾਫ, ਇੱਕ ਬੜੀ ਵਧੀਆ, ਹੁਣ ਮੇਰੇ ਸ਼ਾਇਦ ਗੱਲ ਨਹੀਂ, ਇਹ ਸਾਡੇ ਸਮਿਆਂ 'ਚ ਹੀ ਹੋਣਾ ਸੀ ਕਿ ਸਮੇਂ ਨੇ ਖੜ ਜਾਣਾ ਸੀ ਕਿ ਹਮ ਵੀ ਹੋਈ ਯੋਗ ਵਾਂਗ, ਹੈ ਨਾ। ਸੋ ਜਾਂ ਫਿਰ ਕਹਿੰਦੇ ਨੇ ਕਿ ਉਸ ਵਕਤ ਜਿਹੜਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਖਿਲਾਫ ਵੀ ਉਹ ਵੋਕਲ ਹੋ ਗਏ ਸੀਗੇ, ਸਰਕਾਰ ਦੇ ਖਿਲਾਫ ਜਾਂ ਕਿਸੇ ਵੀ ਸ਼ਖਸੀਅਤ ਦੇ ਖਿਲਾਫ ਵੋਕਲ ਹੋਣ ਦਾ, ਇਹ ਸਿਰਫ ਪਾਸ਼ ਦੇ ਸਮੇਂ ਹੀ ਨਹੀਂ, ਅੱਗੇ ਪਿੱਛੇ ਵੀ ਇਹ ਰਿਹਾ ਹੈ ਕਿ ਇਹਦਾ ਇੱਕ ਸਿਲਾ ਇਹੀ ਹੁੰਦਾ ਹੈ ਕਿ ਆਲੋਚਨਾ ਤੁਸੀਂ ਕਰ ਨਹੀਂ ਸਕਦੇ ਹੈਗੇ, ਨਹੀਂ ਤਾਂ ਫਿਰ ਜਾਨ ਤੋਂ ਹੱਥ ਧੋਵੋਗੇ। ਭਾਰਤ ਦੇ ਵਿੱਚ ਤਾਂ ਖਾਸ ਤੌਰ ਦੇ ਉੱਤੇ ਇਹੀ ਸਿਲਾ ਮਿਲਦਾ ਰਿਹਾ ਹੈਗਾ, ਪਰ ਸਾਹਿਤਕਾਰ ਜਿਵੇਂ ਕਹਿੰਦੇ ਹੁੰਦੇ ਹੈ ਕਿ ਇੱਕ ਸੋਫਟ ਟਾਰਗੇਟ ਹੁੰਦੇ ਨੇ, ਪਰ ਉਹਨਾਂ ਦਾ ਅਸਰ ਜਿਹੜਾ ਉਹ ਇੱਕ ਵਾਈਡਰ ਆਡੀਅੰਸ ਦੇ ਉੱਤੇ ਹੁੰਦਾ। ਪਾਸ਼ ਵਾਜ਼ ਆਲਵੇਜ਼ ਅ ਟਾਰਗੇਟ,
0: ਨਹੀਂ ਉਹ ਤਾਂ ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਅਸਲ ਵਿੱਚ ਕਿਉਂਕਿ ਉਹ ਆਪ ਵੀ ਕਹਿੰਦੇ ਸੀ ਕਿਉਂਕਿ ਮੈਂ ਤਾਂ ਵੀ ਹੁਣ ਘਰੋਂ ਤੁਰ ਪਿਆ ਤੇ ਲਾਈਫ ਤਾਂ ਜਿਹੜੀ ਉਹ ਤਾਂ ਬੋਨਸ ਹੈ ਵੀ ਕਿੰਨੇ ਦਿਨ ਜਿਉਣਾ ਜਾਂ ਕਿਸ ਤਰੀਕੇ ਦਾ, ਇਹ ਵੀ ਗੱਲ ਕਿਉਂਕਿ ਬੰਦਾ ਇੱਕ ਜਦੋਂ ਇਹ ਗੱਲ ਸਮਝ ਲੈਂਦਾ ਜਾਂ ਮਿਥ ਲੈਂਦਾ ਤੇ ਉਹ ਕਿਤੇ ਨਾ ਕਿਤੇ ਉਹ ਗੱਲ ਤਾਂ ਪਤਾ ਹੁੰਦਾ ਕਿ ਮੈਨੂੰ ਇੱਦਾਂ ਦੀ ਜਿਹੜੀ ਉਹ ਐਲੀਮੀਨੇਟ ਕੀਤਾ ਜਾ ਸਕਦਾ ਕਿਸੇ ਵੀ ਫੋਰਸ ਵੱਲੋਂ, ਚਾਹੇ ਸਟੇਟ ਹੋਵੇ ਚਾਹੇ ਕੋਈ ਹੋਰ ਹੋਵੇ ਵਿਰੋਧੀ ਹੋਣ। ਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਤੇ ਪਾਸ਼ ਦੀ ਉਹ ਛੋਟੀ ਜਿਹੀ ਉਮਰ ਦੇ ਵਿੱਚ ਉਹਨੂੰ ਕਿੰਨੇ ਵਾਰੀ ਜਿਹੜਾ ਜੇਲ੍ਹ ਜਾਣਾ ਪਿਆ, ਜਿਹੜੀ ਉਹਦੀ ਜੇਲ੍ਹ ਵਾਲੀ ਜਿਹੜੀ ਕਵਿਤਾ ਜੀ ਚੋ ਕਹਿੰਦਾ ਮੈਂ ਘਾਹ ਹਾਂ, ਤੇ ਉਹ ਉੱਥੋਂ ਉਹ ਪਤਾ ਲੱਗਦਾ ਵੀ ਬੰਦਾ ਜਿਹੜਾ ਮਨੁੱਖ ਦੇ ਅੰਦਰ ਦੀ ਜਿਹੜੀ ਗੱਲ ਹੈ ਉਹ ਜਾਂ ਉਹਦੇ ਅੰਦਰ ਦੀ ਜਿਹੜੀ ਇੱਕ ਵਿਚਾਰਧਾਰਾ ਹੈ, ਤੇ ਜਿੱਦਾਂ ਮਾਰਕਸਿਸਟ ਕ੍ਰਿਟਿਕ ਹੈ ਥਿੰਕਰ ਹੈ ਗ੍ਰਾਮਸ਼ੀ, ਉਹ ਕਹਿੰਦਾ ਨਾ ਕਿ ਭਾਵੇਂ ਤੁਸੀਂ ਲੱਖ ਕਿਸੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਵੋ ਪਰ ਤੁਹਾਡੇ ਇੱਕ ਆਪਣੀ ਵਿਚਾਰਧਾਰਾ ਵੀ ਹੁੰਦੀ ਹੈ, ਮਨੁੱਖ ਦੇ ਅੰਦਰ ਵੀ ਇੱਕ ਵਿਚਾਰਧਾਰਾ ਹੁੰਦੀ ਹੈ। ਮੇਰਾ ਖਿਆਲ ਹੈ ਕਿ ਉਹਦੀ ਪੋਇਟਰੀ ਦੇ ਵਿੱਚ ਉਹ ਜਿਹੜੀ ਉਹ ਸਾਰੀ ਗੱਲ, ਕਿਉਂਕਿ ਉਹ ਕੋਈ ਭਾਸ਼ਣ ਤਾਂ ਲਿਖਦਾ ਨਹੀਂ ਸੀ, ਹਾਂ ਠੀਕ ਹੈ ਉਹਨੇ ਕਿਤਾਬਾਂ ਵੀ ਕੁਛ ਇੱਦਾਂ ਲਿਖੀਆਂ ਸ਼ੁਰੂ ਸ਼ੁਰੂ ਚ, ਰਾਸ਼ੀ ਫਲ ਦੇ ਉੱਪਰ ਇੱਕ ਕਿਤਾਬ ਲਿਖੀ ਮੈਨੂੰ ਯਾਦ, ਰਾਸ਼ੀਆਂ ਦੇ ਉੱਪਰ ਕਿਤਾਬ ਲਿਖੀ ਕਿ ਰਾਸ਼ੀਆਂ ਕਿੱਦਾਂ, ਉਹਨੇ ਬਕਾਇਦਾ ਇੱਕ ਸਾਇੰਸ ਦੇ ਐਂਗਲ ਤੋਂ ਕਿਤਾਬ ਲਿਖੀ, ਇੱਕ ਵਿਗਿਆਨਕ ਐਂਗਲ ਤੋਂ ਕਿਵੇਂ ਸੂਰਜ ਦੀ ਡਾਇਰੈਕਸ਼ਨ ਹੁੰਦੀ ਹੈ ਕਿੱਦਾਂ, ਤੇ ਇਹ ਸਾਰਾ ਕੁਛ। ਤੇ ਪਰ ਇਹ ਕਿ ਉਹ ਲਿਖਤ ਦੇ ਵਿੱਚ ਕਿਉਂਕਿ ਲਿਖਤ ਤਾਂ ਆਮ ਵਰਗੀ ਸੀਗੀ, ਤੇ ਪਰ ਜਿਹੜੀ ਜਾਨ ਪੋਇਟਰੀ ਦੇ ਵਿੱਚ ਸੀ ਤੇ ਉਹਦੇ ਬਰਾਬਰ ਦੀ ਪੰਜਾਬੀ ਦੇ ਵਿੱਚ ਉਹਨਾਂ ਦੇ ਕੰਟੈਂਪਰੇਰੀ ਕਿੰਨੇ ਹੋਰ ਰਾਈਟਰ ਸੀ, ਠੀਕ ਹੈ ਹੋਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਸੁਰਜੀਤ ਪਾਤਰ ਵੀ ਉਹਨਾਂ ਦੇ ਕੰਟੈਂਪਰੇਰੀ ਰਹੇ ਇੱਕ ਤਰੀਕੇ ਦੇ ਨਾਲ, ਤੇ ਪਰ ਕਿਉਂਕਿ ਉਹਨਾਂ ਦਾ ਹੋਰ ਸੀ ਸਟਾਈਲ ਤੇ ਉਹ ਵੱਖਰੇ ਥੋੜਾ ਹੋਰ ਸੰਵੇਦਨਸ਼ੀਲ ਢੰਗ ਨਾਲ ਹਰੇਕ ਗੱਲ ਨੂੰ ਕਹਿੰਦੇ ਸੀ, ਪਰ ਇਹਨਾਂ ਦੇ ਵਿੱਚ ਜਿਹੜੀ ਇੱਕ ਸ਼ਬਦਾਂ ਦੇ ਵਿੱਚ ਖਟਕ ਮਟਕ ਟਣਕਾਰ, ਉਹੀ ਇੱਕ ਜਿਵੇਂ ਖੜਕ ਦੇ ਖੰਡੇ ਵਾਲੀ ਜਿਹੜੀ ਗੱਲ ਸੀ ਉਹ ਮੈਨੂੰ ਲੱਗਦੀ ਹੈ ਕਿ ਉਹ ਜ਼ਿਆਦਾ ਸੀਗੀ ਪਾਸ਼ ਦੇ ਵਿੱਚ। ਤੇ ਪਰ ਇਹ ਵੀ ਉਹਦਾ ਮਤਲਬ ਇਹ ਨਹੀਂ ਕਿ ਉਹਦੇ ਚ ਲਿਟਰੇਰੀ ਕਿਤੇ ਐਲੀਮੈਂਟ ਘੱਟ ਸੀ ਜਾਂ ਇਸ ਤਰ੍ਹਾਂ ਸੀ, ਤੇ ਉਹ ਵੀ ਜਿਹੜਾ ਸੀ ਉਸ ਤਰੀਕੇ ਨਾਲ ਸੀ, ਪਰ ਗੱਲ ਸੀ ਕਿ ਘਟਨਾ ਨੂੰ ਜਾਂ ਹੋਰ ਕਿੱਦਾਂ ਟ੍ਰੀਟ ਕਰਨਾ, ਜਿਵੇਂ ਐਮਰਜੈਂਸੀ ਦੇ ਉੱਤੇ ਕਵਿਤਾ ਲਿਖੀ ਜਾਂ ਕੋਈ ਹੋਰ ਘਟਨਾਵਾਂ ਵਾਪਰੀਆਂ ਜਾਂ ਬਦਲ ਰਹੇ ਸੱਭਿਆਚਾਰ ਦੇ ਉੱਪਰ ਕੋਈ ਕਵਿਤਾ, ਉਹ ਮੇਰਾ ਖਿਆਲ ਉਹ ਵੀ ਸਾਡੇ ਸਮੇਂ ਵਿੱਚ ਕਿਤਾਬ ਦੇ ਵਿੱਚ ਹੀ ਹੈ, ਤੇ ਜਿਹਦੇ ਚ ਉਹ ਕਹਿੰਦਾ ਕਿ ਸਾਡੇ ਸਮੇਂ ਚ ਹੀ ਹੋਣਾ ਸੀ ਜਿਹੜਾ ਕਾਰਲ ਮਾਰਕਸ ਦਾ ਜਿਹੜਾ ਬੱਬਰ ਸ਼ੇਰ ਵਰਗਾ ਜਿਹੜਾ ਸਿਰ ਹੈ ਮੇਮਣੇ ਵਾਂਗੂ ਵੀਹਾਂ ਚ ਮਿਆਂਕਦਾ ਫਿਰਨਾ ਸੀ, ਇਸ ਕਿਸਮ ਦੀ, ਕਿਉਂਕਿ ਉਦੋਂ ਜਿਹੜੀਆਂ ਇਹ ਧਿਰਾਂ ਸੀਗੀਆਂ ਖੱਬੇ ਪੱਖੀ ਧਿਰਾਂ ਉਹ ਵੀ ਵੰਡੀਆਂ ਗਈਆਂ ਸੀ ਕਈ ਹਿੱਸਿਆਂ ਦੇ ਵਿੱਚ, ਤੇ ਸੀਪੀਆਈ ਨੇ ਤਾਂ ਐਮਰਜੈਂਸੀ ਦੀ ਸਪੋਰਟ ਕਰਤੀ ਸੀ, ਤੇ ਸੋ ਇਹ ਇਸ ਤਰ੍ਹਾਂ ਦਾ ਜਿਹੜਾ ਸੀਗਾ ਇਹ ਪਾਸ਼ ਦੇ ਹਿੱਸੇ ਹੀ ਆਈ ਹੈ ਗੱਲ।
1: ਜੀ ਵਾਕਈ ਬਹੁਤ ਸ਼ੁਕਰੀਆ ਪ੍ਰੀਤਮ ਭਾਅ ਜੀ, ਧੰਨਵਾਦ ਤੁਹਾਡਾ।
0: ਹਾਂਜੀ ਸ਼ੁਕਰੀਆ ਜੀ।
1: ਸੋ ਜਿੱਦਾਂ ਪ੍ਰੀਤਮ ਸਿੰਘ ਰੁਪਾਲ ਹੋਰਾਂ ਨੇ ਅੱਜ ਅਵਤਾਰ ਸਿੰਘ ਸੰਧੂ ਉਰਫ ਪਾਸ਼ ਦੀ ਗੱਲ ਕੀਤੀ ਤੇ ਦੱਸਿਆ ਕਿ ਇੱਕ ਚੀਜ਼ ਹੁੰਦੀ ਹੈ ਕਿ ਜਿੱਦਾਂ ਕਹਿੰਦੇ ਨੇ ਕਿ ਉਹਨਾਂ ਦੀ ਆਪਣੀ ਕਵਿਤਾ ਵੀ ਸੀਗੀ ਕਿ ਸਭ ਤੋਂ ਖਤਰਨਾਕ ਕਿਰਤ ਦੀ ਲੁੱਟਣੀ ਹੁੰਦੀ, ਉਹਦੇ 'ਚ ਜਿਹੜੀ ਉਹ ਗੱਲ ਕਰ ਰਹੇ ਨੇ ਉਹ ਮੌਤ ਦੇ ਬਾਰੇ, ਜਿੱਦਾਂ ਪ੍ਰੀਤਮ ਸਿੰਘ ਭਾਅ ਜੀ ਦੱਸ ਰਹੇ ਸੀਗੇ ਕਿ ਪਹਿਲਾਂ ਹੀ ਮੰਨ ਚੁੱਕੇ ਸੀਗੇ ਕਿ ਇਹ ਤਾਂ ਵਜੂਦੀ ਰੂਪ ਦੇ ਵਿੱਚ ਜਿਉਂਦਾ, ਅਦਰਵਾਈਜ਼ ਤਾਂ ਮੌਤ ਤਾਂ ਪਹਿਲਾਂ ਦੀ ਹੋ ਗਈ, ਕਾਫੀ ਚਿਰ ਦੀ ਹੋ ਗਈ। ਸੋ ਉਹ ਜਿਹੜੀ ਗੱਲ ਹੈਗੀ ਹੈ ਕਿ ਮਰਨ ਦਾ ਇੱਕ ਹੋਰ ਵੀ ਢੰਗ ਹੁੰਦਾ, ਮੌਤ ਦੇ ਚਿਹਰੇ ਤੋਂ ਚੁੱਕ ਦੇਣਾ ਨਕਾਬ ਤੇ ਜ਼ਿੰਦਗੀ ਦੀ 420 ਨੂੰ ਸ਼ਰੇਆਮ ਬੇਪਰਦ ਕਰ ਦੇਣਾ। ਸੋ ਜ਼ਮੀਰ ਦੀ ਮੌਤ ਨਹੀਂ ਹੋਣ ਦਿੱਤੀ ਹੈਗੀ ਵਜੂਦੀ ਰੂਪ ਦੇ ਵਿੱਚ, ਬੇਸ਼ੱਕ ਇੱਕ ਮੌਤ ਜਿਹੜੀ ਹੈ ਸਰੀਰ ਦੀ ਹੋ ਗਈ ਹੋਵੇ। ਪਾਸ਼ ਨੂੰ ਉਸ ਤੋਂ ਬਾਅਦ ਕਹਿਣ ਦਾ ਲਿਖਣ ਦਾ ਜ਼ੁਰਤ ਜਿਹੜੀ ਹੈਗੀ ਹੈ ਉਹ ਬਹੁਤ ਥੋੜ੍ਹੇ ਲੋਕ ਕਰ ਸਕੇ ਹੈਗੇ ਨੇ। ਅਵਤਾਰ ਸਿੰਘ ਪਾਸ਼ ਨੂੰ ਸ਼ਰਧਾਂਜਲੀ ਦਿੰਦਾ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਇੱਕ ਦੇਸ ਪੰਜਾਬ ਕੀ ਗੱਲ ਕੀ ਚ। ਸਿੱਧੂ ਮੂਸੇਵਾਲੇ ਨੇ ਵੀ ਆਪਣੇ ਇੱਕ ਗੀਤ ਦੇ ਵਿੱਚ ਪਾਸ਼ ਦੀ ਗੱਲ ਕੀਤੀ ਹੈਗੀ ਹੈ। ਪ੍ਰੋਗਰਾਮ ਮੁੱਕਿਆ ਨਹੀਂ ਹਲੇ, ਜਿੱਦਾਂ ਮੁੱਕਿਆ ਨਹੀਂ ਹਲੇ।

ਬਾਕੀ ਚੱਲੇ ਪਾਸ਼ ਦੇ ਵਿਚਾਰਾਂ ਵਾਂਗੂ ਨਹੀਂ। ਹੁਣ ਇਹ ਪਾਸ਼ ਦੇ ਵਿਚਾਰ ਕੀ ਨੇ ਜਿਹਦੇ ਬਾਰੇ ਸਿੱਧੂ ਨੇ ਵੀ ਜ਼ਿਕਰ ਕੀਤਾ ਔਰ ਜਿਹਦੇ ਬਾਰੇ ਪਹਿਲਾਂ ਰੁਪਾਲ ਭਾਅ ਜੀ ਵੀ ਦੱਸ ਗਏ ਹਾਂ, ਸਪੈਸ਼ਲੀ ਉਸ ਵੇਲੇ ਜਦੋਂ ਤੁਸੀਂ ਸਰਕਾਰ ਨੂੰ ਹੀ ਸਰਕਾਰ ਦੇ ਸਾਹਮਣੇ ਚੈਲੇਂਜ ਕਰ ਦਿੰਦੇ ਹੋ ਔਰ ਕਿਸ ਤਰੀਕੇ ਦੇ ਨਾਲ ਕਰਦੇ ਹੋ। ਸਾਡੇ ਸਮਿਆਂ ਦੇ ਵਿੱਚ ਇੱਕ ਕਵਿਤਾ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਲਈਏ ਕਿ ਸਭ ਕੁਝ ਸਾਡੇ ਹੀ ਸਮਿਆਂ 'ਚ ਹੋਣਾ ਸੀ, ਕਿ ਸਮੇਂ ਨੇ ਖੜ ਜਾਣਾ ਸੀ ਹੰਭੀ ਹੋਈ ਜੋਗ ਵਾਂਗ, ਅਤੇ ਕੱਚੀਆਂ ਕੰਧਾਂ 'ਤੇ ਲਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ। ਸਮਝਣ ਦੀ ਕਹਾਣੀ ਹੈ ਕਿ ਜਦੋਂ ਐਮਰਜੈਂਸੀ ਲੱਗੀ ਹੋਈ ਸੀ ਅਤੇ ਸਭ ਕੁਝ ਰੁਕ ਜਾਂਦਾ, ਖੜ ਜਾਂਦਾ ਅਤੇ ਹਰ ਪਾਸੇ ਸਿਰਫ ਇੰਦਰਾ ਇੰਦਰਾ ਹੁੰਦੀ ਹੈ। ਸੋ ਇਹ ਇੱਕ ਵਾਰ ਫਿਰ ਤੋਂ ਸਮਝੋ ਇਸ ਸਿਰਲੇਖ ਨੂੰ, ਅਤੇ ਕਵਿਤਾ ਥੋੜ੍ਹੀ ਜਿਹੀ ਲੰਬੀ, ਕਿ ਸਭ ਕੁਝ ਸਾਡੇ ਸਮਿਆਂ 'ਚ ਹੀ ਹੋਣਾ ਸੀ, ਕਿ ਸਮੇਂ ਨੇ ਖੜ ਜਾਣਾ ਸੀ ਹੰਭੀ ਹੋਈ ਜੋਂਗ ਵਾਂਗ, ਅਤੇ ਕੱਚੀਆਂ ਕੰਧਾਂ 'ਤੇ ਲਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ। ਧੁੱਪ ਨਾਲ ਤਿੜਕੇ ਹੋਏ ਕੰਧਾਂ ਦੇ ਲੇਆਂ ਅਤੇ ਧੂੰਏ ਨੂੰ ਤਰਸੇ ਚੁੱਲ੍ਹਿਆਂ ਨੇ ਸਾਡੇ ਹੀ ਵੇਲਿਆਂ ਦਾ ਗੀਤ ਬਣਨਾ ਸੀ। ਗਰੀਬ ਦੀ ਧੀ ਵਾਂਗ ਵੱਧ ਰਿਹਾ ਇਸ ਦੇਸ਼ ਦੇ ਸਨਮਾਨ ਦਾ ਬੂਟਾ, ਸਾਡੇ ਰੋਜ਼ ਘਟਦੇ ਕੱਦਾਂ ਦੀਆਂ ਮੋਰਾਂ 'ਤੇ ਹੀ ਉੱਗਣਾ ਸੀ ਸ਼ਾਨਦਾਰ ਐਟਮੀ ਤਜਰਬੇ ਦੀ ਮਿੱਟੀ, ਸਾਡੀ ਰੂਹ 'ਚ ਪਸਰੇ ਰੇਗਿਸਤਾਨ 'ਚੋਂ ਹੀ ਉੱਡਣੀ ਸੀ। ਉਹਨਾਂ ਦਿਨਾਂ ਦੇ ਵਿੱਚ ਪੋਖਰਨ 'ਚ ਇੰਦਰਾ ਗਾਂਧੀ ਹੋਰਾਂ ਨੇ ਮਿਡ 70s ਦੇ ਵਿੱਚ ਇੱਕ ਐਟਮੀ ਟੈਸਟ ਵੀ ਕੀਤਾ ਸੀ, ਉਹਦੀ ਵੀ ਗੱਲ ਵਿੱਚ ਹੀ ਆ ਜਾਂਦੀ ਹੈ। ਅਤੇ ਅੱਗੇ ਪਾਸ਼ ਲਿਖਦਾ ਕਿ ਮੇਰੇ ਤੁਹਾਡੇ ਦਿਲਾਂ ਦੀ ਸੜਕ ਦੇ ਮੱਥੇ 'ਤੇ ਜੰਮਣਾ ਸੀ ਰੋਟੀ ਮੰਗਣ ਆਏ ਅਧਿਆਪਕਾਂ ਦੀ ਪੁੜਪੁੜੀ ਦਾ ਲਹੂ, ਦੁਸਹਿਰੇ ਦੇ ਮੈਦਾਨ ਅੰਦਰ ਖੁਸੀ ਹੋਈ ਸੀਤਾ ਨਹੀਂ ਬਸ ਤੇਲ ਦੇ ਕੈਨੀ ਮੰਗਦੇ ਹੋਏ ਰਾਵਣ, ਸਾਡੇ ਹੀ ਬੁੜਿਆਂ ਨੇ ਬਣਨਾ ਸੀ। ਬੇਪਤੀ ਵਕਤ ਦੀ ਸਾਡੇ ਹੀ ਵਕਤਾਂ ਦੇ ਵਿੱਚ ਹੋਣੀ ਸੀ, ਹਿਟਲਰ ਦੀ ਧੀ ਨੇ ਜ਼ਿੰਦਗੀ ਦੀਆਂ ਪੈਲੀਆਂ ਦੀ ਮਾਂ ਬਣ ਕੇ ਖੁਦ ਹਿਟਲਰ ਦਾ ਡਰਨਾ ਸਾਡੇ ਹੀ ਮੱਥਿਆਂ 'ਚ ਗੱਡਣਾ ਸੀ। ਇਹ ਸ਼ਰਮਨਾਕ ਹਾਦਸਾ ਸਾਡੇ ਹੀ ਨਾਲ ਹੋਣਾ ਸੀ ਕਿ ਦੁਨੀਆ ਦੇ ਸਭ ਤੋਂ ਪਵਿੱਤਰ ਹਰਫਾਂ ਨੇ ਬਣ ਜਾਣਾ ਸੀ ਸਿੰਘਾਸਣ ਦੇ ਪੌਡੇ, ਮਾਰਕਸ ਦਾ ਸ਼ੇਰ ਵਰਗਾ ਸਿਰ ਦਿੱਲੀ ਦੀਆਂ ਭੂਲ ਭੁਲਈਆਂ ਵਿੱਚ ਮਿਆਂਕਦਾ ਫਿਰਦਾ, ਅਸੀਂ ਹੀ ਤੱਕਣਾ ਸੀ ਮੇਰੇ ਯਾਰੋ, ਇਹ ਕੁਫਰ ਸਾਡੇ ਹੀ ਸਮਿਆਂ 'ਚ ਹੋਣਾ ਸੀ। ਬੜੀ ਵਾਰੀ ਹੀ ਪੱਕੇ ਪੁਲਾਂ 'ਤੇ ਲੜਾਈਆਂ ਹੋਈਆਂ, ਜ਼ਬਰ ਦੀ ਛਵੀਆਂ ਦੇ ਐ ਪਰ ਘੁੰਡ ਨਾ ਮੁੜ ਸਕੇ ਮੇਰੇ ਯਾਰੋ, ਆਪਣੀ ਇਕੱਲੇ ਜੀਣ ਦੀ ਖੁਆਇਸ਼ ਕੋਈ ਪਿੱਤਲ ਦੀ ਮੁੰਦਰੀ ਹੈ ਜੋ ਹਰ ਘੜੀ ਘਸੀ ਜਾ ਰਹੀ ਹੈ। ਨਾ ਇਸ ਨੇ ਯਾਰ ਦੀ ਨਿਸ਼ਾਨੀ ਬਣਨਾ ਹੈ, ਨਾ ਔਖੇ ਵੇਲਿਆਂ ਦੇ ਵਿੱਚ ਰਕਮ ਬਣਨਾ ਹੈ। ਮੇਰੇ ਯਾਰੋ, ਸਾਡੇ ਵਕਤ ਦਾ ਇਤਿਹਾਸ ਬਸ ਇੰਨਾ ਨਾ ਰਹਿ ਜਾਵੇ ਕਿ ਅਸੀਂ ਹੌਲੀ ਹੌਲੀ ਮਰਨ ਨੂੰ ਹੀ ਜੀਣਾ ਸਮਝ ਬੈਠੇ ਸਾਂ, ਕਿ ਸਾਡੇ ਘੜੀਆਂ ਦੇ ਨਾਲ ਨਹੀਂ ਸਾਡੇ ਸਮੇਂ ਹੱਡਾਂ ਦੇ ਖੁਰਨ ਦੇ ਨਾਲ ਮਿਣੇ ਗਏ। ਇਹ ਗੌਰਵ ਸਾਡੇ ਹੀ ਵਕਤਾਂ ਦਾ ਹੋਣਾ ਹੈ ਕਿ ਉਹਨਾਂ ਨਫ਼ਰਤ ਨਿਤਾਰ ਲਈ ਗੁਜ਼ਰਦੇ ਗੰਧਲੇ ਸਮੁੰਦਰਾਂ 'ਚੋਂ, ਕਿ ਉਹਨਾਂ ਵਿੰਨ ਸੁੱਟਿਆ ਪਿੱਪਲੀ ਮੁਹੱਬਤ ਦਾ ਤੰਦੂਆ ਉਹ ਤਰ ਕੇ ਜਾ ਖੜ੍ਹੇ ਹੋਏ ਹੁਸਨ ਦੀਆਂ ਸਰਦਲਾਂ 'ਤੇ। ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਏਗਾ, ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਣਾ ਹੈ, ਇਹ ਸਭ ਕੁਝ ਸਾਡੇ ਹੀ ਸਮਿਆਂ 'ਚ ਹੋਣਾ ਸੀ। ਇਹ ਕਵਿਤਾ ਵੀ ਅਵਤਾਰ ਸਿੰਘ ਪਾਸ਼ ਦੀ ਹੈ ਔਰ ਉਸ ਦੇ ਬਾਰੇ ਜਿੰਨਾ ਹੋਰ ਕਹਿ ਲਈਏ, ਜਿੰਨੀ ਹੋਰ ਗੱਲ ਕਰ ਲਈਏ ਘੱਟ ਹੈ। ਪਰ ਮੁੱਕਦੀ ਗੱਲ ਇਹ ਕਿ ਸਿਰਫ ਭਾਰਤ ਦੇ ਵਿੱਚ ਬੈਠ ਕੇ ਭਾਰਤ ਦੀ ਸਰਕਾਰ ਨੂੰ ਨਹੀਂ, ਬਲਕਿ ਅਮਰੀਕਾ 'ਚ ਜਾ ਕੇ ਅਮਰੀਕਾ ਦੀ ਸਰਕਾਰ ਨੂੰ ਵੀ ਉਹਨਾਂ ਨੇ ਵੰਗਾਰਿਆ ਸੀ। ਇੱਕ ਸੰਦੇਸ਼ ਨਾਮ ਦੀ ਕਵਿਤਾ ਹੈਗੀ ਹੈ, ਉਹ ਤੁਹਾਡੇ ਤੱਕ ਛੱਡ ਜਾਂਦੇ ਹਾਂ। ਵਾਸ਼ਿੰਗਟਨ, ਵਾਸ਼ਿੰਗਟਨ ਇਹ ਜਲਾਵਤਨ ਅਪਰਾਧੀਆਂ ਦੀ ਰਵਾ, ਅੱਜ ਤੈਨੂੰ ਕਲੰਕਤ ਕਰ ਤੁਰਿਆ ਹੈ, ਇਹ ਉਹਨਾਂ ਡਾਕੂਆਂ ਤੋਂ ਵੀ ਬਦਨਾਮ ਅਤੇ ਭਗੌੜੀ ਜੁੰਡੀ ਹੈ ਜਿਨ੍ਹਾਂ 3 ਸਦੀਆਂ ਸਾਡੇ ਖੇਤਾਂ ਦਾ ਗਰਭਪਾਤ ਕੀਤਾ, ਅਤੇ ਇਹ ਉਹਨਾਂ ਦੀ ਲੁੱਟ ਦਾ ਪ੍ਰਮਾਣ ਹੈ ਕਿ ਮੇਰੀਆਂ ਭੈਣਾਂ ਅੱਜ ਤਕਰੀਬਨ ਨੰਗੀਆਂ ਕਾਲਜ ਦੇ ਵਿੱਚ ਪੜ੍ਹਨ ਜਾਂਦੀਆਂ ਨੇ। ਉਹ ਸਾਡੇ ਤੰਬੇ ਤੱਕ ਵੀ ਖੋਲ੍ਹ ਕੇ ਲੈ ਗਏ ਵਾਸ਼ਿੰਗਟਨ, ਇਹਨਾਂ ਨੇ ਤੈਨੂੰ ਪਲੀਤ ਕਰਨ ਦੀ ਸਹੁੰ ਖਾਧੀ ਹੈ। ਕੋਰੀਆ, ਵੀਅਤਨਾਮ ਜਾਂ ਇਜ਼ਰਾਈਲ ਤਾਂ ਸਿਰਫ ਸਮਾਚਾਰ ਪੱਤਰਾਂ ਦੇ ਕਾਲਮ ਨੇ, ਵਾਸ਼ਿੰਗਟਨ ਤੂੰ ਤਾਂ ਜਾਣਦਾ ਹੈ ਅਸੀਂ ਕਿਸ ਤਰ੍ਹਾਂ ਮਕਦੂਨੀਆ ਤੋਂ ਤੁਰਿਆ, ਵਹਿਸ਼ਤ ਦਾ ਸਮੁੰਦਰ ਰੋਕਿਆ ਸੀ। ਸਾਡੇ ਤਾਂ ਫਕੀਰ ਵੀ ਸੰਸਾਰ ਜਿੱਤਣ ਤੁਰਿਆਂ ਨੂੰ ਧੁੱਪ ਛੱਡ ਕੇ ਖਲੋਣ ਦਾ ਆਦੇਸ਼ ਕਰ ਦਿੰਦੇ ਨੇ।
ਰੋਡੇਸ਼ੀਆ, ਵੀਅਤਨਾਮ ਅਤੇ ਹਰ ਹੱਕ ਦੇ ਸੰਗਰਾਮ ਦੇ ਵਿੱਚ ਮੇਰਾ ਲਹੂ ਆਬਾਦ ਹੈ ਅਤੇ ਇਹ ਲਿੰਕਨ ਦੇ ਕਾਤਲ ਮੁੜ ਹਬਸ਼ੀਆਂ ਦਾ ਵਪਾਰ ਕਰਨ ਤੁਰੇ ਨੇ। ਇਹਨਾਂ ਦੀ ਮੌਤ ਇਹਨਾਂ ਨੂੰ ਸਾਡੇ ਘਰ ਦੀਆਂ ਬਰੂਹਾਂ ਲੰਘਾ ਲਿਆਈ ਹੈ। ਵਾਸ਼ਿੰਗਟਨ, ਇਹਨਾਂ ਨੂੰ ਗਊਆਂ ਮਣਸਾ ਕੇ ਭੇਜ ਵਾਸ਼ਿੰਗਟਨ। ਦਿਓ ਇਜਾਜ਼ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ, ਜਿਹਦਾ ਨਾਂ ਇੱਕ ਦੇਸ਼ ਪੰਜਾਬੀ ਗੱਲਕੀ 'ਚ ਅਵਤਾਰ ਸਿੰਘ ਪਾਸ਼ ਨੂੰ ਇਹ ਇੱਕ ਸ਼ਰਧਾਂਜਲੀ ਜਾਂ ਇੱਕ ਕਿਸਮ ਦਾ ਸਾਡੀ ਤਰਫ ਤੋਂ ਇੱਕ ਛੋਟਾ ਜਿਹਾ ਇੱਕ ਕਿਸਮ ਦਾ ਸ਼ਰਧਾਂਜਲੀ ਪ੍ਰੋਗਰਾਮ ਤੁਸੀਂ ਕਹਿ ਸਕਦੇ ਹੈਗੇ। ਦਿਓ ਇਜਾਜ਼ਤਾਂ।

0: ਰੇਡੀਓ ਹਾਂਜੀ 1674
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ

0: Hi, man. I'm Saiko Mirbai from Manipur. I'm a Commonwealth champion, gold medalist. Sunte rahiye radio Hanji.
1: Bale bale bale.
0: Bale bale bale.
2: ਓਏ ਅਸੀਂ ਲਾਹੌਰੀਏ ਹੁੰਨੇ ਆ ਸਿਆਣੇ ਬੰਦੇ ਦੀ ਸਾਨੂੰ ਸਮਝ ਆਵੇ ਜਾਂ ਨਾ ਆਵੇ ਚਲਾਕ ਬੰਦੇ ਦੀ ਅਸੀਂ ਅੱਖ ਪੜ ਲੈ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184812.
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-GEELONG-ROAD ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ। ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ ਆਈਐਮਈ ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 490, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸਨਸ਼ਾਈਨ ਬ੍ਰਾਈਟ ਰੇਡੀਓ, ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ, ਮਤਲਬ ਕਿ ਬੱਚਿਆਂ ਦੇ ਚੁਟਕਲਿਆਂ, ਬੋਲੀ, ਬੁਝਾਰਤਾਂ ਸਭ ਕੁਝ ਸੁਣਨ ਦਾ। ਤੇ ਇਹ ਸਭ ਕੁਝ ਚੀਜ਼ਾਂ ਸੁਣਨ ਵਾਸਤੇ ਮੇਰੇ ਨਾਲ ਅੱਜ ਬਹੁਤ ਸਪੈਸ਼ਲ ਗੈਸਟ ਨੇ, ਬਹੁਤ ਜ਼ਿਆਦਾ ਮੰਨੇ ਪਰਮੰਨੇ ਲਾਫਟਰ ਸਪੈਸ਼ਲਿਸਟ ਨੇ, ਬਹੁਤ ਵਧੀਆ
1: ਭਰਾਵਾ ਤੁਸੀਂ ਧਿਆਨ ਕਰਨ ਦੇ, ਜਿੱਦਾਂ ਮੈਂ ਸੰਮੇ ਰਾਣਾ ਦੇ ਸ਼ੋਅ ਚ ਗਿਆ ਹੁੰਦਾ।
0: ਨਹੀਂ ਤੁਸੀਂ ਅਰਚਨਾ ਪੂਰਨ ਸਿੰਘ ਥੋੜੀ ਹੋ, ਪਰ ਸਾਡੇ ਇਨ ਹਾਊਸ ਅਰਚਨਾ ਪੂਰਨ ਸਿੰਘ ਬਲਕੀਰਾਦ।
1: ਥੈਂਕਸ ਬਡ, ਪਰ ਉਹਦੇ ਨਾਲ ਕਿਉਂ ਕੰਪੇਅਰ ਕਰਤਾ ਯਾਰ, ਹੋਰ ਨੀ ਕੋਤੇ ਗਿਆ
0: ਤੂੰ, ਤੂੰ ਮੈਨੂੰ ਯਾਦ ਕਰਾਤਾ,
1: ਰਾਹਗੀਰ ਵੀਰ ਗਿਆ ਸੀ, ਰਾਹਗੀਰ ਗਿਆ ਸੀ, ਕੋਈ ਔਜਲਾ ਦੇ ਨਾਲ ਕੰਪੇਅਰ ਕਰਨੀ।
0: ਔਜਲਾ ਸਾਹਿਬ ਕਿਵੇਂ ਹੋ, ਠੀਕ ਠਾਕ?
1: ਉਹ ਯਾਰ ਨਹੀਂ ਹੋਣੀ, ਮੈਂ ਸੁਣਿਆ ਤਾਂ ਰੀਅਲੀ ਬ੍ਰਾਈਟ ਆਊਟਸਾਈਡ ਟੂਡੇ, ਯੂ ਨੋ,
0: ਸੁਣਿਆ ਤੁਹਾਨੂੰ ਹਜੇ ਵੀ ਲਾਂਤਾ ਪੈ ਰਹੀਆਂ ਪਰ ਥਾਲਿਆਂ ਤੋਂ। ਚਲੋ ਆਪਾਂ ਇਸ ਤਰ੍ਹਾਂ ਕਰਦੇ ਹਾਂ ਔਜਲਾ ਸਾਹਿਬ, ਆਪਾਂ ਫਿਰ ਸ਼ੁਰੂਆਤ ਕਰੀਏ ਅੱਜ ਦੇ ਸਫ਼ਰ ਦੀ।
1: ਹਾਂਜੀ ਬਿਲਕੁਲ,
0: ਡਨ ਹੋ ਗਿਆ,
1: ਕਰਨਾ ਹੀ ਪੈਣੀ।
0: ਚਲੋ ਡਨ ਹੋ ਗਿਆ ਜੀ, ਤੇ ਸਾਡੇ ਅੱਜ ਦਾ ਪਹਿਲਾ ਕਾਲਰ ਨਾ ਪਤਾ ਕੌਣ ਹੈ? ਅੱਜ ਦਾ ਆਪਣਾ ਪਹਿਲਾ ਕਾਲਰ ਹੋਏਗਾ ਜੀ ਤੇਗ, ਤੇ ਉਸ ਤੋਂ ਬਾਅਦ ਮੰਨਤ ਫਤਿਹ, ਤੁਸੀਂ ਰੈਡੀ ਰਹੋ।
1: ਤੇਗ,
0: ਹੈਲੋ।
1: ਹੈਲੋ,
2: ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ ਅੰਕਲ ਜੀ,
1: ਸਤਿ ਸ਼੍ਰੀ ਅਕਾਲ। ਮੈਨੂੰ ਪਤਾ ਅੱਜ ਤੇ ਇਹਨੇ ਜਾਣ ਕੇ ਕਿਹਾ ਸਾਨੂੰ ਅੰਕਲ।
0: ਅੱਛਾ, ਇਹ ਮਸਲਾ ਹੀ ਨਹੀਂ ਹੱਲ ਹੋ ਰਿਹਾ ਹੈ,
1: ਪੱਕਾ ਪਤਾ ਮੈਨੂੰ, ਇਹਨੇ ਜਾਣ ਕੇ ਇਹ ਨਾ ਸਾਨੂੰ ਟੀਜ਼ ਕਰਦਾ, ਤੁਹਾਨੂੰ ਪਤਾ
0: ਮਾੜੀ ਗੱਲ ਹੈ, ਟੀਜ਼ ਕਰਦਾ ਸਾਨੂੰ।
2: ਹਾਂਜੀ, ਮੇਰੇ ਕੋਲ ਟੀਜ਼ ਪੈ
0: ਗਏ ਨੇ। ਵਾਹ ਵਾਹ ਵਾਹ ਵਾਹ, ਕਿਆ ਬਾਤ ਹੈ, ਵੈਰੀ ਗੁੱਡ।
1: ਬੱਚੇ ਮਨ ਕੇ ਸੱਚੇ ਐਵੇਂ ਥੋੜਾ,
0: ਸਹੀ ਗੱਲ ਹੈ, ਟੀਥ ਹੈਗੇ ਆ, ਵੈਰੀ ਗੁੱਡ।
1: ਨਹੀਂ ਸਹੀ ਗੱਲ,
2: ਪਰ ਕਈ ਹਜੇ ਉਗਦੇ ਨੇ, ਮੇਰੇ ਟੀਥ ਕਈ ਨਿਕਲੇ ਹੋਏ ਸੀ ਤੇ ਹੁਣ ਨਵੇਂ ਉਗਦੇ ਨੇ, ਚੂਹਾ ਲਾ ਗਿਆ ਸੀ।
0: ਚੂਹਾ ਲਾ ਗਿਆ ਯਾਰ, ਚੂਹਿਆਂ ਦਾ ਕੁਛ ਕਰਨਾ ਪੈਣਾ,
1: ਤੁਸੀਂ ਰੱਖ ਲਿਓ, ਮੈਂ ਲੈ ਜਾਊਂਗਾ ਤੁਹਾਡੇ ਕੋਲ। ਤੁਹਾਡੇ ਕੋਲ ਹੈਗੀ ਆ ਮਨੀ ਬੈਂਕ ਹੈਗਾ ਤੁਹਾਡੇ ਕੋਲ? ਉਹ ਰੱਖਿਆ ਸੀ, ਕਿੰਨੇ ਪੈਸੇ ਹੋਗੇ ਤੁਹਾਡੇ ਕੋਲ?
2: ਮੈਂ
0: ਵੀ ਛੋਟੇ ਹੁੰਦੇ ਏਦਾਂ ਕਰਦਾ, ਮੈਂ ਵੀ ਠਿੱਪੇ ਇਕੱਠੇ ਕਰੀਆਂ ਨੇ, ਕਿ ਨਹੀਂ ਯਾਰ ਨੋਟ ਚ ਨੀ ਹੋਗਾ,
1: ਹਾਰਡ ਹੁੰਦੀ ਨਾ ਫੜਨ ਚ। ਨੈਕਸਟ ਵਾਰੀ ਜਦੋਂ ਤੁਹਾਡਾ ਹੁਣ ਦੰਦ ਟੁੱਟੂਗਾ ਨਾ, ਤੇ ਤੁਸੀਂ ਇੱਕ ਸਾਂਭ ਕੇ ਰੱਖ ਲਿਓ, ਮੈਂ ਤੁਹਾਡਾ $100 ਦੇ ਕੇ ਲੈ ਜਾਊਂਗਾ, ਠੀਕ ਹੈ?
0: ਵੋਬਲੀ ਹੋ ਗਿਆ, ਤੁਸੀਂ ਨਾ ਸਰ ਰੋਜ਼ ਉੱਚੀ ਉੱਚੀ ਨਾ ਕਿਆ ਕਰਨਾ ਆਪਣੇ ਨਾ ਲਿਵਿੰਗ ਰੂਮ ਚ ਘਰ ਦੇ, ਕਿ ਟੁੱਥ ਫੇਰੀ ਹੁਣ ਨਾ ਨਿਊ ਟੀਥ ਦਾ ਰੇਟ $50 ਹੋ ਗਿਆ ਪਰ ਟੁੱਥ, ਹਨਾ? ਫਿਰ ਜਦੋਂ ਅਗਲਾ ਜਾਣ ਲੱਗੋ ਕਿਆ ਨਾ $100 ਹੋ ਗਿਆ, ਫੇਰ ਦੇਖਿਓ ਤੁਸੀਂ ਕਿਸ ਤਰ੍ਹਾਂ ਮਾਇਆ ਇਕੱਠੀ ਕਰੋਗੇ। ਸਹੀ ਹੋ ਗਿਆ, ਸਾਡੇ
1: ਕੋਲ 200 ਹੋ ਜਾਣੇ।
0: ਹਾਂ ਫਿਰ ਤਾਂ ਵੱਧ ਹੋ ਜਾਣਾ। ਕੀ ਸੁਣਾਓਗੇ ਸਾਨੂੰ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਬਜਾਰਤ।
0: ਓਕੇ,
1: ਲਿਆਓ ਜੀ, ਲਿਆਓ, ਪਾਓ ਬਜਾਰਤ।
2: ਇੱਕ ਟੋਟਲੂ ਦੇ ਦੋ ਬੱਚੇ, ਨਾ ਉਹ ਖਾਂਦੇ ਨਾ ਉਹ ਪੀਂਦੇ, ਬਸ ਦੇਖ ਦੇਖ ਜਿੰਦੇ।
0: ਓਕੇ, ਨਾ ਉਹ ਖਾਂਦੇ ਨਾ ਉਹ ਪੀਂਦੇ,
1: ਸੁਣਿਆ ਜਾਂ ਲੱਗਣ ਡਿਆ ਮੈਨੂੰ ਕਿਤੇ।
0: ਕਿਆ ਬਾਤ ਹੈ, ਕਿਹਦੇ ਬੱਚੇ?
1: ਦੋ ਬੱਚੇ ਆ ਤੇ ਨਾ ਖਾਂਦੇ ਆ ਤੇ ਨਾ ਹੀ ਪੀਂਦੇ ਆ,
0: ਮਾੜੀ ਗੱਲ ਹੈ,
2: ਬਸ ਦੇਖ ਦੇਖ ਜਿੰਦੇ।
1: ਅੱਛਾ, ਵੇਖ ਵੇਖ ਹੀ ਜਿੰਦੇ।
0: ਤੁਸੀਂ ਸਮਝਾਇਆ ਕਰੋ, ਖਾਇਆ ਪੀਆ ਕਰੋ, ਏਦਾਂ ਗਰੋ ਨੀ ਹੋਣਗੇ। ਚੈਰੀ ਗਰੋ ਕਰਦੇ ਨੀ, ਚੈਰੀ।

0: ਪਰ ਤੇ ਸੁਣੋ, ਜੇ ਮੈਨੂੰ ਜਵਾਬ ਮੈਂ ਤੁਹਾਨੂੰ ਸਹੀ ਦੇ ਦਿੱਤਾ, ਫਿਰ ਤੁਸੀਂ ਜਿਹੜਾ ਤੁਹਾਡਾ ਨੈਕਸਟ ਅਮਾਊਂਟ ਆਣੀ ਹੈ ਨਾ ਹੁਣ ਟੁੱਥ ਫੇਰੀ ਵਾਲੀ, ਉਹ ਤੁਸੀਂ ਮੇਰੇ ਤੇ ਵੀਰੇ ਨਾਲ ਹਾਫ ਆਫ ਕਰੋਗੇ ਫਿਰ? ਜਵਾਬ ਅੱਖਾਂ
1: ਦੱਸਾਂ ਮੈਂ ਕਿੱਥੋਂ ਵੀ
2: ਕੰਪਿਊਟਰ ਜੀ ਨੇ ਹਮਾਰੀ ਹੈਲਪ ਕੀ ਹੈ, ਥੈਂਕ ਯੂ ਕੰਪਿਊਟਰ ਜੀ, ਥੈਂਕ ਯੂ ਸੋ ਮਚ, ਪਰ ਵੈਰੀ ਨਾਈਸ ਤੇਗ,
1: ਵੈਰੀ ਗੁੱਡ,
2: ਵੈਰੀ ਗੁੱਡ। ਅੰਬਰ ਨਾਲ ਗੱਲ ਕਰਾਉਂਗੇ?
1: ਸਾਡੇ ਲਈ ਤੇ ਕੋਈ ਵੀ ਪਦੋ ਹਾਰਡ ਹੀ ਆ।
3: ਅੰਬਰ ਅੰਬਰ ਸੁੱਤੀ ਪਈ ਆ।
2: ਓਕੇ, ਮਾਈ ਕਾਈਂਡ ਆਫ ਗਰਲ ਹੈ।
1: ਉਹਨੂੰ ਦੱਸੋ ਕਿ ਬਾਹਰ ਸਨ ਆ ਗਿਆ ਵਾ, ਤੇ ਬ੍ਰਾਈਟ ਵੀ ਬੜਾ ਵਾ ਅੱਜ।
2: ਹਾਂ, ਅੱਜ ਤਾਂ ਸਨ ਬ੍ਰਾਈਟ ਹੈ, ਹਨਾ। ਚਲੋ, ਥੈਂਕ ਯੂ।
1: ਓਕੇ, ਬਾਏ ਟੇਕ, ਹੈਵ ਅ ਗੁੱਡ ਡੇ।
3: ਥੈਂਕ ਯੂ, ਹੈਵ ਅ ਨਾਈਸ ਡੇ,
1: ਬਾਏ।
2: ਬਾਏ ਬਾਏ ਬਾਏ ਬਾਏ। ਯਾਰ, ਇਦਾਂ ਦੱਸੀ ਦਾ ਥੋੜਾ ਹੁੰਦਾ ਤਾਂ ਨਹੀਂ, ਸਾਡੀ ਤਾਂ ਪੇਮੈਂਟ ਖਰਾਬ ਕਰਤੀ। ਇਹ ਤਾਂ ਗੱਲ ਨਾ ਹੀ ਸੱਜਣਾ, ਹੈ ਇਹ ਕੋਈ ਗੱਲ ਹੋਈ? ਮੈਨੂੰ ਦੱਸੋ, ਨਹੀਂ ਨਾ,
1: ਗੱਲਾਂ ਚੋਂ ਗੱਲ ਹੀ ਨਿਕਲਦੀ ਫੇਰ ਹੀ ਹੱਲ ਹੁੰਦਾ।
2: ਓਏ ਹੋਏ ਹੋਏ, ਕਿਆ ਬਾਤ ਹੈ। ਅਗਲਾ ਕਾਲਰ ਜੀ ਮੰਨਤ ਫਤਿਹ, ਤੇ ਉਸ ਤੋਂ ਬਾਅਦ ਅਸੀਸ, ਤੁਸੀਂ ਰੈਡੀ ਰਹੋ।
1: ਫਤਿਹ ਆ ਗਿਆ ਵਾ,
2: ਫਤਿਹ ਸਿੰਘ ਆ
3: ਗਿਆ।
2: ਸਤਿ ਸ਼੍ਰੀ
1: ਅਕਾਲ। ਮੈਨੂੰ ਲੱਗਦਾ ਜਾਣ ਕੇ ਤੁਸੀਂ ਸਾਨੂੰ ਅੰਕਲ ਸਲਾਹ ਕੀਤੀ, ਮੈਨੂੰ ਲੱਗਦਾ ਸਾਰਿਆਂ ਨੇ ਵੀ। ਹਾਂ ਹਾਂ,
2: ਮੈਨੂੰ ਨਾ ਯਾਰ ਇਹ ਲੱਗਦਾ ਕਿ ਨਾ ਇਹ ਚੱਕਰ ਕੀ ਆ, ਅਸੀਂ ਅੰਕਲ ਹੀ ਬਣ ਕੇ ਰਹਿ ਗਏ।
1: ਚੱਕਰ ਪਤਾ ਕੀ ਤੁਹਾਨੂੰ ਦੱਸਦਾ, ਪਿਛਲੀ ਵਾਰੀ ਆਪਾਂ ਇਹਨਾਂ ਨੂੰ ਕਿਹਾ ਸੀ ਨਾ ਵੀ ਨਾ ਦੁਬਾਰਾ ਕਹੋ ਸਨ।
2: ਅੱਛਾ,
1: ਇਹ ਜਾਣ ਕੇ ਸਾਰੇ ਤਾਂ ਕਰਕੇ ਕਹਿਣ ਡੇ ਆ ਵੀ ਅਸੀਂ ਅੰਕਲ ਹੀ ਕਹਿਣਾ ਵਾ।
2: ਮਾੜੀ ਗੱਲ,
1: ਮੰਨ ਲਓ ਫਿਰ ਹੁਣ ਕੀ ਜਾਂਦਾ।
2: ਚੱਲ ਠੀਕ
3: ਹੈ।
1: ਅੱਛਾ, ਵੀਰੇ ਕਿਹਾ ਸੀ,
2: ਵੀਰੇ
1: ਅੰਕਲ ਸੁਣਦੀਆਂ
2: ਸਾਨੂੰ ਇੰਨੀ ਆਦਤ ਪੈ ਗਈ ਆ, ਅਸੀਂ ਵੀ ਟਰਸਟਿੰਗ ਲੋਕ ਨਹੀਂ ਰਹੇ ਹੁਣ। ਪ੍ਰੋਬਲਮ ਇਹ ਹੈ, ਅਸੀਂ ਕਹਿੰਦੇ ਪੈਂਦੇ ਸੱਟੇ ਪਹਿਲੇ ਬੰਦੇ ਨੂੰ ਸੁਣਾ ਦਈਏ ਕਿ ਤੂੰ ਬੋਲਿਆ ਗਲਤ ਆ,
1: ਕਿਉਂਕਿ ਸਾਨੂੰ ਪਤਾ ਨਹੀਂ ਤੇ ਉਹਨੇ ਸਾਨੂੰ ਸੁਣਾ ਦੇਣੀ। ਓਕੇ ਮੰਨਤ,
2: ਹੋਰ ਮੰਨਤ ਤਿਆਰੀ ਹੋ ਗਈ ਸਕੂਲ ਦੀ? ਹੈ ਤਾਂ ਵਾਧੂ ਟਾਈਮ ਪਿਆ।
3: ਹਾਂਜੀ, ਇਸ ਤਾਂ ਗੁਰਦੁਆਰੇ ਸਾਹਿਬ ਜੀ ਤਾਂ ਪਹੁੰਚ ਵੀ ਗਏ।
1: ਓਏ ਹੋਏ, ਵਾਹਿਗੁਰੂ ਜੀ, ਵਾਹਿਗੁਰੂ, ਵੈਰੀ ਗੁੱਡ, ਵੈਰੀ ਗੁੱਡ,
2: ਵੈਰੀ ਗੁੱਡ,
1: ਗੁੱਡ ਯਾਰ, ਗੁੱਡ ਬੱਚੇ ਆ,
2: ਵੈਰੀ ਗੁੱਡ।
0: ਸਵੇਰੇ ਸਵੇਰੇ ਗਰਮ ਗਰਮ ਕੜਾਹ ਪ੍ਰਸ਼ਾਦ ਵੀ ਲਉਂਗੇ। ਹੈ
1: ਹਾਂ, ਗੁੱਡ
0: ਹੈ,
1: ਨਾਈਸ ਹੈ। ਰੋਜ਼ ਜਾਂਦੇ ਹੋ ਮੰਨਤ ਸਕੂਲ ਤੋਂ ਪਹਿਲਾਂ?
3: ਹਾਂਜੀ।
2: ਓਏ ਵਾਹ,
1: ਗੁੱਡ,
0: ਆ ਹੋਈ ਨਾ ਕਰ, ਵੈਰੀ ਗੁੱਡ। ਫੇ ਕੀ ਸੁਣਾਉਂਗੇ ਸਾਨੂੰ? ਸੁਚੱਜੇ ਸੁਚੱਜੇ
3: ਨਾਲੇ ਸਾਨੂੰ ਗਰਮ ਗਰਮ ਦੇਗ ਵੀ ਮਿਲਦੀ ਆ।
1: ਹਾਏ, ਉਹੀ ਮੈਨੂੰ ਲੱਗਦਾ,
2: ਮੈਨੂੰ ਲੱਗਦਾ ਮੇਨ ਪੁਆਇੰਟ ਹੀ ਇਹ ਹੈ। ਹੈ ਇਦਾਂ ਹੀ ਆ। ਚਲੋ ਵਧੀਆ, ਵੈਰੀ ਗੁੱਡ।
3: ਉਦੋਂ ਬਾਅਦ ਉਹਦੀ ਚੀਜ਼ ਇਹ ਆ ਕਿ ਮੇਰੀ 100% ਅਟੈਂਡੈਂਸ ਹੈ, ਤਾਂ ਮਤਲਬ ਕਿ ਸਾਰਾ ਸਾਲ ਹੀ ਅਸੀਂ ਗੁਰਦੁਆਰਾ ਸਾਹਿਬ ਬਿਨਾਂ ਨਾ ਗਏ ਜਾਂਦੇ।
2: ਓਏ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਹੁਣ ਹੁਣ 100% ਸਤੰਬਰ ਤੱਕ, ਮਤਲਬ ਕਿੰਨਾ ਕੁ ਟਾਈਮ ਰਹਿ ਗਿਆ ਹੋਰ 100% ਕਾਇਮ ਕਰਕੇ ਰੱਖਣ ਲਈ? 3 ਮਹੀਨੇ ਹਨਾ, ਦਸੰਬਰ 'ਚ ਖਤਮ ਹੋ ਜਾਣਾ।
1: ਫਿਰ ਬਾਬਾ ਜੀ ਨੂੰ ਗਿਫਟ ਦੇਣਗੇ ਨਾ ਇੱਕ।
2: ਕਿਆ ਬਾਤ ਹੈ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਤੇ ਕੀ ਸੁਣਾਓਗੇ ਸਾਨੂੰ ਅੱਜ?
3: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
2: ਹਾਂ ਲਿਆ ਜੀ, ਲਿਆ।
3: ਇੱਕ ਵਾਰੀ ਇੱਕ ਬਾਪੂ ਜੀ ਬੱਸ ਦੇ ਵਿੱਚ ਬਹਿੰਦੇ ਆ, ਤੇ ਉਹਨਾਂ ਦੇ ਨਾਲ ਆ ਕੇ ਬੇਬੇ ਜੀ ਬਹਿ ਜਾਂਦੇ ਆ, ਤੇ ਫਿਰ ਬੇਬੇ ਜੀ ਕਹਿੰਦੇ, ਅੰਕਲ ਜੀ ਤੁਸੀਂ ਕਿੱਥੇ ਜਾ ਰਹੇ ਹੋ? ਤੇ ਬਾਪੂ ਜੀ ਚੁੱਪ ਰਹਿੰਦੇ ਆ, ਤੇ ਫਿਰ ਬੇਬੇ ਜੀ ਦੁਆਰ ਤੋਂ ਕਹਿੰਦੇ, ਅੰਕਲ ਜੀ ਤੁਸੀਂ ਕਿੱਥੇ ਚੱਲੇ ਹੋ? ਤੇ ਅੰਕਲ ਜੀ ਬਾਪੂ ਜੀ ਨੂੰ ਚਿੜ ਚੜ ਜਾਂਦੀ ਆ, ਤੇ ਫਿਰ ਉਹ ਗੁੱਸੇ ਚ ਕਹਿੰਦੇ, ਧੀਏ ਤੇਰੀ ਤੂੰ ਜਵਾਨ ਕਿੰਨੀ ਹੋ ਗਈ ਆ, ਮੈਂ ਤੇਰੇ ਵਾਸਤੇ ਮੁੰਡਾ ਲੱਭਣ ਚੱਲਿਆ ਵਾ, ਸਾਰੀਆਂ ਗੁੱਛੀਆਂ ਸਵਾਰੀਆਂ ਬਲੋ।
2: ਅੰਕਲ ਬਹੁਤ ਹੀ ਅੱਕੇ ਪਏ, ਅੰਕਲ ਅੰਕਲ ਨਾਲ ਦੇਖ ਲਓ, ਲੱਗਦਾ ਲਾਈਫ 'ਚ ਬਹੁਤ ਟ੍ਰੈਜਡੀਆਂ ਚੱਲ ਰਹੀਆਂ ਜੇ। ਥੈਂਕ ਯੂ ਮੰਨਤ, ਥੈਂਕ ਯੂ ਸੋ ਮਚ,
3: ਥੈਂਕ ਯੂ। ਫਤਿਹ ਨਾਲ ਵੀ ਕਰ
2: ਕਰ ਜੀ ਕਰੋ, ਫਤਿਹ ਸਿੰਘ ਨਾਲ ਗੱਲ।
3: ਸਤਿ ਸ਼੍ਰੀ ਅਕਾਲ ਦੋਨੋਂ ਵੀਰੇ ਜੀ।
2: ਸਤਿ ਸ਼੍ਰੀ ਅਕਾਲ ਫਤਿਹ ਸਿੰਘ, ਕਿਵੇਂ ਹੋ?
3: ਮੈਂ ਵਧੀਆ, ਤੇ ਕਿਵੇਂ ਹੋ?
2: ਬੈਸਟ ਯਾਰ, ਓਕੇ ਰਿਪੋਰਟ। ਮੈਂ ਤੁਹਾਡੀ ਪੇਂਟਿੰਗ ਵੇਖੀ, ਬੜੀ ਘੈਂਟ ਪੇਂਟਿੰਗ ਬਣਾਈ ਸੀ ਤੁਸੀਂ ਉਸ ਦਿਨ?
1: ਜਿਹੜਾ ਬ੍ਰਸ਼ ਸੀ ਨਾ, ਉਹ ਨੀ ਇਹਨੂੰ ਸੈੱਟ ਬਿਠਾ।
2: ਓਹੋ।

0: ਕੋਈ ਨਾ ਅਸੀਂ ਨਾ ਅਸੀਂ ਆਪਣੀ ਪ੍ਰੋਕਿਓਰਮੈਂਟ ਟੀਮ ਜਿਹੜੀ ਹੈ ਨਾ ਰੇਡੀਓ ਹਾਂਜੀ ਵਾਲੀ ਉਹਨਾਂ ਨੂੰ ਕਵਾਂਗੇ ਕਿ ਅਗਲੀ ਵਾਰੀ ਬਈ ਵਧੀਆ ਜੇ ਰਿਸੋਰਸਸ ਲੈ
1: ਪੈਨਸਲ ਚਾਹੀਦੀ ਸੀ ਪਹਿਲਾਂ ਵੀ ਰਫ ਬਣਾ ਕੇ ਫਿਰ ਉਹਦੇ ਉੱਤੇ ਕਲਰਿੰਗ ਕਰਦਾ
2: ਤੁਸੀਂ ਹੋਰ ਕੌਣ ਆ
0: ਮੈਂ ਬਹੁਤ ਕੁਛ ਹੈ ਮੇਜ ਹੈ ਕੰਪਿਊਟਰ ਹੈ ਹੈ ਮਾਈਕ ਨੇ
2: ਦੱਸੋ
0: ਵੀਰੇ ਨੇ ਨਾਲ ਹੀ ਜਾ ਕੇ ਨਾ ਬੁੱਕ ਕਰਾਇਆ ਨੀ
2: ਮਿਸਟਰਡੀਜ਼ ਬੈਂਜ਼ ਦੀ ਜ਼ਰੂਰਤ 1886 ਤੱਕ ਜਾਂਦੀ ਆ ਜਦੋਂ ਕਾਰਲ ਬੈਂਜ ਦੀ ਦੁਨੀਆ ਦੀ ਪਹਿਲੀ ਪੈਟਰੋਲ ਨਾਲ ਚੱਲਣ ਵਾਲੀ ਮੋਟਰ ਕਾਰ ਬਣਾਈ ਆ ਬ੍ਰਾਂਡ ਨੇ ਮਰਸੀਡੀਜ਼ ਦਾ ਨਾਮ ਮਰਸੀਡੀਜ਼ ਜੈਲਨਿਕ ਤੋਂ ਆਇਆ ਜੋ ਆਸਟ੍ਰੇਲੀਅਨ ਆਟੋਮੋਬਾਈਲ ਇੰਟਰਪੋਲ ਇਮਿਲ ਜੈਲਨਿਕ ਦੀ 11 ਸਾਲ ਦੀ ਬੇਟੀ ਸੀ ਲੋਗੋ ਮਸ਼ਹੂਰ 3 ਸਟਾਰ ਕੰਪਨੀ ਦੀ ਲੈਂਡ ਸੀ ਐਂਡ ਏਅਰ ਯੂਟ ਵਰਲਡ ਵਾਈਡ ਡੋਮੈਨਿਸ ਦੀ ਉੱਚੀ ਨੂੰ ਰੈਪ੍ਰਜੈਂਟ ਕਰਦੀ ਸੀ ਸੇਫਟੀ ਮਰਸੀਡੀਜ਼ ਬੈਂਜ਼ ਨੇ ਐਂਟੀ ਲੋਕ ਬ੍ਰੇਕਸ ABS airbags Volkswagen safety technology which we important involvement kitiya AMG performance division Mercedes Benz the high performance cars le mashhoora
0: ਚੈੱਕ ਕੱਟ ਕੇ ਦੇਣਾ ਡੀਲਰ ਨੂੰ ਕਿ ਲਿਆ ਬਈ ਦੇ ਤੇ ਕਰੀਏ ਸਵਾਰੀ ਫਿਰ
2: AMG
0: ਹੈ ਵੈਰੀ ਗੁੱਡ ਵੈਰੀ ਗੁੱਡ ਕਿਆ ਬਾਤ ਹੈ
2: ਜਿੰਨੇ ਦਾ ਹੋਣਾ ਉਨਾ ਕੀ ਸ਼ਿਪਿੰਗ ਦਾ ਲੱਗਣਾ ਮੈਂ ਕਿਹਾ
1: ਹੋਰ ਜੇ ਕਰਕੇ
0: ਸਾਨੂੰ ਸੁਪਨੇ ਵਿਖਾ ਕੇ
1: ਸਾਨੂੰ ਲੱਗਣ ਲੱਗ ਪੈਂਦਾ ਵੀ ਅਸੀਂ ਢਿੱਲੇ
0: ਗੱਲ ਸਹੀ ਆ ਹਨਾ ਚਲੋ ਠੀਕ ਆ ਬਹੁਤ ਹੋ ਗਿਆ ਤੁਹਾਡਾ ਮੈਂ ਚੱਲਣਾ ਬਾਈ
1: ਇਹਦਾ ਵਧੀਆ ਯਾਰ
0: ਦੇਖ ਨਾ ਠੰਡੀ ਹੋ ਜੇ ਹੈ ਹਾਂਜੀ ਹੁਣ ਜੀ ਵਾਰੀ ਆ ਅਸੀਸ ਕੌਰ ਦੀ
1: ਓਕੇ
2: ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਵਿੱਚ ਤੇ ਬਲਕੀਰਤ ਵਿੱਚ ਜੀ
0: ਸਤਿ ਸ਼੍ਰੀ ਅਕਾਲ
1: ਅਸੀਸ ਕੌਰ ਜੀ
2: ਕਿਵੇਂ ਹੋ
0: ਵਧੀਆ ਵਧੀਆ ਵਧੀਆ ਆਵਾਜ਼ ਬੜੀ ਬੈਠੀ ਬੈਠੀ ਲੱਗਦੀ ਕੀ ਚੱਕਰ ਆਲ ਗੁੱਡ
2: ਕੁਛ ਖਾ ਰਹੀ ਸੀ ਮੈਂ
0: ਬੜੀ ਗਲਤ ਗੱਲ ਪਤਾ ਨੀ ਮੈਨੂੰ ਸ਼ਰਮ ਹੀ ਨਹੀਂ
1: ਬੁਰਕੀ ਮਤਲਬ ਰੋਟੀ ਖਾਣ
2: ਦੀ ਚਾਰ
0: ਪਰਾਂਠੇ ਰਹਿ ਗਏ ਹੋਰ ਹੈ
1: ਪਰੌਂਠੇ
0: ਚਾਰ ਪਰਾਂਠੇ ਰਹਿ ਗਏ ਹੋਰ ਚਲੋ ਫੇਰ ਤਾਂ ਸਕੂਲ ਟਾਈਮ ਤੱਕ ਮੁਕਾ ਹੀ ਲਉਂਗੇ ਕੰਨਾਂ ਚ ਨਾ ਕੋਈ ਫਰਕ ਆਇਆ ਹੋਇਆ
1: ਹਨਾ
0: ਡਾਕਟਰ ਦੇ ਜਾਣਾ ਪੈਣਾ
1: ਪੜਦਾ ਬਾੜੀਆ
0: ਅਸੀਸ ਕੀ ਚੱਕਰ ਹੋ ਸਕਦਾ ਤੁਸੀਂ ਚਾਰ ਚਾਰ ਬ੍ਰੈਡ ਦੇ ਪੀਸ ਚਾਰ ਬ੍ਰੈਡ ਅੱਛਾ ਚਾਰ ਸੈਂਡਵਿਚ ਪਏ ਹਜੇ ਖਾਣ ਵਾਲੇ ਚਲੋ ਫੇਰ ਠੀਕ ਹੈ
2: ਚਾਰ ਸੈਂਡਵਿਚ ਲਈ ਚਾਰ ਪੀਸਿਸ
1: ਬਾਈਟ
2: ਚਾਰ ਛੋਟੇ ਛੋਟੇ ਬਾਈਟਾਂ
0: ਅੱਛਾ ਬਾਈਟਾਂ ਓਹੋ ਨਹੀਂ ਨਹੀਂ ਫਿਰ ਮੁਕਾ ਲਈਆਂ ਕਿ ਨਹੀਂ ਹੁਣ ਈਜ਼ੀ ਹੋ ਗਏ ਹੋ ਨਾ ਹੁਣ ਲਾਈਫ ਚ
1: ਇਹੀ ਅਸੀਂ ਪੁੱਛੀ ਜਾਂਦੇ ਹਾਂ ਕੀ ਕੰਮ ਅਸੀਂ ਆਪੇ ਪੁੱਛੋ ਉਹਨਾਂ ਨੂੰ ਤੇ ਸਾਨੂੰ ਵੀ ਦੱਸਿਓ
0: ਜਦੋਂ ਸੋਮਵਾਰ ਆਇਆ ਨਾ ਉਹਦੇ ਘਰੇ ਅੱਜ ਫੰਕਸ਼ਨ ਸੀਗਾ ਤੇ ਉਹ ਕਹਿੰਦਾ ਸੀ ਕਿ ਆ ਕੇ ਮੇਰੀ ਹੈਲਪ ਹੁਲਪ ਕਰਾ ਦੋ ਤੇ ਉੱਥੇ ਗਏ ਹੋਏ ਆ ਹੈਲਪ ਹੁਲਪ ਕਰਾਉਣ ਲਈ ਕੇਟਰਿੰਗ ਕੂਟਰਿੰਗ ਵਾਲਾ ਕਰਾ ਕੇ ਦਿੱਤਾ ਨਾ ਉਹਨੂੰ ਤੇ ਕਹਿੰਦੇ ਤੁਹਾਨੂੰ ਪਤਾ ਨੀ ਇੰਡੀਅਨ ਕੁਜ਼ੀਨ ਦਾ ਤੇ ਮੈਂ ਆਪੇ ਕਰਵਾ ਦੂੰਗਾ ਵਧੀਆ ਤਰੀਕੇ ਨਾਲ ਸਾਰੀ ਸੈਟਿੰਗ ਸੁਟਿੰਗ ਅੱਜ ਉੱਥੇ ਗਏ ਹੋਏ ਫੰਕਸ਼ਨ ਅੱਜ ਉਹਦੇ ਵੱਲ
2: ਅੰਕਲ ਜੀ ਨੂੰ ਵੈਸੇ ਵੀ ਰੈਸਟ ਚਾਹੀਦੀ ਆ ਉਹ ਤਾਂ ਕਹਿੰਦੇ ਮੈਂ ਛੁੱਟੀ ਲਊ ਪਰ ਫੇਰ ਵੀ ਉਹ ਡਿਫਰੈਂਟ ਕੰਮ ਕਰ ਰਹੇ
0: ਪਤਾ ਨਹੀਂ ਪਤਾ ਨਹੀਂ ਆਪੇ ਗੱਲ ਕਰ ਰਹੇ ਤੁਸੀਂ ਮੇਰਾ ਤਾਂ ਰੋਣ ਨਿਕਲ ਆਂਦਾ ਕਈ ਵਾਰੀ
1: ਆਪੇ ਗੱਲ ਕਰੋ
0: ਤੁਸੀਂ ਨਾ ਕੀ ਕਰਨਾ ਪਤਾ ਸੀ ਤੁਸੀਂ ਨਾ ਸੋਮਵਾਰ ਨਾ ਅੰਕਲ ਜੀ ਨੂੰ ਚੰਗੇ ਤਰੀਕੇ ਨਾਲ ਨਾ ਮਤ ਦੇਣੀ ਹੈ ਕਿ ਛੁੱਟੀ ਜਦੋਂ ਹੁੰਦੀ ਹੈ ਨਾ ਛੁੱਟੀ ਕਰਿਆ ਕਰੋ ਐਵੇਂ ਕਦੀ ਪ੍ਰਾਈਮ ਮਿਨਿਸਟਰ ਬੁਲਾ ਲੈਂਦਾ ਕਦੀ ਕਿੰਗ ਬੁਲਾ ਲੈਂਦਾ ਤੁਸੀਂ ਚੱਲ ਜਾਂਦੇ ਹੋ ਫੋਨ ਆਫ ਰੱਖਿਆ ਕਰੋ ਤੇ ਤੁਸੀਂ ਇਹ ਟਿਊਜ਼ਡੇ ਵੀ ਇਹੀ ਸਮਝਾਉਣਾ ਬੁੱਧਵਾਰ ਵੀ ਇਹੀ ਸਮਝਾਉਣਾ ਤੇ ਜਦੋਂ ਆਪਾਂ ਵੀਰਵਾਰ ਦੁਬਾਰਾ ਮਿਲਾਂਗੇ ਨਾ ਤੁਸੀਂ ਫਿਰ ਦੱਸਣਾ ਸਾਨੂੰ ਕਿ ਤੁਸੀਂ ਸਮਝਾਇਆ ਸੀ ਕਿ ਨਹੀਂ ਡੀਲ ਹੋ ਗਈ ਬੈਸਟ ਹੋ ਗਿਆ ਤੇ ਅੱਜ ਕੀ ਸੁਣਾਓਗੇ ਸਾਨੂੰ
2: ਲੜਦਾ
1: ਕੋਈ ਹੋਰ ਕਰੀਏ
0: ਅੱਛਾ ਨੱਚਦੀਆਂ ਅਲੜਾ ਕੁਆਰੀਆਂ ਟੈਂਗ ਟਣਿੰਗ ਟਿੰਗ ਟਣਿੰਗ ਟਿੰਗ ਟਿੰਗ ਟਿੰਗ ਟਿੰਗ ਨੱਚਦੀਆਂ ਅਲੜਾ ਕੁਆਰੀਆਂ ਅੱਗੇ ਦੇ ਮੈਨੂੰ ਲਿਰਿਕਸ ਨਹੀਂ ਆਉਂਦੇ
1: ਸੱਪ ਕਾਲੀਆਂ ਗੁੱਟਾਂ ਦੇ ਹਵਾ ਵਿੱਚ ਉੱਡਦੇ ਨੱਚਦੀਆਂ
2: ਅਲੜਾ ਕੁਆਰੀਆਂ
0: ਕੀ ਬਾਤ ਹੈ ਭਾਈ
1: ਬੱਲੇ ਬੱਲੇ ਬੱਲੇ ਬੱਲੇ
0: ਥੈਂਕ ਯੂ ਯਾਰ ਐਨਰਜੀ ਲਿਆਤੀ ਅੱਜ ਅਸੀਸ ਕੌਰ
1: ਹਾਂ ਛੇਤੀ ਛੇਤੀ
0: ਹਾਂਜੀ ਹਾਂਜੀ ਹਾਂਜੀ
2: ਬੱਲੇ ਬੱਲੇ
0: ਬੱਲੇ ਬੱਲੇ ਸ਼ਾਬਾ ਸ਼ਾਬਾ
1: ਲੈ ਲੋ ਕਾਣਾ ਖਾ ਜੇ
0: ਤੁਸੀਂ ਖਾਓ ਆਪਣੀਆਂ ਬਾਈਟਾਂ ਤੇ ਅਸੀਂ ਬਾਕੀਆਂ ਨਾਲ ਫਿਰ ਗੱਲਾਂ ਬਾਤਾਂ ਕਰਦੇ ਹਾਂ
1: ਓਕੇ ਬਾਏ ਬਾਏ
0: ਬਾਏ ਬਾਏ ਬਾਏ ਬਾਏ ਬਾਏ ਕੀ ਬਾਤ
1: ਸੀ ਯੂ ਮਾਈਟ
0: ਸੀ ਯੂ ਮਾਈਟ ਸੀ ਯੂ ਸੂਨ ਯੇ ਹੁਣ ਆਪਣਾ ਅਗਲਾ ਕਾਲਰ ਹੈ ਜੀ ਡਿਗ ਡਿਗ ਡਿਗ ਡਿਗ ਡਿਗ ਆਪਣਾ ਅਗਲਾ ਕਾਲਰ ਹੈ ਜੀ ਯੁਵਰਾਜ ਤੇ ਉਸ ਤੋਂ ਬਾਅਦ ਅਰਨਵ ਤੁਹਾਡੀ ਵਾਰੀ ਹੈ ਤਿਆਰ ਰਹੋ
1: ਤਿਆਰ ਨੂੰ ਕੀ ਕੋਟ ਪੈਂਟ ਪਾ ਲਏ
0: ਹੈਲੋ ਯੁਵਰਾਜ ਜੀ
2: ਵੀਰ ਜੀ ਤੇ ਵੀਰ ਜੀ ਜੀ
1: ਸਤਿ ਸ੍ਰੀ ਅਕਾਲ ਜੀ
0: ਕਿਵੇਂ ਹੋ ਜੀ ਠੀਕ ਹੋ ਜੀ
2: ਹਾਂਜੀ ਤੁਸੀਂ ਕਿਵੇਂ ਹੋ
1: ਨੋ ਅਸੀਂ
0: ਬਸ ਯਾਰ ਗੱਲਬਾਤ ਹੋ ਗਈ ਤੁਹਾਡੇ ਨਾਲ ਬਸ ਫਿਰ ਹੋਰ ਚਾਹੀਦਾ ਕੀ ਆ ਹੈ
2: ਥੈਂਕ ਯੂ
0: ਕੀ ਚੱਲੀ ਜਾਂਦਾ
2: ਅੱਜ ਮੇਰੀ ਮੰਮਾ ਨੇ
1: ਬਰਥਡੇ
2: ਅੱਜ ਮੇਰੀ ਮੰਮਾ ਨੇ ਨਹੀਂ ਬਰਥਡੇ ਦਾ ਨਹੀਂ ਆ ਮੇਰੇ ਮੰਮਾ ਨੇ ਮੈਨੂੰ ਅੱਜ ਨਵੇਂ ਸ਼ੂਜ਼ ਲੈ ਕੇ
1: ਦਿੱਤੇ ਪਾਰਟੀ ਬਣ ਗਿਆ
0: ਅੱਜ ਤੇ ਟੌਰ ਟੱਪਾ ਪੂਰਾ ਹੈ
1: ਅੱਜ ਦੇ ਪੂਰਾ ਹੈ ਸਾਫ ਕਰ ਕਰਕੇ ਰੱਖੇ ਗਏ ਸਕੂਲ
0: ਅੱਜ ਤਾਂ ਸਕੂਲ ਸਾਰਿਆਂ ਦੀ ਨਜ਼ਰ ਆ ਰਹੀ ਹੈ ਐਵੇਂ
1: ਗਾਂ ਗਾਂ ਕਰੀ ਜਾਣੇ ਨੇ
0: ਅੱਛਾ ਟਾਕ ਟੂ ਮਾਈ ਫੀਟ
2: ਤੇ ਜੀ ਮੰਮਾ ਨੇ ਮੈਨੂੰ ਇੱਕ ਕੱਲ ਇੱਕ ਸੇਲ ਤੇ ਗਿਆ ਸੀ ਫਾਈਨ ਫੂਡ ਤੇ ਉੱਥੇ ਮੈਨੂੰ ਮੈਂ ਤੇ ਮੇਰੀ ਦੀਦੀ ਬਹੁਤ ਬਾਲਾ ਘੁੰਮਦੇ ਰਹੇ ਤੇ ਫਿਰ ਜਿਹੜੀਆਂ ਉੱਥੇ ਵਧੀਆ ਚੀਜ਼ਾਂ ਸੀਗੀਆਂ ਉਹ ਉੱਥੇ ਫ੍ਰੀ ਦੇ ਦਿੰਦੇ ਸੀ ਤੇ ਫਿਰ ਮੈਂ ਤੇ ਮੇਰੀ ਦੀਦੀ ਲੈ ਕੇ ਚੱਲ ਜਾਂਦੇ ਸੀਗੇ ਤੇ ਫਿਰ ਮੇਰੇ ਕੋਲ ਹੁਣ ਇੱਥੇ ਇੰਨਾ ਕੁਛ ਆ
0: ਉਹ ਗੁੱਡੀ ਯਾਰ
1: ਯਾਰ ਸਾਨੂੰ ਵੀ ਦੱਸ ਦਿੰਦੇ
0: ਤੁਹਾਨੂੰ ਸਾਡੇ ਹਾਲਾਤ ਨੀ ਪਤਾ
1: ਸਾਨੂੰ ਤਾਂ ਜ਼ਰੂਰ ਦੱਸਦੇ ਹੀ ਆ ਅਸੀਂ ਪਹੁੰਚਦੇ
0: ਯਾਰ ਐਵੇਂ ਇੱਧਰ ਉੱਧਰ ਤੁਰੇ ਯੁਵਰਾਜ ਅਗਲੀ ਵਾਰੀ ਨਾ ਤੁਸੀਂ ਫੋਨ ਕਰ ਦੇਣਾ ਜਦੋਂ ਇੱਦਾਂ ਦੀ ਕੋਈ ਫੇਰ ਹੋਵੇ ਨਾ ਤੁਸੀਂ ਫੋਨ ਕਰ ਦੇਣਾ ਜੇ ਅੰਕਲ ਜੀ ਹੋਏ ਨਾ ਤੇ ਉਹਨਾਂ ਨੂੰ ਕਹਿ ਦਿਓ ਕਿ ਆ ਦੋਨੋਂ ਵੀਰਿਆਂ ਨੂੰ ਨਾ ਤੁਸੀਂ ਮੈਸੇਜ ਦੇ ਦਿਓ ਸਾਡਾ ਨਾ
1: ਵੱਡੇ ਵੱਡੇ ਝੋਲੇ ਲੈ ਕੇ ਭੇਜ ਥੱਪੜ ਲੈ ਕੇ ਯਾਰ
0: ਡਨ ਹੋ ਗਿਆ ਕਿ ਨਹੀਂ
2: ਹਾਂਜੀ
0: ਡਨ ਹੋ ਗਿਆ ਹੁਣ ਅਗਲੀ ਵਾਰੀ ਫੋਨ ਕਰੋਗੇ ਨਾ ਜਦੋਂ ਫੇਰ ਤੇ ਗਏ ਇਸ ਤਰ੍ਹਾਂ ਦੀ ਦੁਬਾਰਾ ਤੁਸੀਂ
2: ਮੰਮੀ ਖੋਲਦੀ ਨੀ ਤੇ ਫਿਰ ਉਹਨੂੰ ਲੱਗਦਾ ਮੰਮੀ ਬੈਠ ਕੇ ਰੀਲ ਦੇਖਦੀ ਹੋਣੀ ਆ ਤੇ ਫਿਰ ਥੋੜੀ ਦੇਰ ਬਾਅਦ ਚ ਉਹਦਾ ਦੋਸਤ ਉੱਥੋਂ ਆਉਂਦਾ ਲੰਘਦਾ ਤੇ ਫਿਰ ਉਹ ਪੱਪੂ ਨੂੰ ਪੁੱਛਦਾ ਪੱਪੂ ਤੂੰ ਹਜੇ ਬਾਹਰ ਹੀ ਆ ਤੇ ਫਿਰ ਪੱਪੂ ਕਹਿੰਦਾ ਵੀ ਮੈਂ ਅੱਧੇ ਘੰਟੇ ਤੋਂ ਆਮ ਡੋਰ ਨੋਕ ਕਰ ਰਿਹਾ ਮੇਰੀ ਮੰਮਾ ਖੋਲਦੀ ਨੀ ਪੱਕਾ ਰੀਲ ਦੇਖ ਰਹੀ ਹੋਣੀ ਆ ਤੇ ਫਿਰ ਉਹਦਾ ਦੋਸਤ ਕਹਿੰਦਾ ਵੀ ਠੀਕ ਆ ਮੈਂ ਤੇਰੀ ਮੰਮੀ ਨੂੰ ਡੋਰ ਖਵਾਨਾ ਫਿਰ ਆਮ ਉਹ ਆਈ ਕਹਿੰਦਾ ਆਮ 500 ਰੁਪਏ ਦੇ ਸੂਟ 500 ਰੁਪਏ ਦੇ ਸੂਟ 500 ਰੁਪਏ ਦੇ ਕੋਟਨ ਦੇ ਸੂਟ ਤੇ ਫਿਰ ਉਹਦੀ ਮੰਮੀ
0: ਬਸ ਵਧੀਆ ਵਧੀਆ ਸੁਣਿਆ ਕੱਲ ਫੇਰ ਤੇ ਤਾਂ ਪੂਰੀਆਂ ਮੌਜਾਂ ਹੋਈਆਂ
2: ਬਹੁਤ ਅਸੀਂ ਇੰਨਾ ਜੰਕ ਫੂਡ ਖਾਧਾ ਨਾ ਮੈਨੂੰ ਲੱਗਦਾ ਪੂਰੇ ਮਹੀਨੇ ਦਾ ਖਾ ਲਿਆ ਹੋਣਾ ਇੱਕ
0: ਵਾਰ ਹੇ ਨੋ ਨੈਵਰ ਸੇ ਨੈਵਰ ਅੱਜ ਤਾਂ 3 ਸਤੰਬਰ ਹੀ ਹੈ ਕੋਈ ਨਹੀਂ ਸਹੀ ਕਿ ਨਹੀਂ ਵੈਰੀ ਗੁੱਡ ਵੈਰੀ ਗੁੱਡ
1: ਨਾਲੇ ਲੱਗਦਾ ਹੀ ਹੁੰਦਾ ਜੰਕ ਫੂਡ ਜ਼ਿਆਦਾ ਖਾ ਲਿਆ ਅਗਲੇ ਦਿਨ ਫੇਰ ਕੀ ਕਰ
0: ਫੇਰ ਬੰਦਾ
1: ਹੈਗੇ ਬੰਦੇ ਅੱਡ
0: ਸਹੀ ਗੱਲ ਹੈ ਅਸੀਂ ਨਹੀਂ ਟਲੇ ਤੁਸੀਂ ਤੁਹਾਨੂੰ ਵੀ ਨਹੀਂ ਟਲਣ ਦੇਣਾ ਆਪਾਂ ਅੱਜ ਅੱਜ ਸਿਆਣੇ ਸਿਆਣੇ ਨਹੀਂ ਇਕੱਠੇ ਨਾ ਬੰਦੇ
2: ਨਹੀਂ ਗੱਲ ਤਾਂ ਸਹੀ ਅਸੀਂ ਉੱਥੇ ਪੀਜ਼ਾ ਬਹੁਤ ਖਾਧਾ ਪਰ ਆ ਕੇ ਮੇਰਾ ਫੇਰ ਪੀਜ਼ਾ ਖਾਣ ਨੂੰ ਮਨ ਸੀ
1: ਤੁਹਾਨੂੰ ਕਿਹਾ ਸੀ ਨਾ ਮੈਂ
0: ਅੱਛਾ ਨਹੀਂ ਇਹ ਨਾ ਪੀਜ਼ਾ ਦੀ ਪ੍ਰੋਬਲਮ ਹੈ ਜਿੰਨਾ ਖਾ ਲੋ ਉਨਾ ਹੋਰ ਮਨ ਕਰਦਾ ਨਾ ਖਾਣ
1: ਪੀਜ਼ਾ ਦੀ ਨਹੀਂ ਵੀਰ ਪ੍ਰੋਬਲਮ
2: ਬਿਲਕੁਲ
0: ਸਾਡੀ ਪ੍ਰੋਬਲਮ
1: ਪੀਜ਼ਾ ਦੀ
0: ਤੁਹਾਡਾ ਫੇਵਰਿਟ ਫਲੇਵਰ ਕਿਹੜਾ ਪੀਜ਼ਾ ਦਾ
2: ਪੀਜ਼ਾ ਤਾਂ ਡਿਪੈਂਡ ਕਰਦਾ ਕਿੱਥੋਂ ਲੈ ਰਹੇ ਆ ਉਸ ਹਿਸਾਬ ਨਾਲ ਫਿਰ ਪੀਜ਼ਾ ਦਾ ਫਲੇਵਰ
0: ਇਸ ਤੋਂ ਪਤਾ ਲੱਗਦਾ ਇਹ ਇਹਨੂੰ ਪੀਜ਼ਾ ਖਾਣਾ ਪਸੰਦ ਹੈ ਨਾ ਇਹ ਇਹੀ ਜਵਾਬ ਹੁੰਦਾ ਸਹੀ ਪੀਜ਼ਾ ਲਵਰ ਦਾ
1: ਵੁੱਡ ਫਾਇਰ ਵਾਲਾ ਖਾਦਾ ਤੁਸੀਂ ਕਦੀ
0: ਹਾਂ ਮੈਂ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਤੁਹਾਨੂੰ ਵਧੀਆ ਲੱਗਦਾ ਵੁੱਡ ਫਾਇਰ
2: ਠੀਕ ਹੁੰਦਾ ਲੇਕਿਨ ਇੰਨਾ ਨਹੀਂ
0: ਠੀਕ ਓਕੇ ਓਕੇ ਓਕੇ
2: ਹਾਂਜੀ
0: ਪਾਈਨਐਪਲ ਪਸੰਦ ਹੈ ਤੁਹਾਨੂੰ ਪੀਜ਼ਾ ਦੇ ਕਿ ਨਹੀਂ ਇਹ ਦੱਸੋ
2: ਬਹੁਤ ਪਸੰਦ
0: ਹੈ ਮੈਨੂੰ ਵੀ ਆਈ ਲਵ ਇਟ ਪਤਾ ਨਹੀਂ ਲੋਕੀ ਐਵੇਂ ਕਹਿੰਦੇ ਕਿ ਨਹੀਂ ਹੋਣਾ ਚਾਹੀਦਾ ਮੈਨੂੰ ਤਾਂ ਬਹੁਤ ਵਧੀਆ
1: ਵੱਖਰਾ ਟੇਸਟ ਹੁੰਦਾ ਨਾ
2: ਬਹੁਤ ਵਧੀਆ ਲੱਗਦਾ
0: ਕੌਨਸ ਹੋ ਜਾਣ ਤੇ ਪਾਈਨਐਪਲ ਹੋ ਜਾਣ
1: ਸਵੇਰੇ ਹੀ ਆ ਜਿਹੜਾ ਚੰਗਾ ਖਾਂਦੇ ਆ ਤੂੰ ਉਹ ਵੀ ਸਵੇਰੇ ਬਾਅਦ ਚ ਵੀ ਪੀਜ਼ਾ ਲੈ ਆਉਣਾ
0: ਨਹੀਂ ਮੈਂ ਤਾਂ ਜਸਟ ਉਦਾਂ ਹੀ ਚਲੋ ਨਹੀਂ ਠੀਕ ਹੋ ਗਿਆ ਤੇ ਕੀ ਸੁਣਾਓਗੇ ਸਾਨੂੰ ਅੱਜ
2: ਇੱਕ ਚੁਟਕਲਾ
0: ਲਿਆਓ ਜੀ ਲਿਆਓ
2: ਪਤਨੀ ਸਵੇਰੇ ਬਹੁਤ ਕੰਮ ਵਿੱਚ ਬਿਜ਼ੀ ਸੀਗੀ ਤੇ ਪਤੀ ਸੋਚਦਾ ਅੱਜ ਨਾ ਮੈਂ ਆਪ ਹੀ ਆਪਦਾ ਬ੍ਰੈਕਫਾਸਟ ਬਣਾ ਕੇ ਖਾਣਾ ਤੇ ਪਤੀ ਨੇ ਫ੍ਰਿਜ ਖੋਲੀ ਚਾਰ ਬ੍ਰੈਡ ਦੇ ਟੁਕੜੇ ਲਿੱਤੇ ਬਟਰ ਨਾਈਫ ਲਿੱਤਾ ਤੇ ਕੌਲੀ ਚਟਨੀ ਸੀ ਤੇ ਉਹਨੇ ਉਹ ਲਾ ਕੇ ਖਾ ਲਈ ਤੇ ਉਹਦੀ ਪਤਨੀ ਪੁੱਛਦੀ ਆ ਵੀ ਨਹੀਂ ਪਤੀ ਨੇ ਖਾ ਲਈ ਤੇ ਫਿਰ ਪਤਨੀ 2 ਘੰਟੇ ਇੱਕ ਬਾਅਦ ਆਉਂਦੀ ਆ ਤੇ ਪੁੱਛਦੀ ਆ ਇਹ ਕੌਲੀ ਚ ਨਾ ਮੈਂ ਮਹਿੰਦੀ ਭਿਉਂਤੀ ਸੀ ਪਤਾ ਨੀ ਕਿੱਥੇ ਗਈ ਤੇ ਪਤੀ ਚੁੱਪ ਚਾਪ ਕਰਕੇ ਉੱਥੇ ਬੈਠਾ ਰਹਿੰਦਾ
0: ਪਤਾ ਆਹੀ ਗੱਲਾਂ ਕਰਕੇ ਮੈਂ ਕਿਚਨ ਚ ਨਹੀਂ ਵੜਦਾ ਮੇਰੇ ਨਾਲ ਸੱਚ ਹੋ ਸਕਦਾ
1: ਇੱਟ ਸੋ ਸਮਝ ਕੇ ਗਾ
0: ਗਏ ਪੁਦੀਨੇ ਦਾ ਟੇਸਟ ਜਾਂ ਨਹੀਂ ਸਹੀ ਆ ਰਿਹਾ
1: ਵੈਰੀ ਟੇਸਟ ਆਉਂਦੇ
0: ਵਾਹ ਥੈਂਕ ਯੂ ਥੈਂਕ ਯੂ
3: Thank you. Have a nice day.
1: ਕੁਝ ਵੀ ਹੋ ਸਕਦਾ ਵੀ.
0: Have a nice day. Have a nice day. ਵਈ ਕਿਆ ਬਾਤ ਹੈ ਨਾ?
1: Thank you. Bye bye.
0: Bye bye.
1: ਪਰ ਕ੍ਰਿਸ਼ਨਾ ਜੀ ਵੇਖੋ ਚੁਟਕਲੇ ਵੇਖੋ ਕਿੱਥੋਂ ਤੱਕ ਆ ਗਏ. ਮੰਮੀ ਅੰਦਰ ਰੀਲ ਵੇਖ ਰਹੀ ਹੋਣੀ ਆ ਬਾਹਰ ਸੂ, ਮਤਲਬ ਨਿਆਣਿਆਂ ਨੂੰ ਵੀ ਪਤਾ ਲੱਗ ਗਿਆ ਵਾ ਕਿ ਮੰਮੀ ਨੇ ਬਾਹਰ ਕਿੱਦਾਂ ਆਉਣਾ ਵਾ. ਸਾਡਾ ਜ਼ਮਾਨਾ ਬਦਲ ਗਿਆ.
0: ਜ਼ਮਾਨਾ ਬਦਲ ਗਿਆ ਪਰ ਆਪਾਂ ਆਪਣਾ ਜ਼ਮਾਨਾ ਅੱਗੇ ਤੋਰਦੇ ਰਹਿੰਦੇ ਤੇ ਗੱਲ ਕਰਦੇ ਆ ਵੀ ਅਰਨਵ ਦੇ ਨਾਲ. ਹੈਲੋ.
2: ਹੈਲੋ ਵੀਰੇ, ਸਤਿ ਸ਼੍ਰੀ ਅਕਾਲ ਅੰਕਲ ਜੀ. ਸਤਿ ਸ਼੍ਰੀ ਅਕਾਲ.
1: ਸਤਿ ਸ਼੍ਰੀ ਅਕਾਲ.
0: ਤੁਹਾਨੂੰ ਕਿਹਾ ਅੰਕਲ?
1: ਨਹੀਂ ਨਹੀਂ ਤੁਹਾਨੂੰ.
0: ਤੁਹਾਨੂੰ ਕਿਹਾ? ਤੁਹਾਨੂੰ ਕਿਹਾ?
1: ਤੁਹਾਨੂੰ ਵੀਰ?
0: ਤੁਹਾਨੂੰ ਕਿਹਾ?
1: ਕੀ ਹੋ ਗਿਆ ਯਾਰ?
0: ਅਰਨਵ ਕਿਹਨੂੰ ਗਿਆ? ਚਲ ਤਾਂ ਕੀ ਹੋ ਗਿਆ ਯਾਰ, ਹੁਣ ਅੰਕਲ ਹੀ ਹੋ ਗਏ ਆਪਾਂ.
1: ਹਾਂਜੀ
0: ਅੰਕਲ ਹੀ ਆ. ਚਲੋ
2: ਹਾਂਜੀ.
0: ਹਾਂ ਕਹਿੰਦਾ ਦਿਲ ਹੀ ਰੱਖ ਲੈਣਾ ਸੀ ਭਰਾਵਾਂ ਦਾ. ਆ ਤੇ ਗੱਲ ਨਾ ਹੀ ਸੱਜਣਾ.
4: ਹੋਰ ਸੁਣਾਓ ਕਿੱਦਾਂ, ਠੀਕ ਠਾਕ?
2: ਹਾਂਜੀ.
0: ਲੱਗਦਾ ਹੁਣੇ ਹੁਣੇ ਉੱਠੇ ਹੋ? ਪੂਰੇ ਪੂਰੇ 3 ਸਕਿੰਟ ਪਹਿਲਾਂ ਉੱਠੇ ਹੋ ਇੱਦਾਂ ਲੱਗਦਾ ਪਿਆ ਮੈਨੂੰ.
2: ਨਹੀਂ.
1: ਅੱਛਾ, 1 ਆਵਰ ਹੋ ਗਿਆ.
0: 1 ਆਵਰ ਹੋ ਗਿਆ ਉੱਠੇ ਨੂੰ? ਅੱਛਾ, ਢਿੱਲੇ ਢਿੱਲੇ ਲੱਗਦੇ ਪਏ ਨਾ ਤਾਂ ਕਰਕੇ. ਕੋਈ ਚੱਕਰ ਵਾਲੀ ਗੱਲ ਹੀ ਨੀ. ਕੀ ਸੁਣਾਓਗੇ ਸਾਨੂੰ ਫਿਰ ਅੱਜ ਬਈ?
2: ਅੱਜ ਸੁਣਾਓਗੇ ਇੱਕ ਬਜ਼ਾਰਤ.
0: ਓਹ ਲਿਆਓ ਜੀ ਲਿਆਓ, ਹੁਣ ਅਸੀਂ ਢਿੱਲੇ ਹੋ ਜਾਵਾਂਗੇ. ਲਿਆਓ ਜੀ ਲਿਆਓ.
2: ਬਾਹਰੋਂ ਆਇਆ ਬਾਬਾ ਲੋਧੀ ਸ਼ੇਰ ਤੜੰਗਾ ਇੱਕ ਲੋਧੀ.
0: ਹੈ?
2: ਬਾਹਰੋਂ ਆਇਆ ਬਾਬਾ ਲੋਧੀ ਸ਼ੇਰ ਤੜੰਗਾ ਇੱਕ ਬੋਧੀ.
1: ਅੱਛਾ, ਬਾਹਰੋਂ ਆਇਆ ਬਾਬਾ ਲੋਧੀ ਸ਼ੇਰ ਟੰਗਾ ਇੱਕ ਬੋਧੀ.
2: ਹਾਂਜੀ.
0: ਮੋਮਬੱਤੀ?
1: ਓ ਪਰਾਵਾ,
2: ਨਹੀਂ
1: ਉਹਦੀਆਂ ਕਿਤੋਂ ਸ਼ੇਰ ਟੰਗਾ? ਕੋਈ ਚੀਜ਼ ਲੱਭੋ ਜਿੰਨੀਆਂ ਸ਼ੇਰ ਟੰਗਾ ਆ.
0: ਅੱਛਾ, ਮੈਂ ਬਾਹਰੋਂ ਆਇਆ ਬਾਬਾ ਸੋਚੀ ਜਾਂਦਾ ਸੀ, ਮੈਂ ਰਾਂਝਾ ਕਹਿਣ ਲੱਗਾ ਸੀ. ਨਹੀਂ ਨਹੀਂ ਇਹ ਵੀ ਨਹੀਂ ਮੰਨਿਆ.
1: ਛੇ ਟੰਗਾ ਸੋਚਣ ਦਾ ਸੀਰੀਅਸ. ਛੇ ਟੰਗਾ ਦੀ ਬੋਧੀ ਹੈ.
0: ਛੇ ਟੰਗਾ ਇੱਕ
2: ਇੱਥੇ ਨਹੀਂ ਹੁੰਦੀ, ਇੰਡੀਆ ਹੁੰਦੀ ਆ.
0: ਅੱਛਾ
1: ਅੱਛਾ, ਇੰਡੀਆ.
0: ਚਲੋ ਇਹ ਵੀ ਈਜ਼ੀ ਹੋ ਗਿਆ ਹੈ. ਅੱਛਾ, ਕੰਗਾਰੂ ਤਾਂ ਨਹੀਂ ਹੈ ਫਿਰ? ਮਤਲਬ
1: ਹੈਗਾ ਐਨੀਮਲ ਹੀ ਆ? ਕੋਈ
0: ਐਨੀਮਲ ਹੀ ਆ? ਹੈ ਕੁਛ ਤਾਂ ਹਿੰਟ ਦੋ ਯਾਰ. ਅੱਛਾ ਅੱਛਾ, ਲੈ ਫੇਰ ਤਾਂ ਸੋਰੀ ਆ, ਮੈਂ ਦੇਖਾਂ ਮਾੜੇ ਆਪਣੇ ਕੰਪਿਊਟਰ ਚ ਕਿਧਰ ਮੈਂ ਦੇਖਦਾ
1: ਹਾਂ. ਇਹ ਵੀ ਲੱਗਦੀ ਕ੍ਰਿਸ਼ਨਾ ਜੀ. ਛੇ ਟੰਗਾਂ ਇਹਦੀਆਂ ਹੋ ਸਕਦੀਆਂ? 1 2 3 4
0: ਕੀ ਹੋ ਸਕਦਾ ਬਈ ਆਨਸਰ?
1: ਇੱਕ ਬੋਤੀ.
0: ਅੱਜ ਅੱਜ ਅੱਜ ਬੰਦੇ ਵੀ ਨੀ ਦਿਸ ਰਹੇ ਸਾਡੇ. ਜਾਗੋ,
1: ਇਹਨਾਂ ਨੂੰ ਵੀ ਨਹੀਂ ਮਿਲਦਾ.
0: ਕੰਪਿਊਟਰ ਵਾਲੇ ਜਾਗੋ.
1: ਇੱਕ ਮਿੰਟ ਰੁਕੋ, ਮੈਨੂੰ ਆਪਸ਼ਨਸ ਲੈ ਲੈਣ ਤੋਂ, ਵਰਨਾ ਥੋੜਾ ਹਿੰਟ ਲੈ ਲੈਣ ਤੋਂ. ਥੋੜਾ ਹਿੰਟ ਦਿਓ ਅਰਨਵ.
0: ਕੀ ਹੋ ਸਕਦਾ?
1: ਥੋੜੀ ਹੈਲਪ ਕਰ ਦਿਓ ਯਾਰ ਸਾਡੀ.
2: ਇੰਡੀਆ ਦੁਕਾਨ ਤੇ ਵਰਤਦੇ ਆਪਾਂ.
0: ਇੰਡੀਆ ਦੁਕਾਨ ਤੇ ਵਰਤਦੇ ਆ? ਛੇ ਕੀ ਹੋ ਸਕਦਾ ਯਾਰ?
1: ਉਹ ਜਿਹੜਾ ਕੰਡਾ ਹੁੰਦਾ ਜਿੱਥੇ ਤੋਲਦੇ ਆ?
2: ਹਾਂਜੀ, ਤੰਗੜੀ.
0: ਵੈਰੀ ਗੁੱਡ ਬਲਕੀਰਤ ਜੀ.
1: ਉਹ ਜਿਹੜਾ ਪੁਰਾਣਾ ਨੀ
0: ਤੱਕੜੀ,
1: ਜਿਹਦੇ ਦੋਵੇਂ ਪਾਸੇ ਭਾਰ ਰੱਖੀ ਦੇ.
0: ਵਾਹ ਵਾਹ ਵਾਹ ਯਾਰ, ਬਹੁਤ ਘੈਂਟ ਬੁਝਾਰਤ ਸੀ.
1: ਵੈਰੀ ਵੈਰੀ ਨਾਈਸ, ਇੰਪ੍ਰੈਸਿਵ,
2: ਇੰਪ੍ਰੈਸਿਵ. ਇਨਫਿਨਿਟੀ
0: ਨਾ ਯਾਰ, ਆ ਕੀ ਗੱਲ ਹੋਈ? ਅੱਛਾ, ਕਸਮੀ ਗੱਲ ਆ, ਕਸਮੀ ਗੱਲ ਆ, ਬੱਤੀ ਜਗਦੀ ਪਈ ਆ. ਮੈਂ ਸੱਚ ਬੋਲ ਰਿਹਾ, ਅਸੀਂ ਚੀਟਿੰਗ ਨਹੀਂ ਓ ਕੀਤੀ. ਬਲਕੀਰਤ ਵੀਰੇ ਨੇ ਆਪ ਹੀ ਸੋਚ ਕੇ ਦੱਸਿਆ. ਪਰ ਮੇਰੇ ਕੋਲ ਆਂਸਰ ਆਨੇ ਸ਼ੁਰੂ ਹੋ ਗਏ ਸੀਗੇ. ਕਾਸ਼ ਐਸਾ ਮੰਜ਼ਰ ਹੁੰਦਾ. ਵੈਰੀ ਗੁੱਡ.
1: ਤੂੰ ਕਹਿਤਾ ਮੈਨੂੰ ਫੀਲ ਨਹੀਂ ਹੋਣ ਲੱਪੀ ਡਿਸਕਾਊਂਟਡ ਜੀ ਫੀਲ.
0: ਉਦਾਂ ਹੀ ਮਨ ਜਾ ਖੁਸ਼ ਹੋ ਗਿਆ.
1: ਥੈਂਕ ਯੂ ਅਰਨਵ ਯਾਰ, ਤੂੰ ਪਹਿਲਾਂ ਆ ਜਿਹਨੇ ਸਾਨੂੰ ਡਿਸਕਾਊਂਟ ਦਿੱਤਾ.
0: ਸਹੀ ਗੱਲ.
1: ਥੈਂਕ ਯੂ, ਬਾਏ ਬਾਏ. ਕ੍ਰਿਸ਼ਨਾ ਜੀ ਤੁਸੀਂ ਵੀ ਨਾ ਚੰਗੀ ਚੀਜ਼ ਨਾ ਲਿਆ.
0: ਹੈਵ ਅ ਨਾਈਸ ਡੇ.
1: ਓਕੇ, ਸੀ ਯੂ, ਬਾਏ ਬਾਏ.
0: ਕੀ ਬਾਤ ਹੈ ਯਾਰ, ਵੈਰੀ ਗੁੱਡ ਡਿਸਕਾਊਂਟ ਕਿਤੇ ਤੋਂ ਆਇਆ ਲਾਈਫ ਦੇ ਅੰਦਰ?
1: ਹਾਂ, ਡਿਸਕਾਊਂਟ ਵੀ ਆਇਆ.
0: ਕੀ ਬਾਤ ਹੈ. ਹੁਣ ਆਪਾਂ ਪਤਾ ਕਿੰਨਾ ਗੱਲ ਕਰਨੀ ਆ? ਹੁਣ ਆਪਾਂ ਗੱਲ ਕਰਨੀ ਮਾਣੂ ਬਿੱਲੀ ਨਾਲ.
1: ਅੱਛਾ ਜੀ.
0: ਹੈ?
1: ਓਕੇ.
0: ਕੋ ਸਰ ਸ਼੍ਰੇਆ ਹੋਵੇ? ਹੈਲੋ.
5: ਮੀਊ. ਅੱਜ ਕਾ ਮਾਲੂ ਬਿੱਲੀ.
0: ਓਏ ਹਾਏ.
5: ਮੀਊ. ਤੁਸੀਂ ਠੀਕ ਹੋ?
0: ਹਾਂ, ਅਸੀਂ ਠੀਕ ਹੈ. ਤੁਸੀਂ ਠੀਕ ਹੋ?
5: ਹਾਂ ਜੀ.
0: ਅੱਛਾ.
1: ਓਕੇ.
0: ਕੀ ਕਰੀ ਜਾਂਦੇ ਹੋ? ਨਾਸ਼ਤਾ ਕਰ ਲਿਆ?
5: ਸਕੂਲ ਜਾਣਾ?
0: ਸਕੂਲ ਜਾਣਾ? ਓਹੋ ਯਾਰ, ਨਿੱਕੀਆਂ ਨੇ ਜਿੰਦਾ ਜ਼ਿੰਮੇਵਾਰੀਆਂ ਨੇ ਭਾਰੀ. ਮਾਈ ਗੋਡ, ਮਾਈ ਗੋਡ. ਤੁਸੀਂ ਕੁਝ ਖਾ ਖੂ ਲਿਆ ਕਿ ਨਹੀਂ?
5: ਹਾਂਜੀ.
0: ਕੀ ਕੀਤਾ ਅੱਜ ਬ੍ਰੇਕਫਾਸਟ ਫਿਰ?
5: ਦੁੱਧੂ ਪਿਤਾ
6: ਕਿਆ ਬਾਤ ਆ
1: ਚਾਹ
5: ਹਾਂਜੀ
1: ਹਾਂ ਤੇ ਨਾਲ ਕੀ ਖਾਧਾ ਚਾਹ ਦੇ
6: ਬਿਸਕੁਟ ਅੱਛਾ ਮੈਂ ਕਿਹਾ ਵੀਟ ਬਿਸਕੁਟ ਅੱਛਾ ਵੈਰੀ ਗੁੱਡ ਯਾਰ ਵੈਰੀ ਗੁੱਡ ਹੁਣ ਛੇਤੀ ਛੇਤੀ ਸੀ ਗਰੋ ਅਪ ਹੋ ਜਾਣਾ ਮਨ ਬਿੱਲੀ
5: ਚਾਹ ਚੂ ਪੀ ਕੇ ਆਏ
6: ਹਾਂਜੀ ਚਾਹ ਚੂ ਪੀ ਕੇ ਆਏ
1: ਕਾਫੀ ਪੀ ਕੇ ਆਏ
6: ਅੱਜ ਵੈਸੇ ਕਾਫੀ ਪੀਤੀ ਆਪਾਂ ਕਾਫੀ ਕਾਫੀ ਪੀ ਕੇ ਆਏ
5: ਗੁੱਡ
1: ਥੈਂਕ ਗੁੱਡ ਹੁੰਦੀ
5: ਖਾਇਆ ਕਾਫੀ ਨਾਲ
6: ਖਾਇਆ ਕੇਲੇ ਖਾਦੇ
1: ਬਨਾਨਾ
6: ਕੇਲੇ ਤੇ ਗਾਜਰਾਂ
5: ਬਨਾਨਾ ਨਹੀਂ ਖਾਣਾ
1: ਓਏ
6: ਕਿਉਂ ਲੈ
1: ਸਾਨੂੰ ਪਤਾ ਨਹੀਂ ਯਾਰ ਕੀ ਖਾਈਏ ਫਿਰ ਦੱਸੋ ਤੁਸੀਂ
6: ਕੈਰਟ ਖਾ ਲਿਆ ਕਰੀਏ ਹੈ ਕਾਫੀ ਨਾਲ ਤੁਹਾਨੂੰ ਯਾਦ ਕਰਾਂਗੇ ਤੁਸੀਂ ਸਕੂਲ ਹੋਵੋਗੇ ਤਦ ਹਨਾ ਤੇ ਕੀ ਸੁਣਾਓਗੇ ਅੱਜ ਸਾਨੂੰ ਸਟੋਰੀ
1: ਸਟੋਰੀ ਓਕੇ
6: ਓ ਵੈਰੀ ਗੁੱਡ
5: ਪੰਛੀ ਤੁਸੀਂ ਕਹਿੰਦੇ ਸੋਂਦੇ ਮੈਂ ਉੱਡ ਕੇ ਸੋਂਦਾ ਡੱਡੂ ਤੁਸੀਂ ਕਹਿੰਦਾ ਸੋਂਦੇ ਟੇਡਾ ਹੋ ਕੇ
6: ਅੱਛਾ
1: ਟੇਡਾ ਹੀ ਹੈ
5: ਬੱਤਕ ਤੁਸੀਂ ਕਹਿੰਦਾ ਸੋਂਦੇ ਬੱਤਕ ਮੈਂ ਟਰਨ ਵਾਈ ਸੋਂਦਾ
6: ਇੱਕ ਦੀਦੀ ਜੀ ਤੁਸੀਂ ਠੀਕ ਹੋ
1: ਤੁਹਾਡਾ ਕੀ ਹਾਲ ਹੋ
6: ਅਸੀਂ ਬਸ
1: ਤੁਹਾਡੇ ਨਾਲ ਗੱਲ
6: ਕਰਦਾ ਗੱਲਾਂ ਬਾਤਾਂ ਹੀ ਕਰੀ ਜਾਂਦੇ ਆਪਾਂ ਥੈਂਕ ਯੂ ਥੈਂਕ ਯੂ ਮਾਈ ਥੈਂਕ ਯੂ ਇਹ ਵੀਰਾ ਹੀ ਕਹਿੰਦਾ ਬਸ ਆਹੀ ਆ ਤਿੰਨ ਚਾਰ ਛੇ ਹੀ ਸੁਣਦੀਆਂ ਹੋਰ ਨੀ ਕੋਈ ਸੁਣਦਾ ਡੱਡੂ ਸੁਣਦਾ ਤੇ ਹੋਰ ਕੌਣ ਬਤਕ ਸੁਣਦੀ ਆ ਤੇ ਹੋਰ ਕਿਹੜਾ ਸੀਗਾ ਸਟਾਰਟਿੰਗ ਚ ਕਿਹੜਾ ਸੀ
5: ਸੁਣਦਾ
6: ਵੀਰ ਜੀ ਸੁਣ ਵੀਰ ਜੀ ਕਿੱਦਾਂ ਸੁਣਦਾ
5: ਅਸੀਸ ਐਂਦਾ ਸੁਣਦਾ
1: ਕਿੱਦਾਂ ਸੌਂ ਕਿਉਂ ਖਾਣ ਲੱਗੇ
5: ਅਸੀਸ ਐਂਦਾ ਸੁਣਦਾ ਪਿਆ ਸੀ ਅਸੀਸ ਆਵਾਜ਼ ਮਾਰਦਾ ਪਿਆ
6: ਸੀ ਤੇ ਘਰੇ ਇੱਦਾਂ ਕੌਣ ਸੁਣਦਾ ਇੱਦਾਂ ਕੌਣ ਸੁਣਦਾ ਘਰੇ
5: ਮੈਂ
6: ਤੁਸੀਂ ਓਏ ਤੁਸੀਂ ਮੇਰੇ ਵਰਗੇ ਹੋ ਮੈਂ ਵੀ ਇੱਦਾਂ ਸੁਣਾ ਕੀ ਸੁਣਾਉਂਗੇ ਸਾਨੂੰ ਫਨੀ ਆ ਫੇਰ ਕਰ ਦੋ ਫੇਰ ਮੈਂ ਜ਼ਿਆਦਾ ਕਰਤਾ ਮੈਂ ਇੱਥੇ ਹੀ ਸੌ ਜਾਣਾ ਫਿਰ ਗੱਲ ਕਿੱਦਾਂ ਕਰੂੰਗਾ ਬਾਕੀਆਂ ਨਾਲ ਕੀ ਸੁਣਾਏਗੀ ਸ਼੍ਰੇਆ ਆਲਸ ਪਾਤਾ ਸਾਨੂੰ ਤੁਸੀਂ ਕੀ ਸੁਣਾਓ ਲਿਆਓ
5: ਵਾਰੀ ਬਸੀ ਕਰਦੀਆਂ ਸੀ ਵਾਰੀ ਬਸੀ ਕਰਦੀਆਂ ਸਿੱਖਦੀਆਂ ਅੰਦਰ ਲੱਡੂ ਕੱਪੜੇ ਧੋਂਦੀ ਨੂੰ
1: ਅੱਖ ਮਾਰ ਗਿਆ ਡੱਡੂ ਕੱਪੜੇ ਧੋਂਦੀ ਨੂੰ
5: ਅੱਖ ਮਾਰਿਆ ਡੱਡੂ ਬੱਲੇ ਬੱਲੇ
6: ਬੱਲੇ ਬੱਲੇ ਓਏ ਡੱਡੂ ਓਏ ਤੂੰ ਟਲਦਾ ਨਹੀਂ ਹਰ ਹਫਤੇ ਅੱਖ ਮਾਰ ਜਾਂਦਾ ਕਿਸੇ ਨਾ ਕਿਸੇ ਨੂੰ ਹੈ
1: ਇੰਨੀਆਂ ਅੱਖਾਂ ਤੇਰੀਆਂ
5: ਸ਼ਾਬਾ ਸ਼ਾਬਾ
6: ਸ਼ਾਬਾ ਸ਼ਾਬਾ ਸ਼ਾਬਾ ਵੈਰੀ ਗੁੱਡ ਸ਼੍ਰੇਆ ਵੈਰੀ ਗੁੱਡ ਥੈਂਕ ਯੂ
5: ਬਾਏ ਬਾਏ
6: Bye bye.
1: Bye bye.
6: Have a nice day.
1: See you at the seas. Bye bye.
6: ਦੇਖ ਲਾ ਹਜੇ ਤੱਕ ਉਹ ਆਪਣੇ ਵਾਲੇ ਬਿਸਕੁਟ ਹੀ ਯਾਦ ਆਈ ਜਾਂਦੇ
1: ਆਪਣੇ ਵਾਲੇ ਕੀ ਮਤਲਬ
6: ਮਤਲਬ ਜਿਹੜੇ ਇੰਡੀਆ ਆਪਾਂ ਖਾਂਦੇ ਸੀ ਛੋਟੇ ਹੁੰਦੇ ਉਹ
1: ਟਾਈਗਰ
6: ਟਾਈਗਰ ਟਾਈਗਰ ਕੀ ਸ਼ਕਤੀ ਕਿਆ ਬਾਤ ਹੈ
1: ਟਾਈਗਰ ਤੇ ਕਿਰੀ ਰੌਲਾ ਪੈ ਗਿਆ ਸਾਡੇ ਘਰ ਕੋਈ ਪ੍ਰਾਹੁਣਾ ਆਇਆ ਸੀ
6: ਅੱਛਾ
1: ਤੇ ਉਹ ਯਾਰ ਬਿਸਕੁਟ ਤੇ ਬਿਸਕੁਟ ਆ ਪਰ ਉਹ ਮਸ਼ਹੂਰ ਹੀ ਵੀ ਕੁੱਤਿਆਂ ਵਾਲੇ ਬਿਸਕੁਟ ਆ
6: ਅਰੇ ਤਾਂ ਕੋਈ ਗੱਲ ਨਾ
1: ਉਹ ਕੋਈ ਹੈ ਨਹੀਂ ਘਰੇ ਤੇ ਮੈਂ ਚੱਲ ਮੈਂ ਤੇ ਆਪਣੀ ਵੱਲੋਂ ਸਿਆਣਾ ਬਣਦੇ ਆ ਮੈਂ ਬਿਸਕੁਟ ਬਿਸਕੁਟ ਤੇ ਸਾਡੇ ਘਰ ਵਾਲੇ ਨੇ ਨਾ ਦੋ ਵੱਖਰੇ ਵੱਖਰੇ ਬਿਸਕੁਟ ਰੱਖੇ ਹੁੰਦੇ ਸੀ, ਪਰਾਉਣੇ ਲਈ ਵੱਖਰਾ ਤੇ ਆਪਣੇ ਖਾਣ ਲਈ, ਸਾਡੇ ਖਾਣ ਲਈ ਟਾਈਗਰ ਹੀ, ਤੇ ਮੈਂ ਆਪਣੇ ਵਾਲੇ ਲੈ ਗਿਆ, ਮੈਨੂੰ ਤੇ ਵਧੀਆ ਉਹੀ ਲੱਗਦੇ, ਮੈਂ ਨਾਲ ਆਪ ਹੀ ਖਾਵਾਂਗੇ ਯਾਰ, ਭਰਾਵਾ ਗੁੱਸਾ ਕਰ ਗਿਆ ਮਤਲਬ ਪਿਆ ਵੀ ਸਾਨੂੰ ਟਾਈਗਰ ਬਿਸਕਿਟ ਖਵਾਏ
7: ਓਹੀ ਯਾਰ।
1: ਅੱਛਾ ਵੈਸੇ ਦੇਖੋ
7: ਸਵਾਦ ਦੀ ਗੱਲ ਹੈ, ਟਾਈਗਰ ਇੱਦਾਂ ਦਾ ਇਕੱਲਾ ਬਿਸਕੁਟ ਹੈ ਜੇ ਤੁਸੀਂ ਮਤਲਬ ਇਹ ਇਸ ਤਰ੍ਹਾਂ ਨਹੀਂ ਹੋ ਸਕਦਾ ਤੁਸੀਂ ਪੈਕਟ ਖੋਲਿਆ ਤੇ ਉਹ ਪੈਕਟ ਉਦਾਂ ਉਦਾਂ ਰਹਿ ਜਾਏ, ਹਨਾ ਉਹ ਮੁਕਾਇਆ ਹੀ ਜਾਣਾ
1: ਏਦਾਂ ਹੀ,
7: ਮਾੜਾ ਨਹੀਂ ਹੁੰਦਾ,
1: ਟਾਈਗਰ ਲਿਖਿਆ ਹੁੰਦਾ ਸੀ ਨਾ ਉੱਤੇ, ਉਹਦੇ ਲਿਖਿਆ ਹੁੰਦਾ ਸੀ ਟਾਈਗਰ, ਦੱਸ ਤੇ ਚੈੱਕ ਕਰੋ
7: ਦੁੱਧ ਦੀ ਸ਼ਕਤੀ। ਅੱਛਾ ਵੈਸੇ ਪਾਰਲੇ ਜੀ ਤੇ ਟਾਈਗਰ ਨਾ ਬੜੇ ਸਿਮਿਲਰ ਜੇ ਟੇਸਟਿੰਗ ਨੇ, ਹਨਾ ਹਾਂ ਲੱਗਦਾ ਕਿ ਨਹੀਂ
1: ਇੱਦਾਂ ਹੀ ਆ, ਥੋੜਾ ਜਿਹਾ ਮਤਲਬ ਉਹ ਸੇਮ ਆ ਨਾ, ਪੈਸੇ ਪੂਏ ਵੀ ਸੇਮ ਜੀ।
7: ਇੱਕ ਹੋਰ ਬਹੁਤ ਵਧੀਆ ਲੱਗਦਾ, ਫਿਰ ਆਪਾਂ ਅਗਲਾ ਕਾਲਰ ਲਵਾਂਗੇ, ਇੱਕ ਹੋਰ ਬਹੁਤ ਵਧੀਆ ਲੱਗਦਾ ਸੀ ਮੈਨੂੰ 50-50 ਤੇ ਕ੍ਰੈਕ ਜੈਕ।
1: ਹਾਂ 50-50 ਤੇ ਆਲ ਟਾਈਮ,
7: ਉਹ ਵੀ
1: ਜਿਹੜਾ ਉਹਦੇ ਉੱਤੇ ਉਹ ਪਿਆ ਹੁੰਦਾ ਨਾ,
7: ਹਾਏ ਯੈਸ ਯੈਸ ਯੈਸ, ਹਾਂ ਸਪ੍ਰਿੰਕਲ, ਉਹਨਾਂ ਨੇ ਮਸ਼ਹੂਰ ਨਹੀਂ ਹੋਏ ਸੀਗੇ ਵੈਸੇ ਘੈਂਟ, ਹਾਂ ਉਹ ਵਾਲਾ ਵਰਜਨ ਨਹੀਂ ਮਸ਼ਹੂਰ ਹੋਇਆ। ਪਰ ਬਈ ਆਪਾਂ ਬਿਸਕੁਟਾਂ ਦੀ ਗੱਲਾਂ ਬਾਅਦ ਚੋਂ ਵੀ ਕਰਾਂਗੇ, ਆਪਾਂ ਐਕਚੁਅਲੀ ਕਾਫੀ ਕੂਫੀ ਪੀਣੀ ਨਾ ਬਾਅਦ ਚੋਂ ਗਾਇਸ, ਤਾਂ ਕਰਕੇ ਪਰ ਫਿਲਹਾਲ ਆਪਾਂ ਬੱਚਿਆਂ ਨੂੰ ਵੇਲਿਆਂ ਕਰ ਦਈਏ ਤੇ ਅਗਲਾ ਕਾਲਰ ਹੈ ਜੀ ਸਾਡੇ ਨਾਲ ਜੀ ਤਵਨੀਤ ਐਂਡ ਸਿਬਲਿੰਗਸ।
1: ਹੈਲੋ ਤਵਨੀਤ,
7: ਹੈਲੋ
8: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਦਨਵੀਰ ਜੀ।
7: ਵਾਹ
1: ਸਤਿ ਸ਼੍ਰੀ ਅਕਾਲ,
7: ਸਤਿ ਸ਼੍ਰੀ ਅਕਾਲ ਤਵਨੀਤ ਜੀ, ਕਿਵੇਂ ਹੋ ਤੁਸੀਂ? ਸਾਡੇ ਸਟੂਡੀਓ ਚ ਤਿੰਨ ਬੰਦੇ ਬਣਾ ਤੇ, ਅੰਕਲ ਜੀ ਤਾਂ ਹੈਗੇ ਨੀ, ਦੋਨੋਂ ਵੀਰ ਜੀ
1: ਚਲੋ ਸੁਣਦੇ ਹੋਣਗੇ ਕੋਈ ਅੰਕਲ ਜੀ,
7: ਕੋਈ ਨਾ ਕੋਈ ਅੰਕਲ, ਜਿੰਨੇ ਵੀ ਅੰਕਲ ਬੈਠੇ ਨੇ ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਦੀ ਹੈ ਜੀ ਤਵਨੀਤ ਨੇ। ਵੈਰੀ ਗੁੱਡ, ਬੜੀ ਸੁਚੱਜੀ, ਬੜੀ ਸਿਆਣੀ ਕੁੜੀ ਹੈ ਯਾਰ, ਵੈਰੀ ਗੁੱਡ।
8: ਮੈਂ ਤਵਨੀਤ ਨਹੀਂ ਹੈਗੇ।
7: ਅੱਛਾ ਓ ਸੌਰੀ, ਤੁਸੀਂ ਵੀਰ ਜੀ ਹੈਗੇ?
8: ਨਹੀਂ
7: ਓ ਯਾਰ, ਮੈਨੂੰ ਟ੍ਰਿਕ ਕਰੀ ਜਾਂਦੇ ਹੋ ਤੁਸੀਂ। ਐਸ਼ਲੀਨ ਤੁਸੀਂ ਹੋ?
8: ਹੋਮਵਰਕ
7: ਕੀਤਾ ਨੀ ਕਦੀ ਪੂਰਾ ਹੋਇਆ, ਕੁੜੀਏ ਕੀ ਕਰੀਏ,
1: ਇੱਦਾਂ ਹੀ ਆ,
7: ਹੋਮਵਰਕ ਹੀ ਨੀ ਆਇਆ,
1: ਮੂੰਹ ਚੁੱਕਿਆ
7: ਤੁਸੀਂ। ਤੁਸੀਂ ਟ੍ਰਿਕ ਬਹੁਤ ਵਧੀਆ ਕਰਦੇ ਹੋ ਮੈਨੂੰ ਲੱਗਾ, ਤਵਨੀਤ ਦੀ ਆਵਾਜ਼, ਤੁਸੀਂ ਵਾਜਾਂ ਬਹੁਤ ਸੋਹਣੀਆਂ ਕੱਢਦੇ ਜੇ। ਹੋਰ ਸੁਣਾਓ ਕੀ ਚੱਲੀ ਜਾਂਦਾ, ਤਿਆਰੀ ਸਕੂਲ ਦੀ?
8: ਹਾਂਜੀ।
7: ਅੱਜ ਬੇਟਾ ਪ੍ਰਾਈਮ ਮਿਨਿਸਟਰ ਦੇ ਘਰੇ ਨਾ ਫੰਕਸ਼ਨ ਸੀਗਾ ਤੇ ਉੱਥੇ
8: ਨਹੀਂ।
7: ਨਹੀਂ ਸੱਚੀ ਗੱਲ ਹੈ?
1: ਤੁਹਾਨੂੰ ਨਹੀਂ ਦੱਸਿਆ ਉਹਨਾਂ ਨੇ?
7: ਇੱਕ ਤਾਂ ਦੱਸ ਕੇ ਨੀ ਜਾਂਦੇ ਨਾ, ਨਹੀਂ ਉੱਥੇ ਹੀ ਗਏ, ਮੈਂ ਸਗੋਂ ਉਹਨਾਂ ਨੂੰ ਕਿਹਾ
1: ਨਹੀਂ ਉੱਥੇ ਗਏ, ਤੁਹਾਨੂੰ ਦੱਸਿਆ ਹੀ ਨਹੀਂ
7: ਉੱਥੇ ਗਏ, ਮੈਂ ਸਗੋਂ ਉਹਨਾਂ ਨੂੰ ਕਿਹਾ ਵੀ ਸੀ ਕਿ ਬਈ ਕੱਲ ਬੱਚਿਆਂ ਨੂੰ ਦੱਸ ਦਿਓ ਕਿ ਤੁਸੀਂ ਆਉਣਾ ਨਹੀਂ, ਕਿ ਤੁਸੀਂ ਫੇਰ ਤੋਂ ਫੰਕਸ਼ਨ ਤੇ ਚੱਲੇ ਜੇ, ਕਹਿੰਦੇ ਮੈਂ ਦੱਸ ਦੂੰਗਾ। ਭੁੱਲ ਭੁੱਲ ਜਾਂਦੇ ਨਾ ਬੇਟਾ, ਇੰਨੇ ਸਾਰੇ ਕਾਲਸ ਹੁੰਦੀਆਂ ਨਾ ਉਹਨਾਂ ਦੇ ਮਾਈਂਡ ਚੋਂ
8: ਸਕਿੱਪ। ਤੁਸੀਂ ਸਾਨੂੰ ਰਿਮਾਈਂਡ, ਉਹਨਾਂ ਨੂੰ ਰਿਮਾਈਂਡ ਕਿਉਂ ਨਹੀਂ ਕਰਦੇ?
7: ਨਹੀਂ ਹੁਣ ਨੈਕਸਟ ਵੀਕ ਤੋਂ ਮੈਂ ਕਰਿਆ
1: ਦੁਬਾਰਾ, ਫੇਰ ਕਿਉਂ ਉਹਨਾਂ ਨੂੰ?
7: ਹੁਣ ਮੈਂ ਪੱਕਾ, ਹੁਣ ਜੇ ਨੈਕਸਟ ਵੀਕ ਉਹਨਾਂ ਨੇ ਜੇ ਨਹੀਂ ਆਉਣਾ ਹੋਇਆ ਨਾ ਤੇ ਉਹ ਕੀ ਕਾਰਨ ਹੋਊਗਾ ਉਹ ਫਿਰ ਆਪੇ ਦੱਸ ਕੇ।
1: ਤੁਸੀਂ ਫੋਟੋ ਕਰਾਉਣੀ ਪ੍ਰਾਈਮ ਮਿਨਿਸਟਰ ਨਾਲ?
8: ਚਾਰ
7: ਛੁੱਟੀਆਂ, ਬਿਲਕੁਲ ਬਿਲਕੁਲ, ਦੇਖੋ ਸੋਮਵਾਰ ਪੁੱਛੋ ਉਹਨਾਂ ਨੂੰ, ਅਸੀਂ ਵੀ ਤੁਹਾਡੀ ਤਰ੍ਹਾਂ ਹੀ ਗਿਣਦੇ ਪਏ
1: ਯਾਰ, ਮੈਨੂੰ ਲੱਗਦਾ ਤੁਸੀਂ ਵੀ ਸਾਨੂੰ ਹੀ ਪੁੱਛਦੇ ਹੋ, ਉਹਨਾਂ ਨੂੰ ਪੁੱਛੋ,
7: ਉਹਨਾਂ ਨੂੰ ਪੁੱਛੋ, ਉਹਨਾਂ ਨੂੰ ਅੰਕਲ ਨੂੰ
8: ਪੁੱਛੋ। ਪ੍ਰਾਈਮ ਮਿਨਿਸਟਰ ਦੇ ਕਿਉਂ ਗਏ?
7: ਉਹਦੇ ਘਰ ਅੱਜ ਫੰਕਸ਼ਨ ਸੀਗਾ ਤੇ ਉਹ ਫਿਰ ਕਹਿੰਦਾ ਕਿ ਆਜੋ, ਹਾਂ ਪਾਰਟੀ ਆ ਤੇ ਉਹ ਕਹਿੰਦਾ ਸੀ ਕਿ ਤੁਸੀਂ ਆਇਓ ਤੇ ਹਨਾ ਪਹਿਲੇ ਆ ਕੇ ਥੋੜੀ ਮੇਰੇ ਨਾਲ ਹੈਲਪ ਵੀ ਕਰਾ ਦਿਓ ਕਿ ਉਹਨੂੰ ਬਹੁਤੀ ਨੌਲੇਜ ਨਹੀਂ ਨਾ ਇਵੈਂਟ ਉਵੈਂਟ ਕਰਾਉਣ ਦੀ, ਤੇ ਫਿਰ ਉਹਨੇ ਅੰਕਲ ਜੀ ਨੂੰ ਕਿਹਾ
1: ਮਟਰ ਪਨੀਰ ਬਣਾਉਣਾ ਉਹਨੇ,
7: ਉਹ ਕਹਿੰਦਾ ਮੈਨੂੰ ਰੈਸਪੀ ਨਹੀਂ ਪਤਾ ਮਟਰ ਪਨੀਰ ਦੀ, ਹਾਂ ਤਾਂ ਕਰਕੇ ਦੇਖ ਲਓ ਅੰਕਲ ਬੜੇ ਹੈਲਪਫੁਲ ਨੇ। ਫਿਰ ਉਹ ਮਟਰ ਤੇ ਪਨੀਰ ਦੋਨੋਂ ਘਰੋਂ ਲੈ ਗਏ ਆ ਤੇ ਕਹਿੰਦੇ ਮੈਂ ਤੇਰੀ ਹੈਲਪ ਕਰਾਉਣਾ ਬਈ ਐਂਥਨੀ, ਕੋਈ ਨੀ
1: ਉਹਨੂੰ ਪਤਾ ਨੀ ਮਟਰਾਂ ਬਾਰੇ,
7: ਇਕੱਠੇ ਪੜ੍ਹਦੇ ਰਹੇ ਨਾ ਉਹਨਾਂ ਨਾਲ ਕਾਲਜ ਇੱਥੇ ਪੜ੍ਹੇ ਹੋਏ ਐਂਥਨੀ ਤੇ ਅੰਕਲ, ਤਾਂ ਕਰਕੇ ਕੀ ਸੁਣਾਓਗੇ
8: ਸਾਨੂੰ?
7: ਹਾਂਜੀ ਹਾਂਜੀ, ਅੰਮ੍ਰਿਤਸਰ ਦਾ ਹੀ ਸੀਗਾ
1: ਜੇਠੂਵਾਲ।
7: ਨਹੀਂ ਨਹੀਂ ਅੰਮ੍ਰਿਤਸਰ ਦਾ ਨਹੀਂ ਸੀਗਾ, ਥੋੜਾ ਅੱਗੇ ਨਾ ਦੁਆਬੇ ਵਾਲੇ ਪਾਸੇ ਰਈਏ ਦਾ ਸੀਗਾ। ਅੱਛਾ ਮਜੀਠੀ ਬਣਦਾ ਸੀ, ਹਾਂਜੀ ਹਾਂਜੀ ਬਿਲਕੁਲ ਠੀਕ।
0: ਉਸਦਾ ਹੀ ਹੈ।
1: ਉਹਨੇ ਬਹੁਤ ਘਰ ਬਦਲੇ, ਪਹਿਲੇ ਰਹੀਏ ਤੋਂ ਸ਼ੁਰੂ ਹੋਏ, ਫਿਰ ਮਜੀਠੇ ਰਹਿਣਾ ਸ਼ੁਰੂ ਹੋ ਗਿਆ, ਹੁਣ ਉਹਨੇ ਸੁਭਾਨਪੁਰ ਲੱਗ ਕੇ ਘਰ ਪਾਇਆ। ਹੁਣ ਕਹਿੰਦਾ ਕਹਿੰਦਾ ਮੈਂ ਹੁਣ 2 ਸਾਲ ਰਹਿਣਾ ਇੱਥੇ ਆਹ ਪ੍ਰਾਈਮ ਮਿਨਿਸਟਰ, ਤੇ ਕਹਿੰਦਾ ਮੈਂ ਸੁਭਾਨਪੁਰ ਹੋ ਜਾਣਾ ਹੈ।
8: ਕਬੂਤਰੀਆ,
0: ਕਬੂਤਰਾ, ਕਬੂਤਰ ਨੀ ਹੈ ਮੈਨੂੰ,
1: ਡਰਪੋਕ ਆ,
8: ਕਪੂਰਥਲਾ।
0: ਅੱਛਾ ਕਪੂਰਥਲਾ, ਕਪੂਰਥਲੇ ਆਹੋ, ਕਪੂਰਥਲੇ ਮੈਨੂੰ ਕਹਿੰਦਾ ਸੀ ਦੁਕਾਨ ਦਵਾ ਦੋ, ਤੇ ਉਹਨੂੰ ਹੁਣ ਨਾ ਮੈਂ
1: ਆਫਿਸ ਉੱਥੇ,
0: ਹਾਂ ਉੱਥੇ ਮੈਂ 400 ਸਕੁਆਇਰ ਮੀਟਰ ਦੀ ਨਾ ਉਹਨੂੰ ਦੁਕਾਨ ਲੈ ਤੀ ਆ 3 ਮੰਜ਼ਿਲਾ, ਤੇ ਉੱਥੇ ਕਹਿੰਦਾ ਕਿ ਵਧੀਆ ਚਾਦਰਾਂ ਚੁਦਰਾਂ ਵੇਚਾਂਗੇ, ਗੱਦੇ ਵੇਚਾਂਗੇ ਡਨਲੋਪ ਕੰਪਨੀ ਦੇ।
8: ਹਾਂਜੀ
0: ਸੁਣਾਓ ਜੀ ਸੁਣਾਓ।
8: ਲਾਲ ਸੂਈ ਪੋਟਲੀ ਮੈਂ ਵੇਖ ਵੇਖ ਕੁਛ ਹੋਵਾ, ਹੱਥ ਲਾਵਾ ਮੈਂ ਪਿੱਟਣ ਲੱਗੀ, ਹਾਏ ਅਮਾ ਮੈਂ ਮੋਈ,
7: ਹਾਏ ਅਮਾ ਮੈਂ ਮੋਈ।
1: ਇੱਕ ਵਾਰੀ ਦੁਬਾਰਾ ਪਾਓਗੇ ਪਲੀਜ਼?
0: ਓ ਯਾਰ ਇਹ ਤਾਂ ਗੱਲ ਹੋਈ।
8: ਲਾਲ ਸੂਈ ਪੋਟਲੀ ਮੈਂ ਵੇਖ ਵੇਖ ਕੁਛ ਹੋਵਾ, ਹੱਥ ਲਾਵਾ ਮੈਂ ਪਿੱਟਣ ਲੱਗੀ, ਹਾਏ ਅਮਾ ਮੈਂ ਮੋਈ,
7: ਹਾਏ ਅਮਾ ਮੈਂ ਮੋਈ। ਕੀ ਹੋ ਸਕਦਾ?
8: ਸਬਜ਼ੀ ਚ ਪਾਈ ਦੀ
1: ਲਾਲ ਮਿਰਚ,
0: ਲਾਲ ਮਿਰਚ।
8: ਹਾਂਜੀ
0: ਬੱਲੇ ਬੱਲੇ ਅਸ਼ਲੀਨ
8: ਬੱਲੇ ਬੱਲੇ ਸ਼ਾਵਾ।
1: ਵੈਰੀ ਗੁਡ,
0: ਥੈਂਕ ਯੂ, ਥੈਂਕ
1: ਯੂ,
0: ਥੈਂਕ ਯੂ ਸੋ ਮਚ। ਹੁਣ ਅਗਲੀ ਵਾਰੀ ਕਿਹਦੀ ਹੈ?
8: ਹਾਂਜੀ ਦੀਦੀ ਦੀ, ਤੇ ਵੀਜੀ ਦੀ
1: ਉਹਨੇ ਕਿਹਾ ਕਿ ਮੈਂ ਬ੍ਰਦਰ ਨਾਲ ਗੱਲ ਕਰੂੰ,
0: ਬ੍ਰਦਰ ਦੇਖ ਲੋ ਆ ਗਲਤ, ਤੁਸੀਂ ਬਾਅਦ ਚੋਂ ਨਾ ਹਿਸਾਬ ਪੂਰਾ ਕਰਿਓ। ਹੋਰ ਸੁਣਾਓ ਤਵਨੀਤ, ਕਿਵੇਂ ਹੋ? ਠੀਕ ਠਾਕ?
8: ਹਾਂਜੀ ਮੈਂ ਠੀਕ ਠਾਕ, ਤੁਸੀਂ ਠੀਕ ਠਾਕ?
0: ਅਸੀਂ ਵਧੀਆ ਯਾਰ, ਤੁਹਾਡੇ ਨਾਲ ਗੱਲ ਹੋ ਗਈ ਤਾਂ ਬਸ ਬੈਸਟ ਹੋ ਗਿਆ ਕੰਮ। ਹੋਰ ਕੀ ਚੱਲੀ ਜਾਂਦਾ? ਸਕੂਲ ਦੀ ਤਿਆਰੀ ਹੋ ਗਈ? ਚੱਲੇ ਹੋ ਸਕੂਲ?
8: ਗੱਡੀ ਚ ਬੈਠੇ ਹੋਏ ਗੱਲ ਕਰਕੇ ਅਸੀਂ ਸਕੂਲ ਜਾਣਾ, ਤੇ ਤੁਸੀਂ ਰਜੋਟ ਅੰਕਲ ਦੀ ਕੰਮ ਰੈਕਰ ਲਾਇਆ ਕਰੋ ਗੱਡੀ ਚ।
0: ਅਗਲੀ ਵਾਰ ਤੋਂ
1: ਕੋਸਟਲੀ ਤੇ ਨਹੀਂ?
0: ਹਾਂਜੀ
1: ਕੋਸਟਲੀ ਤੇ ਨਹੀਂ, ਮਹਿੰਗਾ ਤੇ ਨਹੀਂ ਜ਼ਿਆਦਾ?
8: ਨਹੀਂ ਕੋਈ ਨਾ, ਬਲਕੀਰ ਵੀ ਜਿਹੜੇ ਪੈਸੇ ਲੈ ਲੋ।
0: ਹਾਂ ਨਹੀਂ ਨਹੀਂ, ਬਲਕੀਰ ਦੇ ਵੀਰੇ ਕੋਲ ਤਾਂ ਬਹੁਤ ਪੈਸਾ, ਬਹੁਤ ਪੈਸਾ, ਅੰਨਾ ਪੈਸਾ।
1: ਕੋਈ ਨੀ ਲੈ ਲਿਓ,
0: ਅੰਨੇ ਹੋਏ ਤੇ ਗਿਣਿਆ ਜਾਂਦਾ ਇੰਨਾ
8: ਪੈਸਾ।
0: ਹਾਂਜੀ ਹਾਂਜੀ,
8: ਮੇਰੀ ਤੇ ਤੁਹਾਡੀ ਆਪਸ ਚ ਗੱਲ, ਓਕੇ? ਬਲਕੀਰਤ ਵੀ ਜੀ ਨੂੰ ਦੱਸਣਾ ਨੀ?
0: ਨਹੀਂ ਨਹੀਂ ਨਹੀਂ, ਮੈਨੂੰ ਪਰੇ ਕਰਤਾ, ਮੈਂ ਪਰੇ ਕਰਤਾ, ਦੱਸੋ।
8: ਓਕੇ ਸੋ ਜੋਟ ਅੰਕਲ, ਤੁਸੀਂ ਧਿਆਨ ਰੱਖਿਆ ਕਰੋ, ਉਹਨਾਂ ਨੂੰ ਫੋਲੋ ਕਰਿਆ ਕਰੋ। ਬਲਕੀਰਤ ਵੀ ਜੀ ਨੇ ਦੱਸਤਾ, ਉਹ ਰਜੋਟ ਅੰਕਲ ਬਲਕੀਰਤ ਵੀ ਜੀ ਦੇ ਰਿਸ਼ਤੇਦਾਰ ਨੇ, ਫਿਰ ਦੱਸ ਦੋਗੇ?
0: ਆਏ ਇਹ ਤਾਂ ਮੈਨੂੰ ਹੁਣ ਧਿਆਨ ਚ ਆਇਆ, ਕੁੜੀਏ ਤੂੰ ਸਹੀ ਸੀ ਆਈ ਡੀ ਚਲਾਨੀ ਮੇਰੇ ACP ਪ੍ਰੋਧਿਓਮਨ, ਵੈਰੀ ਗੁੱਡ।
1: ਕੀ ਗੱਲ ਹੋ ਗਈ? ਕੀ ਕੀ
0: ਉਹ ਕੁਛ ਨਹੀਂ, ਸਾਡੀ ਆਪਸ ਦੀ ਗੱਲ ਹੈ ਯਾਰ।
1: ਕੀ ਹੋਇਆ ਦੱਸੋ ਮੈਨੂੰ।
8: ਅਸੀਂ ਕਹਿ ਰਹੇ ਸੀ
1: 6-7 6-7, ਇੰਨਾ ਟਾਈਮ ਲਾਤਾ ਯਾਰ ਨਿੱਗੀ ਜੀ ਗੱਲ ਕਰ
0: ਲਈ, ਇੱਕ ਤੋਂ ਲੈ ਕੇ 5 ਤੱਕ ਗਿਣਤੀ ਨਹੀਂ ਆਦਾ ਰਹੀ।
8: ਸ਼੍ਰਵੀ ਜੀ,
0: ਹਾਂਜੀ ਹਾਂਜੀ ਹਾਂਜੀ, ਵੈਰੀ ਗੁਡ। ਕੀ ਸੁਣਾਉਂਗੇ ਫਿਰ ਅੱਜ? ਪਰ ਦੇਖ ਨੀ ਸਕਦਾ ਉਹ ਓਡੀਸੀ ਵਾਲਾ ਸਾਈਕਲੋਪਸ ਤਾਂ ਨੀ, ਉਹਦੀ ਅੱਖ ਫੋੜ ਕੇ ਚੱਲ ਗਿਆ ਸੀ। ਅੱਛਾ ਦੱਸੋ ਦੁਬਾਰਾ,
7: ਵੈਰੀ ਗੁੱਡ
0: ਹੁਣ ਤੁਸੀਂ ਜੋ ਮੈਨੂੰ ਕਿਹਾ ਨਾ ਹੁਣ ਮੈਂ ਕਰੂੰਗਾ ਹੁਣ ਹਾਂ ਜਿਹੜੀ ਸਾਡੀ ਆਪਸ ਚ ਗੱਲ ਹੋਈ ਹੈ ਨਾ ਤੁਸੀਂ ਇੰਨੀ ਸੌਖੀ ਬੁਝਾਰਤ ਪਾਈ ਨਾ ਮੈਨੂੰ
1: ਗੱਲ ਕਿਹੜੀ ਹੋਈ ਉਹ
0: ਮੈਂ ਬਾਅਦ ਚ ਦੱਸੂਗਾ ਤੁਹਾਨੂੰ ਤੁਸੀਂ ਛੋਟੇ
1: ਦੱਸ ਦੋਗੇ ਨਾ
0: ਆਪਾਂ ਦੱਸਾਂਗੇ ਕੋਈ
1: ਓਕੇ
0: ਤਵਨੀ ਤੁਸੀਂ ਨਾ ਦੱਸਿਓ ਠੀਕ ਹੈ ਹਾਂ ਹੁਣ ਕਰਾਓ ਛੇਤੀ ਛੇਤੀ ਵੀਰੇ ਮੈਂ ਕਿਹਾ ਗੱਲ ਨਾ ਦੱਸਿਓ ਤੁਸੀਂ ਬਲਕੀਰ ਦੇ ਵੀਰੇ ਨੂੰ ਅੱਗੋਂ ਠੀਕ ਹੈ ਮੈਂ ਵੀ ਨੀ ਦੱਸਾਂਗਾ ਠੀਕ
9: ਠਾਕ
1: ਸਾਡਾ ਵਧੀਆ ਤੁਹਾਡਾ ਕੀ ਹਾਲ ਆ
0: ਓਕੇ ਰਿਪੋਰਟ
9: ਠੀਕ ਹੈ
0: ਵੈਰੀ ਗੁੱਡ ਵੈਰੀ ਗੁੱਡ ਕੀ ਚੱਲੀ ਜਾਂਦਾ
1: ਸਕੂਲ ਚੱਲੇ ਆ ਗੱਡੀ ਚ ਬੈਠੇ ਆ
0: ਓਏ ਫੋਨ ਹੀ ਕਰਤਾ ਮੁੰਡੇ ਕੀ ਬਾਤ ਆ ਇੱਦਾਂ ਵੀ ਚੱਲੀ ਜਾਂਦਾ ਹੈ
1: ਦੱਸਣ ਲੱਗਾ ਸੀ ਕੀ ਚੱਲਦਾ
0: ਬੜਾ ਸਸਪੈਂਸ ਚ ਪਾਤਾ ਯਾਰ ਹੈ ਇਹ ਤਾਂ ਗੱਲ ਨਾ ਹੀ ਸੱਜਣਾ ਜੋ ਹੈ ਸੋ ਹੈ ਬਈ ਹਨਾ
1: ਇਹ ਤੇ ਆ ਪ੍ਰਾਈਮ ਮਿਨਿਸਟਰ ਲੱਗਣ ਦੇ
0: ਸਹੀ ਗੱਲ ਇਹ ਵੀ ਤਾਂ ਨਹੀਂ ਕਿਤੇ ਚੱਲੋ ਉਹ ਵਾਰੀ ਪਾਰਟੀ ਤੇ ਹੈ
1: ਕੋਈ ਪਤਾ ਨੀ ਵਿੱਚ ਫੋਨ ਆ ਗਿਆ ਹੋਵੇ ਮੰਤਰੀ ਦਾ
0: ਹਨਾ ਹੋ ਸਕਦਾ ਯਾਰ ਹੋ ਸਕਦਾ ਕੁਛ ਵੀ ਹੋ ਸਕਦਾ
1: ਇਨਵਾਈਟਿਡ ਹੈ ਕੀਤਾ ਇਹ ਵੀ ਅੱਜ
0: ਪੁੱਛ ਲੈਣਾ ਦੁਬਾਰਾ ਆ ਗਿਆ ਬਈ ਵੀਰ ਜੀ ਕੀ ਕਰੀ ਜਾਂਦੇ ਹੋ
9: ਮੈਂ ਗੱਡੀ ਚ ਬੈਠਾ ਤੇ ਵੱਡੀ ਦੀ ਛੋਟੀ ਦੀਦੀ ਅਮ ਸਕੂਲ ਜਾ ਲੱਗੀ ਹੈ
0: ਅੱਛਾ ਅੱਛਾ ਚਲੋ
1: ਤੁਸੀਂ ਨਾਲ ਛੱਡਣ ਚੱਲੇ ਹੋ
9: ਨਹੀਂ ਮੈਂ ਗੱਲ ਤੱਕ ਕੇ ਜਾਓਗੇ
0: ਹਾਂ ਨਹੀਂ
1: ਅੱਛਾ ਗੱਲ
0: ਕਰਕੇ ਜਾਊਗਾ
1: ਓਕੇ ਓਕੇ
0: ਕੀ ਗੱਲ ਕਰੂੰਗਾ ਕੀ ਸੁਣਾਉਂਗੇ ਸਾਨੂੰ ਅੱਜ
9: ਇੱਕ ਬੁਝਾਲਤ
0: ਲਿਆਓ ਜੀ ਲਿਆਓ
1: ਓਕੇ
9: ਬਾਰਾਂ ਭਾਈ ਇੱਕ ਰਜਾਈ
0: ਬਾਰਾਂ ਭਾਈ ਇੱਕ ਰਜਾਈ ਇਹ ਤਾਂ ਸੌਖਾ ਜਿਹਾ ਹੀ ਹੈ ਮੈਨੂੰ ਲੱਗਦਾ
1: ਬਾਰਾਂ ਕਲਰ ਹੈ ਨਾ ਉਹਦਾ ਮੈਨੂੰ ਲੱਗਦਾ ਉਹ ਔਰੇਂਜ ਹੀ ਆ
0: ਹਮਾਰੇ ਸਰਦਾਰ ਜੀ ਜ਼ਿੰਦਾਬਾਦ ਹੈ ਵੈਰੀ ਗੁੱਡ ਬਹੁਤ ਬੜੀਆ
9: ਕੈਨੇਡਾ ਦੇ ਦੋ ਰੋਡ ਬਲਾਕ ਹੈਗੇ
0: ਕਿੱਥੇ ਦੇ ਕੈਨੇਡਾ ਦੇ
9: ਹਾਂਜੀ
0: ਉਹਨਾਂ ਲੋਕਾਂ ਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਤਾਂ ਹੀ ਤਾਂ ਆਸਟ੍ਰੇਲੀਆ ਰਹੀ ਜਾਂਦੇ ਯਾਰ
1: ਕਿਹੜੇ ਰੋਡ ਬਲਾਕ ਹੈ
0: ਹਾਂ ਕੈਨੇਡਾ ਦੇ
9: ਮਿਲਟਨ ਚ ਵੀ ਅਮ ਗੱਡੀ ਕ੍ਰੈਸ਼ ਹੋਈ ਸਾਡੇ ਸਾਡੇ ਰੋਡ
0: ਬੜਾ ਤਗੜਾ ਉੱਥੇ ਮਕੈਨਿਕ ਹੈ
9: ਗੱਡੀ
0: ਦਾ ਟਾਇਰ ਸੀਗਾ ਫੁੱਸ ਤੇ ਹੁਣ ਫਿਰ ਹੁਣ ਹਵਾ ਭਰਤੀ ਹੁਣ ਓਕੇ ਹੋ ਗਿਆ ਕੰਮ ਕੋਈ ਨੀ ਸਭ ਠੀਕ ਹੋ ਗਿਆ ਉਹ ਐਕਟਿੰਗ ਉਕਟਿੰਗ ਵੀ ਕਰਦੇ ਨਾ
9: ਕਾਫੀ ਲੋਕ ਫੋਨ ਦੇਖ ਕੇ ਫਿਰ ਕ੍ਰੈਸ਼ ਹੋ ਗਿਆ
0: ਹਾਂ ਫੋਨ ਨਹੀਂ ਵੇਖਣਾ ਚਾਹੀਦਾ
9: ਫਿਰ ਐਂਬੂਲੈਂਸ ਕਿਉਂ ਨਹੀਂ ਆ ਸਕਦੀ
0: ਨਹੀਂ ਐਂਬੂਲੈਂਸ ਵੀ ਆ ਜਾਂਦੀ
1: ਆ ਨਾ ਐਂਬੂਲੈਂਸ ਵਾਲੇ ਅੱਜ ਸਵੇਰ ਹੋਈ
0: ਸਾਨੂੰ ਤਾਂ
1: ਹਲੇ ਵਕਤ ਮਾਰਨਿੰਗ ਹੈ ਨਾ ਹਲੇ ਮਾਰਨਿੰਗ ਹੈ
0: ਮੈਂ ਨਾ ਤੁਹਾਡੇ ਸਾਰੇ ਸਵਾਲ ਨਾ
9: ਇੱਕ ਗੱਡੀ ਸਾਡੇ ਕ੍ਰੈਸ਼ ਹੋ ਲੱਗਿਆ ਸੀ ਫਿਰ ਮੰਮਾ ਯਾਰ ਨਹੀਂ ਕਿਹਾ ਸੀ ਜੁੰਡੀ ਪੱਤੇ ਦੇ ਦੇ
0: ਯਾਰ ਮੈਂ ਨਹੀਂ ਟ੍ਰੈਫਿਕ ਅਪਡੇਟ ਦਿਆ ਕਰ
1: ਮੈਨੂੰ ਲੱਗਦਾ
0: ਮੈਂ ਰਹਿ ਨਹੀਂ ਦਿਆ ਕਰਾਂ
1: ਇੰਨੇ ਵੱਡੇ ਹੋ ਗਏ ਨਾ ਟ੍ਰੈਫਿਕ ਆਫਿਸਰ ਬਣਨਾ
0: ਸਹੀ ਗੱਲ ਆ ਤੁਸੀਂ ਕੰਟਰੋਲ ਕਰਨਾ ਸਾਰਾ
1: ਰੋਡ ਐਨਾਲਿਸਿਸ ਕਰਿਆ ਕਰਦੀ ਇੰਨੇ
9: ਜੀ ਬੱਲੇ ਬੱਲੇ
1: ਸਰਦਾਰਜੀ ਸਾਡੇ ਰਿਪੋਰਟਰ ਸਾਹਿਬ ਬੱਲੇ ਬੱਲੇ
9: ਜਿੰਦਾਬਾਦ
1: ਜਿੰਦਾਬਾਦ
9: ਮੇਰੇ ਹੰਸ਼ੀ ਜਿੰਦਾਬਾਦ
1: ਜਿੰਦਾਬਾਦ
9: ਬਲਕੀਲਤ ਵੀ ਜੀ ਬੱਲੇ ਬੱਲੇ ਬੱਲੇ ਵੀ ਜੀ ਸ਼ਾਬਾਸ਼ ਸ਼ਾਬਾਸ਼
1: ਸ਼ਾਬਾਸ਼ ਸ਼ਾਬਾਸ਼
9: ਜੋ ਟੰਗ ਛੁੱਟੀ ਛੁੱਟੀ
1: ਛੁੱਟੀ ਛੁੱਟੀ ਮਟਰ ਪਨੀਰ ਮਟਰ
9: ਪਨੀਰ ਜੋ ਟੰਗ ਕਿੱਥੇ ਗਏ
6: ਉਹ ਦੱਸਿਆ ਨਾ ਤੁਹਾਨੂੰ ਅੱਜ ਉਹਨਾਂ ਦੇ ਪਾਰਟੀ ਹੈਗੀ ਆ
1: ਲਿਖ
6: ਲਿਆ ਮੈਂ ਨੋਟ ਕਰ
1: ਦਿਲ ਤੇ ਲਿਖ ਲਿਆ ਡਨ ਹੋ ਗਿਆ
6: ਡਨ ਹੋ ਗਿਆ
9: ਸਤਿ ਸ਼੍ਰੀ ਅਕਾਲ
6: ਬਾਏ ਬਾਏ ਬਾਏ ਹੈਵ ਅ ਨਾਈਸ ਡੇ ਬਈ ਹੈਵ ਅ ਨਾਈਸ ਡੇ ਅਸੀਂ ਤੁਹਾਡੇ ਚੱਕਰ ਚ ਨਵਜੋਤ ਜੀ ਬਿਨਾਂ ਗੱਲੋਂ ਮਟਰ ਪਨੀਰ ਬਣਾਉਣ ਨੂੰ ਬਿਠਾਤੇ ਆ ਕਿਆ ਬਾਤ ਹੈ
1: ਵੇਖ ਲਓ ਕ੍ਰਿਸ਼ਨ ਜੀ ਤੁਸੀਂ ਅਜੇ ਤੱਕ ਸੜਕਾਂ ਤੇ ਧਿਆਨ ਦਿੰਦੇ
6: ਸਹੀ ਗੱਲ ਹੈ ਮੈਂ ਅੱਛਾ ਕਸਮੀ ਗੱਲ ਹੈ ਮੈਂ ਜਦੋਂ ਨਾ ਟ੍ਰੈਫਿਕ ਪੜਦਾ
1: ਫਿਊਚਰ ਕਿੱਦਾਂ ਦਾ ਹੋਊਗਾ ਪੜਵਾਉਣ ਵਾਲਾ ਹਨਾ
6: ਮੈਨੂੰ ਇਹ ਨਹੀਂ ਪਤਾ ਮੈਂ ਜਦੋਂ ਟ੍ਰੈਫਿਕ ਪੜਦਾ ਪਿਆ ਨਾ ਮੈਨੂੰ ਟੈਨਸ਼ਨ ਸੀ ਮੈਂ ਕਿਹਾ ਸਰਦਾਰ ਜੀ ਨੇ ਨਾ ਅੱਜ ਮੈਂ ਤਿੰਨ ਦੱਸਤੇ ਤੇ ਇਹਨਾਂ ਨੇ ਆ ਕੇ ਪੁੱਛਣਾ ਕਿ ਬਈ ਕਿਉਂ ਆਈਆਂ ਕੋਲੇ ਜਿੰਨਾ ਇੱਦਾਂ ਕਰਦੇ ਸਰ ਮੈਂ ਕਰਕੇ ਆਇਆ ਹੁਣ ਤੇ ਆਪਾਂ ਛੇਤੀ ਛੇਤੀ ਮੈਸੇਜ ਲਈਏ ਫਿਰ ਆਪਾਂ ਅੱਗੇ ਵੱਧਦੇ ਹਾਂ
1: ਜੀ ਪਲੀਜ਼
6: ਸਹੀ ਕਿ ਨਹੀਂ ਤੇ ਜੀ ਸਾਨੂੰ ਕਰਮਜੀਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਤਿ ਸ਼੍ਰੀ ਅਕਾਲ ਜੀ ਤੇ ਆਈਜ਼ ਭੇਜਦੇ ਨੇ ਹਾਂਜੀ ਸਹੀ ਆਂਸਰ ਸੀਗਾ ਜੀ ਕੁਲਬੀਰ ਜੜਿਕਾ ਮਦਰ ਦਾ ਵੀ ਆਂਸਰ ਠੀਕ ਸੀ ਤੇ 439 ਨੇ ਵੀ ਸਾਨੂੰ ਆਂਸਰ ਭੇਜਤਾ ਸੀਗਾ ਜੀ ਆਈ ਉਹ ਵੀ ਠੀਕ
1: ਯਾਰ ਤੁਸੀਂ ਕਹਿੰਦੇ ਆਂਸਰ ਨਹੀਂ ਕੋਈ ਆਇਆ
6: ਕਬਲਜੀਤ ਜੀ ਥੈਂਕ ਯੂ ਜੀ ਥੈਂਕ ਯੂ ਕਿਆ ਬਾਤ ਹੈ ਠੀਕ ਹੈ ਜੀ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ
1: ਇੰਨੇ ਆਂਸਰ ਆਏ ਪਏ
6: ਹਾਂ ਹਰਪਾਲ ਜੀ ਹਰਪਾਲ ਜੀ ਕਹਿੰਦੇ ਕਿ ਮੇਰੇ ਘਰ ਦੇ ਮੈਨੂੰ ਕਹਿੰਦੇ ਤੂੰ ਮੋਟਾ ਹੁੰਦਾ ਜਾਂਦਾ ਕੋਈ ਭੱਜ ਭੁੱਜ ਲਿਆ ਕਰ ਮੈਂ ਵੀ ਸੁਣ ਕੇ ਪੰਪ ਚ ਆ ਗਿਆ
1: ਹਾਂਜੀ
6: ਫੇਰ ਕੀ ਮੈਂ ਅਗਲੇ ਦਿਨ ਭੱਜਣ ਲੱਗ ਗਿਆ ਅਜੇ 10 ਮਿੰਟ ਹੀ ਭੱਜਿਆ ਸੀ ਕਿ ਮੇਰੇ ਸਾਹ ਮੈਨੂੰ ਕਹਿੰਦੇ ਭਾਊ ਤੂੰ ਰੁਕਣਾ ਕਿ ਅਸੀਂ ਰੁਕ ਜਾਈਏ ਨਹੀਂ ਨਹੀਂ ਸਿਡਨੀ ਵਾਲੇ ਹਰਪਾਲ ਜੀ ਬਹੁਤ ਬਹੁਤ ਥੈਂਕ ਯੂ ਤੁਸੀਂ ਤੁਸੀਂ ਤੁਸੀਂ ਆਰਾਮ ਨਾਲ ਚਿਲ ਕਰੋ
1: ਬਹਿ ਜਾਓ ਬਹਿ ਜਾਓ
6: ਮਨਦੀਪ ਜੀ ਸਾਨੂੰ ਕਹਿੰਦੇ ਅੱਜ ਕੋਈ ਡਾਂਟ ਨਹੀਂ ਪੈਣੀ ਤੁਹਾਨੂੰ ਬਾਈ ਸਤਿ ਸ਼੍ਰੀ ਅਕਾਲ ਭੇਜੀ ਹੈ ਥੈਂਕ ਯੂ ਜੀ ਥੈਂਕ ਯੂ ਸੋ ਮਚ ਕਿਆ ਬਾਤ ਹੈ ਤੇ 677 ਉਹ ਵੀ ਆਂਸਰ ਦੇ ਗਏ ਸੀਗੇ ਜੀ ਤੱਕੜੀ
1: ਆਏ
6: ਵਾਹ ਥੈਂਕ ਯੂ ਜੀ ਥੈਂਕ ਯੂ 190 ਵਾਲੇ ਵੀ ਕਹਿੰਦੇ ਜੀ ਤੱਕੜੀ ਸੀਗਾ ਆਂਸਰ ਕਿਆ ਬਾਤ ਹੈ ਕਾਫੀ ਲੋਕਾਂ ਨੇ ਬੁੱਝ ਲਿਆ ਸੀ ਯਾਰ ਹਨਾ ਸਾਡਾ ਹੀ ਬੁਰਾ ਹਾਲ ਆ ਤੇ ਜੀ
1: ਅਕਾਲੀ
6: ਦਲ ਲੈ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਵੀ ਆਈ ਹੈ ਜੀ ਸਾਨੂੰ 074 ਜੀ ਵੱਲੋਂ ਅਰਵਿੰਦਰ ਸਿੰਘ ਜੀ ਵੱਲੋਂ ਥੈਂਕ ਯੂ ਜੀ ਥੈਂਕ ਯੂ ਤੇ ਇੱਧਰੋਂ ਗੁੱਡ ਮਾਰਨਿੰਗ ਭੇਜਦੇ ਨੇ ਸਾਨੂੰ ਜੋਸ਼ੀ ਸਾਹਿਬ
1: ਧੰਨਵਾਦ
6: ਪਰਥ ਤੋਂ ਵੀ ਕਿਆ ਬਾਤ ਹੈ ਕਿਆ ਬਾਤ ਹੈ ਤੇ ਗਾਬਾ ਸਾਹਿਬ ਟਕਲੀ ਟਕਲੀ ਨਹੀਂ ਸਰ ਤਕੜੀ ਹੋਣਾ ਚਾਹੀਦਾ ਸੀ ਟਕਲੀ ਵੀ ਹੁੰਦਾ ਹੋਏਗਾ ਹੋ ਜਾਂਦਾ ਕਈ ਵਾਰੀ ਉੱਪਰ ਨੀਚੇ ਹੋ ਜਾਂਦਾ ਇਟਸ ਆਲ ਗੁੱਡ ਬ੍ਰੋ ਇਟਸ ਆਲ ਗੁੱਡ ਤੇ ਜੀ ਇੱਧਰੋਂ ਜਿੰਮੀ ਸਿੰਘ ਮੁਲਤਾਨੀ ਜੀ ਵੀ ਭੇਜਦੇ ਨੇ ਹੈਵ ਅ ਸਵੀਟ ਡੇ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਵੇ ਜੀ ਗੁਰਸੇਵਕ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਵਿਨੀਪੈਗ ਤੋਂ ਤੇ ਕਹਿੰਦੇ ਨੇ ਕਿ ਅੱਜ ਸਾਰਿਆਂ ਦਾ ਦਿਨ ਵਧੀਆ ਵਧੀਆ ਨਿਕਲੇ ਤੇ ਇੱਧਰ ਰੁਪਿੰਦਰ ਜੀ ਸੈਮੀ ਸਾਹਿਬ ਤੇ ਸੁਖਵਿੰਦਰ ਭੈਣ ਜੀ ਤੇ ਗੁਰਜੀਤ ਕੌਰ ਜੀ ਵੀ ਵਾਹ ਕਿਆ ਬਾਤ ਹੈ ਚਾਰਾਂ ਨੇ ਜਿੰਨੀਆਂ ਵੀ ਬੁਝਾਰਤਾਂ ਸੀਗੀਆਂ ਸਾਰੀਆਂ ਬੁੱਝੀਆਂ ਸੀ ਥੈਂਕ ਯੂ ਜੀ ਥੈਂਕ ਯੂ ਕਿਆ ਬਾਤ
1: ਮਾਫੀ ਇਹਦੇ ਵੱਲੋਂ ਮੈਂ ਮੰਗ ਲੈਣਾ ਤੁਹਾਡੇ ਕੋਲ ਇਹਦੇ ਕੋਈ ਵੀ ਤੁਹਾਡੇ ਕੇ
6: ਨਹੀਂ ਨਹੀਂ ਮੈਂ ਸੋਚਿਆ ਜਵਾਬ ਨਹੀਂ ਦਿੱਤਾ ਐਂਡ ਚ ਉਹ ਫਿਰ ਪਹਿਲੇ ਤਾਂ ਇਹ ਦੱਸਣਾ ਹੁੰਦਾ ਕਿ ਅਸੀਂ ਕਰੀ ਜਾਂਦੇ ਹਾਂ ਰਜਿੰਦਰ ਬਾਬਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਕਹਿੰਦੇ ਨੇ ਕਿ ਵੀਰਵਾਰ ਦਾ ਦਿਨ ਸਭ ਦਾ ਵਧੀਆ ਵਧੀਆ ਨਿਕਲੇ ਤੇ ਸਾਰਿਆਂ ਦੀ ਤੰਦਰੁਸਤੀ ਤੇ ਚੜ੍ਹਦੀ ਕਲਾ ਦੀ ਕਰਦੇ ਨੇ ਵਿਸ਼ ਤੇ ਲਵਜੋਤ ਧੁਨਾ ਜੀ ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਤੇ ਕਹਿੰਦੇ ਨੇ ਕਿ ਬਈ ਅਸੀਂ ਹਾਂ ਜੀ ਧੁਨਾ ਜੁਲਰ ਮੋਗੇ ਵਾਲੇ ਕਿਆ ਬਾਤ ਹੈ ਵੈਰੀ ਗੁੱਡ ਜੀ ਇੱਧਰ ਅਸ਼ਵਿੰਦਰ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਅੰਕਲ ਜੀ ਤੁਹਾਨੂੰ ਕਿਹਾ ਹੋਣਾ ਮੇਰੇ ਹਿਸਾਬ ਨਾਲ
1: ਹਾਂਜੀ ਕੀ ਕਿਹਾ ਜੀ
6: ਤੇ ਸਾਰਿਆਂ ਨੂੰ ਕਹਿੰਦੇ ਨੇ ਕਿ ਤੁਹਾਡਾ ਦਿਨ ਬਹੁਤ ਬਹੁਤ ਬਹੁਤ ਵਧੀਆ ਲੰਘੇ ਓਬਰਾਏ ਸਿਸਟਰਸ ਅਨਾਹਤ ਤੇ ਹਰਗੁਣ ਵੱਲੋਂ ਜੀ ਥੈਂਕ ਯੂ
1: ਥੈਂਕ ਯੂ ਉਹਨਾਂ ਨੇ ਕਿਹਾ ਫਿਰ
6: ਠੀਕ ਹੈ ਫਿਰ ਦੇਖੋ ਇਟਸ ਆਲ ਗੁੱਡ ਇਟਸ ਆਲ ਗੁੱਡ ਇਟਸ ਆਲ ਗੁੱਡ ਤੇ ਜਾਂਦੇ ਜਾਂਦੇ ਦੱਸ ਦਈਏ ਕਿ ਜੀ ਦਿੱਲੀ ਜੁਲਰ ਵਾਲੇ ਕਹਿੰਦੇ ਨੇ ਨਵਪ੍ਰੀਤ ਜੀ ਸਾਨੂੰ ਦੱਸਦੇ ਨੇ ਕਿ ਜੀ ਅੱਜ ਦਾ ਰੇਟ ਹੈ 22 ਕੈਰੇਟ ਗੋਲਡ ਦਾ $188 ਪਰ ਗ੍ਰਾਮ ਹੈ ਜੀ ਸੋ ਬਈ ਤੁਸੀਂ ਖਰੀਦੋ ਸੋਨਾ ਸੁਨਾ ਤੇ ਅਸੀਂ ਜਾਂਦੇ ਹਾਂ ਛੇਤੀ ਛੇਤੀ ਬ੍ਰੇਕ ਲੈਂਦੇ ਹਾਂ ਤੇ ਵਾਪਸ ਤੁਹਾਡੇ ਕੋਲ ਆਉਂਦੇ ਹਾਂ ਜੀ ਮੇਰਾ ਨਾਮ ਹੈ ਕ੍ਰਿਸ਼ਨ ਮੇਰਾ ਨਾਮ ਹੈ ਬਲਕਿ ਤੁਸੀਂ ਸੁਣੋ ਰੇਡੀਓ ਹਾਂਜੀ 1674 AM

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 04314651186 ਤੇ 212216 ਓਲਡ ਜੀਲੋਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066060960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

ਚਿਹਰੇ ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ ਉਸ ਰੱਬ ਦੇ ਲਈ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਕੰਮ ਤੋਂ ਵਾਪਸ ਪਰਤ ਰਿਹਾ ਸੀ, ਛੋਟੀ ਭੈਣ ਦਾ ਫੋਨ ਆ ਗਿਆ। ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ ਪਤਾ ਹੀ ਨਹੀਂ ਲੱਗਾ ਸਫ਼ਰ ਕਦੋਂ ਪੂਰਾ ਹੋ ਗਿਆ, ਕਦੋਂ ਮੈਂ ਘਰ ਪਹੁੰਚ ਗਿਆ। ਕਹਿਣ ਲੱਗੀ, ਵੀਰ ਜੀ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਾਂ, ਅੱਜ ਮੰਮੀ ਨੇ ਸਵੇਰੇ ਸਵੇਰੇ ਉੱਠ ਕੇ ਪਿੰਨੀਆਂ ਬਣਾ ਮਾਰੀਆਂ। ਹਾਂ, ਤੇ ਇਹਦੇ ਵਿੱਚ ਕਿਹੜੀ ਹਾਸੇ ਵਾਲੀ ਗੱਲ ਹੈ, ਪਿੰਨੀਆਂ ਬਣਾਉਣੀਆਂ ਨਹੀਂ, ਅੱਧਾ ਸਿਆਲ ਲੰਘ ਗਿਆ। ਤੁਸੀਂ ਨਾ ਵੀਰੇ ਮਾਂ ਪੁੱਤ ਦੋਵੇਂ ਇੱਕੋ ਜਿਹੇ ਹੋ, ਅੱਧਾ ਸਿਆਲ ਤੁਹਾਡੇ ਲੰਘਿਆ, ਤੁਸੀਂ ਬੈਠੇ ਹੋ ਆਸਟ੍ਰੇਲੀਆ 'ਚ, ਸਾਡੇ ਤਾਂ ਇੱਥੇ ਭਰ ਗਰਮੀ ਆ, 35-36 ਤਾਪਮਾਨ ਹਾਲੇ ਵੀ ਚਲੇ ਜਾਂਦਾ। ਇੰਨੀ ਗਰਮੀ ਦੇ ਵਿੱਚ ਤਾਂ ਪਿੰਨੀਆਂ ਵੱਲ ਵੇਖਣ ਨੂੰ ਜੀ ਕਰਦਾ, ਵੇਖਣਾ ਛੱਡੋ ਸੋਚਣ ਨੂੰ ਜੀ ਨਹੀਂ ਕਰਦਾ। ਉਹ ਹਾਂ ਸੱਚ, ਮੈਨੂੰ ਤਾਂ ਖਿਆਲ ਹੀ ਨਹੀਂ ਰਿਹਾ। ਕੋਈ ਗੱਲ ਨਹੀਂ, ਖਿਆਲ ਕਰਨ ਵਾਲੀ ਹੁਣ ਜਲਦ ਆ ਜਾਣੀ ਆ। ਕੀ ਮਤਲਬ ਤੇਰਾ? ਮੰਮੀ ਗੱਲਾਂ ਕਰਦੀ ਸੀ ਮਾਸੀ ਦੇ ਨਾਲ, ਕਹਿੰਦੀ ਸੀ ਇਸ ਵਾਰੀ ਗੁਰਸੇਵਕ ਆਇਆ ਨਾ ਤੇ ਉਹਦਾ ਵਿਆਹ ਕਰ ਦੇਣਾ, ਪੀ ਆਰ ਜਦੋਂ ਆਉਂਦੀ ਆਵੇ, ਹੁਣ ਕੋਈ ਇਹਦਾ ਬਹਾਨਾ ਨਹੀਂ ਚੱਲਣ ਦੇਣਾ, ਹੁਣ ਆਪਾਂ ਬਹੁਤਾ ਲੇਟ ਨਹੀਂ ਕਰਨਾ, ਤੂੰ ਇੱਦਾਂ ਕਰ ਰਿਸ਼ਤਾ ਲੱਭ, ਅਗਲੇ ਸਾਲ ਇਹਨੂੰ ਸੱਦ ਕੇ ਪਹਿਲਾਂ ਇਹਦਾ ਵਿਆਹ ਕਰੀਏ, ਪਤਾ ਨਹੀਂ ਪਰਦੇਸਾਂ ਦੇ ਵਿੱਚ ਕਿੱਦਾਂ ਗੁਜ਼ਾਰਾ ਕਰਦਾ ਉਹ, ਰੋਟੀ ਪਾਣੀ ਦੇ ਲਈ ਕਦੋਂ ਤੱਕ ਐਵੇਂ ਹੱਥ ਲਾਉਂਦਾ ਰਹੂ। ਇੰਨੀ ਮਿਹਨਤ ਕਰਕੇ ਜਦੋਂ ਬੰਦਾ ਘਰ ਆਉਂਦਾ ਨਾ, ਉਹਨੂੰ ਆਉਂਦਿਆਂ ਨੂੰ ਰੋਟੀ ਪੱਕੀ ਮਿਲ ਜੇ, ਸਾਰੀ ਥਕਾਵਟ ਲੱਥ ਜਾਂਦੀ ਹੈ। ਨਾਲੇ ਕੀ ਪਤਾ ਜ਼ਿੰਦਗੀ ਦਾ, ਅਸੀਂ ਵੀ ਤਾਂ ਪੁੱਤ ਪੋਤਰੇ ਖਿਡਾ ਲਈਏ। ਦੋਵੇਂ ਭੈਣਾਂ ਲੰਮੀਆਂ ਲੰਮੀਆਂ ਗੱਲਾਂ ਕਰਦੀਆਂ ਨੇ ਵੀਰ ਜੀ, ਮੈਂ ਵੀ ਲੰਘਦੀ ਵੜਦੀ ਸੁਣਦੀ ਰਹਿੰਦੀ ਹਾਂ। ਵੈਸੇ ਆਹ ਗੱਲ 'ਤੇ ਮੈਨੂੰ ਵੀ ਬਾਲੀ ਵਧੀਆ ਲੱਗੀ, ਹੁਣ ਤਾਂ ਵਿਆਹ ਤੁਹਾਡਾ ਕਰ ਹੀ ਦਈਏ, ਮੈਨੂੰ ਵੀ ਇੱਕ ਸੋਹਣੀ ਜਿਹੀ ਭਾਬੀ ਚਾਹੀਦੀ ਹੈ। ਕਦੋਂ ਆਉਣਾ ਫਿਰ? ਕੋਈ ਨਾ, ਖੜ ਜ਼ਰਾ ਦੱਸਦਾ ਤੈਨੂੰ, ਮੈਨੂੰ ਤਾਂ ਲੱਗਦਾ ਪਹਿਲਾਂ ਤੇਰਾ ਹੀ ਵਿਆਹ ਕਰ ਦਈਏ, ਵਿਆਹ ਹੀ ਵੇਖਣਾ, ਲੱਡੂ ਹੀ ਖਾਣੇ ਆ, ਤੇਰੇ ਵਿਆਹ ਦੇ ਖਾ ਲਾਂਗੇ। ਅੱਗੋਂ ਥੋੜ੍ਹਾ ਜਿਹਾ ਚਿੜ ਗਈ, ਤੁਸੀਂ ਵੱਡੇ ਹੋ ਵੀਰ ਜੀ, ਵਿਆਹ ਤਾਂ ਪਹਿਲਾਂ ਤੁਹਾਡਾ ਹੀ ਹੋਊਗਾ, ਚੱਲ ਛੱਡ, ਲਿਆ ਮੰਮੀ ਦੇ ਨਾਲ ਗੱਲ ਕਰਾ, ਮੰਮੀ ਘਰ ਨਹੀਂ ਆ, ਉਹ ਗੁਰਦੁਆਰੇ ਗਈ ਹੈ, ਹੁਣ ਇੰਨੀਆਂ ਪਿੰਨੀਆਂ ਬਣਾ ਕੇ ਜੇ ਸਾਰਾ ਟੱਬਰ ਘਰੇ ਖਾਂਦੇ ਤਾਂ ਪਿੱਤ ਹੋ ਜਾਣੀ, ਇਸ ਕਰਕੇ ਕਹਿ ਰਹੀ ਸੀ ਮੈਂ ਗੁਰਦੁਆਰੇ ਚੜ੍ਹਾ ਆਉਂਦੀ ਹਾਂ, ਚਾਰ ਜੀਆਂ ਦੇ ਮੂੰਹ ਪੈ ਜਾਣਗੀਆਂ। ਆ ਬਸ ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ ਕਦੋਂ ਘਰ ਆ ਗਿਆ ਅੱਜ, ਤੇ ਸਫ਼ਰ ਦਾ ਪਤਾ ਹੀ ਨਹੀਂ ਲੱਗਾ। ਘਰ ਅੰਦਰ ਵੜ ਕੇ ਪਾਣੀ ਧਾਣੀ ਪੀਤਾ, ਸੋਫੇ 'ਤੇ ਬੈਠਿਆਂ ਸੋਚਦਾ, ਪਿੰਨੀਆਂ ਨੂੰ ਤਾਂ ਵਾਕਈ ਜੀ ਕਰਦਾ ਸੀ। ਅੱਜ ਸਵੇਰੇ ਜਦੋਂ ਸ਼ਿਫਟ ਸ਼ੁਰੂ ਕੀਤੀ, ਚਾਹ ਦਾ ਕੱਪ ਭਰਿਆ ਅਤੇ ਮਨ ਦੇ ਵਿੱਚ ਵਾਕਈ ਆ ਰਿਹਾ ਸੀ, ਅੱਧਾ ਸਿਆਲ ਲੰਘ ਗਿਆ, ਜੇ ਕਿਤੇ ਨਾਲ ਪਿੰਨੀਆਂ ਬਣੀਆਂ ਹੁੰਦੀਆਂ ਨਾ ਤਾਂ ਸਵੇਰੇ ਸਵੇਰੇ ਨਜ਼ਾਰਾ ਹੀ ਆ ਜਾਣਾ ਸੀ। ਇੰਨਾ ਚਿਰ ਥੋੜ੍ਹੀ ਮਾਂ ਨੇ ਪਾਉਣਾ ਸੀ। ਉਧਰੋਂ ਸਿਆਲ ਚੜ੍ਹਦਾ, ਉਧਰੋਂ ਖੋਇਆ ਵੱਜਣਾ ਸ਼ੁਰੂ ਹੋ ਜਾਂਦਾ ਸੀ। ਇੰਡੀਆ ਰਹਿੰਦਿਆਂ ਇਹ ਚੀਜ਼ ਤਾਂ ਸਿਆਲ ਦੇ ਵਿੱਚ ਮੇਰੀ ਸਭ ਤੋਂ ਪਸੰਦੀਦਾ ਰਹੀ ਹੈ। ਖੈਰ ਹੁਣ ਇੱਥੇ ਕਿੰਨੇ ਬਣਾ ਕੇ ਦੇਣੀਆਂ, ਅਤੇ ਮੇਰੀ ਮਾਂ ਕਮਲੀ ਉੱਥੇ ਖੋਏ ਮਾਰੀ ਜਾਂਦੀ ਹੈ। ਹਾਲੇ ਇਹਨਾਂ ਹੀ ਖਿਆਲਾਂ ਦੇ ਵਿੱਚ ਖੁੱਭੇ ਆ ਕੇ ਬਾਹਰੋਂ ਦਰਵਾਜ਼ੇ 'ਤੇ ਬੈੱਲ ਵੱਜੀ ਹੈ, ਜਾ ਕੇ ਦਰਵਾਜ਼ਾ ਖੋਲਿਆ
ਤਾਂ ਸਾਹਮਣੇ ਆਂਟੀ ਖੜੇ ਨੇ, ਚਾਰ ਘਰ ਛੱਡ ਕੇ ਰਹਿੰਦੇ ਨੇ ਆਂਟੀ। ਆਪਣੇ ਆਪਣੀ ਧੀ ਦੇ ਕੋਲ ਆਏ ਨੇ ਆਪਣੇ ਦੋਹਤੇ ਨੂੰ ਪਾਲਣ ਦੇ ਲਈ। ਕਦੇ ਕਦੇ ਜਿਹਦੇ ਸੈਰ ਦੇ ਲਈ ਜਾਈਦਾ ਤੇ ਰਾਤ ਵਿੱਚ ਮਿਲ ਜਾਂਦੇ ਆ, ਬੜੀ ਅਪਣਾਤ ਆ ਉਹਨਾਂ 'ਚ। ਤੇ ਹੁਣ ਕਦੇ ਕਦੇ ਲੰਘਦੇ ਵੜਦੇ ਕੋਈ ਸਬਜ਼ੀ ਭਾਜੀ ਫੜਾ ਜਾਂਦੇ ਆ, ਬਿਲਕੁਲ ਮਾਵਾਂ ਵਰਗਾ ਨਿੱਘ ਮਿਲਦਾ ਉਹਨਾਂ ਨੂੰ ਮਿਲ ਕੇ। ਤੇ ਅੱਜ ਵੀ ਡੱਬਾ ਅੱਗੇ ਵਧਾਉਂਦਿਆਂ ਕਹਿਣ ਲੱਗੇ, ਆ ਲੈ ਫੜ। ਇਹ ਕੀ ਆਂਟੀ ਜੀ, ਹਰ ਵਾਰੀ ਇੰਨੀ ਖੇਚਲ ਕਿਉਂ ਕਰਦੇ ਹੋ? ਖੇਚਲ ਕਾਹਦੀ ਵੇ, ਤੂੰ ਵੀ ਤੇ ਮੇਰੇ ਪੁੱਤਾਂ ਵਰਗਾ, ਨਾਲ ਇੰਨਾ ਬਣਾ ਕੇ ਕਿਹੜਾ ਇਕੱਲੇ ਨੇ ਖਾ ਜਾਣਾ ਹੁੰਦਾ? ਉਹ ਸੁਣਿਆ ਨਹੀਂ ਤੂੰ, ਵੰਡ ਖਾਈਏ ਖੰਡ ਖਾਈਏ, ਇਹਦੇ ਵਿੱਚ ਪਿੰਨੀਆਂ ਨੇ। ਅੱਜ ਮੈਂ ਸਵੇਰੇ ਬਣਾਈਆਂ ਸੀ, ਸੋਚਿਆ ਗੁਰਸੇਵਕ ਨੂੰ ਵੀ ਹਿੱਸਾ ਦੇ ਆਵਾਂ। ਆਂਟੀ ਤੇ ਡੱਬਾ ਫੜਾ ਕੇ ਚਲੇ ਗਏ, ਪਰ ਪਿੰਨੀ ਵਾਲਾ ਡੱਬਾ ਹੱਥ 'ਚ ਫੜ ਕੇ ਸੋਚੀ ਜਾਂਦਾ, ਇਹ ਮਾਂ ਨੇ ਕਿਹੜਾ ਕੋਰੀਅਰ ਭੇਜਿਆ? ਨਾ ਕੋਈ ਫੋਨ।

ਉਹਦੀ ਪਹੁੰਚ ਕਿੱਥੋਂ ਤੱਕ ਹੈ। ਅੱਜ ਪਤਾ ਲੱਗਾ ਕਿ ਜੋ ਇੱਥੇ ਬੈਠੇ ਮਨ ਦੇ ਵਿੱਚ ਸੋਚੀਦਾ ਉਹ ਮਾਂ ਦੀ ਆਂਦਰਾਂ ਤੱਕ ਪਹੁੰਚਦਾ। ਮਾਂ ਉੱਥੇ ਬੈਠੀ ਸੁਣਦੀ ਹੈ। ਸ਼ਾਇਦ ਇਸੇ ਕਰਕੇ ਮਾਂ ਦਾ ਰੁਤਬਾ ਦੁਨੀਆਂ ਦੇ ਵਿੱਚ ਸਭ ਤੋਂ ਉੱਚਾ। ਪਰ ਉਸ ਦਿਨ ਤੋਂ ਬਾਅਦ ਮਨ ਦੇ ਵਿੱਚ ਇੱਕ ਗੰਢ ਬਣ ਲਈ, ਕਦੀ ਚਿੰਤਾ ਨਹੀਂ ਕਰਨੀ, ਕਦੀ ਮਨ ਦੇ ਵਿੱਚ ਮਾੜਾ ਵਿਚਾਰ ਨਹੀਂ ਲਿਆਉਣਾ, ਕਦੀ ਗਲਤ ਨਹੀਂ ਸੋਚਣਾ। ਹੋ ਸਕਦਾ ਉਹ ਵੀ ਮੇਰੀ ਮਾਂ ਤੱਕ ਪਹੁੰਚਦਾ ਹੋਵੇ। ਮੈਂ ਕਿਉਂ ਉੱਥੇ ਬੈਠੀ ਨੂੰ ਦੁੱਖ ਦੇਵਾਂ। ਬਸ ਉਸ ਦਿਨ ਤੋਂ ਬਾਅਦ ਕਦੀ ਪੱਕਿਆ ਹੋਣ ਦੀ ਚਿੰਤਾ ਹੀ ਨਹੀਂ ਕੀਤੀ। ਕੋਸ਼ਿਸ਼ ਕਰਿਓ, ਤੁਸੀਂ ਵੀ ਨਾ ਕਰਿਓ। ਤੁਹਾਡੇ ਆਪਣਿਆਂ ਤੱਕ ਸਭ ਪਹੁੰਚਦਾ। ਖੁਸ਼ ਰਵਾਂਗੇ ਤੇ ਖੁਸ਼ੀ ਪਹੁੰਚੂਗੀ, ਦੁਖੀ ਹੋਵਾਂਗੇ ਤੇ ਦੁੱਖ ਪਹੁੰਚੂ। ਦੂਰ ਬੈਠੇ ਕਿਸੇ ਨੇ ਕੀ ਕਰ ਲੈਣਾ, ਇਹ ਆਪਾਂ ਅਕਸਰ ਕਹਿ ਦਿੰਦੇ ਹਾਂ। ਪਰ ਜਿਹਨੇ ਤੁਹਾਡੇ ਲਈ ਕਰਨਾ ਉਹਨੇ ਦੂਰ ਬੈਠੇ ਨੇ ਵੀ ਕਰ ਦੇਣਾ। ਰੱਬ ਵੀ ਤੇ ਸਾਡੇ ਤੋਂ ਦੂਰ, ਉਹ ਵੀ ਤੇ ਕਦੀ ਨਹੀਂ ਵੇਖਿਆ ਕਿਸੇ ਨੇ, ਉਹ ਵੀ ਤੇ ਸਾਡੇ ਲਈ ਸਾਰਾ ਕੁਝ ਕਰਦਾ। ਇੱਧਰ ਦੇ ਸੁਨੇਹੇ ਉੱਧਰ, ਉੱਧਰ ਦੇ ਸੁਨੇਹੇ ਇੱਧਰ, ਕਦੋਂ ਕਿੱਦਾਂ ਪਹੁੰਚ ਜਾਂਦੇ ਆ ਸਾਡੇ ਕੋਲ, ਚਾਹੇ ਸੋਚਣ ਦੇ ਲਈ ਸਮਾਂ ਨਾ ਹੋਵੇ ਪਰ ਪਹੁੰਚਦੇ ਜ਼ਰੂਰ ਨੇ। ਉੱਧਰ ਮਾਂ ਕੀ ਸੋਚਦੀ ਆ, ਸੋਚਦਾ ਕਿ ਉਹ ਭੈਣ ਰਾਹੀਂ ਚਾਹੇ ਪਹੁੰਚੇ ਮੇਰੇ ਤੱਕ ਪਹੁੰਚ ਜਾਂਦਾ। ਮੈਂ ਕੀ ਸੋਚਦਾ, ਉਹ ਤਾਂ ਮਾਂ ਤੱਕ ਪਹੁੰਚਦਾ ਹੀ ਪਹੁੰਚਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: 3 सितंबर 2026 दिन वीरवार भारत आस्ट्रेलिया दुनिया जहान दियां खबरां लेके आए हैं। सब तो पहला इंटरनेशनल न्यूज़ दे नाल शुरुआत करते हैं। नेपाल हड़ां दे नाल जुड़ी खबर, वैसे अगे चल के आस्ट्रेलिया की खबर भी सांझी करांगे, पर नेपाल की सरकारी एजेंसी के मुताबिक भुटकशी ते त्रिशुली नदियां दे विच 26 अगस्त दे दिन आए भयानक हड़ां तो बाद हुण 8 दिन बाद बुधवार शाम तक 11,993 लोगों को बचाया जा चुका है। हालांकि बुधवार शाम तक दे आंकड़ों के मुताबिक 4,216 लोगों के नाल हाले भी कोई संपर्क नहीं हो सकया, यानी कि इन्हों लापता दसिया जा सकता है। अधिकारियों का कहना है कि लापता लोगों की तलाश को तरजीह दी जा रही है। तो नैशनल डिजास्टर रिस्क रिडक्शन एंड मैनेजमेंट अथॉरिटी की तरफ तो यह भी दसिया गया है कि नेपाल दे विच इन्हां हड़ प्रभावित इलाकों के अंदर नेपाल की फौज, नेपाल की पुलिस और होरना फौजी टुकड़ियां दे घट्टो घट 21,314 कर्मचारियों नू तैनात करके रख्या होया। खोज ते बचाव कामां दे विच नेपाल पुलिस दे 7,912 और जिहड़ा पुलिस बल जिन्हों के एक किस्म के नाल हथियारां दा पुलिस बल कहा जा सकदा, उन्हां दे कोल 4203 जवान उन्होंने तैनात किए गए हैं। तो नेपाल की फौज के 9,99 लगभग 9,200 सुरक्षाकर्मी तैनात किए गए हैं। सुरक्षाकर्मी नदियों के किनारे हड़ प्रभावित बस्तियां, सड़कों ते जमीन खिसकन तो बाद प्रभावित इलाकों के विच तलाशी मुहिम चला रहे हैं। कौमी आपदा एजेंसी ANE के मुताबिक हड़ तो बाद नेपाल की फौज ने 45 ते नेपाल पुलिस ने 25 ते सशस्त्र पुलिस बल ने 13 लापता लोगों को भाल भी ले आए। उथे ईरान के सेहत मंत्रालय के तरफ तो बुलारे हुसैन करमानपुर ने मंगलवार के दिन हुए अमरीकी हवाई हमलों के विच हुई मौतों ते जख्मियों की गिणती के अंकड़े जारी किए ने। खबर के मुताबिक करमानपुर ने दसिया है कि इन्होंने हमलों के मारे गए लोगों की गिणती 18 हो चुकी है, तो जख्मियों की गिणती भी 142 तो पार हो चुकी है। मृतकों के विच एक बच्चा, 2 महिलावां शामिल ने। जख्मियों के विच 61 महिलावां 18 साल तो उम्र के घट्टो घट 44 हो लोग शामिल ने। अमरीका ने ईरान के विच कई हफ्तों के बाद दोबारा हमले शुरू किए ने और इसकी खबर कल दे दिन भी तुहाडे नाल असीं सांझी कीती सी कि अमरीका के राष्ट्रपति ये पहले ही कह चुके हैं कि ईरान के उत्ते वह योजनाबद्ध तरीके दे नाल थोड़े थोड़े हमले कदे कदे करिया करनगे। बुधवार के दिन ईरान के सिरिक दे विच एक विआह समागम के उत्ते हुए इस हमले के विच 4 लोगों के मारे जाने की खबर भी सामने आई सी। ईरानी रैड क्रिसेंट ने दसिया कि सिरिक दे विच एक विआह समागम के दरम्यान अमरीकी मिजाइल के टुकड़े आके डिगन के नाल इन्हां 4 लोगों की मौत हो गई सी। जवाब दे विच ईरान ने भी कार्रवाई की। ईरान ने भी जॉर्डन, कुवैत, इराक ते बहरीन दे विच अमरीकी टिकाणियां दे उत्ते मिजाइलों ते ड्रोन दागे। उत्थे साउदी अरब ने सोमवार रात अपने एक बड़े तेल टैंकर दे उत्ते ईरान की तरफ तो किए गए कथित हमले की निंदा की है। इस हमले दे विच फिलीपींस दे 2 मलाहां की मौत हो गई है। साउदी अरब की कौमी शिपिंग कंपनी बाहरीन ने बुधवार के दिन पुष्टि की कि उसके सिद्र नाम के एक जहाज के नाल यह घटना वापरी। समुद्री सुरक्षा के नाल जुड़ी हुई कंपनी के मुताबिक ओमान के मुसंदम टापू के उत्तर पछ उत्तर दे विच सिद्र दे उत्ते कुछ प्रोजेक्टाइल्स दे नाल हमले किए गए सी। इस दरम्यान साउथ कोरिया के एक बड़े तेल टैंकर सैनेगल प्रोस्पैरिटी नू भी मुसंदम दे विच निशाना बनाए जाने की खबर सामने आई सी। साउदी अरब के इन्हां दोषों के उत्ते ईरान की तरफ तो हाले तक तो कोई टिप्पणी सामने नहीं आई। हालांकि इस तो पहला ईरान ने यह जरूर कहा कि हॉर्मुज़ स्ट्रेट के गुजरते समय दो टैंकरों के बारूद की सुरंगों के नाल टकराने के चलद अग फल ली सी। ईरान के मुताबिक यह टैंकर अजिहे रस्ते तो जा रहे थे जिसका इस्तेमाल की इजाजत नहीं दिती जाती। मलाहां की मौत की खबर अजे समय से सामने आई है जो अमरीकी फौज ने ईरान के उत्ते हवाई हमले शुरू कर दिए ने। इस दे जवाब दे विच ईरान की फौज ने गुआंढी अरब देशों के मौजूद अमरीकी टिकाणियों के उत्ते मिजाइल ते ड्रोन हमले शुरू कर दिए ने। जुलाई महीने तो बाद दोहां देशों के दरम्यान ने बड़ा फौजी टकराव, वैसे फरवरी महीने च जंग की शुरुआत इजराइल ने की सी जिस दे विच साथ अमरीका ने दिता सी। उत्थे नेटो ते यूरोपी कमीशन दे प्रमुखां ने चेतावनी दिती है कि रूस लगातार गैर जिम्मेदाराना ते ऐसे कदम चुक रहा है जिन्हां दी निंदा की जानी चाहिए। उन्होंने यह भी कहा है कि हुण तक अजिहियां घटनावां नूं रोकण दे लई नवें नवें तरीकियां दे जवाब देण दी तैयारी करनी होएगी। ਪਿਛਲੇ ਮਹੀਨੇ ਜਰਮਨੀ ਦੇ ਲਿਪਜਿਗ ਏਅਰਪੋਰਟ ਦੇ ਉੱਤੇ ਹੋਏ ਇੱਕ ਡਰੋਨ ਹਮਲੇ ਦੀ ਕੋਸ਼ਿਸ਼ ਦੇ ਲਈ ਜਰਮਨੀ ਨੇ ਰੂਸ ਨੂੰ ਜ਼ਿੰਮੇਵਾਰ ਠਹਿਰਾਇਆ। ਯੂਰਪੀ ਕਮਿਸ਼ਨ ਦੇ ਪ੍ਰਮੁੱਖ ਉਰਸੁਲਾ ਵਾਨ ਡੇਰ ਲੇਅਨ ਨੇ ਕਿਹਾ ਕਿ ਲਿਪਜਿਗ ਦੀ ਘਟਨਾ ਯੂਰਪੀ ਯੂਨੀਅਨ ਦੀ ਜ਼ਮੀਨ ਦੇ ਉੱਤੇ ਵੱਧ ਰਹੇ ਤਣਾਅ ਦਾ ਇੱਕ ਨਵਾਂ ਲੈਵਲ ਹੈ ਜਿਸ ਦਾ ਸਿੱਧਾ ਸੰਬੰਧ ਰੂਸ ਦੇ ਨਾਲ ਹੈ। ਵਾਨ ਡੇਰ ਲੇਅਨ ਨੇ ਕਿਹਾ ਕਿ ਅਸੀਂ ਆਪਣੀ ਕਾਰਵਾਈ ਤੇਜ਼ ਹੋਰ ਕਰਾਂਗੇ ਔਰ ਇਸਦਾ ਮਤਲਬ ਇਹ ਹੈ ਕਿ ਰੂਸ ਦੇ ਇਸ ਗੈਰ ਜ਼ਿੰਮੇਦਾਰ ਰਵੱਈਏ ਦਾ ਪਹਿਲਾਂ ਤੋਂ ਵੀ ਕਿਤੇ ਵਧੇਰੇ ਅਤੇ ਸਖ਼ਤ ਤਰੀਕੇ ਦੇ ਨਾਲ ਜਵਾਬ ਦੇਣ ਦੇ ਲਈ ਤਿਆਰ ਰਹਿਣਾ ਹੋਏਗਾ। ਨੈਟੋ ਦੇ ਮਹਾਂਸਕੱਤਰ ਮਾਰਕ ਰੂਟੇ ਨੇ ਕਿਹਾ ਕਿ ਅਮਰੀਕਾ ਸਣੇ ਪੂਰਾ ਨੈਟੋ ਗੱਠਜੋੜ ਜਰਮਨੀ ਦੇ ਨਾਲ ਪੂਰੀ ਇਕਜੁੱਟਤਾ ਦੇ ਨਾਲ ਖੜ੍ਹਾ। ਰੂਸ ਨੇ ਜਰਮਨੀ ਦੇ ਇਹਨਾਂ ਦੋਸ਼ਾਂ ਨੂੰ ਖਾਰਜ ਕੀਤਾ ਅਤੇ ਕਿਹਾ ਕਿ 4 ਅਗਸਤ ਨੂੰ ਵਿਸਫੋਟਾਂ ਦੇ ਨਾਲ ਲੈਸ ਇੱਕ ਡਰੋਨ ਨੇ ਜਾਣ ਬੁੱਝ ਕੇ ਯੂਕਰੇਨੀ ਮਾਲਵਾਹਕ ਜਹਾਜ਼ ਨੂੰ ਨਿਸ਼ਾਨਾ ਬਣਾਇਆ ਸੀ। ਲਿਪਜ਼ਿਗ ਹਾਲੇ ਏਅਰਪੋਰਟ ਦੇ ਉੱਤੇ ਇਸ ਡਰੋਨ ਨੂੰ ਇੱਕ ਰੋਬੋਟ ਦੀ ਮਦਦ ਦੇ ਨਾਲ ਖਤਮ ਵੀ ਕਰ ਦਿੱਤਾ ਗਿਆ ਸੀ। ਮੰਨਿਆ ਜਾ ਰਿਹਾ ਕਿ ਦੂਸਰਾ ਡਰੋਨ ਇੱਕ ਹੋਰ ਦੂਸਰੇ ਮਾਲਵਾਹਕ ਜਹਾਜ਼ ਦੇ ਨਾਲ ਟਕਰਾ ਗਿਆ। ਰਿਪੋਰਟਾਂ ਦੇ ਮੁਤਾਬਕ 10 ਦਿਨ ਬਾਅਦ ਏਅਰਪੋਰਟ ਦੇ ਉੱਤੇ ਇੱਕ ਤੀਜਾ ਡਰੋਨ ਵੀ ਮਿਲਿਆ। ਉੱਥੇ ਏਅਰਪੋਰਟ ਨੈਟੋ ਦੇ ਲਈ ਇੱਕ ਅਹਿਮ ਕੇਂਦਰ ਵੀ ਹੈ ਜਿੱਥੋਂ ਯੂਕਰੇਨ ਦੇ ਐਤੋਨੋਵ ਜਹਾਜ਼ ਜਿਹੜੇ ਨੇ ਉਹਨਾਂ ਨੂੰ ਚਲਾਇਆ ਜਾਂਦਾ ਐਤੋਨੋਵ ਦੇ ਲਈ, ਔਰ ਇਹ ਯੂਰਪ ਦੇ ਲਈ ਵੀ ਇੱਕ ਸਟ੍ਰੈਟੇਜਿਕਲੀ ਕਾਫ਼ੀ ਇੰਪੋਰਟੈਂਟ ਏਅਰਪੋਰਟ ਨੇ। ਕੌਮਾਂਤਰੀ ਖਬਰਾਂ ਤੋਂ ਬਾਅਦ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ, ਜਿੱਥੇ ਸਭ ਤੋਂ ਪਹਿਲਾਂ ਪੱਛਮ ਬੰਗਾਲ ਤੋਂ ਖਬਰ, ਜਿੱਥੇ ਵੈਸਟ ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਦੋਸ਼ ਮੜਿਆ ਕਿ ਹਥਿਆਰਬੰਦ ਭਾਰਤੀ ਜਨਤਾ ਪਾਰਟੀ ਦੇ ਕੁਝ ਸ਼ਰਾਰਤੀ ਅਨਸਰਾਂ ਨੇ ਵੀਰਵਾਰ ਸਵੇਰੇ ਪਾਰਟੀ ਦੇ ਕੈਮਿਕ ਸਟਰੀਟ ਦਫ਼ਤਰ ਦੇ ਵਿੱਚ ਦਾਖਲ ਹੋ ਕੇ ਇਮਾਰਤ ਦੇ ਅੰਦਰ ਭੰਨ ਤੋੜ ਕੀਤੀ। ਬੈਨਰਜੀ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਉਹਨਾਂ ਨੇ ਦਫ਼ਤਰ ਦੇ ਵਿੱਚ ਭੰਨ ਤੋੜ ਕੀਤੀ, ਇਲੈਕਟ੍ਰੋਨਿਕ ਉਪਕਰਣਾਂ ਨੂੰ ਤਬਾਹ ਕਰ ਦਿੱਤਾ ਔਰ ਇਸ ਘਟਨਾ ਨੂੰ ਕਾਨੂੰਨ ਵਿਵਸਥਾ ਦੇ ਉੱਤੇ ਇੱਕ ਸ਼ਰਮਨਾਕ ਹਮਲਾ ਅਭਿਸ਼ੇਕ ਬੈਨਰਜੀ ਨੇ ਕਰਾਰ ਦਿੱਤਾ। ਇਸ ਦਰਮਿਆਨ ਉਹਨਾਂ ਨੇ ਦੋਸ਼ ਮੜਿਆ ਕਿ ਪਾਰਟੀ ਵਰਕਰਾਂ ਅਤੇ ਵਕੀਲਾਂ ਦੇ ਵਾਰ ਵਾਰ ਕਾਲਾਂ ਅਤੇ ਈਮੇਲ ਭੇਜਣ ਦੇ ਬਾਵਜੂਦ ਕੋਲਕਾਤਾ ਪੁਲਿਸ ਨੇ ਲਗਭਗ 2 ਘੰਟਿਆਂ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ। ਉਹਨਾਂ ਨੇ ਕਾਰਵਾਈ ਦੇ ਵਿੱਚ ਹੋ ਰਹੀ ਦੇਰੀ ਨੂੰ ਬਹੁਤ ਨਿੰਦਣਯੋਗ ਅਸਵੀਕਾਰਯੋਗ ਦੱਸਿਆ। ਬੈਨਰਜੀ ਨੇ ਘਟਨਾ ਦੇ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਇਸ ਦੀ ਜਾਂਚ ਕਰਨ ਦੀ ਮੰਗ ਕੀਤੀ। ਪੰਜਾਬ ਦੇ ਨਾਲ ਜੁੜੀ ਖਬਰ ਵੀ ਸਾਂਝੀ ਕਰੀਏ, ਜਿੱਥੇ ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਡਾ ਨੇ ਪੰਜਾਬ ਦੀ ਜਾਂ ਆਪਣੀ ਪੁਰਾਣੀ ਪਾਰਟੀ ਆਮ ਆਦਮੀ ਪਾਰਟੀ ਦੇ ਉੱਤੇ ਬਦਲੇ ਦੀ ਭਾਵਨਾ ਦੇ ਨਾਲ ਕੰਮ ਕਰਨ ਦਾ ਦੋਸ਼ ਮੜਿਆ। ਰਾਘਵ ਚੱਡਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਬਦਲੇ ਦੀ ਰਾਜਨੀਤੀ ਨੂੰ ਡਰਾਫਟ ਵੋਟਰ ਲਿਸਟ ਤੱਕ ਪਹੁੰਚਾ ਦਿੱਤਾ। ਉਹਨਾਂ ਲਿਖਿਆ ਕਿ ਮੈਂ ਪੰਜਾਬ ਦੇ ਵਿੱਚ ਰਾਜ ਸਭਾ ਦਾ ਮੌਜੂਦਾ ਸੰਸਦ ਮੈਂਬਰ ਹੈ ਅਤੇ ਮੇਰਾ ਵੋਟ ਪੰਜਾਬ ਦੀ ID ਦੇ ਉੱਤੇ ਹੀ ਮੋਹਾਲੀ ਦੇ ਵਿੱਚ ਰਜਿਸਟਰਡ ਹੈ। ਇਸ ਦੇ ਬਾਵਜੂਦ ਡਰਾਫਟ ਵੋਟਰ ਲਿਸਟ ਦੇ ਵਿੱਚ ਵੋਟਰ ਸੂਚੀ ਦੇ ਅੰਦਰ ਮੇਰਾ ਨਾਮ ਸ਼ਿਫਟਡ ਕਰਕੇ ਲਿਖਿਆ ਗਿਆ। ਔਰ ਚੰਗੀ ਗੱਲ ਇਹ ਹੈ ਕਿ ਇਹ ਡਰਾਫਟ ਸਿਰਫ ਵੋਟਰ ਲਿਸਟ ਨਹੀਂ, ਆਖਰੀ ਵੋਟਰ ਲਿਸਟ ਨਹੀਂ ਹੈ, ਸਿਰਫ ਡਰਾਫਟ ਹੈ ਔਰ ਦਾਅਵੇ ਅਤੇ ਇਤਰਾਜ਼ਾਂ ਨੂੰ ਖਾਰਜ ਕਰਨ ਦੀ ਪ੍ਰਕਿਰਿਆ ਦੇ ਦਰਮਿਆਨ ਨਾਵਾਂ ਦੇ ਵਿੱਚ ਸੁਧਾਰ ਕੀਤਾ ਜਾਂਦਾ ਹੈ ਅਤੇ ਇਹ ਪ੍ਰਕਿਰਿਆ ਹਾਲੇ ਜਾਰੀ ਹੈ। ਅੰਤਿਮ ਵੋਟਰ ਲਿਸਟ 2026 ਦੇ ਵਿੱਚ ਪ੍ਰਕਾਸ਼ਿਤ ਹੋਏਗੀ। ਰਾਘਵ ਚੱਡਾ ਨੇ ਲਿਖਿਆ ਕਿ ਮੈਂ SIR ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਉਸ ਪ੍ਰਕਿਰਿਆ ਦਾ ਸਵਾਗਤ ਕਰਦਾ ਜਿਹੜੀ ਇੱਥੇ ਇਸ ਵਕਤ ਨਿਭਾਈ ਜਾ ਰਹੀ ਹੈ, ਪਰ ਇਹ ਕਿਸੇ ਕਰਮਚਾਰੀ ਦੀ ਗਲਤੀ ਨਹੀਂ ਹੈ, ਇਹ ਸਿਆਸੀ ਬਦਲਾਖੋਰੀ ਦੀ ਕਹਾਣੀ ਹੈ। ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਿਸੇ ਵਕਤ ਸਾਥ ਦੇਣ ਵਾਲੇ ਰਾਘਵ ਚੱਡਾ ਹੁਣ BJP ਦੇ ਵਿੱਚ ਨੇ ਔਰ ਇਸੇ ਦੇ ਖਾਤਰ ਉਹਨਾਂ ਨੇ ਸੂਬੇ ਦੀ ਸਰਕਾਰ ਦੇ ਉੱਤੇ ਦੋਸ਼ ਮੜੇ ਕਿ ਨਾਮ ਜਿਹੜੇ ਬਦਲਣ ਦੀ ਜਾਂ ਨਾਮ ਕੱਟਣ ਦੀ ਜਿਹੜੀ ਕਵਾਇਦ ਹੈ ਉਹ ਸੂਬਾਈ ਸਰਕਾਰ ਦੀ ਤਰਫ ਤੋਂ ਅੰਜਾਮ ਦਿੱਤੀ ਗਈ ਹੈ। ਵੈਸੇ ਕੁਝ ਕੱਟਣ ਦੀ ਗੱਲ ਆਉਂਦੀ ਹੋਇਆ ਤਾਂ ਆਸਟ੍ਰੇਲੀਆ ਦੀਆਂ ਖਬਰਾਂ ਦੇ ਉੱਤੇ ਸਾਂਝ ਪਾ ਲੈਂਦੇ ਹਾਂ, ਜਿੱਥੇ ਕੋਐਲੇਸ਼ਨ ਯਾਨੀ ਕਿ ਗੱਠਜੋੜ ਦੀ ਯੋਜਨਾ ਇਹ ਹੈ ਕਿ 80% ਟਬੈਕੋ ਟੈਕਸ ਉਹ ਘੱਟ ਕਰ ਦੇਣ। ਬੁੱਧਵਾਰ ਦੇ ਦਿਨ ਇਸ ਕਿਸਮ ਦਾ ਐਲਾਨ ਅਪੋਜੀਸ਼ਨ ਲੀਡਰ ਐਂਗਸ ਟੇਲਰ ਦੀ ਤਰਫ ਤੋਂ ਕੀਤਾ ਗਿਆ। ਉਹਨਾਂ ਕਿਹਾ ਕਿ ਦੇਸ਼ ਦੇ ਵਿੱਚ ਗੈਰ ਕਾਨੂੰਨੀ ਸਿਗਰਟਾਂ ਅਤੇ ਤੰਬਾਕੂ ਦੀ ਜਿਹੜੇ ਪ੍ਰੋਡਕਟ ਨੇ ਉਹਨਾਂ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ ਔਰ ਇਸ ਗੈਰ ਕਾਨੂੰਨੀ ਸੇਲ ਨੂੰ ਘੱਟ ਕਰਨ ਦੇ ਲਈ ਕਾਨੂੰਨ ਜਿਹੜੀ ਸੇਲ ਹੁੰਦੀ ਹੈ ਨਾ ਪ੍ਰੋਡਕਟ ਸੀ ਉਸ ਦੇ ਵਿੱਚ ਕਮੀਆਂ ਕਰਨੀਆਂ ਹੋਣਗੀਆਂ, ਕਿਉਂਕਿ ਮਹਿੰਗੇ ਹੁੰਦੇ ਵੇਪਸ ਸਿਗਰਟਾਂ ਤੰਬਾਕੂ ਪ੍ਰੋਡਕਟਸ ਦੇ ਚੱਲਦਿਆਂ ਲੋਕ ਸਸਤੀ ਅਤੇ ਕਾਲੇ ਬਾਜ਼ਾਰੀ ਵਾਲੇ ਪਦਾਰਥਾਂ ਦੇ ਵੱਲ ਜਾਂਦੇ ਨੇ। ਅਜਿਹੇ ਦੇ ਵਿੱਚ ਉਹਨਾਂ ਦੀ ਯੋਜਨਾ ਇਹ ਹੈ ਕਿ 80% ਐਕਸਾਈਜ਼ ਘੱਟ ਕਰ ਦਿੱਤਾ ਜਾਵੇ ਔਰ ਇਸ ਦੇ ਨਾਲ ਰੈਵਨਿਊ ਦੇ ਵਿੱਚ $2 billion ਦਾ ਫਾਇਦਾ ਹੋਏਗਾ। ਅਸਲ 'ਚ ਸਿਗਰਟਾਂ ਦੀ ਕੀਮਤ ਘੱਟ ਕਰਕੇ ਵੀ ਸਰਕਾਰ ਫਾਇਦਾ ਕਿਵੇਂ ਘਟੇਗੀ, ਇਸ ਦੇ ਬਾਰੇ ਐਂਗਸ ਟੇਲਰ ਨੇ ਦੱਸਿਆ ਕਿ ਜਦੋਂ ਬਲੈਕ ਮਾਰਕੀਟ ਦੇ ਉੱਤੇ ਸੱਟ ਭੱਜੇਗੀ ਤਾਂ ਲੋਕ ਲੀਗਲ ਮਾਰਕੀਟ ਦੇ ਵੱਲ ਜ਼ਿਆਦਾ ਭੱਜਣਗੇ। ਉਹਨਾਂ ਦੋਸ਼ ਮੜਿਆ ਕਿ ਲੇਬਰ ਪਾਰਟੀ ਇਸ ਵਕਤ ਇਸ ਗੱਲ ਦੇ ਉੱਤੇ ਧਿਆਨ ਨਹੀਂ ਦੇ ਰਹੀ ਔਰ ਉਹਨਾਂ ਨੂੰ ਇਹ ਯੋਜਨਾ ਕਦੋਂ ਦੀ ਲਾਗੂ ਕਰ ਦੇਣੀ ਚਾਹੀਦੀ ਸੀ, ਜਦਕਿ ਗੱਠਜੋੜ ਦਾ ਇਹ ਵਿਚਾਰ ਹੈ ਕਿ 80% ਰਿਡਕਸ਼ਨ ਆਉਣ ਦੇ ਚੱਲਦਿਆਂ $200 million ਦਾ ਝਟਕਾ ਵੀ ਜਿਹੜਾ ਉਹ ਸਰਕਾਰੀ ਖਜ਼ਾਨੇ ਨੂੰ ਲੱਗੇਗਾ। ਉੱਥੇ ਆਸਟ੍ਰੇਲੀਆ ਦੀ ਨੇਪਾਲ ਨੂੰ ਦਿੱਤੀ ਜਾ ਰਹੀ ਮਦਦ ਦੇ ਨਾਲ ਜੁੜੀ ਖਬਰ, ਜਿੱਥੇ ਸਵੇਰ ਵੇਲੇ ਤੱਕ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਆਸਟ੍ਰੇਲੀਆ ਸਰਕਾਰ ਨੇਪਾਲ ਨੂੰ ਹੁਣ ਤੱਕ ਦੁਨੀਆ ਦੇ ਵਿੱਚੋਂ ਸਭ ਤੋਂ ਵੱਡੀ ਵਿੱਤੀ ਮਦਦ ਦੇ ਚੁੱਕੀ ਹੈ। ਲਗਭਗ $11 million ਜਿਹੜੇ ਨੇ ਉਹ ਨੇਪਾਲ ਨੂੰ ਦਿੱਤੇ ਜਾਣੇ ਨੇ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ, ਬਾਵਜੂਦ ਇਸ ਦੇ ਇਹ ਉਸ $4 million ਤੋਂ ਅਲੱਗ ਰਕਮ ਹੈ ਜਿਸ ਦੇ ਵਿੱਚ ਆਸਟ੍ਰੇਲੀਅਨ ਲੋਕਾਂ ਨੇ ਆਪਣਾ ਪੈਸਾ ਇਕੱਠਾ ਕਰਕੇ ਨੇਪਾਲ ਭੇਜਣ ਦੀ ਗੱਲ ਕੀਤੀ ਹੈ। ਦੱਸ ਦਈਏ ਕਿ EAA ਐਮਰਜੈਂਸੀ ਐਕਸ਼ਨ ਅਲਾਇੰਸ ਦੀ ਤਰਫ ਤੋਂ ਹੁਣ ਤੱਕ ਆਸਟ੍ਰੇਲੀਆ ਦੇ ਅਲੱਗ ਅਲੱਗ ਜਿਹੜੇ ਚੈਰਿਟੀ ਗਰੁੱਪਸ ਨੇ, ਚਾਹੇ ਚਿਲਡਰਨ ਆਸਟ੍ਰੇਲੀਆ, ਚਾਹੇ ਪਲੈਨ ਇੰਟਰਨੈਸ਼ਨਲ ਆਸਟ੍ਰੇਲੀਆ, ਆਕਸਫੈਮ ਆਸਟ੍ਰੇਲੀਆ, ਇਹਨਾਂ ਦੇ ਨਾਲ ਰਲ ਕੇ ਡੋਨੇਸ਼ਨ ਇਕੱਠੀ ਕੀਤੀ ਗਈ ਹੈ ਔਰ ਇਹ ਡੋਨੇਸ਼ਨ ਦੀ ਰਕਮ ਲਗਭਗ $4 million ਪਹਿਲਾਂ ਹੀ ਬਣ ਚੁੱਕੀ ਹੈ ਜਿਸ ਨੂੰ ਨੇਪਾਲ ਦੀ ਸਰਕਾਰ ਤੱਕ ਪੁੱਜਦਾ ਕੀਤਾ ਜਾਏਗਾ। ਉੱਥੇ ਹੀ H5 ਬਰਡ ਫਲੂ ਦੇ ਨਾਲ ਜੁੜੀ ਖਬਰ ਅਗਲੀ ਸਾਊਥ ਆਸਟ੍ਰੇਲੀਆ ਤੋਂ, ਜਿੱਥੇ ਇੱਕ ਸੀਲ ਅਤੇ ਇੱਕ ਡੋਲਫਿਨ ਦੋਹਾਂ ਨੂੰ ਹੁਣ ਇਸ ਏਵੀਅਨ ਫਲੂ ਦੇ ਨਾਲ ਗ੍ਰਸਤ ਪਾਇਆ ਗਿਆ। ਦੱਸ ਦਈਏ ਕਿ ਲਾਈਮਸਟੋਨ ਕੋਸਟ ਦੇ ਵਿੱਚ ਬੀਚ ਪੋਰਟ ਦੇ ਉੱਤੇ ਇਹ ਖਬਰ ਸਾਹਮਣੇ ਆਉਂਦੀ ਹੈ। ਬਹਰਹਾਲ ਇਸ ਮਾਮਲੇ ਦੇ ਵਿੱਚ ਜਿਹੜਾ ਇਸ ਬੀਚ ਨੂੰ ਬੰਦ ਕੀਤੇ ਜਾਣ ਦੀ ਹਾਲੇ ਤੱਕ ਕੋਈ ਖਬਰ ਸਾਹਮਣੇ ਨਹੀਂ ਆਈ ਹੈ, ਪਰ ਇੰਨਾ ਜ਼ਰੂਰ ਪਤਾ ਚੱਲਿਆ ਹੈ ਕਿ ਬਰਡ ਫਲੂ ਦੇ ਲਗਾਤਾਰ ਵੱਧ ਰਹੇ ਕੇਸ ਹੁਣ ਸਿਰਫ ਪੰਛੀਆਂ ਤੱਕ ਸੀਮਤ ਨਹੀਂ ਰਹਿ ਗਏ ਨੇ, ਮੈਮਲਜ਼ ਨੂੰ ਵੀ ਆਪਣੀ ਗ੍ਰਿਫਤ ਦੇ ਵਿੱਚ ਲੈ ਰਹੇ ਨੇ। ਉੱਥੇ ਹੀ ਆਸਟ੍ਰੇਲੀਆ ਦੇ ਵਿੱਚ ਹੁਣ ਐਨਵਾਇਰਮੈਂਟ ਪ੍ਰੋਟੈਕਸ਼ਨ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰ ਦਿੱਤੇ ਜਾਂਦੇ ਨੇ, ਪਰ ਗੁਆਂਢੀ ਟਾਪੂ ਮੁਲਕਾਂ ਦੀ ਤਰਫ ਤੋਂ ਆਸਟ੍ਰੇਲੀਆ ਨੂੰ ਨਿੰਦਿਆ ਜਾ ਰਿਹਾ। ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਆਪਣੇ ਬਣਦੇ ਦਾ ਹਿੱਸੇ ਦਾ ਓਨਾ ਕਾਰਜ ਨਹੀਂ ਕਰ ਰਿਹਾ ਜਿਸ ਦੇ ਤਹਿਤ ਵਾਤਾਵਰਨ ਤਬਦੀਲੀ ਦੇ ਵਿੱਚ ਜਾਂ ਚੌਗਿਰਦੇ ਦੇ ਅੰਦਰ ਜਿਹੜੇ ਵਿਗਾੜ ਨੇ ਉਸ ਨੂੰ ਰੋਕਣ ਦੇ ਲਈ ਕੁਝ ਕੀਤਾ ਜਾ ਸਕੇ। ਇਸ ਦੀ ਇੱਕ ਤਾਜ਼ਾ ਉਦਾਹਰਣ ਇਹ ਵੀ ਸਾਹਮਣੇ ਆਉਂਦੀ ਹੈ ਕਿ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ ਕੋਲੇ ਦੀ ਇੱਕ ਖਦਾਨ ਨੂੰ ਹੁਣ ਸਾਲ 2055 ਤੱਕ ਕਾਰੋਬਾਰ ਕਰਨ ਦੇ ਲਈ ਨਵੇਂ ਸਿਰੇ ਤੋਂ ਹਰੀ ਝੰਡੀ ਦੇ ਦਿੱਤੀ ਗਈ ਹੈ। ਦੱਸ ਦਈਏ ਆਸਟ੍ਰੇਲੀਆ ਸਰਕਾਰ ਹੁਣ ਤੱਕ ਇਹ ਕਹਿੰਦੀ ਰਹੀ ਹੈ ਕਿ ਨਵੇਂ ਕੋਲ ਪ੍ਰੋਜੈਕਟ ਨੂੰ ਆਸਟ੍ਰੇਲੀਆ ਦੇ ਕਿਸੇ ਵੀ ਸੂਬੇ ਦੇ ਵਿੱਚ ਐਲਾਨ ਨਹੀਂ ਹੋਣ ਦਿੱਤਾ ਜਾਏਗਾ, ਪਰ ਇਹ ਸਾਰਾ ਜੀ ਮਾਈਨ ਜਿਹੜੀ ਹੈ ਇਸ ਦੀ ਐਕਸਟੈਂਸ਼ਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਦਫ਼ਤਰ ਦੀ ਤਰਫ ਤੋਂ ਕੀਤੀ ਗਈ ਹੈ। ਦੱਸ ਦਈਏ ਕਿ ਇਹ ਮਾਈਨਸ BHP ਮਿਤਸੂਬਿਸ਼ੀ ਅਲਾਇੰਸ ਯਾਨੀ BMA ਦੇ BMA ਦੇ ਸਹਿਯੋਗ ਦੇ ਨਾਲ ਜਿਹੜਾ ਇਹ ਅੱਗੇ ਤੋਰਿਆ ਜਾ ਰਿਹਾ ਔਰ ਇਹ ਪ੍ਰੋਜੈਕਟ ਸਾਲ 2055 ਦੇ ਅਖੀਰ ਤੱਕ ਚੱਲਣਾ ਹੈ। ਇਸ ਕਰਕੇ ਇੱਥੋਂ ਵੱਡੀ ਮਾਤਰਾ ਦੇ ਵਿੱਚ ਵੱਡੀ ਮਿਕਦਾਰ ਦੇ ਵਿੱਚ ਕੋਲੇ ਦੀ ਖਦਾਨਾਂ ਨੇ ਉਹਨਾਂ ਦੇ ਵਿੱਚ ਕੋਲੇ ਦੀ ਮਾਈਨਿੰਗ ਕੀਤੀ ਜਾਣੀ ਹੈ ਔਰ ਇਸ ਦੇ ਚੱਲਦੇ ਆਸਟ੍ਰੇਲੀਆ ਦੇ ਐਨਵਾਇਰਮੈਂਟ ਪ੍ਰੋਟੈਕਸ਼ਨ ਐਡਵੋਕੇਟ ਗਰੁੱਪਸ ਜਿਹੜੇ ਉਹ ਖਾਸੇ ਸਰਕਾਰ ਤੋਂ ਨਜ਼ਰ ਆ ਰਹੇ ਨੇ। ਉੱਥੇ ਆਸਟ੍ਰੇਲੀਆ ਦੇ ਵਿੱਚ ਹੁਣ ਲੋਕ ਵਿਦੇਸ਼ਾਂ ਦੇ ਵਿੱਚ ਗੇੜੇ ਕੱਢਣ ਦੀ ਬਜਾਏ ਆਸਟ੍ਰੇਲੀਆ ਦੇ ਅੰਦਰ ਹੀ ਆਪੋ ਆਪਣੇ ਐਸੈਟਸ ਦੇ ਉੱਤੇ ਇਨਵੈਸਟ ਕਰਨਾ ਪਸੰਦ ਕਰ ਰਹੇ ਨੇ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੀ ਤਰਫ ਤੋਂ ਸਾਲ ਦੇ ਵਿੱਚ ਇੱਕ ਵਾਰ ਜਾਰੀ ਕੀਤੀ ਜਾਂਦੀ ਨੈਸ਼ਨਲ ਅਕਾਊਂਟ ਦੀ ਜਿਹੜੀ ਰਿਪੋਰਟ ਆ ਉਹ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਆਸਟ੍ਰੇਲੀਆ ਦੀ ਆਰਥਿਕ ਵਿਕਾਸ ਦਰ ਮਾਰਚ ਤਿਮਾਹੀ ਦੇ ਵਿੱਚ ਜਿਹੜੀ 2.5% ਸੀ ਉਸ ਤੋਂ ਬਾਅਦ ਘੱਟ ਕੇ 2.1% ਜ਼ਰੂਰ ਰਹਿ ਗਈ। ਜੂਨ ਮਹੀਨੇ ਦੇ ਵਿੱਚ ਇਸ ਦੇ ਅੰਦਰ ਮਾਮੂਲੀ ਗਿਰਾਵਟ ਹੋਈ ਜ਼ਰੂਰ ਦੱਸੀ ਗਈ ਹੈ, ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਆਸਟ੍ਰੇਲੀਆ ਦੇ ਵਿੱਚ ਗਰੋਥ ਸਲੋ ਹੋਈ ਹੈ, ਬਲਕਿ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਨੇ ਦੁਨੀਆ ਭਰ ਦੇ ਵਿੱਚ ਗਰੋਥ ਰੇਟ ਦੇ ਉੱਤੇ ਅਸਰ ਪਾਏ ਨੇ, ਪਰ ਇਹ ਕਿਹਾ ਗਿਆ ਕਿ ਆਸਟ੍ਰੇਲੀਅਨ ਇਕੋਨਮੀ ਦੇ ਮਜ਼ਬੂਤ ਬਣੇ ਰਹਿਣ ਦੇ ਬਹੁਤ ਸਾਰੇ ਕਾਰਨ ਨੇ। ਇੱਥੋਂ ਦੇ ਮਹਿੰਗਾਈ, ਪ੍ਰੋਡਕਟੀਵਿਟੀ ਅਤੇ ਗਲੋਬਲ ਵੋਲਟੈਲਿਟੀ ਇਹ ਤਿੰਨੇ ਬਹੁਤ ਵੱਡੇ ਫੈਕਟਰ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਦੋ ਫੈਕਟਰ ਦੇ ਅੰਦਰ ਆਸਟ੍ਰੇਲੀਆ ਜਿਹੜਾ ਉਹ ਕਾਫੀ ਮਜ਼ਬੂਤ ਨਜ਼ਰ ਆਉਂਦਾ ਹੈ। ਆਰਥਿਕ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਆਸਟ੍ਰੇਲੀਆ ਆਪਣੀ ਆਰਥਿਕ ਵਿਕਾਸ ਦਰ 1.3 ਤੋਂ ਲੈ ਕੇ 1.5% ਹੋਰ ਵਾਧੀ ਦੇਖ ਸਕਦਾ ਆਉਂਦੇ ਇਸ ਸਰਦੀਆਂ ਦੇ ਮੌਸਮ ਦੇ ਦਰਮਿਆਨ, ਪਰ ਇਸ ਦਰਮਿਆਨ ਇੱਕ ਗੱਲ ਜ਼ਰੂਰ ਸਾਹਮਣੇ ਆਈ ਹੈ, ਉਹ ਇਹ ਹੈ ਕਿ ਮਿਡਲ ਈਸਟ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਹੈ ਇਸ ਕਰਕੇ ਬਹੁਤ ਸਾਰੇ ਆਸਟ੍ਰੇਲੀਅਨ ਲੋਕ ਵਾਇਆ ਮਿਡਲ ਈਸਟ ਹੋ ਕੇ ਯੂਰਪ ਜਾਣਾ ਜਾਂ ਇਕੱਲੇ ਮਿਡਲ ਈਸਟ ਤੱਕ ਜਾਣਾ ਉਹ ਪਸੰਦ ਨਹੀਂ ਕਰ ਰਹੇ। ਇਹ ਵੀ ਕਿਹਾ ਗਿਆ ਹੈ ਕਿ ਇਸ ਦੇ ਚੱਲਦਿਆਂ ਜਿਹੜੀ ਇਨਫਲੇਸ਼ਨ ਹੈ ਉਹ 0.6% ਵੀ ਵਧੀ ਹੈ, ਜੋ ਕਿ ਲੋਕਾਂ ਦੇ ਵਿਦੇਸ਼ੀ ਦੌਰੇ ਨਾ ਕਰਨ ਦਾ ਇੱਕ ਹੋਰ ਕਾਰਨ ਬਣਿਆ ਹੋਵੇ। ਪਰ CBA ਦੀ ਤਰਫ ਤੋਂ ਇੱਕ ਕਿਆਸ ਇਹ ਲਗਾਏ ਗਏ ਨੇ ਕਿ ਜ਼ਿਆਦਾਤਰ ਲੋਕ ਆਸਟ੍ਰੇਲੀਆ ਤੋਂ ਯੂਰਪ ਦੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਨਾ ਜਾ ਕੇ ਉਸੇ ਰਕਮ ਦੇ ਵਿੱਚੋਂ ਕਾਫ਼ੀ ਹਿੱਸਾ EV ਅਤੇ ਹਾਈਬ੍ਰਿਡ ਗੱਡੀਆਂ ਦੇ ਉੱਤੇ ਖਰਚ ਰਹੇ ਨੇ। ABS ਨੇ ਦੱਸਿਆ ਹੈ ਕਿ ਪਿਛਲੇ 3 ਕੁਆਰਟਰਸ ਦੇ ਵਿੱਚ ਜਿਹੜੀ EVs ਦੀ ਗਰੋਥ ਹੈ ਉਹ 0.4% ਵਧੀ ਹੈ। ਉੱਥੇ ਅਗਲੀ ਖਬਰ ਜਿਹੜੀ ਉਹ ਕੈਨਬਰਾ ਦੇ ਨਾਲ ਜੁੜੀ ਹੋਈ, ਜਿੱਥੇ ਕੈਨਬਰਾ ਦੇ ਵਿੱਚ ਫੈਡਰਲ ਪਾਰਲੀਮੈਂਟ ਦੇ ਅੰਦਰ ਬਹੁਤ ਸਾਰੀਆਂ ਕਮੇਟੀਆਂ ਬੈਠਦੀਆਂ ਨੇ, ਪਰ ਕਿਸੇ ਇੱਕ ਕਮੇਟੀ ਦਾ ਨਾਂ ਲਏ ਬਗੈਰ ਦੀ ਗਾਰਡੀਅਨ ਅਖਬਾਰ ਦੀ ਤਰਫ ਤੋਂ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਜ਼ਿਆਦਾਤਰ ਕਮੇਟੀਆਂ ਦੇ ਵਿੱਚ AI ਜਨਰੇਟਿਡ ਮਟੀਰੀਅਲ ਵਰਤਿਆ ਜਾਂਦਾ, ਯਾਨੀ ਕਿ ਜਿਹੜੀਆਂ ਫੈਕਟ ਸ਼ੀਟਸ ਨੇ ਉਹਨਾਂ ਨੂੰ ਤਿਆਰ ਕਰਨ ਦੇ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰ ਲਈ ਜਾਂਦੀ ਹੈ। ਔਰ ਇਹ ਕੋਈ ਬਹੁਤਾ ਵਧੀਆ ਰੁਝਾਨ ਨਹੀਂ ਹੈ। ਇਹ ਵੀ ਕਿਹਾ ਗਿਆ ਹੈ ਕਿ AI ਦੇ ਨਾਲ ਤਿਆਰ ਕੀਤੀਆਂ ਗਈਆਂ ਜਿਹੜੀਆਂ ਇਨਕੁਆਇਰੀਜ਼ ਨੇ ਉਹਨਾਂ ਦੀ ਭਰਮਾਰ ਲਗਾਤਾਰ ਹੋ ਰਹੀ ਹੈ। ਉਦਾਹਰਣ ਦੇ ਤੌਰ ਦੇ ਉੱਤੇ ਲਾਰਜ ਲੈਂਗੁਏਜ ਮਾਡਲਸ ਜਿਹੜੇ LLMs ਨੇ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਅਜਿਹੇ ਦੇ ਵਿੱਚ ਲਿਬਰਲ ਪਾਰਟੀ ਦੇ ਸੈਨੇਟਰ ਪਾਲ ਸਕਾਰ ਨੇ ਕਿਹਾ ਕਿ ਇਹ ਬੇਹੱਦ ਇੱਕ ਖਤਰਨਾਕ ਟਰੈਂਡ ਹੈ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਗਤੀਵਿਧੀਆਂ ਜਾਂ ਸਰਕਾਰ ਦੀਆਂ ਐਕਸ਼ਨ ਪਲਾਨ ਦੇ ਤਰੀਕੇ ਹੁੰਦੇ ਨੇ ਉਹ ਮਹਿਜ਼ ਇਹਨਾਂ ਜਿਹੜੀਆਂ ਫੈਡਰਲ ਕਮੇਟੀਆਂ ਨੇ ਇਹਨਾਂ ਦੇ ਨਤੀਜਿਆਂ ਦੇ ਆਧਾਰ ਦੇ ਉੱਤੇ ਨਿਰਭਰ ਕਰਦੇ ਨੇ। ਅਜਿਹੇ ਦੇ ਵਿੱਚ ਜਦੋਂ MPs ਨੂੰ ਦੱਸੇ ਬਗੈਰ ਜਾਂ MPs ਦੇ ਨੋਟਿਸ ਦੇ ਵਿੱਚ ਹੋਣ ਦੇ ਬਾਵਜੂਦ ਇਸ ਕਿਸਮ ਦੇ ਨਾਲ AI ਦੇ ਨਾਲ ਤਿਆਰ ਹੋਈਆਂ ਰਿਪੋਰਟਾਂ ਸਾਹਮਣੇ ਆਉਂਦੀਆਂ ਨੇ ਤਾਂ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਵੈਸੇ ਗੰਭੀਰ ਚਿੰਤਾ ਦਾ ਵਿਸ਼ਾ ਅਗਲਾ ਕੁਇਨਜ਼ਲੈਂਡ ਤੋਂ ਵੀ ਹੈ, ਜਿੱਥੇ ਇੱਕ 6 ਸਾਲ ਦੇ ਬੱਚੇ ਦੀ ਹੋਈ ਮੌਤ ਦੇ ਮਾਮਲੇ ਦੇ ਵਿੱਚ ਉਸਦੇ ਮਾਂ ਪਿਓ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਅਸਲ 'ਚ ਇਹ ਬੱਚਾ ਸਕਰਵੀ ਯਾਨੀ ਕਿ ਸੇਲਰਸ ਡਿਜ਼ੀਜ਼ ਵੀ ਕਹਿ ਲਿਆ ਜਾਂਦਾ ਉਸਦੇ ਨਾਲ ਪੀੜਤ ਸੀ। ਇਸ ਨੂੰ ਵਿਟਾਮਿਨ ਸੀ ਦੀ ਕਮੀ ਵੀ ਕਹਿ ਲਿਆ ਜਾਂਦਾ। ਆਸਟ੍ਰੇਲੀਆ 'ਚ ਲੰਮਾ ਚਿਰ ਹੋ ਗਿਆ ਕਿ ਸਕਰਵੀ ਦੇ ਨਾਲ ਕਦੇ ਕਿਸੇ ਬੱਚੇ ਦੀ ਮੌਤ ਨਹੀਂ ਹੋਈ, ਪਰ ਕੁਇਨਜ਼ਲੈਂਡ ਦੇ ਚਿਲਡਰਨ ਹਸਪਤਾਲ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਸਾਲ 2024 ਦੇ ਵਿੱਚ ਹੋਈ ਇਸ ਬੱਚੇ ਦੀ ਮੌਤ ਦੇ ਮਾਮਲੇ 'ਚ ਕਾਰਡੀਅਕ ਅਰੈਸਟ ਉਸਨੂੰ ਆਇਆ ਹੋ ਸਕਦਾ ਹੈ। ਹਾਲਾਂਕਿ ਬੱਚੇ ਦੀ ਜਿਹੜੀ ਮਾਨਸਿਕ ਸਿਹਤ ਸੀ ਉਹ ਬਚਪਨ ਤੋਂ ਹੀ ਉਸਦੇ ਬਰਥ ਵੇਲੇ ਤੋਂ ਹੀ ਉਸ ਦੇ ਵਿੱਚ ਫਰਕ ਸੀ, ਪਰ ਫਿਰ ਵੀ ਇਸ ਬੱਚੇ ਦੀ ਮੌਤ ਦੇ ਹੋਰ ਕੀ ਕਾਰਨ ਨੇ ਇਸ ਦੇ ਬਾਰੇ ਪੜਤਾਲ ਕੁਇਨਜ਼ਲੈਂਡ ਚਿਲਡਰਨ ਹੋਸਪਿਟਲ ਦੇ ਵਿੱਚੋਂ ਕੀਤੀ ਜਾ ਰਹੀ ਹੈ। ਉੱਥੇ ਕੁਇਨਜ਼ਲੈਂਡ ਦੇ ਵਿੱਚ ਜਦੋਂ ਪਿਛਲੀ ਵਾਰ ਫੈਡਰਲ ਸੂਬਾਈ ਚੋਣਾਂ ਹੋਈਆਂ ਸੀ ਤਾਂ ਸਰਕਾਰ ਨੇ LNP ਪਾਰਟੀ ਨੇ ਵਾਅਦਾ ਕੀਤਾ ਸੀ ਕਿ ਉਹ ਸੂਬੇ 'ਚ ਸਰਕਾਰ ਬਣਾਉਂਦਿਆਂ ਹੀ ਅਪਰਾਧਾਂ ਨੂੰ ਘੱਟ ਕਰਨਗੇ। ਹੁਣ 2024 ਤੋਂ 2025 ਦੇ ਦਰਮਿਆਨ 4% ਅਪਰਾਧ ਘੱਟ ਹੋਏ ਨੇ, ਇਹ LNP ਦੀ ਤਰਫ ਤੋਂ ਜਿਹੜੇ ਅਟਾਰਨੀ ਜਨਰਲ ਨੇ ਡੈਪ ਫ੍ਰੈਕਲਿੰਗਟਨ ਉਹਨਾਂ ਨੇ ਦਾਅਵਾ ਕੀਤਾ ਹੈ। ਮੈਂ ਕਿਹਾ ਕਿ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਵੀ ਤਾਜ਼ਾ ਅੰਕੜੇ ਜਾਰੀ ਹੋਏ ਨੇ। ਕੁਇਨਜ਼ਲੈਂਡ ਦੇ ਵਿੱਚ ਪ੍ਰੀਮੀਅਰ ਡੈਵਿਡ ਕ੍ਰਿਸਾਫੋਲੀ ਇਸ ਪਾਸੇ ਖਾਸ ਧਿਆਨ ਦੇ ਰਹੇ ਨੇ ਕਿ ਕ੍ਰਾਈਮ ਨੂੰ ਲੈ ਕੇ ਸੂਬੇ ਦੇ ਵਿੱਚ ਕੋਈ ਵੀ ਥਾਂ ਨਹੀਂ ਹੋਣੀ ਚਾਹੀਦੀ। ਦੱਸ ਦਈਏ ਕਿ ਕੁਇਨਜ਼ਲੈਂਡ ਸਰਕਾਰ ਦੀ ਤਰਫ ਤੋਂ 2,77,411 ਵਿਕਟਮਸ ਜਿਹੜੇ ਨੇ ਉਹ ਕੁਇਨਜ਼ਲੈਂਡ ਦੇ ਵਿੱਚ ਸਾਲ 2025 ਦੇ ਅੰਦਰ ਰਿਕਾਰਡ ਕਰਕੇ ਗਏ ਨੇ ਕਿ ਉਹਨਾਂ ਦੇ ਨਾਲ ਕੋਈ ਨਾ ਕੋਈ ਅਪਰਾਧਕ ਘਟਨਾ ਵਾਪਰੀ ਹੈ, ਜਦਕਿ ਇਸ ਸਾਲ ਪਿਛਲੇ ਸਾਲ ਦੇ ਨਾਲੋਂ 12,000 ਗਿਣਤੀ ਦੇ ਵਿੱਚ ਫਰਕ ਆਇਆ, ਯਾਨੀ 2,89,000 ਤੋਂ ਇਹ ਵਿਕਟਮਸ ਦੀ ਗਿਣਤੀ ਜਿਹੜੀ ਘੱਟ ਕੇ ਥੱਲੇ ਆਈ ਹੈ। ਇਸ ਦਾ ਮਤਲਬ ਇਹ ਹੈ ਕਿ ਅਪਰਾਧ ਵੀ ਘੱਟ ਹੋ ਰਹੇ ਨੇ ਕੁਇਨਜ਼ਲੈਂਡ ਦੇ ਵਿੱਚ, ਔਰ ਜੋ ਵਾਅਦਾ LNP ਦੀ ਪਾਰਟੀ ਜਿਹੜੀ ਉਹ ਲੈ ਕੇ ਆਈ ਸੀ ਉਹ ਵਾਅਦਾ ਪੂਰਾ ਨਿਭਾਇਆ ਜਾ ਰਿਹਾ। ਉੱਧਰ ਮਹਿਲਾ ਵਿਸ਼ਵ ਕੱਪ ਦੇ ਵਿੱਚ ਭਾਰਤ ਦੇ ਜਿਹੜੇ ਮੁਕਾਬਲੇ ਨੇ ਉਹ ਕਦੋਂ ਕਿਹਦੇ ਨਾਲ ਹੋਣੇ ਨੇ ਉਹਦੀ ਵੀ ਸਾਂਝ ਤੁਹਾਡੇ ਨਾਲ ਪਾ ਲਈਏ। ਪਰ ਇਸ ਮਹਿਲਾ ਵਿਸ਼ਵ ਕੱਪ ਦੇ ਵਿੱਚ ਕੱਲ੍ਹ ਦੇ ਦਿਨ ਸ਼੍ਰੀਲੰਕਾ ਨੇ ਇੰਡੋਨੇਸ਼ੀਆ ਨੂੰ 25 ਦੌੜਾਂ ਦੇ ਫਰਕ ਦੇ ਨਾਲ ਮਾਤ ਦਿੱਤੀ। ਦੱਸ ਦਈਏ ਕਿ ਇਸ ਟੂਰਨਾਮੈਂਟ ਦੇ ਵਿੱਚ ਹੁਣ ਤੱਕ ਭਾਰਤ ਅੱਗੇ ਚੱਲ ਰਿਹਾ ਸੀ, ਇਸ ਟੂਰਨਾਮੈਂਟ ਦੇ ਵਿੱਚ ਮੋਹਰੀ ਨੰਬਰਾਂ ਦੇ ਉੱਤੇ ਚੱਲ ਰਿਹਾ ਸੀ, ਪਰ ਦੂਸਰੇ ਪਾਸੇ ਦੂਜੇ ਗਰੁੱਪ ਦੀ ਜੇ ਗੱਲ ਕਰੀਏ ਤੇ ਸ਼੍ਰੀਲੰਕਾ ਦੀ ਟੀਮ ਜਿਹੜੀ ਹੈ ਉਹ ਵੀ ਇੱਕ ਵਧੀਆ ਪ੍ਰਦਰਸ਼ਨ ਕਰਦਿਆਂ ਹੋਇਆ ਇਸ ਟੂਰਨਾਮੈਂਟ ਦੇ ਵਿੱਚ ਆਪਣੀ ਸਾਖ ਮਨਵਾ ਰਹੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਨਹੀਂ ਦਿਓ ਇਜਾਜ਼ਤ ਤੁਹਾਨੂੰ
1: ਥਿੰਕਿੰਗ ਆਫ ਬਿਲਡਿੰਗ ਯੋਰ ਡ੍ਰੀਮ ਹੋਮ ਮੇਕ ਇਟ ਟਰੂਲੀ ਗ੍ਰੈਂਡ ਵਿਦ ਕੈਪਲਨ ਹੋਮਸ ਅਲਟੀਮੇਟ ਪ੍ਰੋਸਪੈਰਿਟੀ ਪੈਕੇਜ ਗੈਟ ਟੌਪ 10 ਗ੍ਰੈਂਡ ਅਪਗ੍ਰੇਡਸ ਇਨ ਵਨ ਅਨਬੀਟੇਬਲ ਪੈਕੇਜ ਪ੍ਰਾਈਸ ਇਨਕਲੂਡਿੰਗ 3 ਮੀਟਰ ਗਰਾਊਂਡ ਫਲੋਰ ਸੀਲਿੰਗਸ 2.7 ਮੀਟਰ ਟੌਪ ਫਲੋਰ ਸੀਲਿੰਗਸ ਲਾਰਜ ਪੋਰਸਲਿਨ ਟਾਈਲਸ ਪ੍ਰੀਮੀਅਮ ਟਿੰਬਰ ਲੁੱਕ ਫਲੋਰਿੰਗ ਗ੍ਰਾਂਡ ਫੀਚਰ ਡੋਰਸ ਸਟਾਈਲਿਸ਼ ਬਲੈਕ ਫਿਨਿਸ਼ਸ ਐਂਡ ਸਮਾਰਟ ਕੀਲੈਸ ਐਂਟਰੀ ਪਲੱਸ ਅ ਲਾਈਫ ਟਾਈਮ ਸਟਰਕਚਰਲ ਗਾਰੰਟੀ ਲਿਮਿਟਡ ਟਾਈਮ ਓਨਲੀ ਵਿਜ਼ਿਟ ਕੈਪਲਨ ਹੋਮਸ ਆਨਲਾਈਨ ਔਰ ਵਨ ਆਫ ਆਰ ਡਿਸਪਲੇ ਹੋਮਸ ਇਨ ਸਿਡਨੀ ਟੀਐਨਸੀ ਸਪਲਾਈ ਲਾਇਸੈਂਸ 184812
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਸ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Radio Hanji, 1674 AM.

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन। हांजी 1674 AM 24/7 इंडियन रेडियो सिडनी का अपना इंडियन रेडियो स्टेशन।
2: ऑस्ट्रेलिया विच इमिग्रेशन दा मसला ना जाओ इधर उधर सिद्धे आओ IME एडवाइजर अपनी मां बोली विच समझण तुहाडी लोड नू नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा जा स्टूडेंट वीजा तो PR तक हर इमिग्रेशन प्रोसेस ले एक्सपर्ट गाइडेंस आज ही परोसे नाल संपर्क करो IME एडवाइजर कॉल 02-9063-1618 हुण पैरामेटा सिडनी अते न्यू दिल्ली विच भी IME एडवाइजर।
3: फ्रंटियर ना सही ट्रिब्यून पढ़ो कलकत्ता नहीं ढाके की गल करो ऑर्गेनाइजर ते पंजाब केसरी दे कातर लियाओ ते मैनू दसो कि इलां किधर जा रही ने कौन मरिया है समा कोई कुत्ता नहीं कि संगली फड़ के जिधर मर्जी धू लो तुसी कहंदे हो माओ ये कहंदा है माओ वो कहंदा है मैं पुछदा हाँ माओ कहन वाला कौन है शब्द गिरवी नहीं समा गल आप करदा पल गूंगे नहीं तुसी रैंबल च बैठो जा प्याला चाह दी रेड़ी तो पियो सच बोलो जा झूठ कोई फर्क नहीं पैंदा भावें चुप दी लाश दी छल के भी लंघ जावो ते ए हकूमत अपनी पुलिस नू पुछ के ए दस के सिखा अंदर मैं कैद हाँ जा सिखा तो बाहर ए सिपाही सच AIR दी रखेल नहीं समा कोई कुत्ता नहीं। ये लिखत अवतार सिंह पाश होरां दी लिखी हुई है वैसे वो अवतार सिंह पाश जिन्हां नू तुसी बड़े मशहूर काव टोटे असी लड़ांगे साथी किरत दी लुट सब तो खतरनाक नहीं हुंदी सब तो खतरनाक हुंदा है मुर्दा शांति नाल भर जाना आदि आदि होर बहुत सारियां कवितावां दे लई सुनिया जाणिया होएगा। अज गल क्यों करन लगे हैं प्रोग्राम एक देश पंजाब की गल कीचे दे विच प्रीतम सिंह रुपाल होरां दे नाल सांझ पाने तो उही दसणगे इसदा वृतांत। भाई सत श्री अकाल जी। जी हां
4: सत श्री अकाल गौतम जी मेरे वालों सारे स्रोतों नूं भी सत श्री अकाल। हाँ जी जी
3: अवतार सिंह पाश भाजी हुण एक आधुनिक पंजाबी कविता दे विच एक बागी कवि कह लो कहिंदे हुंदे ने कि बगावत दी कविता अमर हो जांदी है पर बगावत करन वाला कवि अमर नहीं रह सकदा खैर उहदे भी एक वखरे कारण सीगे और जिस किस्म दे नाल अवतार सिंह पाश दी कलम लिख रही सी लगत नहीं रहा सीगा कि बहुता चेर कढ़न नहीं लगे पर की बनी सी ओ कहानी उना दी जिंदगी ते उना दे कतल तक दी पूरी जे गल तुसी साडे नाल करो ते नाल ही अवतार सिंह पाश दा जन्म 9 सितंबर नूं है सो उसे संदर्भ दे विच असीं एक देश पंजाब की गल कीचे दे विच अज गल करन लगे हां ते जिहड़ी कविता दे नाल मैं शुरुआत कीती सी मैं इस करके कीती क्योंकि आपां जिस बैकग्राउंड दे विचो हैगे जर्नलिज़म दे विचो ते उहदे चों इह निकल के जदों सामने आंदी है तो यही कहिंदी है कि अज भी इन्ने चिर बाद भी वह लगभग अद्धी सदी के बाद भी ये जिहड़ी कविता हैगी है वह उस ही कॉन्टैक्सट दे विच गल करती है कि मीडिया हाउसिस या उन्हां दे विच कीती जांदी गल वह किन्नी क जायज़ और किन्नी क जिहड़ी हैगी है सरकार दा डैमेज ना होवे उस नूं कंट्रोल करके वो खबरां किवें लिखियां जांदियां ने किस तरीके दे नाल घड़ियां जांदियां ने और ये सिर्फ भारत की गल नहीं हिंदुस्तान की गल नहीं है तो पूरी दुनिया भर के इदां ही हुंदा है। हाँ जे एक्सट्रीमिस्ट कंट्रियां ने जिथे डेमोक्रेसी नहीं हैगी उत्थे तां वक्री ओ कहानी है पर अवतार सिंह पाश किन्ना क ढुकदा हैगा अज दे संदर्भ दे विच अज जदों मीडिया की गल आती है लिटरेचर की गल आती है खुल के गल कहन की गल आती है और क्यों उन्हूं बागी कवि कह के सद्या जांदा है।
4: बिल्कुल जिहड़ी तुहाडी ये गल ये असल दे विच गल आपां इत्थों शुरू करदे हां जिथे तुसीं छड्डी है गल कि अवतार सिंह संधु ते पाश किवें बणदा है ते फिर पाश जिहड़ा हैगा एक ਭਾਸ਼ਾ ਦਾ ਇੱਕ ਖੇਮੇ ਦਾ ਇੱਕ ਜਿਹੜਾ ਹੈਗਾ ਇਹ ਕਹਿ ਸਕਦੇ ਖਿੱਤੇ ਦਾ ਕਵੀ ਨਾ ਹੋ ਕੇ ਪੂਰੀ ਦੁਨੀਆ ਦਾ ਕਵੀ ਕਿਵੇਂ ਬਣਦਾ, ਕਿਉਂਕਿ ਜਿੱਥੇ ਹੋਰ ਜਿਹੜੇ ਸਥਾਪਤੀ ਦੇ ਨਾਲ ਜੁੜ ਕੇ ਚੱਲਦੇ ਆ ਭਾਵੇਂ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਵਰਕਸ ਨੇ ਉਹਨਾਂ ਦੀਆਂ ਕਿਰਤਾਂ ਨੇ ਉਹ ਵੀ ਟ੍ਰਾਂਸਲੇਟ ਹੁੰਦੀਆਂ, ਪਰ ਪਾਸ਼ ਨੂੰ ਲੋਕਾਂ ਨੇ ਆਪ ਮੁਹਾਰੇ ਟ੍ਰਾਂਸਲੇਟ ਕੀਤਾ, ਕਿੰਨੀਆਂ ਦੁਨੀਆ ਦੀਆਂ ਭਾਸ਼ਾਵਾਂ ਦੇ ਵਿੱਚ ਜਿਹੜਾ ਹੁਣ ਟ੍ਰਾਂਸਲੇਟ ਹੋ ਕੇ ਪਾਸ਼ ਜਿਹੜਾ ਹੈਗਾ ਉਹ ਪੜ੍ਹ ਰਿਹਾ ਪੜ੍ਹਿਆ ਜਾ ਰਿਹਾ। ਤੇ ਅਸਲ ਦੇ ਵਿੱਚ ਗੱਲ ਇਹ ਹੈ ਕਿ ਚਲੋ ਇਹ ਵੀ ਇੱਕ ਕੁਦਰਤੀ ਵਰਤਾਰਾ ਹੁੰਦਾ ਹੈ ਕਿ ਇੱਦਾਂ ਦੀਆਂ ਹਸਤੀਆਂ ਜਿਹੜੀਆਂ ਪੈਦਾ ਹੁੰਦੀਆਂ ਤੇ ਇੱਕ ਲੀਹਾ ਪਾੜ ਕੇ ਸੋਚਣ ਦੀ ਜਿਹੜੀ ਉਹ ਗੱਲ ਕਰਦੀਆਂ ਨੇ, ਤੇ ਕਿਉਂਕਿ ਜਿਹੜੇ ਸਮਿਆਂ ਦੇ ਵਿੱਚ ਪਾਸ਼ ਦਾ ਜਨਮ ਹੁੰਦਾ 1950 ਦੇ ਵਿੱਚ, ਤੇ 1950 ਦੇ ਵਿੱਚ ਤੁਸੀਂ ਤਰੀਕ ਦੱਸੀ ਹੈ 9 ਸਤੰਬਰ ਨੂੰ ਤਲਵੰਡੀ ਸਲੇਮ ਜਲੰਧਰ ਜ਼ਿਲ੍ਹੇ ਦਾ ਪਿੰਡ ਹੈਗਾ, ਤੇ ਇਹ ਵੀ ਪਾਸ਼ ਕਰਕੇ ਜਿਹੜਾ ਹੈ ਉਹ ਨਾ ਜ਼ਿਆਦਾ ਹੁਣ ਜਿਹੜਾ ਹੈਗਾ ਲੋਕਾਂ ਨੇ ਜਾਣੂ ਹੋ ਗਿਆ, ਪਹਿਲਾਂ ਤਲਵੰਡੀ ਸਲੇਮ ਨੂੰ ਕੋਈ ਨਹੀਂ ਸੀ ਜਾਣਦਾ। ਤੇ ਹੁਣ ਜਿਹੜਾ ਹੈਗਾ ਅਗਲੀ ਗੱਲ ਕਿ ਜਿਹੜੇ ਸਮਿਆਂ ਦੇ ਵਿੱਚ ਪਾਸ਼ ਨੇ ਲਿਖਣਾ ਸ਼ੁਰੂ ਕੀਤਾ 1950 ਦਾ ਜਨਮ ਲੈ ਕੇ 20 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀਆਂ ਲਿਖਤਾਂ ਆਉਣ ਲੱਗ ਗਈਆਂ, ਤੇ ਉਸ ਵੇਲੇ ਜਿਹੜੀ ਪੂਰੀ ਧਾਰਾ ਚੱਲ ਰਹੀ ਸੀ ਪੂਰੀ ਦੁਨੀਆ ਦੇ ਵਿੱਚ ਤੇ ਦੇਸ਼ ਦੇ ਵਿੱਚ ਖਾਸ ਕਰਕੇ, ਬਾਕੀ ਜਿਹੜੀਆਂ ਬਾਹਰੀ ਮੂਵਮੈਂਟਾਂ ਜਿਹੜੀਆਂ ਛੱਡ ਕੇ ਦਈਏ ਲਿਟਰੇਚਰ ਦੇ ਵਿੱਚ ਕਿਹੜੀ ਧਾਰਾ ਚੱਲ ਰਹੀ ਸੀ, ਤੇ ਉਸ ਧਾਰਾ ਦੇ ਵਿੱਚ ਪਾਸ਼ ਕਿਵੇਂ ਅਲੱਗ ਚੱਲਦਾ ਹੈ, ਆਪਣੀ ਲੀਹ ਬਣਾ ਕੇ ਚੱਲਦਾ ਹੈ, ਆਪਣਾ ਲੀਹਾ ਬਣਾ ਕੇ ਚੱਲਦਾ ਹੈ ਤੇ ਜਾਂ ਲੀਹਾ ਪਾੜ ਕੇ ਚੱਲਦਾ, ਇੱਕ ਉਹ ਵੱਡੀ ਗੱਲ ਸੀ ਕਿ ਇਹ ਇਹ ਮੈਂ ਇਹ ਵੀ ਮੈਂ ਕਹਿੰਦਾ ਕਿ ਬੰਦਾ ਕੋਈ ਮਿੱਥ ਕੇ ਜਾਂ ਕੋਈ ਕਿਸੇ ਠੀਕ ਹੈ ਕਮਿਟਮੈਂਟ ਹੋਣੀ ਕਿਸੇ ਮੂਵਮੈਂਟ ਪ੍ਰਤੀ ਲਹਿਰ ਪ੍ਰਤੀ ਹੋ ਗੱਲ ਹੁੰਦੀ ਹੈ, ਪਰ ਉਹਦੇ ਅੰਦਰ ਕਿਤੇ ਨਾ ਕਿਤੇ ਉਹਦੇ ਖੂਨ ਦੇ ਵਿੱਚ ਜਾਂ ਆਪਾਂ ਕਹਿ ਲਈਏ ਉਹਦੇ ਲਹੂ ਦੀ ਤਾਸੀਰ ਦੇ ਵਿੱਚ ਕੋਈ ਏਦਾਂ ਦੀ ਗੱਲ ਜ਼ਰੂਰ ਹੁੰਦੀ ਹੈ ਜਿੱਥੇ ਜਿਹੜੀ ਉਹ ਬਗਾਵਤ ਦੇ ਜਿਹੜੇ ਉਹ ਆਪਾਂ ਕਹਿ ਲਈਏ ਕਿ ਉਹ ਸ਼ਰਰੇ ਜਾਂ ਉਹ ਕਿਤੇ ਨਾ ਕਿਤੇ ਉਹ ਤੱਤ ਨੇ ਜਿਹੜੇ ਉਹ ਪਏ ਹੁੰਦੇ ਆ। ਪਾਸ਼ ਦੀ ਸਾਰੀ ਕਵਿਤਾ ਪਹਿਲੀ ਗੱਲ ਤਾਂ ਉਹ ਇੱਕ ਥਾਂ ਤੇ ਖੜੀ ਨਹੀਂ ਰਹੀ, ਇਹ ਨਹੀਂ ਰਹੀ ਕਿ ਵਿਚਾਰਧਾਰਕ ਤੌਰ ਤੇ ਵੀ, ਤੇ ਜਿਹੜਾ ਆਪਾਂ ਪੂਰਾ ਇੱਕ ਸਿੰਟੈਂਕਸ ਜਿਹੜਾ ਆਪਾਂ ਲੈਂਦੇ ਜਦੋਂ ਆਪਾਂ ਪੋਇਟਰੀ ਨੂੰ ਲੈਂਦੇ ਹਾਂ ਤੇ ਉਸ ਦੇ ਪੱਧਰ ਤੇ ਵੀ, ਤੇ ਫਿਰ ਜਿਹੜਾ ਹੈਗਾ ਵਿਸ਼ਿਆਂ ਦੇ ਪੱਧਰ ਤੇ ਵੀ। ਦੇਖੋ ਜਦੋਂ ਪਾਸ਼ ਦੀ ਜਿਹੜੀ ਪਹਿਲੀ ਕਵਿਤਾ ਆਉਂਦੀ ਹੈ ਕਿਤਾਬ ਆਉਂਦੀ ਹੈ ਲੋਕ ਕਥਾ, ਤੇ ਲੋਕ ਕਥਾ ਵੇਲੇ ਜਿਹੜਾ ਪਾਸ਼ ਉਸ ਵੇਲੇ ਦਾ ਪੂਰਾ ਜਿਹੜਾ ਜੁਝਾਰਵਾਦੀ ਕਵੀ ਜਿਵੇਂ ਉਦੋਂ ਚੱਲ ਰਹੀ ਸੀ ਮੂਵਮੈਂਟ ਚੱਲ ਰਹੀ ਸੀ ਖਾਸ ਕਰਕੇ ਉਹ ਨਕਸਲਵਾਦੀ ਲਹਿਰ ਤੋਂ ਪ੍ਰਭਾਵਿਤ ਸੀ, ਤੇ ਬਾਅਦ ਦੇ ਵਿੱਚ ਫਿਰ ਉਹ CPIML ਦੇ ਨਾਲ ਜੁੜਿਆ ਵੀ ਰਿਹਾ, ਤੇ ਇਹ ਵੀ ਹੁੰਦਾ ਸੀ ਕਿਤੇ ਕੋਈ ਮੂਵਮੈਂਟ ਚੱਲਦੀ ਸੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਦੁਆਬਾ ਸੀ ਉਹ ਇੱਕ ਤਰੀਕੇ ਦਾ ਆਪਾਂ ਕਹਿੰਦੇ ਹਾਂ ਕਿ ਗੜ੍ਹ ਸੀਗਾ ਇੱਦਾਂ ਦੀਆਂ ਲਹਿਰਾਂ ਦਾ, ਤੇ ਜਿੱਥੇ ਭਾਵੇਂ ਗਦਰ ਲਹਿਰ ਦਾ ਅਸਰ ਸੀ ਤੇ ਭਾਵੇਂ ਹੋਰ ਮੂਵਮੈਂਟ ਦਾ ਅਸਰ ਸੀ, ਤੇ ਬਾਅਦ ਦੇ ਵਿੱਚ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪ੍ਰੈਸ ਦਾ ਜਿਹੜਾ ਸੀਗਾ ਉਹ ਵੀ ਕੇਂਦਰ ਉਹੀ ਬਣਿਆ, ਪ੍ਰਿੰਟਿੰਗ ਦਾ ਕੰਮ ਉੱਥੇ ਸ਼ੁਰੂ ਹੋਇਆ, ਅਖਬਾਰ ਉੱਥੋਂ ਛਪਣੇ ਸ਼ੁਰੂ ਹੋਏ, ਇਹ ਬਹੁਤ ਸਾਰੇ ਕਾਰਨ ਸੀ, ਤੇ ਪੜ੍ਹਨ ਲਿਖਣ ਦਾ ਜਿਹੜਾ ਸੀ ਉਹ ਇੱਦਾਂ ਦਾ ਉੱਥੇ ਆਈ ਗੱਲ, ਫਿਰ ਲੈਫਟ ਜਿਹੜੇ ਖੱਬੇ ਪੱਖੀ ਵਿਚਾਰਧਾਰਾ ਵਾਲੇ ਲੋਕਾਂ ਦਾ ਉੱਥੇ ਜ਼ਿਆਦਾ ਡੇਰਾ ਲੱਗਿਆ, ਤੇ ਉੱਥੋਂ ਹੁਣ ਜਦੋਂ ਜਿਹੜੇ ਹੈਗੇ ਪਾਸ਼ ਜਦੋਂ ਇਹ ਲਿਖਦੇ ਆ ਲੋਕ ਕਥਾ ਲਿਖਦੇ ਆ ਉਦੋਂ ਉਹਨਾਂ ਦੀ ਜਿਹੜੀ ਪੋਇਟਰੀ ਸੀ ਉਹ ਬਿਲਕੁਲ ਸਿੱਧੀ ਡਾਇਰੈਕਟ ਪੋਇਟਰੀ ਸੀ, ਜਿੱਥੇ ਸਟੇਟ ਨੂੰ ਡਾਇਰੈਕਟ ਹਿੱਟ ਕਰਦੀ ਸੀ ਤੇ ਜਾਂ ਹਕੂਮਤ ਨੂੰ ਚੈਲੰਜ ਕਰਦੀ ਸੀ, ਤੇ ਫਿਰ ਜਿਹੜਾ ਹੈਗਾ ਪਾਸ਼ ਦਾ ਵੀ ਨਾਲ ਨਾਲ ਜਿਵੇਂ ਜਿਵੇਂ ਕਵਿਤਾ ਦਾ ਵਿਕਾਸ ਹੁੰਦਾ ਜਿਉਂ ਜਿਉਂ ਸੋਸਾਇਟੀ ਦਾ ਵਿਕਾਸ ਹੁੰਦਾ, ਤੇ ਉੱਥੋਂ ਲੈ ਕੇ ਅਖੀਰ ਤੱਕ ਜਿਹੜੀ ਤੁਸੀਂ ਕਵਿਤਾ ਦਾ ਜ਼ਿਕਰ ਕੀਤਾ ਜਿਹੜੀ ਸਭ ਤੋਂ ਵੱਧ ਪੜ੍ਹੀ ਜਾਂਦੀ ਹੈ, ਤੇ ਕਿਰਤ ਦੀ ਲੁੱਟ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਵੀ ਖਤਰਨਾਕ ਨਹੀਂ ਹੁੰਦੀ, ਤੇ ਸਭ ਤੋਂ ਖਤਰਨਾਕ ਹੁੰਦਾ ਜਿਹੜਾ ਹੈਗਾ ਮੁਰਦਾ ਸ਼ਾਂਤੀ ਨਾਲ ਭਰ ਜਾਣਾ ਤੇ ਘਰੋਂ ਦਫ਼ਤਰ ਜਾਣਾ ਤੇ ਦਫ਼ਤਰ ਤੋਂ ਘਰ ਆਉਣਾ, ਤੇ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨੇ ਦਾ ਮਰ ਜਾਣਾ। ਤੇ ਹੁਣ ਉੱਥੋਂ ਜਾ ਕੇ ਜਿਹੜਾ ਹੈਗਾ ਪੋਇਟਰੀ ਉੱਥੋਂ ਤੱਕ ਜਿਹੜੀ ਪਹੁੰਚਦੀ ਹੈ ਉਹਦੇ ਦੌਰਾਨ ਇੱਕ ਪਾਸ਼ ਦੇ ਰਾਹੀਂ ਆਪਾਂ ਇਹ ਸਕਦੇ ਹਾਂ ਕਿ ਪੰਜਾਬੀ ਦੀ ਕਵਿਤਾ ਕਿਸ ਤਰ੍ਹਾਂ ਜਿਹੜੀ ਹੈਗੀ ਅੱਗੇ ਅੱਗੇ ਅੱਗੇ ਅੱਗੇ ਵਿਕਸਿਤ ਹੁੰਦੀ ਹੈ। ਇਹ ਤਾਂ ਹੈਗਾ ਇੱਕ ਲਿਟਰੇਰੀ ਸਫ਼ਰ ਇੱਕ ਸ਼ਾਇਰ ਦਾ ਇੱਕ ਕਵੀ ਦਾ। ਦੂਜੀ ਹੈਗੀ ਹੈ ਇੱਕ ਜ਼ਾਤੀ ਜ਼ਿੰਦਗੀ, ਤੇ ਉਹ ਹੁਣ ਕਿਉਂਕਿ ਇੱਕ ਲੈਫਟ ਵਿਚਾਰਧਾਰਾ ਨਾਲ ਜੁੜੇ ਹੋਏ ਸੀ ਤੇ ਉਦੋਂ ਇੱਥੇ ਜਿਹੜਾ ਹੈਗਾ ਖੱਬੇ ਪੱਖੀ ਬੋਲਬਾਲਾ ਸੀ, ਉਦੋਂ ਪਾਸ਼ ਹੋਏ ਵੀ ਆਪ ਉਹਨਾਂ ਲੋਕਾਂ ਦੀ ਬਾਂਹ ਮਰੋੜ ਲੈਂਦੇ ਸੀ ਜਿਹੜੇ ਸਟੇਟ ਦੇ ਹੱਕ ਚ ਲਿਖਦੇ ਸੀ, ਜਾਂ ਜਿਹੜੇ ਸਟੇਟ ਦੇ ਹੱਕ ਚ ਵੀ ਨੀ ਜਿਹੜੇ ਗੁੱਡੀ ਗੁੱਡੀ ਲਿਖਦੇ ਸੀ, ਤੇ ਉਹਨਾਂ ਦੀਆਂ ਲਿਖਤਾਂ ਦੇ ਖਿਲਾਫ਼ ਉਹ ਕਵਿਤਾ ਵੀ ਲਿਖਦੇ ਸੀ। ਇਸ ਤੱਕ ਕੇਸ਼ਵ ਕੁਮਾਰ ਬਟਾਲ ਵੀ ਉਹਨਾਂ ਦੇ ਨਾਂ ਚ ਸੀਗੇ, ਲਿਖ ਰਹੇ ਸੀ, ਕਿਉਂਕਿ ਸ਼ਿਵ ਕੁਮਾਰ ਬਟਾਲ ਵੀ ਦਾ ਜਿਹੜਾ ਦੇਹਾਂਤ 1973 ਚ ਜਾ ਕੇ ਹੁੰਦਾ, ਤੇ ਉਹ ਤੱਕ ਉਹ ਸਮਕਾਲੀ ਵੀ ਰਹੇ, ਤੇ ਉਹਨਾਂ ਨੂੰ ਵੀ ਉਹ ਚੈਲੰਜ ਕਰਦੇ ਸੀ। ਹੋਰ ਬਹੁਤ ਸਾਰੀਆਂ ਜਿਹੜੀਆਂ ਏਦਾਂ ਦੀਆਂ ਲਿਖਤਾਂ ਕੋਈ ਉਸ ਵੇਲੇ ਆ ਰਹੀਆਂ ਸੀ, ਭਾਵੇਂ ਇਸ਼ਕ ਮਜਾਜ਼ੀ ਵਾਲੀਆਂ ਸੀ, ਉਹਨਾਂ ਤੇ ਕਰਦੇ ਸੀ। ਤੇ ਪਰ ਇਹ ਹੈ ਕਿ ਨਾਲ ਨਾਲ ਇੱਕ ਵਿਚਾਰਧਾਰਾ ਨੂੰ ਲੈ ਕੇ ਚੱਲਣਾ ਤੇ ਉਸ ਵਿਚਾਰਧਾਰਾ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਖੜੇ ਰਹਿਣਾ, ਤੇ ਠੀਕ ਹੈ ਉਹਦੇ ਚ ਜਿਹੜੇ ਉਤਰਾਅ ਚੜਾ ਉਹ ਸਾਰਾ ਕੁਛ ਆਉਂਦਾ। ਤੇ ਪਰ ਜਦੋਂ ਇੱਥੇ ਇੱਕ ਮੂਵਮੈਂਟ ਚੱਲਦੀ ਹੈ, ਖੜਕੂਵਾਦ ਦੀ ਲਹਿਰ ਕਹਿ ਲਓ, ਉਹਨੂੰ ਕਈ ਦਹਿਸ਼ਤਗਰਦੀ ਕਹਿੰਦੇ ਆ, ਕੋਈ ਉਹਨੂੰ ਮਿਲੀਟੈਂਸੀ ਕਹਿੰਦਾ, ਚਲੋ ਉਹ ਅਲੱਗ ਅਲੱਗ ਸ਼ਬਦ ਹੈ, ਸਟੇਟ ਦੀ ਆਪਣੀ ਭਾਸ਼ਾ ਹੁੰਦੀ ਹੈ, ਤੇ ਫਿਰ ਜਿਹੜੀਆਂ ਦੂਜੀਆਂ ਵਿਰੋਧੀ ਧਿਰਾਂ ਉਹਨਾਂ ਦੀ ਵੀ ਆਪਣੀ ਭਾਸ਼ਾ ਹੁੰਦੀ ਹੈ। ਉਸ ਵੇਲੇ ਜਿਹੜੇ ਇਹ CPIML ਦੇ ਨਾਲ ਜਿਹੜੇ ਜੁੜੇ ਉਹਨਾਂ ਦੇ ਵੀ ਹੁਣ ਕਿੰਨੇ ਧੜੇ ਸੀ ਉਸ ਵੇਲੇ ਜਿਹੜੇ ਇਹ ਵਿਰੋਧ ਕਰਦੇ ਸੀ, ਜਿਹੜਾ ਏਦਾਂ ਦਾ ਜਿਹੜਾ ਹੈਗਾ ਫਿਰਕੂ ਕੱਟੜਪੰਥੀ ਦਾ, ਭਾਵੇਂ ਉਹ ਕਿਸੇ ਹਿੰਦੂ ਫਿਰਕੂ ਦੇ ਰੂਪ ਦੇ ਵਿੱਚ ਹੋਵੇ, ਭਾਵੇਂ ਸਿੱਖ ਫਿਰਕੂ ਦੇ ਰੂਪ ਦੇ ਵਿੱਚ ਹੋਵੇ, ਤੇ ਉਹ ਫਿਰ ਵਿਰੋਧ ਜਿਹੜਾ ਸੀ ਉਹ ਤਿੱਖਾ ਹੋਇਆ, ਲਿਖਤਾਂ ਦੇ ਪੱਧਰ ਤੇ ਤਿੱਖਾ ਹੋਇਆ। ਉਂਝ ਤਾਂ ਖੈਰ ਕਦੇ ਕੋਈ ਉਹਨਾਂ ਦੀ ਆਪਸ ਦੇ ਵਿੱਚ ਏਦਾਂ ਦੀ ਕਿਤੇ ਗੱਲ ਹੋਈ ਨਹੀਂ ਸੀ, ਤੇ ਉਹ ਫਿਰ ਚੱਲਦਾ ਚੱਲਦਾ ਚੱਲਦਾ ਚੱਲਦਾ ਇਸ ਤੱਕ ਪਹੁੰਚ ਗਿਆ। ਹਾਲਾਂਕਿ ਉਦੋਂ ਬਾਅਦ ਤਾਂ ਪਾਸ਼ ਬਾਹਰ ਚਲੇ ਗਏ ਸੀ ਵਿਦੇਸ਼, ਉੱਥੇ ਜਾ ਕੇ ਲਿਖੀਆਂ ਬਹੁਤੀਆਂ ਜਿਹੜੀਆਂ ਨਵੀਆਂ ਉਹਨਾਂ ਦੀਆਂ ਕਵਿਤਾਵਾਂ ਨੇ, ਲੜਾਂਗੇ ਸਾਥੀ ਇਹੋ ਜਿਹੀਆਂ, ਤੇ ਆਹ ਵੀ ਜਿਹੜੀ ਹੈ ਸਭ ਤੋਂ ਖਤਰਨਾਕ ਏਦਾਂ ਦੀਆਂ ਕਵਿਤਾਵਾਂ। ਤੇ ਪਰ ਉਹਦੇ ਬਾਵਜੂਦ ਵੀ ਜਿਹੜਾ ਸੀ ਉਹ ਕਿਤੇ ਨਾ ਕਿਤੇ ਉਹ ਰਾਈਵਲਰੀ ਕਿਤੇ ਇਹ ਚੱਲਦੀ ਰਹੀ। ਹੁਣ ਉਹ ਕਿਸ ਲੈਵਲ ਤੇ ਚੱਲਦੀ ਰਹੀ ਇਹ ਤਾਂ ਖੈਰ ਬਾਅਦ ਚ ਵੀ ਗੱਲਾਂ ਨੇ ਸਾਹਮਣੇ ਆ, ਕਿਉਂਕਿ ਪੁਲਿਸ ਦੀ ਆਪਣੀ ਥਿਉਰੀ ਹੁੰਦੀ ਹੈ। ਤੇ ਦੂਜਾ ਇਹ ਵੀ ਪਾਸ਼ ਦੇ ਵਿੱਚ ਜਿਹੜੀ ਵੱਡੀ ਗੱਲ ਪਛਾਣਨ ਵਾਲੀ ਹੈ, ਠੀਕ ਹੈ ਉਹ ਇੱਕ ਖਾਸ ਕਿਸਮ ਦੀ ਵਿਚਾਰਧਾਰਾ ਦੇ ਵਿਚਾਰਧਾਰਕ ਤੌਰ ਤੇ ਖਿਲਾਫ ਸੀ, ਕੋਈ ਉਹਨਾਂ ਦੇ ਖਿਲਾਫ ਹਥਿਆਰ ਤਾਂ ਚੱਕ ਨਹੀਂ ਸੀ ਫਿਰਦਾ, ਤੇ ਪਰ ਉਹ ਕਦੇ ਸਟੇਟ ਦੇ ਹੱਕ ਚ ਵੀ ਨਹੀਂ ਸੀ ਹੋਇਆ। ਜਿਹੜੀ ਸਭ ਤੋਂ ਵੱਡੀ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਇੱਕ ਮਾੜੀ ਗੱਲ ਹੋਈ ਕਿ ਬਹੁਤੇ ਲੋਕ ਉਹ ਸਟੇਟ ਦੇ ਹੱਕ ਚ ਸਿੱਧੇ ਭੁਗਤਣ ਲੱਗ ਗਏ, ਬਹੁਤ ਸਾਰੇ ਪੱਤਰਕਾਰ ਵੀ ਉਹਨਾਂ ਦੇ ਵਿੱਚ, ਉਹਨਾਂ ਦੇ ਸਮਕਾਲੀ ਪੱਤਰਕਾਰ, ਤੇ ਉਹ ਸਿੱਧਾ ਹੀ ਜਿਹੜੀ ਜੇ ਸਟੇਟ ਦਹਿਸ਼ਤਗਰਦੀ ਦੀ ਕਾਰਵਾਈ ਕਰਦੀ ਸੀ ਤੇ ਉਹ ਸਟੇਟ ਦੀ ਦਹਿਸ਼ਤ ਨੂੰ ਦਹਿਸ਼ਤ ਨਹੀਂ ਸੀ ਮੰਨਦੇ, ਏਦਾਂ ਦੀ ਗੱਲ ਸੀ। ਪਰ ਪਾਸ਼ ਜਿਹੜਾ ਹੈ ਏਦਾਂ ਦਾ ਨਹੀਂ ਸੀ, ਕਿਉਂਕਿ ਪਾਸ਼ ਦੀ ਜਿਹੜੀ ਜਦੋਂ ਇੰਦਰਾ ਦੀ ਅਸੈਸੀਨੇਸ਼ਨ ਹੁੰਦੀ ਹੈ ਤੇ ਇੰਦਰਾ ਗਾਂਧੀ ਮਾਰੀ ਜਾਂਦੀ ਹੈ, ਤੇ ਉਸ ਤੋਂ ਬਾਅਦ ਜਿਹੜੀ ਉਹਦੀ ਕਵਿਤਾ ਆਉਂਦੀ ਹੈ ਉਹ ਬੜੀ ਪੜ੍ਹਨ ਵਾਲੀ ਕਵਿਤਾ ਹੈ, ਉਹ ਜਿਹਦੇ ਚ ਉਹ ਕਹਿੰਦੇ ਆ ਕਿ ਵੀ ਜੇ ਸਾਰਾ ਦੇਸ਼ ਉਹਦੀ ਮੌਤ ਦੇ ਜਿਹੜਾ ਹੈਗਾ ਅਫਸੋਸ ਚ ਸ਼ਾਮਿਲ ਹੈ ਤਾਂ ਉਸ ਦੇਸ਼ ਚੋਂ ਮੇਰਾ ਨਾਂ ਕੱਟ ਦਿਓ, ਬਲਕਿ ਇੰਨੀ ਜਿਹੜੀ ਸਿੱਧੀ ਜਿਹੜੀ ਆਪਾਂ ਸਟੇਟਮੈਂਟ ਕਹਿੰਦੇ ਹਾਂ ਇੱਕ ਪੋਇਟਰੀ ਦੇ ਵਿੱਚ। ਤੇ ਜਿਹੜਾ ਦੇਖੋ ਉਹ ਬੰਦੇ ਦਾ ਮਾਰਿਆ ਜਾਣਾ, ਬੰਦੇ ਦਾ ਉਦੋਂ ਮਾਰਿਆ ਜਾਣਾ ਜਦੋਂ ਉਹਨੂੰ ਇਹ ਲੱਗਿਆ ਕਿ ਹੁਣ ਕੋਈ ਵਿਰੋਧ ਇਸ ਕਿਸਮ ਦਾ ਕੋਈ ਹੈ ਹੀ ਨਹੀਂ, ਕਿਉਂਕਿ ਤੇ ਫਿਰ ਇਸ ਉਮਰ ਦੇ ਜਿਹੜਾ ਹੈਗਾ ਇਸ ਪੜਾਅ ਤੇ ਆ ਕੇ ਮਾਰਿਆ ਜਾਣਾ ਜਿੱਥੋਂ ਬਹੁਤ ਹੋਰ ਉਮੀਦ ਜਿਹੜੀ ਸੀਗੀ ਤੇ ਉਹ ਅੱਗੋਂ ਵੱਜਦੀ ਸੀ ਕਿ ਅਜੇ ਹੋਰ ਪਾਸ਼ ਇਸ ਤੋਂ ਵੀ ਜਿਹੜੀ ਵਧੀਆ ਪੋਇਟਰੀ ਲਿਟਰੇਚਰ ਦੇ ਵਿੱਚ ਖਾਸ ਕਰਕੇ ਪੰਜਾਬੀ ਲਿਟਰੇਚਰ ਦੇ ਵਿੱਚ ਆ ਸਕਦੇ ਆ, ਤੇ ਉਹ ਹੁਣ ਰਹੇਗਾ ਸਾਰਾ ਕੁਛ, ਕਿਉਂਕਿ ਜਦੋਂ ਆਪਣੇ ਪਿੰਡ ਹੀ ਉਹ ਆਪਣਾ ਟਿਊਬਵੈਲ ਤੇ ਆ ਕੇ ਉੱਥੇ ਨਹਾ ਰਹੇ ਸੀ ਆਪਣੇ ਦੋਸਤ ਹੰਸਰਾਜ ਦੇ ਨਾਲ, ਤੇ ਉੱਥੇ ਉਹਨਾਂ ਨੂੰ ਜਿਹੜਾ ਹੈਗਾ ਤਿੰਨ ਜਿਹੜੇ ਸੀਗੇ ਮਿਲੀਟੈਂਟ ਕਹਿ ਲਓ, ਦਹਿਸ਼ਤਗਰਦ ਕਹਿ ਲਓ ਕੋਈ ਵੀ ਸੀ, ਉਹਨਾਂ ਨੇ ਆ ਕੇ ਅੰਨੇਵਾਹ ਗੋਲੀ ਚਲਾ ਕੇ ਜਿਹੜਾ ਸੀ ਉਹ ਕਤਲ ਕਰਤਾ। ਤੇ ਹੁਣ ਕਿਉਂਕਿ ਆਪਾਂ 9 ਸਤੰਬਰ ਨੂੰ ਉਹਨਾਂ ਦਾ ਜਨਮ ਦਿਨ ਹੈ ਤੇ ਸਾਰੇ ਲਿਟਰੇਰੀ ਸਰਕਲ ਦੇ ਵਿੱਚ ਜਿਹੜਾ ਮਨਾਇਆ ਜਾਂਦਾ, ਤੇ ਪਰ ਇਹ ਜਿਹੜੀ ਬਹੁਤ ਘੱਟ ਬੰਦਿਆਂ ਨੂੰ ਇਹ ਇਸ ਚੀਜ਼ ਦਾ ਜਿਹੜਾ ਹੈਗਾ ਏਦਾਂ ਦਾ ਸ਼ਰਫ ਹਾਸਲ ਹੁੰਦਾ ਜਿਹਦੇ ਚ ਇੱਕ ਵਿਅਕਤੀ ਸਾਰੀ ਜ਼ਿੰਦਗੀ ਇਨਕਲਾਬੀ ਰਿਹਾ ਹੋਵੇ, ਕੋਈ ਉਹਨੇ ਸਟੇਟ ਤੋਂ ਕੋਈ ਫਾਇਦਾ ਨਾ ਲਿਆ ਹੋਵੇ ਤੇ ਸਟੇਟ ਦੇ ਖਿਲਾਫ ਲੜਦਾ ਰਿਹਾ ਹੋਵੇ, ਤੇ ਪਰ ਉਹਦੀ ਜਿਹੜੀ ਪੋਇਟਰੀ ਹੈ ਇਸ ਲੈਵਲ ਤੱਕ ਜਿਹੜਾ ਮੁਕਾਮ ਹਾਸਲ ਕਰ ਲਏ ਕਿ ਉਹ ਪੋਇਟਰੀ ਫਿਰ ਬਾਅਦ ਦੇ ਵਿੱਚ ਯੂਨੀਵਰਸਿਟੀਆਂ ਦੇ ਸਿਲੇਬਸ ਦੇ ਵਿੱਚ ਵੀ ਸ਼ਾਮਿਲ ਹੋਵੇ, ਉਹਦੇ ਤੇ ਸਰਚ ਜਿਹੜੀ ਹੈ ਉਹ ਹੋਵੇ, ਰਿਸਰਚ ਹੋਵੇ, ਤੇ ਹੁਣ NCERT ਦੀਆਂ 11ਵੀਂ 12ਵੀਂ ਦੀਆਂ ਕਿਤਾਬਾਂ ਚ ਵੀ ਪਾਸ਼ ਦੀਆਂ ਕਵਿਤਾਵਾਂ ਲੱਗੀਆਂ ਰਹੀਆਂ, ਤੇ ਸਾਹਿਤ ਅਕਾਡਮੀ ਨੂੰ ਵੀ ਜਿਹੜਾ ਹੈ ਉਹ ਰੈਕਗਨਾਈਜ਼ ਕਰਨਾ ਪਿਆ, ਤੇ ਫਿਰ ਕਿੰਨੇ ਹੀ ਹੋਰ ਅਦਾਰਿਆਂ ਨੇ ਪਾਠ ਨੂੰ ਹਿੰਦੀ ਦੇ ਵਿੱਚ ਤਾਂ ਖੈਰ ਬਹੁਤ ਨੇ ਟਰਾਂਸਲੇਟ ਕੀਤਾ, ਉਸ ਤੋਂ ਬਿਨਾਂ ਪਾਕਿਸਤਾਨ ਦੇ ਵਿੱਚ ਉਰਦੂ ਦੇ ਵਿੱਚ ਟਰਾਂਸਲੇਟ ਹੋਏ, ਤੇ ਕੱਲੇ ਉਰਦੂ ਦੇ ਵਿੱਚ ਹੀ ਨਹੀਂ ਪੰਜਾਬੀ ਦੇ ਵਿੱਚ ਹੀ ਸਿਰਫ ਲਿਪੀਅੰਤਰ ਕੀਤਾ ਗਿਆ, ਪਰਸ਼ੀਅਨ ਸਕ੍ਰਿਪਟ ਜਿਹਨੂੰ ਸ਼ਾਹਮੁਖੀ ਮੁਖੀ ਕਹਿੰਦੇ ਆ, ਤੇ ਉਹਦੇ ਵਿੱਚ ਕੀਤਾ ਗਿਆ। ਇਹ ਜਿਹੜਾ ਹੈਗਾ ਪਾਠ ਨੂੰ ਇੱਕ ਇਸ ਦਾ ਵੱਡਾ ਜਿਹੜਾ ਹੈਗਾ ਇਹ ਸਮਝਣਾ ਕਿ ਇੱਕ ਕਵੀ ਵਾਸਤੇ ਇਹ ਰਿਵਾਰਡ ਜਿਹੜਾ ਵੱਡਾ ਹੁੰਦਾ ਹੋਰ ਪੁਰਸਕਾਰਾਂ ਨਾਲੋਂ ਜਾਂ ਬਾਕੀ, ਤੇ ਕਿਉਂਕਿ ਪੁਰਸਕਾਰਾਂ ਦੇ ਤਾਂ ਉਹਨੇ ਖਿਲਾਫ਼ ਲਿਖਿਆ ਆਪਣੀਆਂ ਕਵਿਤਾਵਾਂ ਚ ਵੀ ਲਿਖਿਆ। ਤੇ ਇੱਕ ਗੱਲ ਜਿਹੜੀ ਹੈ ਉਹ ਪੱਖ ਹੈਗਾ ਪਾਸ਼ ਦਾ ਪੱਤਰਕਾਰੀ ਵਾਲਾ, ਤੇ ਇਹ ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਨੀ ਕਿ ਪਾਸ਼ ਨੇ ਇੱਕ ਮੈਗਜ਼ੀਨ ਸ਼ੁਰੂ ਕੀਤਾ ਸੀ ਉੱਥੋਂ ਹੀ, ਤੇ ਪਹਿਲਾਂ ਉਹਨਾਂ ਨੇ ਮੈਗਜ਼ੀਨ ਸ਼ੁਰੂ ਕੀਤਾ ਸਿਆੜ, ਜਿਹੜਾ ਆਪਾਂ ਜ਼ਮੀਨ ਵਾਹੁਣ ਵੇਲੇ ਸਿਆੜ ਕੱਢਦੇ ਹਾਂ, ਉਹ ਉਹਦਾ ਮਤਲਬ ਉੱਥੋਂ ਹੀ ਸੀਗਾ, ਜ਼ਮੀਨ ਨੂੰ ਜਿਹੜਾ ਸੀਗਾ ਤਿਆਰ ਕਰਨ ਦੀ ਗੱਲ ਵਾਹੀ ਵਾਸਤੇ ਜਾਂ ਖੇਤੀ ਵਾਸਤੇ ਜਾਂ ਕਾਸ਼ਤ ਵਾਸਤੇ। ਤੇ ਫਿਰ ਇੱਕ ਹੋਰ ਮੈਗਜ਼ੀਨ ਦੇ ਨਾਲ ਉਹ ਰਹੇ ਕੋਆਰਡੀਨੇਟਰ ਰੋਲੇ ਬਾਣ ਦਾ ਵੀ ਜਿਹੜਾ ਸੀ ਉਹ ਬੜਾ ਨਾਂ ਰਿਹਾ, ਕਿਉਂਕਿ ਮੇਰਾ ਪੰਜਾਬੀ ਲਿਟਰੇਰੀ ਜਰਨਲਿਜ਼ਮ ਦੇ ਉੱਪਰ ਹੈ ਮੇਰਾ ਕੰਮ, ਤੇ ਉਦੋਂ ਫਿਰ ਮੈਨੂੰ ਉਹ ਕਾਪੀਆਂ ਉਦੋਂ ਉਹਦੀਆਂ ਦੇਖਣ ਨੂੰ ਮਿਲੀਆਂ ਕਿ ਉਹ ਕਿੰਨੀ ਮਿਹਨਤ ਦੇ ਨਾਲ ਉਹ ਮੈਗਜ਼ੀਨ ਸੀ ਜਿਹੜੇ ਉਹ ਛਾਪਦੇ ਸੀ, ਮੈਗਜ਼ੀਨ ਤਿਆਰ ਕਰਦੇ ਸੀਗੇ। ਤੇ ਇਹ ਜਿਹੜਾ ਇਹ ਇਸ ਤਰੀਕੇ ਦਾ ਜਿਹੜਾ ਸੀਗਾ ਉਹਨਾਂ ਦਾ ਸੀ। ਦੂਜਾ ਜਿਹੜਾ ਉਹਨਾਂ ਦੀ ਪੋਇਟਰੀ ਦੇ ਵਿੱਚ ਕਈ ਵਾਰੀ ਕਈ ਲੋਕਾਂ ਨੂੰ ਲੱਗਦਾ ਨਾਂ ਤੋਂ ਇਹ ਲੱਗਦਾ ਜਿਵੇਂ ਹੁਣ ਉਹਨਾਂ ਨੇ ਜਿਹੜੀਆਂ ਪਹਿਲੀਆਂ ਕਿਤਾਬਾਂ ਛਪੀਆਂ, ਪਹਿਲਾਂ ਲੋਕ ਕਥਾ ਛਪੀ, ਫਿਰ ਉੜਦੇ ਬਾਜ਼ਾਂ ਮਗਰ ਇਹ ਸੀ ਉਹ ਛਪੀ, ਤੇ ਫਿਰ ਸਾਡੇ ਸਮੇਂ ਵਿੱਚ ਛਪੀ। ਇਹ ਕਿਤਾਬਾਂ ਆਮ ਲੋਕ ਆਮ ਲੈ ਕੇ ਪੜ੍ਹਦੇ ਸੀ, ਘਰਾਂ ਦੇ ਵਿੱਚ ਪਈਆਂ ਹੁੰਦੀਆਂ ਸੀ। ਤੇ 1988 ਦੇ ਵਿੱਚ ਪਾਸ਼ ਦਾ ਕਤਲ ਹੁੰਦਾ, ਤੇ ਫਿਰ ਜਿਹੜੀਆਂ ਉਹਨਾਂ ਦੀਆਂ ਕਵਿਤਾਵਾਂ ਅਣਛਪੀਆਂ ਪਈਆਂ ਸੀ, ਫਿਰ ਉਹਨਾਂ ਦੇ ਦੋਸਤਾਂ ਨੇ ਕੁਝ ਸੰਸਥਾਵਾਂ ਨੇ ਮਿਲ ਕੇ ਫਿਰ ਇੱਕ ਕਿਤਾਬ ਹੋਰ ਉਹਨਾਂ ਦੀਆਂ ਕਵਿਤਾਵਾਂ ਦੀ ਛਾਪੀ, ਖਿਲਰੇ ਹੋਏ ਵਰਕੇ, ਉਹਨਾਂ ਦੀ ਡੈਥ ਤੋਂ ਜਾਂ ਆਪਾਂ ਕਹਿ ਲਓ ਕਤਲ ਤੋਂ ਜਿਹੜੀ ਉਹ ਬਾਅਦ ਜਿਹੜੀ ਉਹ ਛਪੀ। ਹੁਣ ਜਦੋਂ ਆਪਾਂ ਇਹ ਦੇਖਦੇ ਹਾਂ ਉਹਦੇ ਚ ਠੀਕ ਹੈ ਜਿਹੜੀ ਇਨਕਲਾਬੀ ਟੋਨ ਜਾਂ ਬਗਾਵਤ ਦੀ ਜਿਹੜੀ ਉਹ ਸਾਰਾ ਉਦਾਂ ਦੀ ਗੱਲ ਹੈ, ਪਰ ਇਹ ਨੀ ਕਿ ਉਹਦੇ ਚ ਜਿਹੜੇ ਮਨੁੱਖੀ ਰਿਸ਼ਤਿਆਂ ਦੀ ਬਾਕੀ ਕਿਤੇ ਗੱਲ ਹੈ ਉਹ ਮਾਈਨਸ ਹੈ, ਮਨੁੱਖੀ ਆ। ਉਹਦੀਆਂ ਕਈ ਤਾਂ ਕਵਿਤਾਵਾਂ ਬਹੁਤ ਕਮਾਲ ਦੀਆਂ ਨਹੀਂਗੀਆਂ, ਜਿਹਨਾਂ ਦਾ ਬਾਅਦ ਦੇ ਵਿੱਚ ਕੋਈ ਬਹੁਤਾ ਉਵੇਂ ਜਿਹੜਾ ਹੈਗਾ ਉਹ ਜ਼ਿਕਰ ਜਿਹੜਾ ਹੈ ਉਹ ਨਹੀਂ ਵੀ ਹੁੰਦਾ ਰਿਹਾ। ਜਿਵੇਂ ਉਹਦੀ ਇੱਕ ਕਵਿਤਾ ਹੈਗੀ ਹੈ ਕਲਾਮ ਮਿਰਜ਼ਾ, ਹੁਣ ਕਲਾਮ ਮਿਰਜ਼ਾ ਦੇ ਵਿੱਚ ਉਹ ਸਾਰੀ ਗੱਲ ਜਿਹੜੀ ਪੀਲੂ ਨੇ ਕੀਤੀ ਹੈ ਉਹਦਾ ਇੱਕ ਕਟੀਕ ਹੈ ਇੱਕ ਤਰੀਕੇ ਦਾ, ਕਿ ਹੁਣ ਜੇ ਅੱਜ ਹੋਵੇ ਤਾਂ ਫਿਰ ਕਿੱਦਾਂ ਦੀ ਗੱਲ ਹੋਵੇ, ਜਿਹਦੇ ਚ ਉਹ ਕਹਿੰਦਾ ਕਿ ਸੁਣਿਆ ਹੈ ਤੇਰੀ ਵੀ ਅੱਖ ਸੁਰਮਾਨੀ ਝੱਲਦੀ ਤੇ ਤੇਰੇ ਵੀ ਵਾਲਾਂ ਤੋਂ ਕੰਘੀਤ ਰਹਿੰਦੀ ਹੈ, ਤੇ ਮੇਰਾ ਕਤਲ ਵੀ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੈ। ਤੇ ਉਹਦੇ ਚ ਇੱਕ ਥਾਂ ਤੇ ਫਿਰ ਉਹ ਕਹਿੰਦਾ ਮੇਰੇ ਕੋਲੇ ਤੀਰ ਹੁਣ ਕਾਗਜ਼ ਦੇ ਨੇ ਤੇ ਜੋ 5 ਸਾਲਾਂ ਬਾਅਦ ਚੱਲਦੇ ਨੇ, ਤੇ ਜਿਹਦੇ ਵੀ ਲੱਗਦੇ ਨੇ ਉਹ ਪਾਣੀ ਨੀ ਮੇਰਾ ਲਹੂ ਮੰਗਦਾ। ਤੇ ਇਹ ਜਿਹੜਾ ਹੈਗਾ ਉਹ ਵੀ ਇਸੇ ਚ ਉਹ ਕਹਿੰਦਾ ਕਿ ਜ਼ਰੂਰੀ ਨੀ ਮੈਂ ਕਿਸੇ ਜਾਂਦੇ ਹੇਠ ਫੱਡਿਆ ਜਾਵਾਂ, ਮੇਰਾ ਕਤਲ ਜਿਹੜਾ ਹੈਗਾ ਉਹ ਕਿਸੇ ਕੁਰਸੀ ਦੇ ਹੇਠਾਂ ਵੀ ਹੋ ਸਕਦਾ, ਏਦਾਂ ਦੀ ਗੱਲ। ਤੇ ਇੱਕ ਹੋਰ ਬੜੀ ਰੋਮਾਂਟਿਕ ਤੇ ਇਦਾਂ ਦੀ ਜਿਹੜੀ ਉਹ ਕਵਿਤਾ ਹੋਰ ਹੈ ਉਹਦੀ, ਤੇ ਇਉਂ ਵੀ ਹੁੰਦਾ ਇਦਾਂ ਦਾ ਉਹਦਾ ਨਾਂ ਹੈ ਮੇਰੇ ਹੁਣ, ਤੇ ਜੇ ਤੂੰ ਨਾ ਮੁਕਲਾਵੇ ਜਾਂਦੀ ਤੈਨੂੰ ਭਰਮ ਰਹਿਣਾ ਸੀ ਕਿ ਰੰਗਾਂ ਦਾ ਮਤਲਬ ਫੁੱਲ ਹੀ ਹੁੰਦਾ, ਉਜੀ ਹੋਈ ਸਵਾਦ ਦੀ ਹਮਕ ਨਹੀਂ ਹੁੰਦੀ। ਸੋ ਇਹ ਜਿਹੜੇ ਇਹ ਸ਼ਬਦ ਨੇ ਜਿਹੜੇ ਇਹ ਜਿਹੜੀ ਸ਼ਬਦਾਵਲੀ ਹੈ, ਤੇ ਕਿਉਂਕਿ ਆਈ ਤਾਂ ਸਾਡੀ ਉੱਥੋਂ ਫੋਕਲੋਰ ਚੋਂ, ਸਾਡੇ ਇੱਕ ਇੱਕ ਰੋਮਾਂਟਿਕ ਜਿਹੜਾ ਸਾਡਾ ਵੇਗ ਹੈ ਤੇ ਉਸ ਦੇ ਵਿੱਚੋਂ ਆਈ ਹੈ, ਤੇ ਪਰ ਉਹਨੂੰ ਪਾਸ਼ ਕਿਸ ਤਰ੍ਹਾਂ ਵਰਤਦਾ, ਕਿਹੜੇ ਈਡੀਅਮ ਚ ਵਰਤਦਾ, ਕਿਹੜੇ ਮੁਹਾਵਰੇ ਚ ਵਰਤਦਾ, ਮੈਨੂੰ ਲੱਗਦਾ ਕਿ ਇਹ ਗੱਲ ਸਿਰਫ ਪਾਸ਼ ਕੋਲੇ ਸੀ। ਤੇ ਉਹਨਾਂ ਦੇ ਜਿਹੜੇ ਕੰਟੈਂਪਰੇਰੀ ਇਨਕਲਾਬੀ ਸ਼ਾਇਰ ਜਾਂ ਜੁਝਾਰਵਾਦੀ ਕਵਿਤਾ ਦੇ ਜਿਹੜੇ ਬੰਦੇ ਵੱਡੇ ਨਾਂ ਨੇ ਹੋਏ ਨੇ, ਜਿਹਦੇ ਚ ਓਮ ਪ੍ਰਕਾਸ਼ ਸ਼ਰਮਾ ਵੀ ਸੀ, ਤੇ ਸੰਤ ਰਾਮ ਅਦਾਸੀ ਦਾ ਨਾਮ ਵੱਡਾ ਇਸ ਕਰਕੇ ਵੀ ਹੈ ਕਿਉਂਕਿ ਉਹ ਖੁਦ ਇੱਕ ਲਿਰਿਕਲ ਐਲੀਮੈਂਟ ਉਹਦੇ ਚ ਬਹੁਤ ਜ਼ਿਆਦਾ ਸੀ, ਤੇ ਆਪ ਉਹਦੀ ਆਵਾਜ਼ ਬਹੁਤ ਵਧੀਆ ਸੀ, ਗਾਉਂਦਾ ਬਹੁਤ ਵਧੀਆ ਸੀ, ਤੇ ਪਰ ਉਹਦੇ ਬਾਵਜੂਦ ਵੀ ਜਿਹੜਾ ਇੰਟਲੈਕਚੁਅਲ ਜਿਹੜਾ ਲੈਵਲ ਹੈ, ਜਿਹੜਾ ਇੰਟਲੈਕਟ ਜਿਹੜਾ ਪੱਧਰ ਹੈ ਬੁੱਧੀ ਦਾ ਜਿਹੜਾ ਹੈ ਉਹ ਪਾਸ਼ ਦੀ ਕਵਿਤਾ ਦੇ ਵਿੱਚ ਬਹੁਤ ਹੈ, ਉਹ ਤੁਹਾਨੂੰ ਜਿਹੜਾ ਹੈ ਦੇਖਣ ਨੂੰ ਮਿਲਦਾ। ਤੇ ਆਪ ਉਹ ਸਟੇਜੀ ਕਵੀ ਸੀ, ਕਵਿਤਾ ਸੋਹਣੀ ਕਹਿ ਲੈਂਦੇ ਸੀ, ਤੇ ਇਹ ਹੁੰਦਾ ਸੀ ਕਿ ਜਿਹੜੇ ਉਹਨਾਂ ਵੇਲਿਆਂ ਦੇ ਵਿੱਚ, ਕਿਉਂਕਿ ਉਦੋਂ ਜਿਹੜੇ ਮੁਸ਼ਾਇਰੇ ਹੁੰਦੇ ਸੀ ਉਹਦੇ ਚ ਸਟੇਜੀ ਕਵੀ ਜ਼ਿਆਦਾ ਹੁੰਦੇ ਸੀ, ਤੇ ਹਮੇਸ਼ਾ ਇਹ ਹੁੰਦਾ ਸੀ ਕਿ ਇਸ ਮੁਸ਼ਾਇਰੇ ਵਿੱਚ ਪਾਸ ਆ ਰਿਹਾ ਕਿ ਨਹੀਂ ਆ ਰਿਹਾ, ਇਹ ਵੱਡੀ ਗੱਲ ਹੁੰਦੀ ਸੀ। ਤੇ ਫਿਰ ਇਹ ਸੀ ਕਿ ਭਾਵੇਂ ਲਿਖਤ ਤੋਂ ਇਹ ਲੱਗਦਾ ਸੀ ਕਿ ਬੰਦਾ ਕਿੰਨਾ ਜਿਹੜਾ ਹੈਗਾ ਤਿੱਖਾਪਣ ਜਾਂ ਬੰਦੇ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਹੈਗਾ ਗੁੱਸਾ ਵਾਲਾ, ਜਾਂ ਕਿਉਂਕਿ ਕਵਿਤਾ ਦੇ ਵਿੱਚੋਂ ਬਹੁਤ ਉਹ ਬਗਾਵਤ ਝਲਕਦੀ ਸੀ, ਤੇ ਪਰ ਉਂਝ ਜਿਹੜਾ ਸੀ ਉਹ ਅੰਦਰੋਂ ਬੰਦਾ ਬਿਲਕੁਲ ਮੋਮ ਦੀ ਤਰ੍ਹਾਂ ਸੀ ਜਿਹੜੇ ਹੈ ਰਿਸ਼ਤਿਆਂ ਦੇ ਵਿੱਚ ਆਪਣੇ ਪ੍ਰਭਾਵਾਂ ਦੇ ਵਿੱਚ। ਤੇ ਉਹ ਬੜਾ ਹੀ ਉਹਦਾ ਕਮਾਲ ਦਾ ਜਿਹੜਾ ਸੀਗਾ, ਤੇ ਜਿਹੜੇ ਉਹਨਾਂ ਦੇ ਨਾਲ ਰਹੇ ਨੇ ਸ਼ਮਸ਼ੇਰ ਸੰਧੂ

0: ਦਾ ਉਦੋਂ ਹੁੰਦਾ ਤੇ ਜਦੋਂ ਉਹਦੇ ਜਿਹੜੇ ਸਾਰੇ ਪੱਖ ਉਹਨੂੰ ਉਸ ਵੱਡੇਪਣ ਵੱਲ ਜਦੋਂ ਲੈ ਕੇ ਜਾਂਦੇ ਤੇ ਨਹੀਂ ਅਦਰਵਾਈਜ਼ ਤਾਂ ਬਹੁਤ ਥੋੜੀ ਕਵਿਤਾ ਲਿਖੀ ਹੈ ਵੈਸੇ ਜੇ ਆਪਾਂ ਕੁਆਂਟਮ ਦੇ ਪੱਖੋਂ ਦੇਖੀਏ ਪਾਸ਼ ਨੇ ਤੇ ਪਰ ਕਿਉਂਕਿ ਉਹ ਕਵਿਤਾ ਸਾਰੀ ਹੀ ਸਿਰੇ ਦੀ ਹੈ ਇਹ ਉਹਦੇ ਚੋਂ ਇਹ ਨਹੀਂ ਕਿਹਾ ਜਾ ਸਕਦਾ ਕਿ ਆਹ ਕਵਿਤਾ ਦੀ ਤਾਂ ਜ਼ਰੂਰਤ ਨਹੀਂ ਸੀ ਜਾਂ ਇਹ ਰੈਲੀਵੈਂਟ ਨਹੀਂ ਜਿਵੇਂ ਤੁਸੀਂ ਕਿਹਾ ਕਿ ਜਿਹੜੀ ਉਦੋਂ ਗੱਲ ਹੋਈ ਉਹ ਅੱਜ ਵੀ ਰੈਲੀਵੈਂਟ ਹੈ ਉਹ ਰਹਿਣੀ ਹੈ ਰੈਲੀਵੈਂਟ ਜਿੰਨਾ ਤੱਕ ਜਿਹੜਾ ਹੈ ਮਨੁੱਖਤਾ ਦੇ ਉੱਤੇ ਏਦਾਂ ਦੀ ਜਿਹੜਾ ਗੱਲਬਾਤ ਰਹਿਣਾ ਭਾਵੇਂ ਪੂੰਜੀ ਦਾ ਭਾਵੇਂ ਜਗੀਰਦਾਰੀ ਦਾ ਭਾਵੇਂ ਵਿਚਾਰਾਂ ਦਾ ਗੱਲਬਾਤ ਤੇ ਇਹ ਉਹਨਾਂ ਚਿਰ ਜਿਹੜੀ ਇਹ ਸਾਰੀ ਇਹ ਰੈਲੀਵੈਂਟ ਉਹ ਰਹਿਣੀ ਰਹਿਣੀ ਹੈ ਸੋ ਆਪਾਂ ਅੱਜ ਯਾਦ ਕਰ ਰਹੇ ਹਾਂ ਗੌਤਮ ਜੀ ਉਹਨਾਂ ਦੇ ਜਿਹੜਾ ਹੈਗਾ ਜਨਮ ਦਿਨ ਦੇ ਉੱਤੇ ਤੇ ਵੈਸੇ ਤਾਂ 1950 ਦਾ ਜਿਹੜਾ ਹੈ ਉਹਨਾਂ ਦਾ ਜੋ ਬਰਥ ਜਿਹੜਾ ਉਹ ਬਣਦਾ ਤੇ ਉਮਰ ਦੇ ਲਿਹਾਜ਼ ਨਾਲ ਜੇ ਅੱਜ ਹੁੰਦੇ ਫਿਰ ਵੀ ਮਤਲਬ ਕਿ 70-75 ਤੋਂ ਉੱਪਰ ਹੋਣਾ ਸੀਗਾ ਤੇ ਪਰ ਫੇਰ ਵੀ ਮੈਨੂੰ ਇਹ ਲੱਗਦਾ ਕਿ ਬੜੀ ਛੇਤੀ ਜਿਹੜਾ ਸੀ ਉਹ ਸ਼ਾਇਰ ਸਾਡੇ ਕੋਲ ਚਲਾ ਗਿਆ ਜਿਸ ਤੋਂ ਹੋਰ ਕਾਫੀ ਉਮੀਦ ਸੀ ਇੱਕ ਗਲੋਬਲ ਸ਼ਾਇਰ ਆਪਾਂ ਕਹਿ ਸਕਦੇ ਹਾਂ ਕਿ ਸਾਰੀ ਦੁਨੀਆ ਨੂੰ ਕਲਾ ਵਿੱਚ ਲੈ ਕੇ ਚੱਲਣ ਵਾਲਾ ਸ਼ਾਇਰ ਸੀ
1: ਜੀ ਇੱਕ ਜਗ੍ਹਾ ਮੈਂ ਪੜ੍ਹ ਰਿਹਾ ਸੀਗਾ ਕਹਿੰਦੇ ਕਿ ਪਾਸ਼ ਨੇ ਜੇਲ੍ਹ ਦੇ ਅੰਦਰੋਂ ਤੁਸੀਂ ਦੱਸਿਆ ਵੀ ਇੱਕ ਜੇਲ੍ਹ ਦੇ ਨਾਲ ਨਾਤਾ ਵੀ ਹੁੰਦਾ ਸੀਗਾ ਕਿਉਂਕਿ ਰਚਨਾ ਹੀ ਇਸ ਕਿਸਮ ਦੀ ਕਰਨੀ ਸਾਹਿਤੀ ਇਸ ਕਿਸਮ ਦਾ ਲਿਖਣਾ ਕਲਮ ਹੀ ਇਸ ਕਿਸਮ ਦੇ ਨਾਲ ਅੱਗੂ ਗੱਲਿੰਗ ਕਿ ਜੇਲ੍ਹ ਲੈ ਜਾਂਦੇ ਸੀ ਕਹਿੰਦੇ ਪੰਜਾਬ 'ਚ ਉਹਨੀ ਦੇਣੀ ਜਿੱਧਰ ਕਿੱਧਰੇ ਹੜਤਾਲ ਹੋਣੀ ਨਕੋਦਰ ਪੁਲਿਸ ਨੇ ਆ ਕੇ ਘਰੋਂ ਪਾਸ਼ ਨੂੰ ਚੱਕ ਕੇ ਲੈ ਜਾਣਾ ਇੱਕ ਵਾਰ ਤਾਂ ਪੂਰੇ ਇੰਡੀਆ ਲੈਵਲ ਦੇ ਉੱਤੇ ਰੇਲਵੇ ਦੀ ਹੜਤਾਲ ਹੋਈ ਸੀਗੀ ਪਾਸ਼ ਦਾ ਕੋਈ ਲੈਣਾ ਦੇਣਾ ਨਹੀਂ ਸੀ ਉਹਨਾਂ ਜੇਲ੍ਹ ਫੜ ਕੇ ਲੈ ਗਏ ਮੈਂ ਇੱਕ BBC ਦੇ ਬਲੌਗ ਦੇ ਵਿੱਚ ਪੜ੍ਹ ਰਿਹਾ ਸੀ ਉੱਥੇ ਕਹਿੰਦੇ ਪਾਸ਼ ਨੇ ਲਿਖਿਆ ਕਿ ਇੱਕ ਵਾਰ ਥਾਣੇ ਦੇ ਵਿੱਚ ਸਾਹਿਤਕਾਰ ਜਿਹੜੀ ਮੱਸ ਵਾਲਾ ਇੱਕ ਥਾਣੇਦਾਰ ਲੱਭ ਗਿਆ ਉਹਨਾਂ ਨੂੰ ਅਤੇ ਥਾਣੇਦਾਰ ਨੇ ਬਜਾਏ ਕਿ ਇਹ 'ਚ ਸਲਾਖਾਂ ਦੇ ਪਿੱਛੇ ਡੱਕੀਏ ਉਹਨਾਂ ਨੂੰ ਬਿਠਾ ਕੇ ਕਹਿੰਦਾ ਅਤੇ ਅੱਜ ਪਾਸ਼ ਸਾਹਿਬ ਫਿਰ ਮੇਰੀ ਕਵਿਤਾ ਸੁਣੋ ਅਤੇ ਉਹਨੇ ਸੁਣਾਈ ਇੱਦਾਂ ਦੀ ਵੀ ਹਾਏ ਨਹੀਂ ਸੱਜਣੀ ਤੇਰੀ ਯਾਦ ਆਉਂਦੀ ਕਿਵੇਂ ਦੱਸਾਂ ਕਿੰਨੀ ਤੇਰੀ ਯਾਦ ਆਉਂਦੀ ਅਤੇ ਪਾਸ਼ ਅੱਗੋਂ ਵਾਹ ਵਾਹ ਕਰੀ ਜਾਣ ਦਾਦ ਦੇਈ ਜਾਣ ਉਹ ਕਹਿੰਦੇ ਦਾਦ ਨਾ ਦਿਉ ਤੁਸੀਂ ਵੀ ਇੱਦਾਂ ਦੀਆਂ ਲਿਖਿਆ ਕਰੋ ਐਵੇਂ ਸਾਡੀਆਂ ਕੁੱਟਾਂ ਖਾਈ ਜਾਂਦੇ ਹੋ ਤੁਸੀਂ ਅਤੇ ਇਹ ਮੈਂ ਇਹ ਗੱਲ ਇਸ ਕਰਕੇ ਕਰਨ ਲੱਗੀ ਹੈ ਕਿ ਚਾਹੇ ਜਿੱਦਾਂ ਤੁਸੀਂ ਦੱਸਿਆ ਕਿ ਇੰਦਰਾ ਗਾਂਧੀ ਦੇ ਖਿਲਾਫ ਲਿਖਣੀ ਚਾਹੇ ਐਮਰਜੈਂਸੀ ਦੇ ਖਿਲਾਫ ਇੱਕ ਬੜੀ ਵਧੀਆ ਹੁਣ ਮੇਰੇ ਸ਼ਾਇਦ ਗੱਲ ਨਹੀਂ ਇਹ ਸਾਡੇ ਸਮਿਆਂ 'ਚ ਹੀ ਹੋਣਾ ਸੀ ਕਿ ਸਮੇਂ ਨੇ ਖੜ ਜਾਣਾ ਸੀ ਕਿ ਹੰਭੀ ਹੋਈ ਯੋਗ ਵਾਂਗ ਹੈ ਨਾ ਸੋ ਜਾਂ ਫਿਰ ਕਹਿੰਦੇ ਨੇ ਕਿ ਉਸ ਵਕਤ ਜਿਹੜਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਖਿਲਾਫ ਵੀ ਉਹ ਵੋਕਲ ਹੋ ਗਏ ਸੀਗੇ ਸਰਕਾਰ ਦੇ ਖਿਲਾਫ ਜਾਂ ਕਿਸੇ ਵੀ ਸ਼ਖਸੀਅਤ ਦੇ ਖਿਲਾਫ ਵੋਕਲ ਹੋਣ ਦਾ ਇਹ ਸਿਰਫ ਪਾਸ਼ ਦੇ ਸਮੇਂ ਹੀ ਨਹੀਂ ਅੱਗੇ ਪਿੱਛੇ ਵੀ ਇਹ ਰਿਹਾ ਹੈ ਕਿ ਇਹਦਾ ਇੱਕ ਸਿਲਾ ਇਹੀ ਹੁੰਦਾ ਹੈ ਕਿ ਆਲੋਚਨਾ ਤੁਸੀਂ ਕਰ ਨਹੀਂ ਸਕਦੇ ਹੈਗੇ ਨਹੀਂ ਤਾਂ ਫਿਰ ਜਾਨ ਤੋਂ ਹੱਥ ਧੋਵੋਗੇ ਭਾਰਤ ਦੇ ਵਿੱਚ ਤਾਂ ਖਾਸ ਤੌਰ ਦੇ ਉੱਤੇ ਇਹੀ ਸਿਲਾ ਮਿਲਦਾ ਰਿਹਾ ਹੈਗਾ ਪਰ ਸਾਹਿਤਕਾਰ ਜਿਵੇਂ ਕਹਿੰਦੇ ਹੁੰਦੇ ਹੈ ਕਿ ਇੱਕ ਸੋਫਟ ਟਾਰਗੇਟ ਹੁੰਦੇ ਨੇ ਪਰ ਉਹਨਾਂ ਦਾ ਅਸਰ ਜਿਹੜਾ ਉਹ ਇੱਕ ਵਾਈਡਰ ਆਡੀਅੰਸ ਦੇ ਉੱਤੇ ਹੁੰਦਾ ਪਾਸ਼ ਵਾਜ਼ ਆਲਵੇਜ਼ ਅ ਟਾਰਗੇਟ
0: ਨਹੀਂ ਉਹ ਤਾਂ ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਅਸਲ ਵਿੱਚ ਕਿਉਂਕਿ ਉਹ ਆਪ ਵੀ ਕਹਿੰਦੇ ਸੀ ਕਿਉਂਕਿ ਮੈਂ ਤਾਂ ਵੀ ਹੁਣ ਘਰੋਂ ਤੁਰ ਪਿਆ ਤੇ ਲਾਈਫ ਤਾਂ ਜਿਹੜੀ ਉਹ ਤਾਂ ਬੋਨਸ ਹੈ ਵੀ ਕਿੰਨੇ ਦਿਨ ਜਿਉਣਾ ਹੈ ਜਾਂ ਕਿਸ ਤਰੀਕੇ ਦਾ ਇਹ ਇਹ ਇਹ ਵੀ ਗੱਲ ਕਿਉਂਕਿ ਬੰਦਾ ਇੱਕ ਜਦੋਂ ਇਹ ਗੱਲ ਸਮਝ ਲੈਂਦਾ ਜਾਂ ਮਿਥ ਲੈਂਦਾ ਤੇ ਉਹ ਕਿਤੇ ਨਾ ਕਿਤੇ ਉਹ ਗੱਲ ਤਾਂ ਪਤਾ ਹੁੰਦਾ ਕਿ ਮੈਨੂੰ ਇੱਦਾਂ ਦੀ ਜਿਹੜੀ ਉਹ ਐਲੀਮੀਨੇਟ ਕੀਤਾ ਜਾ ਸਕਦਾ ਕਿਸੇ ਵੀ ਫੋਰਸ ਵੱਲੋਂ ਚਾਹੇ ਸਟੇਟ ਹੋਵੇ ਚਾਹੇ ਕੋਈ ਹੋਰ ਹੋਵੇ ਵਿਰੋਧੀ ਹੋਣ ਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਤੇ ਪਾਸ਼ ਦੀ ਉਹ ਛੋਟੀ ਜਿਹੀ ਉਮਰ ਦੇ ਵਿੱਚ ਉਹਨੂੰ ਕਿੰਨੇ ਵਾਰੀ ਜਿਹੜਾ ਜੇਲ੍ਹ ਜਾਣਾ ਪਿਆ ਜਿਹੜੀ ਉਹਦੀ ਜੇਲ੍ਹ ਵਾਲੀ ਜਿਹੜੀ ਕਵਿਤਾ ਜੀ ਚੋਂ ਕਹਿੰਦਾ ਮੈਂ ਘਾਹ ਹਾਂ ਤੇ ਉਹ ਉੱਥੋਂ ਉਹ ਪਤਾ ਲੱਗਦਾ ਵੀ ਬੰਦਾ ਜਿਹੜਾ ਮਨੁੱਖ ਦੇ ਅੰਦਰ ਦੀ ਜਿਹੜੀ ਗੱਲ ਹੈ ਉਹ ਜਾਂ ਉਹਦੇ ਅੰਦਰ ਦੀ ਜਿਹੜੀ ਇੱਕ ਵਿਚਾਰਧਾਰਾ ਹੈ ਤੇ ਜਿੱਦਾਂ ਮਾਰਕਸਿਸਟ ਕ੍ਰਿਟਿਕ ਹੈ ਥਿੰਕਰ ਹੈ ਗ੍ਰਾਮਸ਼ੀ ਉਹ ਕਹਿੰਦਾ ਨਾ ਕਿ ਭਾਵੇਂ ਤੁਸੀਂ ਲੱਖ ਕਿਸੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਵੋ ਪਰ ਤੁਹਾਡੇ ਇੱਕ ਆਪਣੀ ਵਿਚਾਰਧਾਰਾ ਵੀ ਹੁੰਦੀ ਹੈ ਮਨੁੱਖ ਦੇ ਅੰਦਰ ਵੀ ਇੱਕ ਵਿਚਾਰਧਾਰਾ ਹੁੰਦੀ ਹੈ ਮੇਰਾ ਖਿਆਲ ਹੈ ਕਿ ਉਹਦੀ ਪੋਇਟਰੀ ਦੇ ਵਿੱਚ ਉਹ ਜਿਹੜੀ ਉਹ ਸਾਰੀ ਗੱਲ ਕਿਉਂਕਿ ਉਹ ਕੋਈ ਭਾਸ਼ਣ ਤਾਂ ਲਿਖਦਾ ਨਹੀਂ ਸੀ ਹਾਂ ਠੀਕ ਹੈ ਉਹਨੇ ਕਿਤਾਬਾਂ ਵੀ ਕੁਛ ਏਦਾਂ ਦੀਆਂ ਲਿਖੀਆਂ ਸ਼ੁਰੂ ਸ਼ੁਰੂ ਚ ਰਾਸ਼ੀਫਲ ਦੇ ਉੱਪਰ ਇੱਕ ਕਿਤਾਬ ਲਿਖੀ ਮੈਨੂੰ ਯਾਦ ਰਾਸ਼ੀਆਂ ਦੇ ਉੱਪਰ ਕਿਤਾਬ ਲਿਖੀ ਕਿ ਰਾਸ਼ੀਆਂ ਕਿੱਦਾਂ ਉਹਨੇ ਬਕਾਇਦਾ ਇੱਕ ਸਾਇੰਸ ਦੇ ਐਂਗਲ ਤੋਂ ਕਿਤਾਬ ਲਿਖੀ ਇੱਕ ਵਿਗਿਆਨਕ ਐਂਗਲ ਤੋਂ ਕਿਵੇਂ ਸੂਰਜ ਦੀ ਡਾਇਰੈਕਸ਼ਨ ਹੁੰਦੀ ਹੈ ਕਿੱਦਾਂ ਤੇ ਇਹ ਸਾਰਾ ਕੁਛ ਤੇ ਪਰ ਇਹ ਕਿ ਉਹ ਲਿਖਤ ਦੇ ਵਿੱਚ ਕਿਉਂਕਿ ਲਿਖਤ ਆਮ ਵਰਗੀ ਸੀਗੀ ਤੇ

0: ਜਿਹੜੀ ਜਾਨ ਪੋਇਟਰੀ ਦੇ ਵਿੱਚ ਸੀ ਤੇ ਉਹ ਉਹਦੇ ਬਰਾਬਰ ਦੀ ਪੰਜਾਬੀ ਦੇ ਵਿੱਚ ਉਹਨਾਂ ਦੇ ਕੰਟੈਂਪਰੇਰੀ ਕਿੰਨੇ ਹੋਰ ਰਾਈਟਰ ਸੀ, ਠੀਕ ਆ, ਹੋਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਸੁਰਜੀਤ ਪਾਤਰ ਵੀ ਉਹਨਾਂ ਦੇ ਕੰਟੈਂਪਰੇਰੀ ਰਹੇ ਇੱਕ ਤਰੀਕੇ ਦੇ ਨਾਲ, ਤੇ ਪਰ ਕਿਉਂਕਿ ਉਹਨਾਂ ਦਾ ਹੋਰ ਸੀ ਸਟਾਈਲ ਤੇ ਉਹ ਵੱਖਰੇ ਥੋੜਾ ਹੋਰ ਸੰਵੇਦਨਸ਼ੀਲ ਢੰਗ ਨਾਲ ਹਰੇਕ ਗੱਲ ਨੂੰ ਲੈਂਦੇ ਸੀ। ਪਰ ਇਹਨਾਂ ਦੇ ਵਿੱਚ ਜਿਹੜੀ ਇੱਕ ਸ਼ਬਦਾਂ ਦੇ ਵਿੱਚ ਖਟਕ ਮਟਕ ਟਣਕਾਰ, ਉਹੀ ਇੱਕ ਜਿਵੇਂ ਖੜਕ ਦੇ ਖੰਡੇ ਵਾਲੀ ਜਿਹੜੀ ਗੱਲ ਸੀ, ਉਹ ਮੈਨੂੰ ਲੱਗਦੀ ਹੈ ਕਿ ਉਹ ਜ਼ਿਆਦਾ ਸੀਗੀ ਪਾਸ਼ ਦੇ ਵਿੱਚ। ਤੇ ਪਰ ਇਹ ਵੀ ਉਹਦਾ ਮਤਲਬ ਇਹ ਨਹੀਂ ਕਿ ਉਹਦੇ ਚ ਲਿਟਰੇਰੀ ਕਿਤੇ ਐਲੀਮੈਂਟ ਘੱਟ ਸੀ ਜਾਂ ਇਸ ਤਰ੍ਹਾਂ ਸੀ, ਤੇ ਉਹ ਵੀ ਜਿਹੜਾ ਸੀ ਉਸ ਤਰੀਕੇ ਨਾਲ ਸੀ। ਪਰ ਗੱਲ ਸੀ ਕਿ ਘਟਨਾ ਨੂੰ ਜਾਂ ਹੋਰ ਕਿੱਦਾਂ ਟ੍ਰੀਟ ਕਰਨਾ, ਜਿਵੇਂ ਐਮਰਜੈਂਸੀ ਦੇ ਉੱਤੇ ਕਵਿਤਾ ਲਿਖੀ ਜਾਂ ਕੋਈ ਹੋਰ ਘਟਨਾਵਾਂ ਵਾਪਰੀਆਂ ਜਾਂ ਬਦਲ ਰਹੇ ਸੱਭਿਆਚਾਰ ਦੇ ਉੱਪਰ ਕੋਈ ਕਵਿਤਾ, ਉਹ ਮੇਰਾ ਖਿਆਲ ਉਹ ਵੀ ਸਾਡੇ ਸਮੇਂ ਵਿੱਚ ਕਿਤਾਬ ਦੇ ਵਿੱਚ ਹੀ ਹੈ, ਤੇ ਜਿਹਦੇ ਚ ਉਹ ਕਹਿੰਦਾ ਕਿ ਸਾਡੇ ਸਮੇਂ ਚ ਹੀ ਹੋਣਾ ਸੀ ਜਿਹੜਾ ਕਾਰਲ ਮਾਰਕਸ ਦਾ ਜਿਹੜਾ ਬੱਬਰ ਸ਼ੇਰ ਵਰਗਾ ਜਿਹੜਾ ਸਿਰ ਹੈ ਮੇਮਣੇ ਵਾਂਗੂ ਬੀਹਾਂ ਚ ਮਿਆਂਕਦਾ ਫਿਰਨਾ ਸੀ, ਇਸ ਕਿਸਮ ਦੀ, ਕਿਉਂਕਿ ਉਦੋਂ ਜਿਹੜੀਆਂ ਧਿਰਾਂ ਸੀਗੀਆਂ ਖੱਬੇ ਪੱਖੀ ਧਿਰਾਂ ਉਹ ਵੀ ਵੰਡੀਆਂ ਗਈਆਂ ਸੀ ਕਈ ਹਿੱਸਿਆਂ ਦੇ ਵਿੱਚ, ਤੇ ਸੀਪੀਆਈ ਨੇ ਤਾਂ ਐਮਰਜੈਂਸੀ ਦੀ ਸਪੋਰਟ ਕਰਤੀ ਸੀ, ਤੇ ਸੋ ਇਹ ਇਸ ਤਰ੍ਹਾਂ ਦਾ ਜਿਹੜਾ ਸੀਗਾ ਇਹ ਪਾਸ਼ ਦੇ ਹਿੱਸੇ ਹੀ ਆਈ ਹੈ ਗੱਲ।
1: ਜੀ ਵਾਕਈ ਬਹੁਤ ਸ਼ੁਕਰੀਆ ਪ੍ਰੀਤਮ ਭਾਅ ਜੀ, ਧੰਨਵਾਦ ਤੁਹਾਡਾ।
0: ਹਾਂਜੀ ਸ਼ੁਕਰੀਆ ਜੀ।
1: ਸੋ ਜਿੱਦਾਂ ਪ੍ਰੀਤਮ ਸਿੰਘ ਰੁਪਾਲ ਹੋਰਾਂ ਨੇ ਅੱਜ ਅਵਤਾਰ ਸਿੰਘ ਸੰਧੂ ਉਰਫ ਪਾਸ਼ ਦੀ ਗੱਲ ਕੀਤੀ ਤੇ ਦੱਸਿਆ ਕਿ ਇੱਕ ਚੀਜ਼ ਹੁੰਦੀ ਹੈ ਕਿ ਜਿੱਦਾਂ ਕਹਿੰਦੇ ਨੇ ਕਿ ਉਹਨਾਂ ਦੀ ਆਪਣੀ ਕਵਿਤਾ ਵੀ ਸੀਗੀ ਕਿ ਸਭ ਤੋਂ ਖਤਰਨਾਕ ਕਿਰਤ ਦੀ ਲੁੱਟਣੀ ਹੁੰਦੀ, ਉਹਦੇ 'ਚ ਜਿਹੜੀ ਉਹ ਗੱਲ ਕਰ ਰਹੇ ਨੇ ਉਹ ਮੌਤ ਦੇ ਬਾਰੇ, ਜਿੱਦਾਂ ਪ੍ਰੀਤਮ ਸਿੰਘ ਭਾਅ ਜੀ ਦੱਸ ਰਹੇ ਸੀਗੇ ਕਿ ਪਹਿਲਾਂ ਹੀ ਮੰਨ ਚੁੱਕੇ ਸੀਗੇ ਕਿ ਇਹ ਤਾਂ ਵਜੂਦੀ ਰੂਪ ਦੇ ਵਿੱਚ ਜਿਉਂਦਾ, ਅਦਰਵਾਈਜ਼ ਤਾਂ ਮੌਤ ਤਾਂ ਪਹਿਲਾਂ ਦੀ ਹੋ ਗਈ, ਕਾਫੀ ਚਿਰ ਦੀ ਹੋ ਗਈ। ਸੋ ਉਹ ਜਿਹੜੀ ਗੱਲ ਹੈਗੀ ਹੈ ਕਿ ਮਰਨ ਦਾ ਇੱਕ ਹੋਰ ਵੀ ਢੰਗ ਹੁੰਦਾ, ਮੌਤ ਦੇ ਚਿਹਰੇ ਤੋਂ ਚੁੱਕ ਦੇਣਾ ਨਕਾਬ ਤੇ ਜ਼ਿੰਦਗੀ ਦੀ 420 ਨੂੰ ਸ਼ਰੇਆਮ ਬੇਪਰਦ ਕਰ ਦੇਣਾ। ਸੋ ਜ਼ਮੀਰ ਦੀ ਮੌਤ ਨਹੀਂ ਹੋਣ ਦਿੱਤੀ ਹੈਗੀ ਵਜੂਦੀ ਰੂਪ ਦੇ ਵਿੱਚ, ਬੇਸ਼ੱਕ ਇੱਕ ਮੌਤ ਜਿਹੜੀ ਹੈ ਸਰੀਰ ਦੀ ਹੋ ਗਈ ਹੋਵੇ, ਪਾਸ਼ ਨੂੰ ਉਸ ਤੋਂ ਬਾਅਦ ਕਹਿਣ ਦਾ ਲਿਖਣ ਦਾ ਜੁਰਤ ਜਿਹੜੀ ਹੈਗੀ ਹੈ ਉਹ ਬਹੁਤ ਥੋੜ੍ਹੇ ਲੋਕ ਕਰ ਸਕੇ ਹੈਗੇ ਨੇ। ਅਵਤਾਰ ਸਿੰਘ ਪਾਸ਼ ਨੂੰ ਸ਼ਰਧਾਂਜਲੀ ਦਿੰਦਾ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਇੱਕ ਦੇਸ ਪੰਜਾਬ ਕੀ ਗੱਲ ਕੀ 'ਚ। ਸਿੱਧੂ ਮੂਸੇਵਾਲੇ ਨੇ ਵੀ ਆਪਣੇ ਇੱਕ ਗੀਤ ਦੇ ਵਿੱਚ ਪਾਸ਼ ਦੀ ਗੱਲ ਕੀਤੀ ਹੈਗੀ ਹੈ। ਪ੍ਰੋਗਰਾਮ ਮੁੱਕਿਆ ਨਹੀਂ ਹਲੇ, ਜਿੱਦਾਂ ਮੁੱਕਿਆ ਨਹੀਂ ਹਲੇ।

ਬਾਕੀ ਚੱਲੇ ਪਾਸ਼ ਦੇ ਵਿਚਾਰਾਂ ਵਾਂਗੂ ਨਹੀਂ। ਹੁਣ ਇਹ ਪਾਸ਼ ਦੇ ਵਿਚਾਰ ਕੀ ਨੇ ਜਿਹਦੇ ਬਾਰੇ ਸਿੱਧੂ ਨੇ ਵੀ ਜ਼ਿਕਰ ਕੀਤਾ ਔਰ ਜਿਹਦੇ ਬਾਰੇ ਪਹਿਲਾਂ ਰੁਪਾਲ ਭਾਅ ਜੀ ਵੀ ਦੱਸ ਗਏ ਹੈ, ਸਪੈਸ਼ਲੀ ਉਸ ਵੇਲੇ ਜਦੋਂ ਤੁਸੀਂ ਸਰਕਾਰ ਨੂੰ ਹੀ ਸਰਕਾਰ ਦੇ ਸਾਹਮਣੇ ਚੈਲੇਂਜ ਕਰ ਦਿੰਦੇ ਹੋ ਔਰ ਕਿਸ ਤਰੀਕੇ ਦੇ ਨਾਲ ਕਰਦੇ ਹੋ। ਸਾਡੇ ਸਮਿਆਂ ਦੇ ਵਿੱਚ ਇੱਕ ਕਵਿਤਾ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਲਈਏ ਕਿ ਸਭ ਕੁਝ ਸਾਡੇ ਹੀ ਸਮਿਆਂ 'ਚ ਹੋਣਾ ਸੀ, ਕਿ ਸਮੇਂ ਨੇ ਖੜ ਜਾਣਾ ਸੀ ਹੰਭੀ ਹੋਈ ਜੋਗ ਵਾਂਗ, ਅਤੇ ਕੱਚੀਆਂ ਕੰਧਾਂ 'ਤੇ ਲਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ। ਸਮਝਣ ਦੀ ਕਹਾਣੀ ਹੈ ਕਿ ਜਦੋਂ ਐਮਰਜੈਂਸੀ ਲੱਗੀ ਹੋਈ ਸੀ ਅਤੇ ਸਭ ਕੁਝ ਰੁਕ ਜਾਂਦਾ, ਖੜ ਜਾਂਦਾ ਅਤੇ ਹਰ ਪਾਸੇ ਸਿਰਫ ਇੰਦਰਾ ਇੰਦਰਾ ਹੁੰਦੀ ਹੈ। ਸੋ ਇਹ ਇੱਕ ਵਾਰ ਫਿਰ ਤੋਂ ਸਮਝੋ ਇਸ ਸਿਰਲੇਖ ਨੂੰ ਅਤੇ ਕਵਿਤਾ ਥੋੜ੍ਹੀ ਜਿਹੀ ਲੰਬੀ ਕਿ ਸਭ ਕੁਝ ਸਾਡੇ ਸਮਿਆਂ 'ਚ ਹੀ ਹੋਣਾ ਸੀ, ਕਿ ਸਮੇਂ ਨੇ ਖੜ ਜਾਣਾ ਸੀ ਹੰਭੀ ਹੋਈ ਜੋਂਗ ਵਾਂਗ, ਅਤੇ ਕੱਚੀਆਂ ਕੰਧਾਂ 'ਤੇ ਲਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ। ਧੁੱਪ ਨਾਲ ਤਿੜਕੇ ਹੋਏ ਕੰਧਾਂ ਦੇ ਲੇਆਂ ਅਤੇ ਧੂੰਏ ਨੂੰ ਤਰਸੇ ਚੁੱਲ੍ਹਿਆਂ ਨੇ ਸਾਡੇ ਹੀ ਵੇਲਿਆਂ ਦਾ ਗੀਤ ਬਣਨਾ ਸੀ। ਗਰੀਬ ਦੀ ਧੀ ਵਾਂਗ ਵੱਧ ਰਿਹਾ ਇਸ ਦੇਸ਼ ਦੇ ਸਨਮਾਨ ਦਾ ਬੂਟਾ ਸਾਡੇ ਰੋਜ਼ ਘਟਦੇ ਕੱਦਾਂ ਦੀਆਂ ਮੋਹਰਾਂ 'ਤੇ ਹੀ ਉੱਗਣਾ ਸੀ। ਸ਼ਾਨਦਾਰ ਐਟਮੀ ਤਜਰਬੇ ਦੀ ਮਿੱਟੀ ਸਾਡੀ ਰੂਹ 'ਚ ਪਸਰੇ ਰੇਗਿਸਤਾਨ 'ਚੋਂ ਹੀ ਉੱਡਣੀ ਸੀ। ਉਹਨਾਂ ਦਿਨਾਂ ਦੇ ਵਿੱਚ ਪੋਖਰਨ 'ਚ ਇੰਦਰਾ ਗਾਂਧੀ ਹੋਰਾਂ ਨੇ ਮਿਡ 70s ਦੇ ਵਿੱਚ ਇੱਕ ਐਟਮੀ ਟੈਸਟ ਵੀ ਕੀਤਾ ਸੀ, ਉਹਦੀ ਵੀ ਗੱਲ ਵਿੱਚ ਹੀ ਆ ਜਾਂਦੀ ਹੈ। ਅਤੇ ਅੱਗੇ ਪਾਸ਼ ਲਿਖਦਾ ਕਿ ਮੇਰੇ ਤੁਹਾਡੇ ਦਿਲਾਂ ਦੀ ਸੜਕ ਦੇ ਮੱਥੇ 'ਤੇ ਜੰਮਣਾ ਸੀ, ਰੋਟੀ ਮੰਗਣ ਆਏ ਅਧਿਆਪਕਾਂ ਦੀ ਪੁੜਪੁੜੀ ਦਾ ਲਹੂ, ਦੁਸਹਿਰੇ ਦੇ ਮੈਦਾਨ ਅੰਦਰ ਖੁਸੀ ਹੋਈ ਸੀਤਾ ਨਹੀਂ, ਬਸ ਤੇਲ ਦੀ ਕੈਨੀ ਮੰਗਦੇ ਹੋਏ ਰਾਵਣ ਸਾਡੇ ਹੀ ਬੁੜਿਆਂ ਨੇ ਬਣਨਾ ਸੀ। ਬੇਪਤੀ ਵਕਤ ਦੀ ਸਾਡੇ ਹੀ ਵਕਤਾਂ ਦੇ ਵਿੱਚ ਹੋਣੀ ਸੀ, ਹਿਟਲਰ ਦੀ ਧੀ ਨੇ ਜ਼ਿੰਦਗੀ ਦੀਆਂ ਪੈਲੀਆਂ ਦੀ ਮਾਂ ਬਣ ਕੇ ਖੁਦ ਹਿਟਲਰ ਦਾ ਡਰਨਾ ਸਾਡੇ ਹੀ ਮੱਥਿਆਂ 'ਚ ਗੱਡਣਾ ਸੀ। ਇਹ ਸ਼ਰਮਨਾਕ ਹਾਦਸਾ ਸਾਡੇ ਹੀ ਨਾਲ ਹੋਣਾ ਸੀ ਕਿ ਦੁਨੀਆਂ ਦੇ ਸਭ ਤੋਂ ਪਵਿੱਤਰ ਹਰਫਾਂ ਨੇ ਬਣ ਜਾਣਾ ਸੀ ਸਿੰਘਾਸਣ ਦੇ ਪੌਡੇ, ਮਾਰਕਸ ਦਾ ਸ਼ੇਰ ਵਰਗਾ ਸਿਰ ਦਿੱਲੀ ਦੀਆਂ ਭੂਲ ਭੁਲਈਆਂ ਵਿੱਚ ਮਿਆਂਕਦਾ ਫਿਰਦਾ, ਅਸੀਂ ਹੀ ਤੱਕਣਾ ਸੀ ਮੇਰੇ ਯਾਰੋ, ਇਹ ਕੁਫਰ ਸਾਡੇ ਹੀ ਸਮਿਆਂ 'ਚ ਹੋਣਾ ਸੀ। ਬੜੀ ਵਾਰੀ ਹੀ ਪੱਕੇ ਪੁਲਾਂ 'ਤੇ ਲੜਾਈਆਂ ਹੋਈਆਂ, ਜ਼ਬਰ ਦੀ ਛਵੀਆਂ ਦੇ ਐ ਪਰ ਘੁੰਡ ਨਾ ਮੁੜ ਸਕੇ ਮੇਰੇ ਯਾਰੋ, ਆਪਣੀ ਇਕੱਲੇ ਜੀਣ ਦੀ ਖੁਆਇਸ਼ ਕੋਈ ਪਿੱਤਲ ਦੀ ਮੁੰਦਰੀ ਹੈ ਜੋ ਹਰ ਘੜੀ ਘਸੀ ਜਾ ਰਹੀ ਹੈ। ਨਾ ਇਸ ਨੇ ਯਾਰ ਦੀ ਨਿਸ਼ਾਨੀ ਬਣਨਾ ਹੈ, ਨਾ ਔਖੇ ਵੇਲਿਆਂ ਦੇ ਵਿੱਚ ਰਕਮ ਬਣਨਾ ਹੈ। ਮੇਰੇ ਯਾਰੋ, ਸਾਡੇ ਵਕਤ ਦਾ ਇਤਿਹਾਸ ਬਸ ਇੰਨਾ ਨਾ ਰਹਿ ਜਾਵੇ ਕਿ ਅਸੀਂ ਹੌਲੀ ਹੌਲੀ ਮਰਨ ਨੂੰ ਹੀ ਜੀਣਾ ਸਮਝ ਬੈਠੇ ਸਾਂ, ਕਿ ਸਾਡੇ ਘੜੀਆਂ ਦੇ ਨਾਲ ਨਹੀਂ ਸਾਡੇ ਸਮੇਂ ਹੱਡਾਂ ਦੇ ਖੁਰਨ ਦੇ ਨਾਲ ਮਿਣੇ ਗਏ। ਇਹ ਗੌਰਵ ਸਾਡੇ ਹੀ ਵਕਤਾਂ ਦਾ ਹੋਣਾ ਹੈ ਕਿ ਉਹਨਾਂ ਨਫ਼ਰਤ ਨਿਤਾਰ ਲਈ ਗੁਜ਼ਰਦੇ ਗੰਧਲੇ ਸਮੁੰਦਰਾਂ 'ਚੋਂ, ਕਿ ਉਹਨਾਂ ਵਿੰਨ ਸੁੱਟਿਆ ਪਿੱਪਲੀ ਮੁਹੱਬਤ ਦਾ ਤੰਦੂਆ ਉਹ ਤਰ ਕੇ ਜਾ ਖੜ੍ਹੇ ਹੋਏ ਹੁਸਨ ਦੀਆਂ ਸਰਦਲਾਂ 'ਤੇ। ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਏਗਾ, ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਣਾ ਹੈ, ਇਹ ਸਭ ਕੁਝ ਸਾਡੇ ਹੀ ਸਮਿਆਂ 'ਚ ਹੋਣਾ ਸੀ। ਇਹ ਕਵਿਤਾ ਵੀ ਅਵਤਾਰ ਸਿੰਘ ਪਾਸ਼ ਦੀ ਹੈ ਔਰ ਉਸਦੇ ਬਾਰੇ ਜਿੰਨਾ ਹੋਰ ਕਹਿ ਲਈਏ, ਜਿੰਨੀ ਹੋਰ ਗੱਲ ਕਰ ਲਈਏ ਘੱਟ ਹੈ, ਪਰ ਮੁੱਕਦੀ ਗੱਲ ਇਹ ਕਿ ਸਿਰਫ ਭਾਰਤ ਦੇ ਵਿੱਚ ਬੈਠ ਕੇ ਭਾਰਤ ਦੀ ਸਰਕਾਰ ਨੂੰ ਨਹੀਂ ਬਲਕਿ ਅਮਰੀਕਾ 'ਚ ਜਾ ਕੇ ਅਮਰੀਕਾ ਦੀ ਸਰਕਾਰ ਨੂੰ ਵੀ ਉਹਨਾਂ ਨੇ ਵੰਗਾਰਿਆ ਸੀ। ਇੱਕ ਸੰਦੇਸ਼ ਨਾਮ ਦੀ ਕਵਿਤਾ ਹੈਗੀ ਹੈ, ਉਹ ਤੁਹਾਡੇ ਤੱਕ ਛੱਡ ਜਾਂਦੇ ਹਾਂ। ਵਾਸ਼ਿੰਗਟਨ, ਵਾਸ਼ਿੰਗਟਨ ਇਹ ਜਲਾਵਤਨ ਅਪਰਾਧੀਆਂ ਦੀ ਰਵਾ ਅੱਜ ਤੈਨੂੰ ਕਲੰਕਤ ਕਰ ਤੁਰਿਆ ਹੈ, ਇਹ ਉਹਨਾਂ ਡਾਕੂਆਂ ਤੋਂ ਵੀ ਬਦਨਾਮ ਅਤੇ ਭਗੌੜੀ ਜੁੰਡੀ ਹੈ ਜਿਨ੍ਹਾਂ 3 ਸਦੀਆਂ ਸਾਡੇ ਖੇਤਾਂ ਦਾ ਗਰਭਪਾਤ ਕੀਤਾ, ਅਤੇ ਇਹ ਉਹਨਾਂ ਦੀ ਲੁੱਟ ਦਾ ਪ੍ਰਮਾਣ ਹੈ ਕਿ ਮੇਰੀਆਂ ਭੈਣਾਂ ਅੱਜ ਤਕਰੀਬਨ ਨੰਗੀਆਂ ਕਾਲਜ ਦੇ ਵਿੱਚ ਪੜ੍ਹਨ ਜਾਂਦੀਆਂ ਨੇ। ਉਹ ਸਾਡੇ ਤੰਬੇ ਤੱਕ ਵੀ ਖੋਲ੍ਹ ਕੇ ਲੈ ਗਏ ਵਾਸ਼ਿੰਗਟਨ, ਇਹਨਾਂ ਨੇ ਤੈਨੂੰ ਪਲੀਤ ਕਰਨ ਦੀ ਸਹੁੰ ਖਾਧੀ ਹੈ। ਕੋਰੀਆ, ਵੀਅਤਨਾਮ ਜਾਂ ਇਜ਼ਰਾਈਲ ਤਾਂ ਸਿਰਫ ਸਮਾਚਾਰ ਪੱਤਰਾਂ ਦੇ ਕਾਲਮ ਨੇ, ਵਾਸ਼ਿੰਗਟਨ ਤੂੰ ਤਾਂ ਜਾਣਦਾ ਹੈ ਅਸੀਂ ਕਿਸ ਤਰ੍ਹਾਂ ਮਕਦੂਨੀਆ ਤੋਂ ਤੁਰਿਆ ਵਹਿਸ਼ਤ ਦਾ ਸਮੁੰਦਰ ਰੋਕਿਆ ਸੀ। ਸਾਡੇ ਤਾਂ ਫਕੀਰ ਵੀ ਸੰਸਾਰ ਜਿੱਤਣ ਤੁਰਿਆਂ ਨੂੰ ਧੁੱਪ ਛੱਡ ਕੇ ਖਲੋਣ ਦਾ ਆਦੇਸ਼ ਕਰ ਦਿੰਦੇ ਨੇ।
ਰੋਡੇਸ਼ੀਆ ਵੀਅਤਨਾਮ ਅਤੇ ਹਰ ਹੱਕ ਦੇ ਸੰਗਰਾਮ ਦੇ ਵਿੱਚ ਮੇਰਾ ਲਹੂ ਆਬਾਦ ਹੈ ਅਤੇ ਇਹ ਲਿੰਕਨ ਦੇ ਕਾਤਲ ਮੁੜ ਹਬਸ਼ੀਆਂ ਦਾ ਵਪਾਰ ਕਰਨ ਤੁਰੇ ਨੇ। ਇਹਨਾਂ ਦੀ ਮੌਤ ਇਹਨਾਂ ਨੂੰ ਸਾਡੇ ਘਰ ਦੀਆਂ ਬਰੂਹਾਂ ਲੰਘਾ ਲਿਆਈ ਹੈ। ਵਾਸ਼ਿੰਗਟਨ, ਇਹਨਾਂ ਨੂੰ ਗਊਆਂ ਮਣਸਾ ਕੇ ਭੇਜ। ਵਾਸ਼ਿੰਗਟਨ ਦਿਓ ਜਾਸਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ, ਜਿਹਦਾ ਨਾਂ ਇੱਕ ਦੇਸ਼ ਪੰਜਾਬ ਕੀ ਗੱਲ ਕਿਸੇ ਅਵਤਾਰ ਸਿੰਘ ਪਾਸ਼ ਨੂੰ ਇਹ ਇੱਕ ਸ਼ਰਧਾਂਜਲੀ ਜਾਂ ਇੱਕ ਕਿਸਮ ਦਾ ਸਾਡੀ ਤਰਫ ਤੋਂ ਇੱਕ ਛੋਟਾ ਜਿਹਾ ਇੱਕ ਕਿਸਮ ਦਾ ਸ਼ਰਧਾਂਜਲੀ ਪ੍ਰੋਗਰਾਮ ਤੁਸੀਂ ਕਹਿ ਸਕਦੇ ਹੈਗੇ। ਦਿਓ ਜਾਸਾਂ।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
3: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਤਾਂ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਸਵੇਰੇ ਸਵੇਰੇ ਜੇ ਤੁਸੀਂ ਚਿਹਰੇ 'ਤੇ ਖੁਸ਼ੀ ਰੱਖਦੇ ਹੋ ਤਾਂ ਬਾਕੀ ਦਿਨ ਵੀ ਤੁਹਾਡਾ ਵਧੀਆ ਲੰਘਦਾ। ਤੁਹਾਡੇ ਆਸ ਪਾਸ ਮੌਜੂਦ ਲੋਕ, ਤੁਹਾਡੇ ਚਾਹੁਣ ਵਾਲੇ ਤੁਹਾਨੂੰ ਵੇਖ ਕੇ ਉਹ ਵੀ ਖੁਸ਼ ਹੁੰਦੇ ਨੇ। ਸਮਾਂ ਚੁਕਾ ਚ ਦੀ ਕਹਾਣੀ ਦਾ ਖਲੀਲ ਜ਼ਿਬਰਾਨ ਦੀ ਲਿਖੀ ਇੱਕ ਕਹਾਣੀ ਹੈ ਕਿ ਇੱਕ ਵਾਰੀ ਇੱਕ ਬਜ਼ੁਰਗ ਬੰਦਾ ਫਕੀਰ ਦੇਖ ਰੱਖਦਾ ਪਿੰਡ ਦੇ ਵਿੱਚ ਆਉਂਦਾ ਤੇ ਉੱਚੀ ਉੱਚੀ ਹੋਕਾ ਦਿੰਦਾ, ਜੇ ਕਿਸੇ ਨੇ ਰੱਬ ਨੂੰ ਮਿਲਣਾ ਤੇ ਮੈਨੂੰ ਦੱਸੋ, ਜੇ ਕਿਸੇ ਨੇ ਰੱਬ ਨੂੰ ਮਿਲਣਾ ਤੇ ਮੈਨੂੰ ਦੱਸੋ। ਪਰ ਰੱਬ ਨੂੰ ਹੁਣ ਮਿਲਣਾ ਕੌਣ ਚਾਹੇ? ਹਰ ਇੱਕ ਦੇ ਮਨ ਦੇ ਵਿੱਚ ਇਹ ਚੀਜ਼ ਬੈਠੀ ਸੀ ਕਿ ਮਰਨ ਤੋਂ ਬਾਅਦ ਰੱਬ ਨੂੰ ਮਿਲਿਆ ਜਾਂਦਾ। ਕਈਆਂ ਨੇ ਇਸ ਕਰਕੇ ਮੂੰਹ ਨਾ ਖੋਲਿਆ, ਚੁੱਪ ਕਰਕੇ ਜੋ ਵੀ ਆਟਾ ਪਾਣੀ ਦਾਲ ਕੋਈ ਪਾ ਦਿੰਦੇ, ਦਾਨ ਦਕਸ਼ਣਾ ਦੇ ਦਿੰਦੇ ਤੇ ਕਹਿੰਦੇ ਜਦੋਂ ਮਿਲਾਂਗੇ, ਜਦੋਂ ਮਿਲਣ ਦਾ ਮਨ ਹੋਊਗਾ ਉਦੋਂ ਤੈਨੂੰ ਜ਼ਰੂਰ ਦੱਸਾਂਗੇ। ਪਰ ਲੋਕਾਂ ਦੇ ਵਿੱਚ ਸ਼ਰਧਾ ਬੜੀ, ਇੱਕ ਆਸਰਾ ਜਿਹਾ ਲੱਗਦਾ ਲੋਕਾਂ ਨੂੰ ਕਿ ਜਦੋਂ ਕਿਤੇ ਮਿਲਣਾ ਹੋਊਗਾ ਇਹਨੂੰ ਦੱਸ ਦਿਆਂਗੇ। ਪਰ ਹੌਂਸਲਾ ਕਿਸੇ ਦਾ ਨਾ ਪੈਂਦਾ। ਕਿਸੇ ਦੇ ਮਨ ਦੇ ਵਿੱਚ ਇਹ ਚੱਲਦਾ ਕਿ ਇਹ ਰਾਹ ਬੜਾ ਔਖਾ ਹੋਣਾ, ਕਿਹੜਾ ਐਵੇਂ ਧੱਕੇ ਖਾਂਦਾ ਫਿਰੂ। ਕਿਸੇ ਦੇ ਮਨ ਦੇ ਵਿੱਚ ਇਹ ਚੱਲਦਾ ਕਿ ਜੇਕਰ ਇਹਨੂੰ ਹਾਮੀ ਭਰ ਦਿੱਤੀ ਪਿੱਛੋਂ ਘਰ ਦਾ ਕੰਮ ਕਾਰ ਕੌਣ ਵੇਖੂ, ਬੱਚਿਆਂ ਨੂੰ ਕੌਣ ਵੇਖੂ, ਗ੍ਰਿਸਤੀ ਕੌਣ ਚਲਾਊ। ਉੱਧਰ ਆਪਾਂ ਰੱਬ ਨੂੰ ਮਿਲਣ ਚਲੇ ਜਾਈਏ, ਇੱਧਰ ਪਿੱਛੋਂ ਟੱਬਰ ਭੁੱਖਾ ਮਰ ਜਾਏ। ਹਰ ਇੱਕ ਦੇ ਮਨ ਦੇ ਵਿੱਚ ਆਪਣੀ ਆਪਣੀ ਤਰ੍ਹਾਂ ਦੇ ਵਿਚਾਰ ਆਉਂਦੇ। ਪਰ ਉਹ ਫਕੀਰ ਦੇਖ ਵਾਲਾ ਬੰਦਾ ਅਕਸਰ ਹੀ ਨਗਰ ਦੇ ਵਿੱਚ ਆਉਂਦਾ ਤੇ ਫਿਰ ਹੋਕਾ ਦਿੰਦਾ, ਕਿਸੇ ਨੇ ਰੱਬ ਨੂੰ ਮਿਲਣਾ ਤੇ ਦੱਸਿਓ, ਮੈਂ ਜਾਣਦਾ ਰੱਬ ਕਿੱਥੇ ਰਹਿੰਦਾ, ਮੈਂ ਮਿਲਾ ਸਕਦਾ ਤੁਹਾਨੂੰ ਰੱਬ ਦੇ ਨਾਲ। ਲੰਮਾ ਸਮਾਂ ਬੀਤ ਗਿਆ, ਕੋਈ ਨਾ ਬੌੜਿਆ। ਉਸ ਫਕੀਰ ਨੂੰ ਵੀ ਇਹ ਪੱਕਾ ਹੋ ਗਿਆ ਕਿ ਹੁਣ ਕਿਸੇ ਨੇ ਨਹੀਂ ਕਹਿਣਾ। ਤੇ ਜਿੱਦਣ ਫਕੀਰ ਨੂੰ ਇਹ ਮਹਿਸੂਸ ਹੋ ਗਿਆ ਕਿ ਕਿਸੇ ਨੇ ਨਹੀਂ ਕਹਿਣਾ, ਇੱਕ ਨੌਜਵਾਨ ਆ ਗਿਆ ਸਾਹਮਣੇ, ਕਹਿਣ ਲੱਗਾ ਬਾਬਾ ਜੀ ਮੈਂ ਰੱਬ ਨੂੰ ਮਿਲਣਾ, ਮੈਨੂੰ ਨਾਲ ਲੈ ਜਾਓ। ਕਹਿੰਦੇ ਨੇ ਫਕੀਰ ਨੂੰ ਹੱਥਾਂ ਪੈਰਾਂ ਦੀ ਪੈ ਗਈ, ਹੁਣ ਕਰਾਂ ਤੇ ਕੀ ਕਰਾਂ। ਸਾਰੇ ਪਿੰਡ ਦੇ ਸਾਹਮਣੇ ਕਹਿੰਦਾ ਸੀ, ਲੰਮੇ ਸਮੇਂ ਤੋਂ ਕਹਿੰਦਾ ਸੀ, ਹੁਣ ਲੈ ਕੇ ਜਾਣਾ ਪੈਣਾ। ਉਸ ਨੌਜਵਾਨ ਨੂੰ ਲੈ ਕੇ ਜੰਗਲਾਂ ਦੀ ਰਾਹ ਹੋ ਤੁਰਿਆ। ਉਸਨੂੰ ਲੱਗਦਾ ਸੀ ਕਿ ਇੱਕ ਦੋ ਦਿਨ ਤੱਕ ਭੁੱਖਾ ਤੇ ਆਇਆ ਅੱਕ ਕੇ ਵਾਪਸ ਮੁੜ ਜੂਗਾ। ਰਾਹ 'ਚ ਜਾ ਕੇ ਜਿੱਥੇ ਬੈਠੇ ਨੌਜਵਾਨ ਪੁੱਛਦਾ, ਬਾਬਾ ਜੀ ਕਿੰਨਾ ਕੁ ਟਾਈਮ ਲੱਗਣਾ? ਉਸਨੇ ਜਾਣ ਬੁੱਝ ਕੇ ਕਾਫੀ ਲੰਮਾ ਸਮਾਂ ਦੱਸਿਆ, ਰਸਤੇ ਦੇ ਵਿੱਚ ਕਾਫੀ ਔਕੜਾਂ ਦੱਸੀਆਂ, ਪਹਾੜ ਵੀ ਆਉਣੇ ਨੇ, ਨਦੀਆਂ ਵੀ ਤਰਨੀਆਂ ਪੈਣੀਆਂ ਨੇ, ਜੰਗਲ ਵੀ ਆਉਣੇ ਨੇ, ਖੂੰਖਾਰ ਜਾਨਵਰ ਵੀ ਹੱਲੇ ਆਉਣੇ ਨੇ, ਕਈ ਜਗ੍ਹਾ 'ਤੇ ਕਈ ਤਰ੍ਹਾਂ ਦਾ ਤਲਿਸਮ ਵੀ ਆਊਗਾ। ਜੋ ਵੀ ਜਿੰਨਾ ਵੀ ਔਖਾ ਦੱਸ ਸਕਦਾ ਸੀ ਉਹਨਾਂ ਉਸ ਰਾਹ ਨੂੰ ਔਖਿਆਂ ਕਰਕੇ ਦੱਸਿਆ। ਅਤੇ ਨੌਜਵਾਨ ਘੰਟਾ ਪਹਿਲਾਂ ਫਕੀਰ ਨਾਲੋਂ ਉੱਠ ਕੇ ਕਹਿਣ ਲੱਗਾ, ਉੱਠੋ ਫਕੀਰ ਜੀ ਚੱਲੀਏ। ਜਿੱਥੇ ਫਕੀਰ ਨੂੰ ਲੱਗਦਾ ਸੀ ਕਿ ਉਹ ਨੌਜਵਾਨ ਨੂੰ ਗੱਦੀ ਗੇੜੇ ਪਾਊਗਾ, ਫਕੀਰ ਨੂੰ ਖੁਦ ਮਹਿਸੂਸ ਹੋਣ ਲੱਗ ਪਿਆ ਕਿ ਉਹ ਕਿਹੜੇ ਗੱਦੀ ਗੇੜੇ ਪੈ ਗਿਆ। ਜਦੋਂ ਸ਼ਾਮ ਨੂੰ ਫਕੀਰ ਰੁਕਣ ਦੇ ਲਈ ਕਹਿੰਦਾ
ਨੌਜਵਾਨ ਕਹਿੰਦਾ ਥੋੜ੍ਹਾ ਹੋਰ ਚੱਲ ਲੈਂਦੇ, ਥੋੜ੍ਹਾ ਸਫ਼ਰ ਹੋਰ ਮੁਕਾ ਲੈਂਦੇ। ਫਕੀਰ ਨੇ ਬਥੇਰੀ ਖੱਜਲ ਖਰਾਬੀ ਨੌਜਵਾਨ ਦੀ ਕਰਾਉਣੀ ਚਾਹੀ, ਉਹਨਾਂ ਰਾਵਾਂ 'ਤੇ ਵੀ ਲਈ ਫਿਰਦਾ ਰਿਹਾ ਜਿਨ੍ਹਾਂ ਰਾਵਾਂ ਦੇ ਬਾਰੇ ਕੋਈ ਜਾਣਕਾਰੀ ਉਹਨੂੰ ਖੁਦ ਨੂੰ ਨਹੀਂ ਸੀ। ਅਤੇ ਅਗਲਾ ਰਾਹ ਆਉਣ ਵਾਲਾ ਹੋਰ ਵੀ ਔਖਾ ਦੱਸ ਕੇ ਨੌਜਵਾਨ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ, ਪਰ ਨੌਜਵਾਨ ਇਰਾਦਿਆਂ ਦੇ ਉੱਤੇ ਦ੍ਰਿੜ ਸੀ। ਇਸੇ ਤਰ੍ਹਾਂ ਦੇ ਨਾਲ ਕਈ ਦਿਨ ਕਈ ਰਾਤਾਂ ਚੱਲਦੇ ਰਹੇ ਦੋਵੇਂ, ਪਰ ਨੌਜਵਾਨ ਦਾ ਇਰਾਦਾ ਹੋਰ ਵੀ ਪੱਕਾ ਹੁੰਦਾ ਗਿਆ। ਫਕੀਰਾ, ਰੱਬ ਕਿੱਡੀ ਕੁ ਦੂਰ ਹੈ, ਫਕੀਰ ਜੀ ਕਿੰਨੀ ਕੁ ਛੇਤੀ ਮਿਲਾ ਸਕਦੇ ਹੋ? ਜੇ ਕਹੋ ਤਾਂ ਆਪਾਂ ਹੋਰ ਤੇਜ਼ ਚੱਲੀਏ, ਜੇ ਕਹੋ ਤਾਂ ਆਪਾਂ ਰਾਤਾਂ ਨੂੰ ਰੁਕਿਆ ਨਾ ਕਰੀਏ। ਜਦੋਂ ਫਕੀਰ ਨੂੰ ਇਸ ਚੀਜ਼ ਦਾ ਯਕੀਨ ਹੋ ਗਿਆ ਕਿ ਇਹਨੇ ਖਹਿੜਾ ਨਹੀਂ ਛੱਡਣਾ, ਇੱਕ ਜਗ੍ਹਾ 'ਤੇ ਜਾ ਕੇ ਫਕੀਰ ਨੂੰ ਇੱਥੋਂ ਤੱਕ ਮਹਿਸੂਸ ਹੋ ਗਿਆ ਕਿ ਹੁਣ ਉਹਨੂੰ ਪਿੱਛੇ ਦਾ ਰਾਹ ਵੀ ਨਹੀਂ ਯਾਦ ਰਿਹਾ, ਅੱਗੇ ਪਤਾ ਨਹੀਂ ਕਿੱਥੇ ਜਾਣਾ, ਪਿੱਛੇ ਦਾ ਰਾਹ ਭੁੱਲ ਗਿਆ। ਫਕੀਰ ਬੌਂਦਲੇ ਨੇ, ਆਖਿਰਕਾਰ ਨੌਜਵਾਨ ਦੇ ਪੈਰਾਂ 'ਤੇ ਡਿੱਗਣਾ ਜ਼ਿਆਦਾ ਬਿਹਤਰ ਸਮਝਿਆ। ਪੈਰਾਂ 'ਤੇ ਡਿੱਗ ਕੇ ਮਾਫ਼ੀ ਮੰਗੀ, ਕਹਿਣ ਲੱਗਾ, ਮੈਨੂੰ ਨਹੀਂ ਪਤਾ ਰੱਬ ਕਿੱਥੇ ਹੈ, ਮੈਂ ਨਹੀਂ ਜਾਣਦਾ ਰੱਬ ਨੂੰ, ਮੈਨੂੰ ਨਹੀਂ ਸੀ ਪਤਾ, ਤੂੰ ਤਾਂ ਮੇਰੇ ਨਾਲੋਂ ਵੀ ਵੱਡਾ ਭਗਤ ਨਿਕਲਿਆ, ਤੇਰਾ ਮੈਨੂੰ ਪਤਾ ਨਹੀਂ, ਪਰ ਮੈਨੂੰ ਮੇਰਾ ਰੱਬ ਮਿਲ ਗਿਆ। ਜੇ ਤੇਰੇ 'ਚ ਇੰਨੀ ਸ਼ਰਧਾ ਵਾ, ਇੰਨੀ ਨੇਚਾ ਵਾ, ਤੇ ਅੱਜ ਤੋਂ ਤੂੰ ਮੇਰਾ ਗੁਰੂ। ਸੱਚ ਪੁੱਛੇ ਤੇ ਮੈਂ ਗੁਰੂ ਅਖਵਾਉਣ ਦੇ ਕਾਬਲ ਨਹੀਂ ਹਾਂ, ਮੈਂ ਜੋ ਵੀ ਕੀਤਾ ਆਪਣਾ ਢਿੱਡ ਭਰਨ ਦੇ ਲਈ ਕੀਤਾ, ਜੇ ਮੈਨੂੰ ਰੱਬ ਲੱਭਾ ਹੁੰਦਾ ਤੇ ਮੈਂ ਭਲਾ ਇੱਦਾਂ ਧੱਕੇ ਖਾਂਦਾ ਫਿਰਦਾ? ਉਲਟਾ ਤੂੰ ਮੈਨੂੰ ਆਪਣੇ ਚਰਨਾਂ 'ਚ ਰੱਖ ਲਾ, ਜੇ ਕਿਤੇ ਰੱਬ ਮਿਲੇ ਤੇ ਮੈਨੂੰ ਜ਼ਰੂਰ ਦੱਸੀ। ਖਲੀਲ ਜ਼ਿਬਰਾਨ ਦੀ ਲਿਖੀ ਹੋਈ ਇਹ ਕਹਾਣੀ ਅਨੁਵਾਦ ਕਰਦਿਆਂ ਕੋਈ ਉੱਤੇ ਥੱਲੇ ਹੋ ਗਿਆ ਹੋਵੇ ਤਾਂ ਉਹਦੇ ਲਈ ਮੁਆਫ਼ੀ, ਪਰ ਕਹਾਣੀ ਦਾ ਜੋ ਮਕਸਦ ਆ ਉਹ ਜ਼ਰੂਰ ਤੁਸੀਂ ਸਮਝੇ ਹੋ ਗਏ, ਜੇਕਰ ਨਹੀਂ ਤਾਂ ਅੱਜ ਦੇ ਅਜੋਕੇ ਸਮੇਂ ਦੇ ਨਾਲ ਜੋੜ ਕੇ ਜ਼ਰੂਰ ਸਮਝ ਆਓਗੇ। ਅੱਜ ਦੇ ਸਮੇਂ ਦੇ ਵਿੱਚ ਬੜੇ ਬਾਬੇ, ਬੜੇ ਫਕੀਰ, ਬੜੇ ਢੋਂਗੇ, ਸਭ ਆਪਣੇ ਆਪਣੇ ਤਰੀਕਿਆਂ ਦੇ ਨਾਲ ਦਾਅਵੇ ਕਰਦੇ ਨੇ, ਉਹ ਤੁਹਾਨੂੰ ਦੱਸਣਗੇ, ਉਹ ਤੁਹਾਨੂੰ ਮਿਲਾਉਣਗੇ। ਸੱਚ ਜਾਣਿਓ ਤਾਂ ਜਦੋਂ ਆਪਾਂ ਇਹਨਾਂ ਦੇ ਕੋਲ ਜਾਂਦੇ ਹਾਂ ਨਾ, ਕਿਤੇ ਵੀ ਕਿਸੇ ਵੀ ਜਗ੍ਹਾ ਤੁਸੀਂ ਨੇਚਾ ਰੱਖਦੇ ਹੋ, ਉਹ ਤੁਸੀਂ ਆਪ ਸਿਆਣੇ ਹੋ। ਅਤੇ ਉਹਨਾਂ ਸਾਰਿਆਂ ਨੇ ਮਾਪਦੰਡ ਹੀ ਕੁਛ ਐਸੇ ਰੱਖੇ ਨੇ ਕਿ ਉਲਟਾ ਕੇਸ ਤੁਹਾਡੇ ਸਿਰ ਪਾ ਦਿੰਦੇ। ਕਿਸੇ ਨੂੰ ਕੋਈ ਦੁੱਖ ਤਕਲੀਫ ਆ, ਤੁਸੀਂ ਕਿਸੇ ਬਾਬੇ 'ਤੇ ਜਾਂਦੇ ਹੋ ਅਤੇ ਉਹ ਸ਼ਰਤ ਹੀ ਤੁਹਾਨੂੰ ਐਡੀ ਕੁ ਵੱਡੀ ਦੱਸੂਗਾ ਜਿਹੜੀ ਤੁਸੀਂ ਪੂਰੀ ਨਾ ਕਰ ਸਕੋ। ਉਹ ਤੁਹਾਨੂੰ ਪਾਠ ਹੀ ਇੰਨੇ ਦੱਸ ਦੂ ਜਿਹੜੇ ਤੁਹਾਡੇ ਕੋਲ ਹੋਣੇ ਨਹੀਂ, ਜੇ ਤੁਸੀਂ ਕਰ ਲਓ ਤਾਂ ਉਹ ਕਰਨ ਦੇ ਵਿੱਚ ਹੁਣ ਤਾਈਆਂ ਤੁਹਾਨੂੰ ਇੰਨੀਆਂ ਦੱਸ ਦੂ ਕਿ ਤੁਸੀਂ ਉਲਟਾ ਆਪਣੇ ਆਪ ਨੂੰ ਦੋਸ਼ੀ ਸਮਝਣ ਲੱਗ ਪੈਂਦੇ ਹੋ। ਕਿਉਂਕਿ ਬਾਬੇ ਨੂੰ ਵੀ ਪਤਾ ਅਸਲ ਗੱਲ ਮੇਰੇ ਕੋਲ ਦੱਸੀ ਨਹੀਂ ਜਾਣੀ, ਅਸਲ ਕੰਮ ਮੇਰੇ ਕੋਲ ਕਰਵਾਇਆ ਨਹੀਂ ਜਾਣਾ। ਔਖਾ ਦੱਸੋ, ਜਦੋਂ ਨਾ ਹੋਇਆ ਤਾਂ ਫਿਰ ਆਪਾਂ ਇਹਨਾਂ 'ਤੇ ਕਹਿਣ ਵਾਲੇ ਬਣਾਂਗੇ, ਤੁਸੀਂ ਕਰ ਨਹੀਂ ਪਾਏ, ਤੁਸੀਂ ਉਨੀ ਨੇਚਾ ਨਹੀਂ ਦਿਖਾਈ, ਤੁਸੀਂ ਯਕੀਨ ਸ਼ਰਧਾ ਨਹੀਂ ਰੱਖੀ। ਅਤੇ ਹੁੰਦਾ ਅਕਸਰ ਹੀ ਇਹੋ ਹੀ ਆ, ਕਿਉਂਕਿ ਜਿਹੜਾ ਆਪ ਹੋਣਾ ਉਹ ਤੁਹਾਨੂੰ ਕੁਛ ਨਹੀਂ ਦੇ ਸਕਦਾ। ਜਿਹਨੂੰ ਆਪ ਨੂੰ ਨਹੀਂ ਪਤਾ ਉਹ ਤੁਹਾਨੂੰ ਕੀ ਦੱਸੂ। ਇਹ ਸਮੱਸਿਆ ਅੱਜ ਦੇ ਸਮੇਂ ਦੇ ਵਿੱਚ ਵੇਖੀ ਜਾ ਸਕਦੀ ਹੈ ਅਤੇ ਆਮ ਹੀ ਵੇਖਣ ਦੇ ਵਿੱਚ ਆਉਂਦੀ। ਕੋਸ਼ਿਸ਼ ਕਰੀਏ ਇਸ ਮੁੱਦੇ ਨੂੰ ਸਮਝਣ ਦੀ। ਹੁਣ ਤਾਂ ਆਪਾਂ ਬਹੁਤ ਵਾਰੀ ਬੜੀਆਂ ਥਾਵਾਂ ਤੋਂ ਸੁਣ ਲਿਆ ਹੋਊਗਾ ਕਿ ਜੇ ਮਿਲਣਾ ਤਾਂ ਤੁਹਾਨੂੰ ਤੁਹਾਡੇ ਅੰਦਰੋਂ ਲੱਭ ਜਾਣਾ।
ਤੇ ਇਹ ਵੀ ਸਾਰਿਆਂ ਨੂੰ ਪਤਾ ਕਿ ਹੈਗਾ ਤੁਹਾਡੇ ਸਾਡੇ ਕੋਲ ਸਾਰਾ ਕੁਛ ਹੈ, ਪਰ ਫਿਰ ਵੀ ਸਾਡਾ ਧੱਕੇ ਖਾਣ ਨੂੰ ਜੀ ਕਰਦਾ, ਫਿਰ ਵੀ ਸਾਨੂੰ ਲੱਗਦਾ ਕਿ ਨਹੀਂ ਜਿੱਡਾ ਵੱਡਾ ਨਾਂ ਸੀ ਓਨਾ ਸੌਖਾ ਤੇ ਨਹੀਂ ਕਦੀ ਮਿਲ ਸਕਦਾ, ਇਸੇ ਕਰਕੇ ਸਾਰੇ ਧੱਕੇ ਖਾਈ ਜਾਂਦੇ। ਦੱਸਣ ਵਾਲੇ ਕਦੋਂ ਦੇ ਦੱਸ ਗਏ ਕਿ ਉਹ ਤੇਰੇ ਅੰਦਰ, ਅੰਦਰ ਖੋਜਣਾ ਹੀ ਸ਼ਾਇਦ ਸਭ ਤੋਂ ਔਖਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।
1: ਉਹ ਦੇਖੋ ਹੋ ਗਿਆ, ਫਿਰ ਦੌੜ ਹੋ ਗਈ ਸ਼ੁਰੂ।

674 AM.

0: ਗੌੜੀ ਸੁਖਮਣੀ ਮਹੱਲਾ ਪੰਜਵਾਂ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਟਾਵੋ
1: ਸਿਮਰੋ ਜਸਪ ਸੁੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਇਕਾਖਰ
1: ਇਨਕੈ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਕੁਨ ਸੰਗ ਮੋਹੇ ਉਧਾਰੋ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਂਦਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬਨ ਦਾ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸਿਤ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਾਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੇ ਬੇਮੁਤਾ ਜੇ ਪ੍ਰਭ ਕੋ ਸਿਮਰੈ ਸੀ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰਨੇਰੇ
0: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਝੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਿਨ ਕੁਰ ਪਵ ਮਾਇਆ ਨਾਨਕ ਤਿੰਜਨ ਸਰਣੀ ਪਿਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਗ ਬੇਦੋ ਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰਜ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਅੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹਿ ਮਹਾ ਭੈਣ ਦੂਤ ਜਮਦਾ ਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹਿ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਗਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਹੋਏ ਸੁਖੀਆ
1: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਟਤ ਨਾਹੀ ਕੋ ਲਖਬਾਹੀ ਨਾਮ ਜਪੈ ਤੈ ਪਾਰ ਪਰਾਹੀ
0: ਅਨਕ ਬਗਨ ਜਹਿ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮਹਿਲਾ ਮਲਕ ਬਹੋ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬੇਅੰਤ ਪ੍ਰੋਗਾਮ ਤੇ ਹਰ ਕੇ ਨਾਮ ਕੀ ਤੂੰ ਉੱਪਰ ਛਾਮ
0: ਜਹਾਂ ਤਿਰਖਾ ਮਨ ਤੁਝ ਆਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ ਸੰਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮਨ ਤਨ ਰੰਗ ਰਤੇ ਰੰਗ ਏ ਕੈ ਨਾਨਕ ਜਨ ਕੈ ਬਿਰਦ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੈ ਨਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭਉ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਦਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਤ ਪ੍ਰਗਟਨੀ ਛਪੈ
1: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰਤ ਸਭ ਨਸੈ
1: ਸੰਤ ਕਾ ਸੰਗ ਮੁੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤੇ ਆਗਮਨ ਮੱਧੇ ਫਿਰਿਆ ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕੱਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਤ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੋ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰ ਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਿਨ ਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸ ਸਿੰਘ ਕੋ ਪਵਦਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਧਨ ਕੋ ਧਨ ਤੇਰੋ ਨਾਓ ਨਿਥਾਵੇ ਕੋ ਨਾਓ ਤੇਰਾ ਥਾਓ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੇ ਗਤ ਮਿਤ ਜਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਨੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਰਾਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਤ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਇਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਦ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਰ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇਪ ਉਧਾਰੈ ਧੋਏ ਗਰਤ ਪੀਰ ਪ੍ਰਸਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਇ ਤਾ ਸੋ ਪੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾ ਵੈ ਪਤ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ।
0: ਅਗਣਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ।
1: ਆਪਣੀ ਅਮਾਨ ਕਛ ਬਹੁਰ ਸਾਲੇ, ਅਗਿਆਨੀ ਮਨ ਰੋਸ ਕਰੇ।
0: ਆਪਣੀ ਪ੍ਰਤੀਤ ਆਪੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ।
1: ਜਿਸ ਕੀ ਬਸਤਿ ਸਾਗੇ ਰਾਖੈ, ਪਪ ਕੀ ਆਗਿਆ ਮਾਨੇ ਮਾਥੈ।
0: ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਯਾਲ।
1: ਨਾਨਕ ਪਾਤ ਮਾਇਆ ਕਹੇ, ਸਰ ਪਰ ਹੋਵਤ ਜਾਨ ਅਨੇਕ।
0: ਬਿਰਕੀ ਛਾਇਆ ਸੋ ਰੰਗ ਲਾਵੈ, ਉਹ ਬਿਨ ਸਹਿ ਉਹ ਮਨ ਪਛਤਾਵੈ।
1: ਜੋਤੀ ਸਹਿ ਸੋ ਚਾਲਣ ਹਾਰ, ਲਪਟ ਰਹੋ ਤੈ ਅੰਧ ਅੰਧਾਰ।
0: ਬਟਾਊ ਸਿਓ ਜੋ ਲਾਵੈ ਨੇਹੇ, ਤਾਂ ਕੋ ਹਾਥ ਨਾ ਆਵੈ ਕਿਹੇ।
1: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ।
0: ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹੋ ਮੈਂ ਮਮਤਾ ਮਾਇਆ।
1: ਮਿਥਿਆ ਰਾਜੁ ਮੰਤਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ।
0: ਮਿਥਿਆ ਰਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇ ਖਸਤਾ।
1: ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪ ਉਪਰ ਕਰਤ ਗੁਮਾਨ।
0: ਅਸਤਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ।
1: ਮਿਥਿਆ ਸਰਨ ਪਰ ਨਿੰਦਾ ਸੁਣੇ, ਮਿਥਿਆ ਹਸ ਪਰ ਦਰੁ ਕੁਹਿਰੇ।
0: ਮਿਥਿਆ ਨੇਤਰ ਪੇਖਤ ਪਰ ਤਿਰ ਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾਦ।
1: ਮਿਥਿਆ ਚਿੰਨ ਪਰ ਵਿਕਾਰ ਕੁਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ।
0: ਮਿਥਿਆ ਤਨ ਹੀ ਪਰ ਉਪਕਾਰਾ, ਮਿਥਿਆ ਬਾਸ ਲੇਤ ਵਿਕਾਰਾ।
1: ਬਿਨ ਮੂਜੇ ਮਿਥਿਆ ਸਭ ਪੈ, ਸਫਲ ਦੇ ਨਾਨਕ ਹਰ ਹਰ ਨਾਮ ਲੈ।
0: ਬਿਰਥੀ ਸਾਖਤ ਕੀ ਆਰ ਜਾ, ਸੱਚ ਬਿਨਾ ਕਹਿ ਹੋਵਤ ਸੂਚਾ।
1: ਬਿਰਥਾ ਨਾਮ ਬਿਨਾ ਤਨ ਅੰਧ, ਮੁਖਾਵਤਾ ਕਹਿ ਦੁਰਗੰਧ।
0: ਬਿਨ ਸਿਮਰਨ ਬਿਨ ਰੈਣ ਬਿਰਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ।
1: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ, ਜੋ ਕਿਰਪਾ ਤੇ ਨਿਰਾਰ ਧਾਮ।
0: ਧਨ ਧਨ ਤੇ ਜਨ ਜਿਹ ਘਟ ਬਸਿਓ, ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ।
1: ਰਹਿਤ ਵਰ ਕਛ ਅਵਰ ਕਮਾਵਤ, ਮਾਨੀ ਪੀਤ ਮਖੋ ਗੰਡਲਾਵਤ।
0: ਜਾਨਨ ਹਾਰ ਪ੍ਰਭੂ ਪਰਵੀਨ, ਬਾਹਰ ਭੇਖ ਨ ਕਾਹੂ ਭੀਨ।
1: ਔਰ ਉਪਦੇਸ਼ੈ ਆਪਣਾ ਕਰੈ, ਆਵਤ ਜਾਵਤ ਜਨ ਮੈਂ ਮਰੈ।
0: ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਧਰੈ ਸੰਸਾਰ।
1: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ, ਨਾਨਕ ਉਂਜਨ ਚਨ ਪ੍ਰਾਤ।
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪਹਿ ਮਾਨੈ।
1: ਆਪੇ ਆਪ ਆਪ ਕਰਤ ਨਵੇਰਾ, ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ।
0: ਉਪਾਵ ਸਿਆਣਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ।
1: ਪਾਵੈ ਤਿਸ ਲੈ ਲੜ ਲਾਏ, ਥਾਂ ਥਨੰਤਰ ਰਿਹਾ ਸਮਾਏ।
0: ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ।
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗ ਜਨਾ ਕੈ ਮਨ ਵਿਸਰਾਮ। 8-5 ਸਲੋਕ।
0: ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹਮੇਵ। ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ।
0: ਜੇ ਪ੍ਰਸਾਦ ਸੁਗੰਧ ਤਨ ਲਾਵੈ, ਤਿਸ ਕੋ ਸਿਮਰਤ ਪਰਮਤ ਪਾਵੈ।
1: ਜੇ ਪ੍ਰਸਾਦ ਵਸੇ ਸੁਖ ਮੰਦਰ, ਤਿਸੇ ਧਿਆਇ ਸਦਾ ਮਨ ਅੰਦਰ।
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, 8 ਪਹਿਰ ਸਿਮਰੋ ਤਿਸ ਰਸਨਾ।
1: ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ।
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ, ਤਿਸੈ ਤਿਆਕਾ ਤਵ ਲੁਭਾਵੈ।
1: ਜੇ ਪ੍ਰਸਾਦ ਸੁਸੇ ਸੁਈ ਜੈ, ਮਨ 8 ਪਹਿਰ ਤਾਕਾ ਜਸ ਗਵੀ ਜੈ।
0: ਜੇ ਪ੍ਰਸਾਦ ਤੁਧ ਸਭ ਕੋ ਮਾਨੈ, ਮੁਖਤਾ ਕੋ ਜਸ ਰਸਨ ਬਖਾਨੈ।
1: ਜੇ ਪ੍ਰਸਾਦ ਤੇ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ।
0: ਪ੍ਰਭ ਜੀ ਜਪਤ ਦਰ ਗੈ ਮਾਨ, ਪਾਵੈ ਨਾਨਕ ਪਤ ਸੇਤੀ ਘਰ ਜਾਵੈ।
1: ਜੇ ਪ੍ਰਸਾਦ ਔਰੋ ਕੰਚਨ ਦੇਹੀ, ਲਿਵ ਲਾਓ ਤਿਸ ਨਾਮ ਸਨੇਹੀ।
0: ਜੇ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ।
1: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੈ, ਮਨ ਸੰਨੀ ਪ੍ਰਭ ਠਾਕਰ ਪ੍ਰਭ ਤਾਕੈ।
0: ਜੇ ਪ੍ਰਸਾਦ ਤੁਜ ਕੋ ਨ ਪਹੁੰਚੈ, ਮਨ ਸਾਸ ਸਾਸ ਸਿਮਰੋ ਪ੍ਰਭ ਉਚੇ।
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ, ਨਾਨਕ ਤਾ ਕੀ ਭਗਤ ਕਰੇ।
0: ਜੇ ਪ੍ਰਸਾਦ ਆਭੂਖਣ ਪਹਿਰੀ ਜੈ, ਮਨ ਤਿਨ ਸਿਮਰਤ ਕਿਉਂ ਆਲਸ ਕੀਜੈ।
1: ਜੇ ਪ੍ਰਸਾਦ ਅਸੁਹਸਤ ਅਸਵਾਰੀ, ਮਨ ਤਿਸ ਪਰ ਕੋ ਕਬੂ ਨਾ ਵਿਸਾਰੀ।
0: ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਖ ਪੁਰੋਈ ਪ੍ਰਭ ਆਪਣੇ ਮਨਾ।
1: ਜਿਨ ਤੇਰੀ ਮਨ ਬੰਤ ਬਨਾਈ, ਉਠਤ ਬੈਠ ਸਤ ਸਹਿ ਧਿਆਈ।
0: ਤਿਸੈ ਧਿਆ ਜੋ ਏਕ ਅਲਖ ਹੈ, ਇਹਾ ਉਹਾ ਨਾਨਕ ਤੇਰੀ ਰਖੈ।
1: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ, ਮਨ 8 ਪਹਿਰ ਕਰ ਤਿਸਕਾ ਧਿਆਨ।
0: ਜੇ ਪ੍ਰਸਾਦ ਤੂੰ ਆਚਾਰ ਬਿਹਾਰੀ, ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ।
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ।
0: ਜੇ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ।
1: ਜੇ ਪ੍ਰਸਾਦ ਤੇਰੀ ਪਤ ਰਹਿ, ਗੁਰ ਪ੍ਰਸਾਦ ਨਾਨਕ ਜਸ ਕਹਿ।
0: ਜੇ ਪ੍ਰਸਾਦ ਸੁਣੈ ਕਰਨਾਦ, ਜੇ ਪ੍ਰਸਾਦ ਪੇਖੈ ਬਿਸਮਾਦ।
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੋ ਸਹਿਜੇ ਬਸਨਾ।
0: ਜੇ ਪ੍ਰਸਾਦ ਹਸਤ ਕਰ ਚਲ ਹੈ, ਜੇ ਪ੍ਰਸਾਦ ਸੰਪੂਰਨ ਫਲ ਹੈ।
1: ਜੇ ਪ੍ਰਸਾਦ ਪਰਮ ਗਤ ਪਾਵੈ, ਜੇ ਪ੍ਰਸਾਦ ਸੋ ਸਹਿ ਸਮਾਵੈ।
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ।
1: ਜੇ ਪ੍ਰਸਾਦ ਤੂੰ ਪਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ।
0: ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਂ ਕੋ ਜਾਪ।
1: ਜੇ ਪ੍ਰਸਾਦ ਤੇਰੇ ਕਾਰਜ ਪੂਰੈ, ਤਿਸੇ ਜਾਨ ਮਨ ਸਦਾ ਹਜੂਰ ਹੈ।
0: ਜੇ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਂ ਸੁਰਾਚ।
1: ਜੇ ਪ੍ਰਸਾਦ ਸਭ ਕੀਰਤ ਹੋਏ, ਨਾਨਕ ਜਾਪ ਜਪੈ ਜਪ ਸੋਏ।
0: ਆਪ ਜਪਾਈ ਜਪੈ ਸੋ ਨਾਓ, ਆਪ ਗਾਏ ਸੋ ਹਰ ਗੁਣ ਗਾਓ।
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਿਆ ਤੇ ਕਮਲ ਵਿਗਾਸ।
0: ਸਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ।
1: ਕਰਮ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨਹੂ ਲਿਆ।
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ, ਨਾਨਕ ਕਹਿ ਕਛੂ ਨਾ ਹਾਥ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਵਿਸਰਾਮ। 8-6 ਸਲੋਕ।
0: ਆਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਕੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨ ਕਤੂ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁਮੰਦਾ ਸਤਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋਤਾਪ ਸਾਧਕ ਸੰਗ ਤਜੈ ਸਭ ਆਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧ ਕੈ ਸੰਗ ਦੇੜੇ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧ ਕੈ ਸੰਗ ਸਰਬਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ
0: ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਵਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਉਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਬ ਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇ
1: ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਵਕ ਕਾ ਸਹਿ ਸੁਭਾਓ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਇਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਭ ਜਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਹਿਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ
0: ਬ੍ਰਹਮ ਗਿਆਨੀ ਕੀਮਤ ਕੌਣ ਪਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
0: ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਹੋ ਅਪਰਸ ਸਗਲ ਨਿਸਤਾਰੈ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ
1: ਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹਿ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
1: ਭਗਵਤੀ ਭਗਵਾਨ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਾ ਨਰਪੈ ਵਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਤ ਜੋ ਮਨ ਪਰ ਬੁੱਧੈ ਰਾਮ ਨਾਮ ਆਤਮ ਮੈਂ ਸੂਧੈ
1: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪੁਰਾਣ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਸਥੂਲ
0: ਚੌਂ ਵਰ ਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਬ ਕੋ ਗਿਆਨ ਚੌਵਰ ਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ
1: ਕਰ ਕਿਰਪਾ ਅੰਤੁਰ ਉਰਧਾਰੇ ਪਾਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਆਹੋ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮ ਉਦਾਸ ਐਸੀ ਜੋਗਤ ਨਾਨਕ ਰਾਮਦਾਸ
1: ਕੀ ਆ ਗਿਆ ਤੁਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਬਿਯੋਗ
1: ਐਸਾ ਸੁਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਤੈਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫੁਨ ਹੋਗ
0: ਅਸਰੇ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਨਾਸ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨਕ ਪ੍ਰਕਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਪਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ ਭਰਮਾਹੇ
0: ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ
1: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ
1: ਸੁਮਦਰੀ ਆਪਣਾ ਸੂਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ ਹੈ
0: ਕਈ ਕੋਟ ਰਾਜਸ ਤਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਦ ਚ ਕਈ ਕੋਟ ਭੂਤ ਪੇ ਸੁਕਰ ਮਿਰਗਾ
0: ਸਭ ਤੇ ਨੇਰਾ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨ ਮੈਂ ਜੀਵੈ ਮਰ ਹੈ ਕਈ ਕੋਟ ਬਹੁ ਜੂਨੀ ਫਿਰ ਹੈ
1: ਕਈ ਕੋਟ ਬੈਠ ਥੀ ਖਾਏ ਕਈ ਕੋਟ ਖਾਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ माया मह चिंत
1: जह जय भाणा तै तै राखे नानक सब किश प्रभ के हाथे
0: कई कोट भय बैरागी राम नाम संग तिन लिव लागी
1: कई कोट प्रभ को खोजन ते आत्म मैं पार ब्रह्म नहंते
0: कई कोट दर्शन प्राप प्यास तिन को मिलियो प्रभ बिनास
1: कई कोट मां गए सत्संग पार ब्रह्म तिन लागा रंग
0: जिनको है आपसु प्रसन्न नानक ते जन सदा धन धन
1: कई कोट खाणी अरखंड कई कोट आकाश ब्रह्मंड
0: कई कोट होए अवतार कई ज्योत कीनो विस्तार
1: कई बार पसरो पसार सदा सदा एक एक अंकार
0: कई कोट कीने बहु भांत प्रभ ते होई ब्रह्मा हे समात
1: ताका अंत न जाने कोई आपे आप नानक प्रभ सोए
0: कई कोट पार ब्रह्म के दास तिन होवत आत्म परगास
1: कई कोट तत् के बेते सदा निहारे एको नेत्रे
0: कई कोट नाम रस पीवे अमर भय सद सद ही जीवे
1: कई कोट नाम गुण गावे आत्म रस सहि समावे
0: अपने जन को सास सास मारे नानक कोई परमेश्वर के प्यारे
1: सुखमनी सुख अमर प्रभ नाम भगत जना कै मन विश्राम अठ दस लोक
0: कारण कारण प्रभ एक है दूसर नाही कोए नानक तिस बलिहार नै जल थल महियल सोए सत नाम श्री वाहे गुरु अष्टपति
1: करन करावन करने जोग जो तिस पावे सोई होग
0: किन मैं थापू थापन हारा अंत नहीं किछ पारा वार

0: ਸਾਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ਼ ਤਾ ਕਾ ਲੇਖਾ ਨਾਗਨੈ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ ਖੜ ਖੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸਕਾ ਬਲ ਨਾਈ ਇਸ ਹਾਥ ਕਰਮ ਕਰਮ ਸਰਵ ਕੁਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਉਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਏ ਰਹੇ ਦਿਨ ਰਾਤ
1: ਕਬਹੂ ਮਹਾਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
0: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ
1: ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵਹਿ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਹਨ ਧਾਰੀ ਲਾਵੈ ਧਿਆਨ
0: ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
1: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਾ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੂ ਸਾਧ ਸੰਗਤ ਇਹ ਹੋ ਪਾਵੈ ਉਸ ਅਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮਰ ਤੇ ਕਰੰਗ ਸਦਾ ਵਿਸੈ ਪਾਰ ਬ੍ਰਹਮ ਕਹਿ ਸੰਗ
1: ਜੋ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨ
0: ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰ ਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤ੍ਰਿਣ ਸਮਾਨ ਕਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾਸ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰਗਹਿ ਕੋ ਕੈਸੈ ਗਵੈ
0: ਆਪਸ ਕਉ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨ ਆਵੈ
1: ਸਰਬ ਕਿਰਿਆ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕੁਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
0: ਜਬ ਤਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਬਹੁ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹਉ ਛੂਟੈ
1: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ
0: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾ ਵਿਚਾਰ
1: ਜੈਸੀ ਦਿਸ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੈ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ
1: ਦੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਨ ਵਿਸਥਾਰ ਸਭ ਕਛ ਉਸਕਾ ਉਹ ਕਰਨੈ ਹਾਰ
1: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਲੇ ਤਬ ਕਰਨੈ ਹਾਰ ਕੌਤ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੈ ਦੁਖਨ ਆਰਜਾ ਘਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ
1: ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਛਲੈ
1: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਉਹ ਭੀਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨਾ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ

0: संत के दुखी को ध्यान परमाईया संत का दुखी उजड़ पाईया
1: संत का दुखी अंतर ते थोथा जो सास बिना मृत कीलो था
0: संत के दुखी की जड़ किछ नाहे आपन बीजा पे ही खाहे
1: संत के दुखी को अवर ना रखन हार नानक संत भावे ता ले उबार
0: संत का दुखी ओ बिल लाए जो जल बिहुन मछली तड़फड़ाए
1: संत का दुखी भूखा नहीं राजा जो पावक इधर नहीं त्रापे
0: संत का दुखी छुटाए की ला जो बुआर तिल खेत माहे बहिला
1: संत का दुखी धर्म ते रहत संत का दुखी सद मिथ्या कहत
0: कीर्त नंद का तुर ही पाया नानक जो तिस पावे सोई थे आ
1: संत का दुखी बिग रूप हो जाए संत के दुखी को दरगाह मिला सजाए
0: संत का दुखी सदा सहकाई है संत का दुखी मां ना मरे ना जीवाई है
1: संत के दुखी की पूजे ना आसा संत का दुखी उठ चले निराशा
0: संत के दुख ना तृष्णा कोए जैसा पावे तैसा कोई होए
1: पया कितने मेटे कोए नानक जाने सच्चा सोए
0: सब कर तिसके ओहो करने हार सदा सदा तिसको नमस्कार
1: सब की उस्तत करो दिन रात तिसे त्या वो सास गिरा
0: सब कछ वरते तिसका किया जैसा करे तैसा को थिया
1: अपना खेल अब करने हार दूसर कौन कहे विचार
0: जिसनो कृपा करे तिस अपन नाम दे बड़भागी नानक जन से
1: सुखमनि सुख अमृत पव नाम पग जना कै मन विश्राम अट तेरा श्लोक
0: तजो सियानप सुरजन हो सिमरो हर हर राय एक आस हर मन रखो नानक दुख भरम पौ जाए सत नाम श्री वाहे गुरु अष्टपति
1: मन की टेक विधि सब जान देवन को एक है भगवान
0: जिस कह दिया रह अगाए बहुर न तृष्णा लागे आए
1: मारे राखे एक आप मन कै कुछ नाही हा
0: तिसका कंबूड सुख होए तिसका नाम रख कंठ परोए
1: सिमर सिमर सिमर पव सोए नानक बिघन न लागे कोए
0: उस्तत मन में कर निरंकार कर मन मेरे सत व्यवहार
1: निर्मल रसना अमृत पियो सदा सुहेला कर ले जियो
0: नैनो पे ठाकुर का रंग साध संग बिन सह सब संग
1: चरण चलो मार गोविंद मिटे पाप जपिए हर बिंद
0: हर हर कर्म सर्वन हर कथा हर दरगह नानक उजल मथा
1: वडबागी ते जन जग माहे सदा सदा हर की गुण गाहे
0: राम नाम जो कर है बिचार से धनवंत गनी संसार
1: मन तन मुख बोले हर मुखी सदा सदा जानो ते सुखी
0: एको एक एक पछाने इतुत की हो सूझी जाने
1: नाम संग जिसका मन माने नानक तिन निरंजन जाने
0: गुर प्रसाद अपन आप सूझे तिसकी जानो तृष्णा बुझे
1: सात संग हर हर जस कह तू सर्व रोग त्यो हर जन है तू
0: आंदर कीर्तन केवल बख्यान ग्रस्त में सोई निर्वाण
1: एक ऊपर जिस जन की आशा तिसकी कटिए जम की फासा
0: पार ब्रह्म की जिस मन भूख नानक तिस है ना लागे दुख
1: जिसको हर पर मंचित आवे सो सन सुहेला नहीं डुलावे
0: जिस पर अपना कृपा करे सो सेव कहो किस्ते डर है
1: जैसा सत तैसा दिष्टाया अपने कार्य में आप समाया
0: सोदत सोदत सोदत सीजा गुर प्रसाद तत सा बूझिया
1: जब देखो ता सब किछ मूल नानक सो सुखम सोई स्थूल
0: नह किछ जन्म है नह किछ मर है आपन चलित आप ही कर है
1: आवन जावन दिष्ट अनदिष्ट आज्ञाकारी तारी सब शिष्ट
0: आपे आप सगल मह आप अनक जुगत राज थापो थाप
1: अविनाशी नाही किछ खंड तारन धार रहो ब्रह्मांड
0: अलख अपे पुरख प्रताप आप जपाए ता नानक जाप
1: जिन प्रभ जाता सो सोभावंत सगल संसार उदरे तनमंत
0: के सेवक सगलो धारण प्रभु के सेवक दुख विसारण
1: आपे मेल लय कृपाल गुर का सज पै निहाल
0: उनकी सेवा सोई लागे जिसनो कृपा करह बड़ भागे
1: नाम जपत पावे विश्राम नानक तिन पुरख को उत्तम करमान
0: जो किछ करे सो प्रभु कै रंग सदा सदा बस है हर संग
1: सह सुबह होवे सो होए करने हार पछाणे सोए
0: प्रभु का किया जन मीठ लगाना जैसा सत ऐसा दृष्टाना
1: जिसते उपजे तिस महे सुमाए ओए निधान ओए सुख निदान उन्हों बनाए
0: आपस को आप दीनो मान नानक प्रभु जन एको जान
1: सुख मनी सुख अमृत पव नाम भग जना कै मन विश्राम अठ चौदह श्लोक
0: सर्व कला भरपूर प्रभ बिरथा जानन हार जा कै स्मरण उदरिए नानक तिस बलिहार सत नाम श्री वाहिगुरु अष्टपदी
1: टूटी गानन हार गोपाल सर्व जिया आपे प्रतपाल
0: सगल की चिंता जिस मन माहे तिस ते बिरथा कोई नाहे
1: रे मन मेरे सदा हर जाप अमनासी प्रभा पे आप
0: आपन की आ कछु न होए जी सौ प्राणी लोचै कोए
1: तिस बिन नाही तेरे किछ काम गत नानक जप एक हर नाम
0: रूपवंत होए नाही मोह है प्रभु की जोत सगल घट सो है
1: तनवंता होए क्या को गर्भ है जा सब की तिसका दिया दर्भ है
0: अत सूरा जे को कहावे प्रभु की कला बिना कहतावे
1: जे को होए बह दातार तिस दिन हार जाने गवार
0: जिस गुर प्रसाद टूटे हो रोग नानक सो जन सदा अरोग
1: ज्यो मंदिर को था मैं थमन त्यो गुर का शब्द मने अस्थमन
0: ज्यो पाखान नाव चढ़ता रह प्राणी गुर चरण लागत निस्तार है
1: ज्यो अंत का दीप प्रगास गुर दर्शन देख मन होए बिगास
0: ज्यो महाउद्यान मह मार्ग पावे त्यो ਸਾਧੂ ਸੰਗ ਮਿਲ ਜੋਤ ਪ੍ਰਗਟਾਵੇ
1: ਤਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆ ਤੂਤ ਸਹਿ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰਾ ਸੰਗ ਲਪਟ ਰਿਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸਵ ਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
1: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
0: ਧਨ ਧਨ ਕਹੈ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
1: ਮਿਰਤੋ ਕੋ ਜੀਵਾ ਨਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਉ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾਕੇ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਵਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾਕੇ ਹਿਰਦੈ ਇੱਕ ਹੋਏ
0: ਸੱਚ ਕਰਨੀ ਸੱਚ ਤਾਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਵੀ ਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਅਨੁਰਾਗ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ
0: ਆਨੰਦ ਰੂਪ ਮੰਗਲ ਸਤ ਜਾਕੈ ਸਰਬ ਥੋਕ ਸੁਣੀਐ ਘਰ ਤਾਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਬੀ ਸਰਗਸਤ ਮੈਂ ਬੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਉੱਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕ ਅੰਕਾਰ
0: ਨਾਨਾ ਚਲਿਤ ਕਰੇ ਖਿਨ ਮਾਹੇ ਪੂਰ ਰਹੇ ਉਹ ਪੂਰਨ ਸਭ ਠਾਏ
1: ਨਾਨਾ ਬਿਤ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਅਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਮਾਏ ਸਮਾਣੀ
0: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾਕੇ ਦੇ ਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ ਅਵਰ ਨ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੈ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
0: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਏ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸੋਲਾਂ ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵ सेवक जानै संग प्रभ का सेवक नाम कै रंग
0: सेवक प्रपालन हारा सेवक की राखे निरंकारा
1: सो सेवक जिस दया प्रभ तारै नानक सो सेवक सास सास सुमारै
0: अपने जन का पर्दा ढाकै अपने सेवक की सर पर राखै
1: अपने दास को दे वडाई अपने सेवक को नाम जपाई
0: अपने सेवक की आपत राखै ताकि गत मित कोई न लाखै
1: प्रभ कै सेवक को न पहुंचै प्रभ कै सेवक ऊचते ऊचै
0: जो प्रभ अपनी सेवा लाया नानक सो सेवक दह दिस प्रगटाया
1: नीकी कीरी मैं कर राखै पसम करे लश्कर कोट लाखै
0: जिसका सास न काटते आप ता को राखत दे कर हाथ
1: मानस जतन करत बो पात तिसके करत बिरथे जात
0: मारे न राखै अबर न कोए सर्व जिया का राखा सोए
1: काहे सोच करे रे पानी जप नानक प्रभ अलख बिडाणी
0: बारंबार बार प्रभ जपिया पी अमृत एहो मन तंत्र पिया
1: नाम रतंजन गुरमुख पाया तिसके च अबर नहीं दिसताया
0: नाम धन नामो रूप रंग नामो सुखर नाम कसंग
1: नाम रस जो जंत ने मन तना मैं नाम समान
0: उठत बैठ सोबत नाम कहो नानक जन कै सदकाम
1: लो जाचे वादन रात प्रभ अपने जन की नींदात
0: करह भगत आत्म कै चाय प्रभ अपने स्यों रह है समाये
1: जो होवा होवत सो जानै प्रभ ने का हुकुम पछानै
0: तिसकी महिमा कौन बखानो तिसका गुण कह एक न जानो
1: आठ पैर पर बसे हजूर है कहो नानक से ही जन पूरे
0: मन मेरे तिन की ओट लेहे मन तन अपना तिन जन देहे
1: जिन जन अपना प्रभु पछाता सो जन सर्व थोक का दाता
0: तिसकी शरण सर्व सुख पावे तिसके दरसा पाप मिटावे
1: अवर सियान सगली छाड़ तिस जन की तू सेवा लाग
0: आवन जान न होवी तेरा नानक तिस जन के पूज हो सद पैरा
1: सुखमनी सुख अमृत प्रभ नाम भगत जना कै मन विश्राम अठ सतारा श्लोक
0: सत पुरख जिन जानिया सतगुर तिसका नाओ तिसकै संग सिख उदरै नानक हर गुण गाओ सत नाम श्री वाहिगुरु अष्टपति
1: सतगुर सिखी करै प्रतपाल सेवक को गुरु सदा दयाल
0: सिख की गुर दुरमत मल हिरै गुर बचनी हर नाम उचरै
1: सतगुर सिख कै बंधन काटै गुर का सिख बिकार ते हटै
0: सतगुर सिख को नाम धन दे गुर का सिख वडभागी हे
1: सतगुर सिख का हलत पलत सवारै नानक सतगुर सिख को जी नाल सुमारै
0: गुर कै ग्रह सेवक जो रहै गुर की आज्ञा मन में सहै
1: आपस को कर कछ न जनावै हर हर नाम हृदय सत्यावै
0: मन बेचै सतगुर कै पास ते सेवक के कार्ज रास
1: सेवा करत होए नेकामी तिसको होत प्राप्त स्वामी
0: अपनी कृपा जिसे आप करे नानक सो सेवक गुर की मत ले
1: बीस विश्वे गुर का मन मानै सो सेवक परमेश्वर की गत जानै
0: सो सतगुर जिस हृदय हर नाओ अनक बार गुर को बल जाओ
1: सर्वन दान जी का दाता आठ पैर पार ब्रह्म रंग दाता
0: ब्रह्म जन जन मैं पार ब्रह्म एक कहे आप नहीं कछ परम
1: सहस यान पलया न जाइए नानक ऐसा गुरु भागी पाइए
0: सफल दर्शन पेखत पुनीत परसत चरण गत निर्मल रीत
1: संग्राम गुण रवै पार ब्रह्म की दरगह गवै
0: सुनकर बचन करन आगाने मन संतोखा तंपतिया ने
1: पूरा गुरु आख्यो जाका मंत्र अमृत दिष्ट पेखै होए संत
0: गुण बेअंत कीमत नहीं पाए नानक जिस भावै तिस लय मिलाए
1: जे बाए कुस्तत अनेक सतपुरख पूरन बबे
0: काहु बोल न पहुंचत प्राणी अगम गोचर प्रभ निर्वाणी
1: निराहार निर्वैर सुखदाई ताकि कीमत किने न पाई
0: अनक भक्त बंदन नित कर है चरण कमल हृदय स्मर है
1: सद बलिहारी सतगुरु अपने नानक जिस प्रसाद ऐसा प्रभ जपने
0: एहो हर रस पावै जन कोए अमृत पीवै अमर सो होए
1: पुरका नाही कदे विनाश जाके मन पटे गुणतास
0: आठ पहर हर का नाम ले सच उपदेश सेवक कौ दे
1: मोह माया कै संग न लेप मन मै राखै हर हर एक
0: अंधकार दीपक परगासे नानक पर मोह दुख तहते नासे
1: तब्त माहे ठांड वरताई आनंद पया दुख नाठे पाई
0: जन मरण के मिटे अंदेसे साधु के पूर्ण उपदेशे
1: पाउ चुका निर्भय होए बसे सगल ब्याद मन ते खै नसे
0: जिसका सातन कृपा धारी साध संग जप नाम मुरारी
1: हित पाई चुके भउ गवन सुन नानक हर हर जस सवन
0: निर्गुण अपसर गुण पी ओही कला धार जिन सगली मोही
1: अपने चित प्रभा बनाए अपनी कीमत आपे पाए
0: हर बिन दूजा नाही कोए सर्व निरंतर एको सोए
1: ओत पोत रव्या रूप रंग पै प्रगा साध कै संग
0: रच रचना अपनी कल धारी अनक बार नानक बलिहारी
1: सुख मनी सुख अमृत प्रभ नाम भगत जना कै मन विश्राम अठ अठारा श्लोक
0: साथ न चालै बिन भजन बिखिया सगली छार हर हर नाम कमाव ना नानक हो तन सार सत नाम श्री वाहिगुरु अष्टपति
1: संजना मिल करो विचार एक सिमर नाम आधार
0: अवरो पासा मीत बिसार हो चरण कमल रिद मैं उरतार हो
1: परम कारण सो प्रभ समरथ दृढ़ कर गहो नाम हर रथ
0: एहो तन संचो हो वो भगवंत संत जना का निर्मल मंत
1: एक आसरा को मन माहे सर्व रोग नानक मिट जाहे
0: जिस तन को चार कुंट उठता वै सो तन हर सेवा ते पाव है
1: जिस को नित बाछै मीत सो सुख साधु संग परीत
0: जे शोभा को करह भली करनी सा शोभा भज हर की शरणी
1: अनको पावी रोग न जाए रोग मिटे हर अवख दलाए
0: सर्व निदान मह हर नाम निदान जप नानक दरगह परवान
1: मन प्रबोधो हर के नाए दस्तावत आवे ਭੈ ਠਾਏ
0: ਤਾਕੋ ਬਿਗਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
1: ਕਲ ਤਾਤੀ ਠੰਡਾ ਹਰਨਾਓ ਸਿਮਰ ਸਿਮਰ ਸਦਾ ਸੁਖ ਪਾਓ
0: ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ
1: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
0: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
1: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
0: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
1: ਅਨਕ ਪਾਵਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
1: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
0: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
1: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
0: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
1: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
0: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
1: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
0: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
1: ਗੁਣ ਗਾਵਤ ਤ੍ਰੀ ਉਤਰ ਸਮੈਲ ਬਿਨਸ ਜਾਏ ਹੋ ਮੈਂ ਵਿਖ ਫੈਲ
0: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
1: ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਜਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾ ਸੁਖ ਦਰ ਗੈ ਜੈਕਾਰ
1: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
0: ਏਕੋ ਜਾਪੇ ਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ ਪੂਰਨ ਪੂਰ ਹੈ ਉਹ ਪ੍ਰਭ ਆਪ
1: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
0: ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅਠ ਉੱਨੀ ਸਲੋਕ
0: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
0: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
0: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
1: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
1: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
0: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
1: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
0: ਵਡਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
0: ਪਿਛ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
1: ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
0: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ
1: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
0: ਗੁਰਪੂਰ ਐ ਤਾਂ ਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਹੋ ਕਾਮ ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
1: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ
0: ਸਰਬ ਕਲਿਆਣ ਸੂਖ ਨਿਧ ਨਾਮ ਬੂਟ ਜਾਤ ਪਾਏ ਬਿਸਰਾਮ
1: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
0: ਉਪਜੀ ਪ੍ਰੀਤ ਪ੍ਰੇਮ ਰਸਚਾਓ ਮਨ ਤਨ ਅੰਤਰ ਇਹੀ ਸੁਆਓ
1: ਨੇਤਰੋ ਪੇਕ ਦਰਸੁਖ ਹੋਏ ਮਨ ਵਿਕਸੈ ਸਾਧ ਚਰਨ ਤੋ
0: ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ
1: ਏਕ ਬਸਤੀ ਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ
0: ਤਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
1: ਰੱਬ ਬਖਸ਼ਣ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
0: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ
1: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
0: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀ
1: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਿਮ ਖਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
0: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
1: ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ
0: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠਵੀਂ ਸਲੋਕ
0: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਬ ਅਕਾਰ ਕੁਛ ਨਾ ਦਿਸਟੇ ਤਾ ਪਾਪ ਪੁਣ ਤਬ ਕਹਿਤੇ ਹੋਤਾ
0: ਜਬ ਧਾਰੀ ਆਪਨ ਸੁਨ ਸਮਾਧ ਤਾ ਬੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸਕਾ ਬਰਨ ਚਹਿਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
0: ਜਬ ਆਪਨ ਆਪ ਆਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ
1: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
0: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਦ ਮੁਕਤ ਕਹੋ ਕਿਸ ਕੋ ਗਾਨੀ
1: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰ ਕੋ ਕੌਣ ਅਵਤਾਰ
0: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕ भक्त कहो कित ठाए।
1: जब आपे आप अपनी जोत धरे तब कौन निडर कवन कत डरे।
0: आपन चले तब करने हार नानक ठाकुर अगम पार।
1: अबनासी सुखी अपने आसन तय जन्म मरण को कहा बिनासन।
0: जब पूर्ण करता प्रभ सोए तब जम की त्रास कहो किस होए।
1: जब अवगत अगोचर प्रभ एका तब चित्रगुप्त किस पूछत लेखा।
0: जब नाथ नरंजन अगोचर गादे तम कौन छुटे कौन बंधन बादे।
1: आपन आप ही अचर जा नानक आपन रूप आप ही उपर जा।
0: जह निर्मल पुरख पुरख पत होता तह बिन मैल कहो क्या तूता।
1: जह निरंजन निरंकार निर्वाण तह कौन को मान कौन अभिमान।
0: जह स्वरूप केवल जगदीश तह छल छिद्र लागत कहो कीस।
1: जह जो स्वरूपी जोत संग समावै तह किसे भू कौन तृप्तावै।
0: कर्ण करावन करने हार नानक करते का नाहि सुमार।
1: जह अपनी सुवा आपन संग बनाई तब कौन माए बा मित्र सुत भाई।
0: जह सर्व कला आपह परवीन तह वेदक तेव कहां कोचीन।
1: जब अपने आप उतारे तो सगन अपसगन कहां बिचारे।
0: जह आपन ऊंच आपन आप नीरा तह कौन ठाकुर कौन कही है चीरा।
1: बिस्मन बिस्म रहे बिस्माद नानक अपनी गजानो आप।
0: जह अछल अछेद अभेद समाया ऊहा किसह व्याप तमाया।
1: आपस को आपे आदेश तिहु गुण का नाही प्रवेश।
0: जह एक है एक एक भगवंता तह कौन अचिंत किस लागे चिंता।
1: जह अपन आप पतियारा तह कौन कथै कौन सुन न हारा।
0: बहु बेअंत ऊंच ते ऊंचा नानक आपस को आप है पहुंचा।
1: जह आप रचियो पर पंच आकार तिहु गुण में कीनो विस्तार।
0: आप पुन तह पई कहावत को नरक को स्वर्ग वंशावत।
1: जाल जाल माया जंजाल हो मैं मोह परम पैपार।
0: दुख सुख मान अपमान अनक प्रकार कियो बखियान।
1: अपन खेल आप कर देखे खेल संकोचे तो नानक एक है।
0: जह अवगत भक्त है आप जह पसरे पासार संत प्रताप।
1: दुहु पाक का आपे धनी उनकी शोभा उन्हु बनी।
0: आप है कौत करे आनंद चोज आप है रस भोगन निर्जोग।
1: जिस भावे तुसि अपन नाय लावे जिस भावे तुस खेल खिलावे।
0: बेशुमार अथा अगंत अतोले ज्यो बुलावो त्यों नानक दास बोले।
1: सुख मनी सुख अमृत पब नाम भगत जना कै मन विश्राम। 8:21 श्लोक।
0: जी जंत के ठाकुरा आपे वर्तन हार नानक एको पसरिया दूजा कह दृष्टार। सत नाम श्री वाहिगुरु अष्टपदी
1: आप कथै आप सुनने हार आपे एक आप विस्तार।
0: जंत सभावे ता सृष्टो पाए अपने भाणे लए समाए।
1: तुम ते पिन्ने किछ होए आपन सूत सब जगत परोए।
0: जाको प्रभ जियो आप बुझाए सच नाम सोई जन पाए।
1: सो समदर्शी तत् का बेता नानक सगल सिष्ट का जेता।
0: जी जंत्र सब ताकै हाथ दीन दयाल अनाथ को नाथ।
1: जिस राखै तिस कोए न मारे सो मुआ जिस मनो बिसारे।
0: तिस्ता जबर कहां को जाए सब सरे एक निरंजन राय।
1: जी की जुग जाकै सभात अंतर बाहर जानो साथ।
0: गुण निदान बे अंत पार नानक दास दा बलिहार।
1: पूरन पूर रह दयाल सब ऊपर होवत कृपाल।
0: अपने करतब जाने आप अंतर जामी रहो ब्याप।
1: प्रत पाले जी अनुभव पात जो जो रचियो सुत सहत यार।
0: जिस भावे तिस लय मिलाए भक्त करे हर के गुण गाए।
1: मन अंतर विश्वास कर मानिया करन हार नानक एक जानिया।
0: जान लागा हर एक नाए तिसकी आसन बिरथी जाए।
1: सेवो को सेवा बने आए हुक्म बूझ परम पद पाए।
0: इसते ऊपर नहीं विचार जाकै मन बसिया निरंकार।
1: बंधन तोर पै निर्वैर अंदिन पूजै गुर के पैर।
0: यह लोक सुखिए पर लोक सुहेले नानक हर प्रभ आपह मेले।
1: साध संग मिल करो आनंद गुण गावो परमानंद।
0: राम नाम तत् करो विचार दुर्लभ देह का करो उदार।
1: अमृत वचन हर की गुण गावो प्रांत नुनकाए सुआओ।
0: आठ पहर प्रापी खुह नीरा मिटै अज्ञान बिन सहंदीरा।
1: सुन उपदेश हृदय बसावो मन इच्छा नानक फल पावो।
0: हलत पलत दोय लिहो सवार राम नाम अंतर उरतार।
1: पूरे गुर की पूरी दिखिया जिस मन बसै ते साच परीखिया।
0: मनता नाम जपो लिव लाए दुख दर्द मन ते पौ जाए।
1: सच व्यापार करो व्यापारी दरगह निभै खेप तुम्हारी।
0: टीका टीक रखो मन माही नानक बहर न आवे जाहे।
1: इसते दूर कहा को जाए उबरे रखन हार ते आए।
0: निरभउ जपै सगल भउ मिटै प्रभु कृपा ते प्राणी छुटै।
1: जिस प्रभ रखै तिस नाही दुख नाम जपत मन होवत सुख।
0: चिंता जाए मिटै अहंकार तिस जन को कोई न पहुंचन हार।
1: सिर उपर ठाडा गुरसूरा नानक ताकै कारज पूरा।
0: मत पूरी अमृत जाकी दृष्ट दर्शन पेखत उदरत सृष्ट।
1: चरण कमल जाके अनूप सफल दर्शन सुंदर हर रूप।
0: धन सेवा सेवक परवान अंतर जामी पुरख प्रधान।
1: जिस मन बसे सोत निहाल ताकै निकट न आवत काल।
0: अमर भय अमरा पद पाया साध संग नानक हर त्याया।
1: सुख मनी सुख अमृत पब नाम भल जना कै मन विश्राम। 8:22 श्लोक।
0: ज्ञान अंजन गुरदिया अज्ञान अंधेर विनाश। हर कृपा ते संत भेटिया नानक मन परगास। सत नाम श्री वाहिगुरु अष्टपदी।
1: संत संग अंतर प्रभ डीठा नाम प्रभु का लागा मीठा।
0: सगल समिग्री एक स्कट माहे अनक रंग नाना दृष्टा हे।
1: नौनद अमृत प्रभ का नाम देही में इसका विश्राम।
0: सुन समाध अनहत नाद कह न जाई अचर ਕਾਰਜ ਬਿਸਮਾਦ
1: ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸਨ ਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹੇ ਆ ਭਗਵੰਤ
1: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
0: ਜਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੂਲ ਨਾ ਕਬਹੂ ਡੋਲੈ
1: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾਕੀ ਜੋ ਧਾਰ ਰਹੇ ਹੋ ਸਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
1: ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
1: ਅਨਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
0: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
0: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
0: ਤਾਂ ਕੀ ਗਤ ਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ
0: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
1: ਜਾ ਨਾਮਨ ਕਹੇ ਸੁਆਉ ਜਨ ਕਹਿ ਸੰਚਿਤ ਆਵੈ ਨਾ
0: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
0: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
0: ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
1: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰਹੋ
1: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
0: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
0: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰਿਆ ਤਿਨ ਕਹਿ ਸਾਥੇ
0: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ
0: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵ ਕੀ ਸੇਵ
1: ਹਾਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਿਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ
1: ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
0: ਖੇਮ ਸ਼ਾਂਤਰਿਦ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮੱਧ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
0: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
1: ਸਗਲ ਮਤਾਂ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ
1: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
0: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਾਚੀਤ
1: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
0: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
0: ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ ਅੱਠ ਚੌਵੀ

0: ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

अंत ना वेखण सुन ना अंत अंत ना जापै क्या मनमंत्र।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: Sunshine Bright Radio, हाँ जी 1674 AM ते थोड़ा स्वागत है। समा हो चुका लाफ्टर थेरेपी दा, मतलब कि बच्चियां दे चुटकलियां, बोली, बुझारतां, सब कुछ सुनन दा। ते ए सब कुछ चीजां सुनन वास्ते मेरे नाल आज बहुत स्पेशल गेस्ट ने, बहुत ज्यादा मन्ने पर मन्ने लाफ्टर स्पेशलिस्ट ने, बहुत बढ़िया
1: हजे
0: भी लानता पै रही है पर थाल चलो आप इस तरह करते हैं औजला साहब, आप फिर शुरुआत करिए आज दे सफर दी।
1: हाँ जी बिल्कुल,
0: डन हो गया,
1: करनी पैनी।
0: चलो डन हो गया जी। तो साढ़े आज दा पहला कॉलर ना पता कौन है? आज दा अपना पहला कॉलर होएगा जी तेग। तो उस तो बाद मन्नत फतेह
1: रहे हो तेग।
0: हेलो
1: हेलो,
2: सत श्री अंकल जी।
1: मैनू पता अज ते ने जान के क्या सानू अंकल।
0: अच्छा हाँ, मसला ही नहीं हल हो रहा है।
1: पक्का पता मैनू इन्हें जान के ए ना हनु टीज करदा तानू पता।
0: माड़ी गल है, टीज करदा सानू। हां
2: जी मेरे कोल टीज
0: पै गए। वाह वाह वाह वाह, क्या बात है, वेरी गुड।
1: बच्चे मन के सच्चे हैं, मैं थोड़ा
0: सही कह ला, टीथ है गए, वेरी गुड।
1: नहीं सही, टीथ
2: पर कई है जे उगदे ने निकले, मेरे टीथ कई निकले हुए सी ते हो नवे उगदे ने। चूहा ला गया सी,
0: चूहा ला गया यार। चूहे आंदा कुछ करना है पैना,
1: तू ही रख लियो, मैं ला जूंगा ਤੁਹਾਡੇ ਕੋ। ਤੁਹਾਡੇ ਕੋ ਹੈਗੀ ਆ ਮਨੀ ਬੈਂਕ ਹੈਗਾ ਤੁਹਾਡੇ ਕੋ? ਉਹ ਰੱਖਿਆ ਸੀ, ਕਿੰਨੇ ਪੈਸੇ ਹੋਗੇ ਤੁਹਾਡੇ ਕੋ? ਤੇ
2: कुछ नहीं बन दा, ओनू लगदा सेंस दा सारा कुछ बन जूगा।
0: मैं भी छोटे होंदे इदा करदा, मैं भी ठिप्पे कठे करी जाने कि नहीं यार नोट च नहीं
1: होगा, हार्ड होंदी ना फड़न च। ਤੇ ਨੈਕਸਟ ਵਾਰੀ ਜਦੋਂ ਤੁਹਾਡਾ ਹੁਣ ਦੰਦ ਟੁੱਟੂਗਾ ਨਾ ਤੇ ਤੁਸੀਂ ਇੱਕ ਸਾਂਭ ਕੇ ਰੱਖ ਲਿਓ, ਮੈਂ ਤੁਹਾਡਾ $100 ਦੇ ਕੇ ਲੈ ਜਾਊਂਗਾ। ਠੀਕ
2: ਹੈ,
1: ਤੁਹਾਨੂੰ ਐਕਸਟਰਾ $100।
0: ਹੁਣ ਜਦੋਂ ਅਗਲਾ ਜਾਣ ਲੱਗੂਗਾ ਨਾ ਦੰਦ, ਤੁਸੀਂ ਨਾ ਰਾਤ ਸੌਣ ਤੋਂ ਪਹਿਲਾਂ,
1: ਤੁਸੀਂ ਮੈਨੂੰ 2 ਦਿਨ ਪਹਿਲਾਂ ਦੱਸਣਾ ਵਾ ਵੀ ਟੁੱਟਣ ਵਾਲਾ ਵਾ। ਇਹ ਨੀ ਹੋ ਗਿਆ ਕਿ ਜਦੋਂ ਟੁੱਟ ਗਿਆ ਉਦੋਂ ਫੋਨ ਕਰੋ ਵੀ ਟੁੱਟ ਗਿਆ ਹੁਣ।
0: ਸਗੋਂ ਮੈਂ ਤੁਹਾਨੂੰ ਦੱਸਣਾ ਹੁਣ ਅਪਡੇਟ ਹੋ ਗਿਆ, ਹੁਣ ਜਦੋਂ ਪਤਾ ਨਾ ਵੋਬਲੀ ਹੋ ਗਿਆ, ਤੁਸੀਂ ਨਾ ਸਰ ਰੋਜ਼ ਉੱਚੀ ਉੱਚੀ ਨਾ ਕਿਆ ਕਰਨਾ ਆਪਣੇ ਨਾ ਲਿਵਿੰਗ ਰੂਮ ਚ ਘਰ ਦੇ ਕਿ ਟੁੱਥ ਫੇਰੀ। ਹੁਣ ਨਾ ਨਿਊ ਟੀਥ ਦਾ ਰੇਟ $50 ਹੋ ਗਿਆ ਪਰ ਟੁੱਥ, ਹਨਾ। ਫਿਰ ਜਦੋਂ ਅਗਲਾ ਜਾਣ ਲੋ ਕਿਹਾ ਨਾ $100 ਹੋ ਗਿਆ, ਫਿਰ ਦੇਖਿਓ ਤੁਸੀਂ ਕਿਸ ਤਰ੍ਹਾਂ ਮਾਇਆ ਇਕੱਠੀ ਕਰੋਗੇ। ਸਹੀ ਹੋ ਗਿਆ,
1: ਬਲਕਿ 200 ਹੋ ਜਾਣੇ।
0: ਹਾਂ ਫਿਰ ਤਾਂ ਵੱਧ ਹੋਏ ਨਾ। ਕੀ ਸੁਣਾਓਗੇ ਸਾਨੂੰ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਬਜਾਰਤ।
0: ਲਿਆਓ ਜੀ ਲਿਆਓ,
1: ਪਾਓ ਬਜਾਰਤ।
2: ਇੱਕ ਟੋਟਰੂ ਦੇ 2 ਬੱਚੇ, ਨਾ ਉਹ ਖਾਂਦੇ ਨਾ ਉਹ ਪੀਂਦੇ, ਬਸ ਦੇਖ ਦੇਖ ਜਿੰਦੇ।
1: ਤੁਸੀਂ
0: ਸਮਝਾਇਆ ਕਰੋ, ਖਾਇਆ ਪੀਆ ਕਰੋ, ਏਦਾਂ ਗਰੋ ਨੀ ਹੋਣਗੇ। ਗਰੋ ਕਰਦੇ ਨੀ ਚੈਰੀ।
1: ਅੱਛਾ
0: ਨੀ ਇਹ ਵੇਖਦੇ ਆ।
1: ਅੱਛਾ
2: ਚੈਰੀ ਸਪਾਰ ਖਾ ਸਕਦੇ ਨੇ, ਚੈਰੀ ਜਿਹੜੇ ਟ੍ਰੀ ਹੁੰਦੇ ਨੇ ਉਹ ਆਪ ਫੂਡ ਬਣਾਉਂਦੇ ਆ ਤੇ ਉਹ ਪਾਣੀ ਪੀਂਦੇ ਨੇ, ਜੇ ਆਪਾਂ ਪਾਣੀ ਬੋਲਦੇ
1: ਆ ਪਾਣੀ ਵੀ ਨਹੀਂ ਪੀਂਦੇ।
0: ਮੈਂ ਸਮਝ ਗਿਆ, ਪਰ ਤੇਗ ਸੁਣੋ, ਜੇ ਮੈਨੂੰ ਜਵਾਬ ਮੈਂ ਤੁਹਾਨੂੰ ਸਹੀ ਦੇ ਦਿੱਤਾ, ਫਿਰ ਤੁਸੀਂ ਜਿਹੜਾ ਤੁਹਾਡਾ ਨੈਕਸਟ ਅਮਾਊਂਟ ਆਣੀ ਹੈ ਨਾ ਹੁਣ ਟੁੱਥ ਫੇਰੀ ਵਾਲੀ, ਉਹ ਤੁਸੀਂ ਮੇਰੇ ਤੇ ਵੀਰੇ ਨਾਲ ਹਾਫ ਹਾਫ ਕਰੋਗੇ? ਫਿਰ ਜਵਾਬ ਅੱਖਾਂ।
1: ਦੱਸਾਂ ਮੈਂ ਕਿੱਥੋਂ ਵੀ
0: ਕੰਪਿਊਟਰ ਜੀ ਨੇ ਹਮਾਰੀ ਹੈਲਪ ਕੀ ਹੈ, ਥੈਂਕ ਯੂ ਕੰਪਿਊਟਰ ਜੀ, ਥੈਂਕ ਯੂ ਸੋ ਮਚ, ਪਰ ਵੈਰੀ ਨਾਈਸ ਤੇਗ,
1: ਵੈਰੀ ਗੁੱਡ,
0: ਵੈਰੀ ਗੁੱਡ। ਅੰਬਰ ਨਾਲ ਗੱਲ ਕਰਾਉਂਗੇ?
1: ਸਾਡੇ ਲਈ ਤੇ ਕੋਈ ਵੀ ਪਦੋ ਹਾਰਡ ਹੀ ਆ।
2: ਅੰਬਰ ਸਿੱਤੀ ਪਈ ਆ।
0: ਓਕੇ, ਓ ਮਾਈ ਕਾਈਂਡ ਆਫ ਗਰਲ ਹੈ।
1: ਉਹਨੂੰ ਦੱਸੋ ਕਿ ਬਾਹਰ ਸਨ ਆ ਗਿਆ ਵਾ, ਤੇ ਬ੍ਰਾਈਟ ਵੀ ਬੜਾ ਵਾ ਅੱਜ।
0: ਹਾਂ, ਅੱਜ ਤਾਂ ਸਨ ਬ੍ਰਾਈਟ ਹੈ ਹਨਾ। ਚਲੋ ਥੈਂਕ ਯੂ।
1: ਓਕੇ ਬਾਏ, ਟੇਕ ਕੇਅਰ, ਹੈਵ ਅ ਗੁੱਡ ਡੇ। ਗੱਲਾਂ ਚੋ ਗੱਲ ਹੀ ਨਿਕਲਦੀ ਫੇਰ ਹੀ ਹੱਲ ਹੁੰਦਾ।
0: ਅਗਲਾ ਕਾਲਰ ਜੀ ਮੰਨਤ ਫਤਿਹ, ਤੇ ਉਸ ਤੋਂ ਬਾਅਦ ਅਸੀਸ, ਤੁਸੀਂ ਰੈਡੀ ਰਹੋ।
1: ਫਤਿਹ ਆ ਗਿਆ ਵਾ,
0: ਫਤਿਹ ਸਿੰਘ
1: ਪਿਛਲੀ ਵਾਰੀ ਆਪਾਂ ਇਹਨਾਂ ਨੂੰ ਕਿਹਾ ਸੀ ਨਾ ਵੀ ਨਾ ਦੁਬਾਰਾ ਕਹੋ ਸਨ, ਇਹ ਜਾਣ ਕੇ ਸਾਰੇ ਤਾਂ ਕਰਕੇ ਕਹਿਣ ਡੇ ਆ ਵੀ ਅਸੀਂ ਅੰਕਲ ਹੀ ਕਹਿਣਾ ਵਾ।
0: ਮਾੜੀ ਗੱਲ,
1: ਮੰਨ ਲਓ ਫਿਰ ਹੁਣ ਕੀ ਜਾਂਦਾ।
0: ਚਲ ਠੀਕ
2: ਹੈ।
1: ਅੱਛਾ ਵੀਰੇ ਕਿਹਾ ਸੀ,
0: ਵੀਰੇ
1: ਅੰਕਲ ਸੁਣਦੀਆਂ
0: ਸਾਨੂੰ ਇੰਨੀ ਆਦਤ ਪੈ ਗਈ ਆ, ਅਸੀਂ ਵੀ ਟਰਸਟਿੰਗ ਲੋਕ ਨਹੀਂ ਰਹੇ ਹੁਣ। ਪ੍ਰੋਬਲਮ ਇਹ ਹੈ, ਅਸੀਂ ਕਹਿੰਦੇ ਪੈਂਦੇ ਸੱਟੇ ਪਹਿਲੇ ਬੰਦੇ ਨੂੰ ਸੁਣਾ ਦਈਏ ਕਿ ਤੂੰ ਬੋਲਿਆ ਗਲਤ ਹੈ,
1: ਕਿਉਂਕਿ ਸਾਨੂੰ ਪਤਾ ਨਹੀਂ ਤੇ ਉਹਨੇ ਸਾਨੂੰ ਸੁਣਾ ਦੇਣੀ। ਓਕੇ ਮੰਨਤ,
0: ਹੋਰ ਮੰਨਤ ਤਿਆਰੀ ਹੋ ਗਈ ਸਕੂਲ ਦੀ?
1: ਹੈ ਤਾਂ ਵਾਧੂ ਟਾਈਮ ਪਿਆ।
2: ਹਾਂਜੀ, ਇਸ ਤਾਂ ਗੁਰਦੁਆਰਾ ਸਾਹਿਬ ਜੀ ਤਾਂ ਪਹੁੰਚ ਵੀ ਗਏ।
1: ਓਏ ਹੋਏ, ਵਾਹਿਗੁਰੂ ਵਾਹਿਗੁਰੂ, ਵੈਰੀ ਗੁੱਡ ਵੈਰੀ ਗੁੱਡ
0: ਵੈਰੀ ਗੁੱਡ
1: ਗੁੱਡ ਯਾਰ, ਗੁੱਡ ਬੱਚੇ ਆ,
0: ਵੈਰੀ ਗੁੱਡ। ਸਵੇਰੇ ਸਵੇਰੇ ਗਰਮ ਗਰਮ ਕੜਾਹ ਪ੍ਰਸ਼ਾਦ ਵੀ ਲਉਂਗੇ। ਹੈ
1: ਹਾਂ, ਗੁੱਡ
0: ਹੈ,
1: ਨਾਈਸ ਹੈ। ਰੋਜ਼ ਜਾਂਦੇ ਹੋ ਮੰਨਤ ਸਕੂਲ ਤੋਂ ਪਹਿਲਾਂ?
2: ਹਾਂਜੀ।
0: ਓਏ ਵਾਹ,
1: ਗੁੱਡ
0: ਆ ਹੋਈ ਨਾ ਕਰ, ਵੈਰੀ ਗੁੱਡ। ਫੇ ਕੀ ਸੁਣਾਉਂਗੇ ਸਾਨੂੰ? ਸੁਚੱਜੇ ਸੁਚੱਜੇ
2: ਨਾਲੇ ਸਾਨੂੰ ਗਰਮ ਗਰਮ ਦੇਗ ਵੀ ਮਿਲਦੀ ਆ।
0: ਹਾਏ,
1: ਉਹੀ ਮੈਨੂੰ ਲੱਗਦਾ,
0: ਮੈਨੂੰ ਲੱਗਦਾ ਮੇਨ ਪੁਆਇੰਟ ਹੀ ਇਹ ਹੈ। ਹੈ ਇਦਾਂ ਹੀ ਆ। ਚਲੋ ਵਧੀਆ, ਵੈਰੀ ਗੁੱਡ।
2: ਉਦੋਂ ਬਾਅਦ ਉਹਦੀ ਚੀਜ਼ ਇਹ ਆ ਕਿ ਮੇਰੀ 100% ਅਟੈਂਡੈਂਸ ਹੈ, ਤਾਂ ਮਤਲਬ ਕਿ ਸਾਰਾ ਸਾਲ ਹੀ ਅਸੀਂ ਗੁਰਦੁਆਰਾ ਸਾਹਿਬ ਬਿਨਾਂ ਨਾ ਗਏ ਜਾਂਦੇ।
0: ਓਏ, ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਹੁਣ ਹੁਣ 100% ਸਤੰਬਰ ਤੱਕ, ਮਤਲਬ ਕਿੰਨਾ ਕੁ ਟਾਈਮ ਰਹਿ ਗਿਆ ਹੋਰ 100% ਕਾਇਮ ਕਰਕੇ ਰੱਖਣ ਲਈ? 3 ਮਹੀਨੇ ਹਨਾ, ਦਸੰਬਰ 'ਚ ਖਤਮ ਹੋ ਜਾਣਾ।
1: ਹਾਂਜੀ, ਫਿਰ ਬਾਬਾ ਜੀ ਨੂੰ ਗਿਫਟ ਦੇਣਗੇ ਨਾ ਇੱਕ।
0: ਕਿਆ ਬਾਤ ਹੈ, ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਤੇ ਕੀ ਸੁਣਾਓਗੇ ਸਾਨੂੰ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ। ਇੱਕ ਵਾਰੀ ਇੱਕ ਬਾਪੂ ਜੀ ਬੱਸ ਦੇ ਵਿੱਚ ਬਹਿੰਦੇ ਆ, ਤੇ ਉਹਨਾਂ ਦੇ ਨਾਲ ਆ ਕੇ ਬੇਬੇ ਜੀ ਬਹਿ ਜਾਂਦੇ ਆ, ਤੇ ਫਿਰ ਬੇਬੇ ਜੀ ਕਹਿੰਦੇ, ਅੰਕਲ ਜੀ ਤੁਸੀਂ ਕਿੱਥੇ ਜਾ ਰਹੇ ਹੋ? ਤੇ ਬਾਪੂ ਜੀ ਚੁੱਪ ਰਹਿੰਦੇ ਆ, ਤੇ ਫਿਰ ਬੇਬੇ ਜੀ ਦੁਆਰ ਤੋਂ ਕਹਿੰਦੇ, ਅੰਕਲ ਜੀ ਤੁਸੀਂ ਕਿੱਥੇ ਚੱਲੇ ਹੋ? ਤੇ ਅੰਕਲ ਜੀ ਬਾਪੂ ਜੀ ਨੂੰ ਚਿੜ ਚੜ ਜਾਂਦੀ ਆ, ਤੇ ਫਿਰ ਉਹ ਗੁੱਸੇ ਚ ਕਹਿੰਦੇ, ਧੀਏ ਤੇਰੀ ਤੂੰ ਜਵਾਨ ਕਿੰਨੀ ਹੋ ਗਈ ਆ, ਮੈਂ ਤੇਰੇ ਵਾਸਤੇ ਮੁੰਡਾ ਲੱਭਣ ਚੱਲਿਆ ਵਾ। ਸਵਾਰੀਆਂ
0: ਅੰਕਲ ਬਹੁਤ ਹੀ ਅੱਕੇ ਪਏ ਅੰਕਲ ਅੰਕਲ ਨਾਲ ਦੇਖ ਲੋ, ਲੱਗਦਾ ਲਾਈਫ ਚ ਬਹੁਤ ਟ੍ਰੈਜਡੀਆਂ ਚੱਲ ਰਹੀਆਂ। ਥੈਂਕ ਯੂ ਮੰਨਤ, ਥੈਂਕ ਯੂ ਸੋ ਮਚ,
2: ਥੈਂਕ ਯੂ। ਫਤਿਹ ਨਾਲ ਵੀ ਗੱਲ
0: ਕਰੋ, ਫਤਿਹ ਸਿੰਘ ਨਾਲ ਗੱਲ।
2: ਸਾਸ਼ੀਕਾਲ ਦੋਨੋਂ ਵੀਰੇ ਜੀ।
0: ਸਾਸ਼ੀਕਾਲ ਫਤਿਹ ਸਿੰਘ, ਕਿਵੇਂ ਹੋ?
2: ਮੈਂ ਵਧੀਆ, ਤੇ ਕਿਵੇਂ ਹੋ?
0: ਬੈਸਟ ਯਾਰ, ਓਕੇ ਰਿਪੋਰਟ। ਮੈਂ ਤੁਹਾਡੀ ਪੇਂਟਿੰਗ ਵੇਖੀ, ਬੜੀ ਘੈਂਟ ਪੇਂਟਿੰਗ ਬਣਾਈ ਸੀ ਤੁਸੀਂ ਉਸ ਦਿਨ। अपनी प्रकोरमेंट टीम जी ना रेडियो हांजी वाली उन्होंने कहवा की अगली बारी बी वधिया जे रिसोर्सेस ले
1: पेंसिल चाहिदी ही पहला भी रफ बना के फिर ओदे उत्ते कलरिंग करदा
0: बहुत कुछ है मेज है कंप्यूटर है हैं माइक ने
1: पहला फते उस दिन आप आए नहीं है आपे गलत मलत जी बनाई जाएंगे समान आप गलत लिया के देंगे
0: मैं भुलेखा खा गया मैं ना भुलेखा खा गया तरीका
2: आज थोड़ा लकी डे है बल्कि रे दिन आज मैं गड्डियां बारे दसना है ते आज मैं मशीन
0: ही
2: दुनिया दी पहली पेट्रोल नाल चलन वाली मोटर कार बनाई आ साल दी बेटी सी लोगो मशहूर 10 स्टार कंपनी दी लैंड सी एंड एयर यूट वर्ल्ड वाइड डोमैनिक Demanis, दी उच्ची रिप्रेजेंट कर दी सी सेफ्टी मर्सिडीज बेंज ने एंटी लॉक ब्रेक्स एबीएस एयरबैग्स वॉर्गन सेफ्टी टेक्नोलॉजी विच वी इम्पोर्टेंट इन्वॉल्वेशन कितिया AMG performance division Mercedes Benz the high performance cars le mashhoora
0: good yaar Fateh Singh mere mainu aap na AMG line wali hi badhiya lagdi
1: hai ajj te to meri favorite gaddi di yaar das di
0: ਤੁਹਾਡੀ ਵੈਸੇ ਫੇਵਰੇਟ ਗੱਡੀ ਕਿਹੜੀ ਹੈ ਮਰਸੀਡੀਜ਼ ਵਾਲਿਆਂ ਦੀ ਸਭ ਤੋਂ ਬੈਸਟ ਜਿਹੜੀ ਲੱਗਦੀ ਕਿ ਬਸ ਵੱਡੇ ਹੋਏ ਹੁੰਦੇ ਹੀ ਨਾ ਸਦੇ ਚੈੱਕ ਕੱਟ ਕੇ ਦੇਣਾ ਡੀਲਰ ਨੂੰ ਕਿ ਲਿਆ ਬਈ ਦੇ ਤੇ ਕਰੀਏ ਸਵਾਰੀ ਫਿਰ
2: ਮਰਸੀਡੀਜ਼ AMG
0: AMG ਹੈ ਵੈਰੀ ਗੁੱਡ ਕਿਆ ਬਾਤ ਹੈ ਕਿਆ ਬਾਤ ਹੈ
1: ਪਤਾ ਲੱਗ ਗਿਆ ਕਿ ਮੈਂ
2: मेरे
0: हिसाब ना ट्रक ट्रुक इना
2: जिने का ओना की शिपिंग का लगना मैं इन की
0: बहुत पैसे मन का चुमर
1: कॉन्फिडेंस फिर
2: क्या
1: तू होर जे करके ओके बाय
0: सानू सपने बखा के
1: सानू लगे ला पैदा भी अही ढले
0: गल सही है ना चलो ठीक है बहुत हो गया थोड़ा मैं चलना भाई
1: तो वधिया यार
0: देखना ठंडी हो जाए है हां जी हुन जी वारी असीस कौर दी
1: ओके
2: ससिकाल कृष्णा विजी ते बलकीरत विजी
0: ससिकाल
1: असीस कौर जी
0: किवें हो वधिया वधिया वधिया आवाज बड़ी बैठी बैठी लग रही की चक्कर ऑल गुड
2: कुछ खा रही सी मैं
0: चार परांठे रह गए चलो फिर तो स्कूल टाइम तक मुका ही लूंगे
2: चार बाइट मेरे ब्रेड दे
0: अच्छा ब्रेड दे
2: चार बाइट ब्रेड दे
1: परोंठे मैं चार ब्रेड दे पीस रहे
0: मेरे पता नहीं कन्ना च ना कोई फर्क आया है
1: ना
0: डॉक्टर दे जाना पेना
1: पड़दा बाड़िया दे
2: नहीं नहीं नहीं नहीं नहीं
0: ਅਸੀਸ ਕੀ ਚੱਕਰ ਹੋ ਸਕਦਾ? ਤੁਸੀਂ ਚਾਰ ਚਾਰ ਬ੍ਰੈਡ ਦੇ ਪੀਸ, ਚਾਰ ਬ੍ਰੈਡ, ਅੱਛਾ ਚਾਰ ਸੈਂਡਵਿਚ ਪਏ ਹਜੇ ਖਾਣ ਵਾਲੇ? ਚਲੋ ਫੇਰ ਠੀਕ ਹੈ,
2: ਚਾਰ ਸੈਂਡਵਿਚ ਲਈ ਚਾਰ ਪੀਸਿਸ
1: ਬਾਈਟ, ਬਾਈਟ
2: ਚਾਰ ਛੋਟੇ ਛੋਟੇ ਬਾਈਟਾਂ,
0: ਅੱਛਾ ਬਾਈਟਾਂ, ਓਹੋ ਨਹੀਂ ਨਹੀਂ, ਫਿਰ ਮੁਕਾ ਲਈਆਂ ਕਿ ਨਹੀਂ? ਹੁਣ ਈਜ਼ੀ ਹੋ ਗਏ ਹੋ ਨਾ ਹੁਣ ਲਾਈਫ ਚ? ਇਹੀ ਅਸੀਂ ਪੁੱਛੀ ਜਾਂਦੇ ਹਾਂ ਕਿ ਇੰਨਾ ਕੀ ਕੰਮ?
1: ਤੁਸੀਂ ਆਪੇ ਪੁੱਛੋ ਉਹਨਾਂ ਨੂੰ ਤੇ ਸਾਨੂੰ ਵੀ ਦੱਸਿਓ।
0: ਜਦੋਂ ਸੋਮਵਾਰ ਆਇਆ ਨਾ ਉਹਦੇ ਘਰੇ ਅੱਜ ਫੰਕਸ਼ਨ ਸੀਗਾ ਤੇ ਉਹ ਕਹਿੰਦਾ ਸੀ ਕਿ ਆ ਕੇ ਮੇਰੀ ਹੈਲਪ ਹੁਲਪ ਕਰਾ ਦੋ, ਤੇ ਉੱਥੇ ਗਏ ਹੋਏ ਆ ਹੈਲਪ ਹੁਲਪ ਕਰਾਉਣ ਲਈ, ਕੇਟਰਿੰਗ ਕੂਟਰਿੰਗ ਵਾਲਾ ਕਰਾ ਕੇ ਦਿੱਤਾ ਨਾ ਉਹਨੂੰ, ਤੇ ਕਹਿੰਦੇ ਤੁਹਾਨੂੰ ਪਤਾ ਨੀ ਇੰਡੀਅਨ ਕੁਜ਼ੀਨ ਦਾ, ਤੇ ਮੈਂ ਆਪੇ ਕਰਵਾ ਦੂੰਗਾ ਵਧੀਆ ਤਰੀਕੇ ਨਾਲ ਸਾਰੀ ਸੈਟਿੰਗ ਸੁਟਿੰਗ। ਅੱਜ ਉੱਥੇ ਗਏ ਹੋਏ ਆ, ਫੰਕਸ਼ਨ ਅੱਜ ਉਹਦੇ ਵੱਲ।
2: ਅੰਕਲ ਜੀ ਨੂੰ ਵੈਸੇ ਵੀ ਰੈਸਟ ਚਾਹੀਦੀ ਆ, ਉਹ ਤਾਂ ਕਹਿੰਦੇ ਮੈਂ ਛੁੱਟੀ ਲਊ, ਬਟ ਫੇਰ ਵੀ ਉਹ ਡਿਫਰੈਂਟ ਕੰਮ ਕਰ ਰਹੇ।
0: ਪਤਾ ਨੀ,
1: ਪਤਾ ਨੀ, ਆਪੇ ਗੱਲ ਕਰਦੇ ਆ,
0: ਮੇਰਾ ਤਾਂ ਰੋਣ ਨਿਕਲ ਆਉਂਦਾ ਕਈ ਵਾਰੀ।
1: ਆਪੇ ਗੱਲ ਕਰੋ
0: ਤੁਸੀਂ ਨਾ, ਕੀ ਕਰਨਾ ਪਤਾ ਸੀ, ਤੁਸੀਂ ਨਾ ਸੋਮਵਾਰ ਨਾ ਅੰਕਲ ਜੀ ਨੂੰ ਚੰਗੇ ਤਰੀਕੇ ਨਾਲ ਨਾ ਮੱਤ ਦੇਣੀ ਆ ਕਿ ਛੁੱਟੀ ਜਦੋਂ ਹੁੰਦੀ ਹੈ ਨਾ ਛੁੱਟੀ ਕਰਿਆ ਕਰੋ, ਐਵੇਂ ਕਦੀ ਪ੍ਰਾਈਮ ਮਿਨਿਸਟਰ ਬੁਲਾ ਲੈਂਦਾ, ਕਦੀ ਕਿੰਗ ਬੁਲਾ ਲੈਂਦਾ, ਤੁਸੀਂ ਚੱਲ ਜਾਂਦੇ, ਫੋਨ ਆਫ ਰੱਖਿਆ ਕਰੋ। ਤੇ ਤੁਸੀਂ ਇਹ ਟਿਊਜ਼ਡੇ ਵੀ ਇਹੀ ਸਮਝਾਉਣਾ, ਬੁੱਧਵਾਰ ਵੀ ਇਹੀ ਸਮਝਾਉਣਾ, ਤੇ ਜਦੋਂ ਆਪਾਂ ਵੀਰਵਾਰ ਦੁਬਾਰਾ ਮਿਲਾਂਗੇ ਨਾ, ਤੁਸੀਂ ਫਿਰ ਦੱਸਣਾ ਸਾਨੂੰ ਕਿ ਤੁਸੀਂ ਸਮਝਾਇਆ ਹੀ ਕਿ ਨਹੀਂ, ਡੀਲ ਹੋ ਗਈ ਆਪਣੀ?
2: ਹਾਂ,
0: ਬੈਸਟ ਹੋ ਗਿਆ। ਤੇ ਅੱਜ ਕੀ ਸੁਣਾਓਗੇ ਸਾਨੂੰ?
2: ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ, ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ, ਇੱਕੋ ਜੀ ਇੱਕੋ ਤਬੀਤ
0: ਨੇ ਉਹਦੇ ਘਰ ਦਾਨੀ, ਜਦੋਂ ਲੜਦਾ ਤੇ ਲਾ ਦੇ ਘਰ ਦਾਨੀ, ਜਦੋਂ ਲੜਦਾ
1: ਕੋਈ ਹੋਰ ਕਰੀਏ।
0: ਅੱਛਾ, ਨੱਚਦੀਆਂ ਅਲੜਾ ਕੁਵਾਰੀਆਂ, ਨੱਚਦੀਆਂ ਅਲੜਾ ਕੁਵਾਰੀਆਂ, ਅੱਗੇ ਦੇ ਮੈਨੂੰ ਲਿਰਿਕਸ ਨਹੀਂ ਆਉਂਦੇ,
1: ਸੱਪ ਕਾਲੀਆਂ ਗੁੱਟਾਂ ਦੇ ਹਵਾ ਵਿੱਚ ਉੱਡਦੇ, ਨੱਚਦੀਆਂ
2: ਅਲੜਾ ਕੁਵਾਰੀਆਂ।
0: ਕੀ ਬਾਤ ਹੈ ਭਾਈ,
2: ਬੱਲੇ
1: ਬੱਲੇ ਬੱਲੇ ਬੱਲੇ,
0: ਥੈਂਕ ਯੂ ਯਾਰ, ਐਨਰਜੀ ਲਿਆ ਤੀ ਅੱਜ ਅਸੀਸ ਕੌਰ।
1: ਹਾਂ ਛੇਤੀ ਛੇਤੀ,
0: ਹਾਂਜੀ ਹਾਂਜੀ ਹਾਂਜੀ,
2: ਬੱਲੇ ਬੱਲੇ
0: ਬੱਲੇ ਬੱਲੇ, ਸ਼ਾਬਾ ਸ਼ਾਬਾ,
1: ਲੈ ਲਓ ਕਾਣਾ ਖਾ ਜਾਏਗੀ।
0: ਤੁਸੀਂ ਖਾਓ ਆਪਣੀਆਂ ਬਾਈਟਾਂ ਤੇ ਅਸੀਂ ਬਾਕੀਆਂ ਨਾਲ ਫਿਰ ਗੱਲਾਂ ਬਾਤਾਂ ਕਰਦੇ ਹਾਂ।
1: ਓਕੇ, ਬਾਏ ਬਾਏ
0: ਬਾਏ ਬਾਏ ਬਾਏ ਬਾਏ ਬਾਏ, ਕੀ ਬਾਤ
1: ਹੈ, ਸੀ ਯੂ ਮਾਈਟ,
0: ਸੀ ਯੂ ਮਾਈਟ, ਸੀ ਯੂ ਸੂਨ। ਯੇ ਹੁਣ ਆਪਣਾ ਅਗਲਾ ਕਾਲਰ ਹੈ ਜੀ, ਡਿਗ ਡਿਗ ਡਿਗ ਡਿਗ ਡਿਗ, ਆਪਣਾ ਅਗਲਾ ਕਾਲਰ ਹੈ ਜੀ ਯੁਵਰਾਜ, ਤੇ ਉਸ ਤੋਂ ਬਾਅਦ ਅਰਨਵ, ਤੁਹਾਡੀ ਵਾਰੀ ਹੈ, ਤਿਆਰ ਰਹੋ।
1: ਤਿਆਰ ਨੂੰ ਕੀ ਕੋਟ ਪੈਂਟ ਪਾ ਲਈ?
0: ਹੈਲੋ ਯੁਵਰਾਜ ਜੀ,
2: ਵੀਰ ਜੀ ਤੇ ਵੀਰ ਜੀ ਜੀ,
1: ਸਤਿ ਸ਼੍ਰੀ ਅਕਾਲ ਜੀ,
0: ਕਿਵੇਂ ਹੋ ਜੀ, ਠੀਕ ਹੋ ਜੀ?
2: ਹਾਂਜੀ, ਤੁਸੀਂ ਕਿਵੇਂ ਹੋ?
1: ਅਸੀਂ ਬੈਸਟ
0: ਯਾਰ, ਗੱਲਬਾਤ ਹੋ ਗਈ ਤੁਹਾਡੇ ਨਾਲ, ਬਸ ਫਿਰ ਹੋਰ ਚਾਹੀਦਾ ਕੀ ਆ? ਹੈ,
2: ਥੈਂਕ ਯੂ।
0: ਕੀ ਚੱਲੀ ਜਾਂਦਾ?
2: ਅੱਜ ਮੇਰੀ ਮੰਮਾ ਨੇ
1: ਪਾਰਟੀ ਬਣ ਗਈ ਆ
0: ਅੱਜ ਤੇ, ਟੋਰ ਟੱਪਾ ਪੂਰਾ ਹੈ
1: ਅੱਜ ਤੇ, ਪੂਰਾ ਹੈ, ਸਾਫ ਕਰ ਕਰਕੇ ਰੱਖੇਗਾ ਸਕੂਲ,
0: ਅੱਜ ਤਾਂ ਸਕੂਲ ਸਾਰਿਆਂ ਦੀ ਨਜ਼ਰ ਆ ਰਹੀ,
1: ਐਵੇਂ ਗਾਂ ਗਾਂ ਕਰੀ ਜਾਣੇ ਇਹਨੇ।
0: ਅੱਛਾ, ਟਾਕ ਟੂ ਮਾਈ ਫੀਟ,
2: ਤੇ ਜੀ ਮੰਮਾ ਨੇ ਮੈਨੂੰ ਆਮ ਦਾ ਇੱਕ ਕੱਲ ਇੱਕ ਫੇਰ ਤੇ ਗਿਆ ਸੀ ਫਾਈਨ ਫੂਡ ਫੇਰ ਉੱਥੇ ਮੈਨੂੰ ਮੈਂ ਤੇ ਮੇਰੀ ਦੀਦੀ ਬਹੁਤ ਆਏ ਬਾਲਾ ਘੁੰਮਦੇ ਰਹੇ ਤੇ ਫਿਰ ਜਿਹੜੀਆਂ ਉੱਥੇ ਆਮ ਵਧੀਆ ਚੀਜ਼ਾਂ ਸੀਗੀਆਂ ਉਹ ਉੱਥੇ ਫ੍ਰੀ ਦੇ ਦਿੰਦੇ ਸੀ ਤੇ ਫਿਰ ਮੈਂ ਤੇ ਮੇਰੀ ਦੀਦੀ ਲੈ ਕੇ ਚੱਲ ਜਾਂਦੇ ਸੀਗੇ ਤੇ ਫਿਰ ਮੇਰੇ ਕੋਲ ਹੁਣ ਇੱਥੇ ਇੰਨਾ ਕੁਛ ਆ
0: ਉਹ ਗੁੱਡੀ ਯਾਰ
1: ਯਾਰ ਸਾਨੂੰ ਵੀ ਦੱਸ ਦਿੰਦੇ
0: ਤੁਹਾਨੂੰ ਸਾਡੇ ਹਾਲਾਤ ਨੀ ਪਤਾ ਸਾਨੂੰ ਤਾਂ ਜ਼ਰੂਰ ਦੱਸਦੇ ਹੀ ਆ ਅਸੀਂ ਪਹੁੰਚਦੇ
1: ਯਾਰ ਐਵੇਂ ਇੱਧਰ ਉੱਧਰ ਤੁਰੇ
0: ਯੁਵਰਾਜ ਯੁਵਰਾਜ ਅਗਲੀ ਵਾਰੀ ਨਾ ਤੁਸੀਂ ਫੋਨ ਕਰ ਦੇਣਾ ਜਦੋਂ ਇੱਦਾਂ ਦੀ ਕੋਈ ਫੇਰ ਹੋਵੇ ਨਾ ਤੁਸੀਂ ਫੋਨ ਕਰ ਦੇਣਾ ਜੇ ਅੰਕਲ ਜੀ ਹੋਏ ਨਾ ਉਹਨਾਂ ਨੂੰ ਕਹਿ ਦਿਓ ਕਿ ਦੋਨੋਂ ਵੀਰਿਆਂ ਨੂੰ ਨਾ ਤੁਸੀਂ ਮੈਸੇਜ ਦੇ ਦਿਓ ਸਾਡਾ ਨਾ
1: ਵੱਡੇ ਵੱਡੇ ਝੋਲੇ ਲੈ ਕੇ ਭੇਜ ਥੱਪੜ ਲੈ ਯਾਰ
0: ਡਨ ਹੋ ਗਿਆ ਕਿ ਨਹੀਂ
2: ਹਾਂਜੀ
0: ਡਨ ਹੋ ਗਿਆ ਹੁਣ ਅਗਲੀ ਵਾਰੀ ਫੋਨ ਕਰੋਗੇ ਨਾ ਜਦੋਂ ਫੇਰ ਤੇ ਗਏ ਇਸ ਤਰ੍ਹਾਂ ਦੀ ਦੁਬਾਰਾ ਤੁਸੀਂ
2: ਦੋਸਤਾਂ ਨਾਲ ਖੇਡ ਕੇ ਆਂਦਾ ਕਰੇ ਤੇ ਫਿਰ ਅੱਧੇ ਘੰਟੇ ਤੋਂ ਡੋਰ ਨੌਕ ਕਰੀ ਜਾਂਦਾ ਉਹਦੀ ਮੰਮੀ ਖੋਲਦੀ ਨੀ ਤੇ ਫਿਰ ਉਹਨੂੰ ਲੱਗਦਾ ਮੰਮੀ ਬੈਠ ਕੇ ਰੀਲ ਦੇਖਦੀ ਹੋਣੀ ਆ ਤੇ ਫਿਰ

0: एक बोधी
1: मोमबत्ती
2: कंगारू
1: तो नहीं फिर
0: मतलब
1: एनिमल ही है, है? कुछ तो हिंट दो यार। अच्छा अच्छा ला फिर तो सॉरी यार मैं देखा माड़े अपने कंप्यूटर जी के दर मैं देखता हूँ।
0: ये भी लग दी कृष्णा जी शीटंगा ये दियो साथी एक दो तीन चार
1: की हो सकता भाई आंसर
0: एक बोती
1: आज आज आज बंदे भी नहीं दिस रहे साढ़े जागो कंप्यूटर वाले जागो
0: एक मिनट रुको मैनू ऑप्शंस ला लें तो वरना थोड़ा हिंट ला लें तो थोड़ा हिंट दो वरना
1: क्यों सा
0: थोड़ी हेल्प कर दो यार हटी
2: इंडिया दुकान ते वरत दे आपा
1: इंडिया दुकान ते वरत दे आप तू छे टंगा ले आई लम है की हो सकता है यार
0: जो जेड़ा कंडा हुंदा जिते तोल दे आ
2: हां जी टंगड़ी
1: ओए वेरी गुड बलकीरत जी
0: जड़ा प्राणा नहीं
1: तकड़ी
0: दोवे पासे पा रखी दे
1: वाह वाह वाह यार बहुत कैंट बुजारत सी वेरी
0: वेरी नाइस इंप्रेसिव
2: इंप्रेसिव इंफिनिटी
1: ना यार आ की गल हुई अच्छा कसमी गल आ बत्ती जगदी पई आ मैं सच बोल रहा असी चीटिंग नहीं हो कीती बलकीरत वीरे ने आप ही सोच के दस्या पर मेरे को आंसर आने शुरू हो गए सीगे काश ऐसा मंजर होता वेरी गुड
0: तू कहता मैं फील नहीं होला पी डिस्काउंटेड जी फील
1: ओदे मन जा खुश हो गया
0: थैंक यू अर्णव यार तू पहला है जिन्हें सानू डिस्काउंट दिया
1: सही गल
0: थैंक यू बाय बाय कृष्णा जी दी मैंने चंगी चीज ना
1: लिया हैव अ नाइस डे
0: ओके सी यू बाय बाय
1: क्या बात है यार वेरी गुड डिस्काउंट कितना तो आया लाइफ दे अंदर
0: हां डिस्काउंट भी है
1: क्या बात है हुन आपा पता किना गल करनी है हुन आपा गल करनी मानू बिल्ली नाल
0: अच्छा ही
1: है
0: ओके
1: कौन सा श्रेया हो हेलो
3: म्याऊ अजी का मालू बिल्ली
1: ओए हाय
3: म्याऊ म्याऊ म्याऊ तुसी ठीक हो
1: हाँ असे ठीक है तुसी ठीक हो
3: हाँ जी
1: अच्छा
0: ओके
1: की करी जाने हो नाश्ता कर लिया
3: स्कूल जाना
1: ओहो यार इतना निकिया ने जिंदा जिम्मेवारियां ने भारी माय गॉड तुसी कुछ खा खू लिया कि नहीं
3: हाँ जी
1: की किता जब ब्रेकफास्ट फिर
3: दूध पीता
1: ओए क्या बात है
0: चा
3: हाँ जी
0: हाँ ते नाल की खादा चा दे
1: बिस्कुट अच्छा मैं कहा वीट बिस्कुट
3: हाँ जी
1: अच्छा वेरी गुड यार वेरी गुड हुन छेती छेती सी ग्रो अप हो जाना मानो बिल्ली हाँ जी चाय चू पी के आए
0: कॉफी पी के आए
1: आज वैसे कॉफी पीती आप कॉफी काफी पी के आए
3: गुड
1: थैंक
3: यू खाया कॉफी नाल
1: खाया केले खादे
0: बनाना
1: केले ते गाजर
3: बनाना नहीं खाना
0: ओए
1: क्यों ले
0: सानू पता नहीं यार की खाइए फिर दसो तुम
1: कैरेट खा लिया करिए हैं कॉफी नाल याद करांगे तुसी स्कूल होंगे तद हना ते की सुनाओगे आज सानू
3: स्टोरी
1: स्टोरी
0: ओके
1: ओ वेरी गुड
3: पंछी तुसी किंदा सोंदे मैं उड़ के सोंदा द
2: ਡੱਡੂ ਤੁਸੀਂ ਕਿੰਦਾ ਸੌਂਦੇ ਡੱਡਾ ਹੋਵੇ
1: ਅੱਛਾ
4: ਡੱਡਾ ਹੀ
2: ਬਤਕ ਤੁਸੀਂ ਕਿੰਦਾ ਸੌਂਦੇ ਬਤਕ ਮੈਂ ਟਰਨ ਵਾਈਜ਼ ਸੌਂਦਾ
4: ਟਰਨ ਵਾਈਜ਼ ਓਕੇ ਵਾਹ ਹੋਰ ਹੈ ਕੋਈ
2: ਬਸ
4: ਇੰਨੇ ਹੀ ਆ ਵੈਰੀ ਗੁੱਡ ਬਾਈ ਵੈਰੀ ਗੁੱਡ
1: ਵੈਰੀ ਨਾਈਸ ਇਹ ਤਿੰਨੇ ਹੀ ਸੌਂਦੇ ਬਸ
4: ਕੀ ਬਾਤ ਹੈ ਤੁਸੀਂ ਸਵੇਰੇ ਸਵੇਰੇ ਸੌਣ ਦੀਆਂ ਗੱਲਾਂ ਕਰੀ ਜਾਂਦੇ ਹੋ
2: ਦੀਦੀ ਨਾਲ ਗੱਲ ਕਰੋ
4: ਅੱਛਾ ਠੀਕ ਹੈ ਵੀ ਕਹਿੰਦਾ ਬਸ ਉਹਨੇ ਵੀ ਸੋਣਾ ਪੁਆਇੰਟ ਇੰਨੀ ਨਹੀਂ ਗੱਲਾਂ ਕਰਦੇ
2: ਸਸਿਕਾ ਦੋ ਵੀ ਜੀ
4: ਸਸਿਕਾ ਇੱਕ ਦੀਦੀ ਜੀ ਤੁਸੀਂ ਠੀਕ ਹੋ
1: ਤੁਹਾਡਾ ਕੀ ਹਾਲ ਹੋ
4: ਅਸੀਂ ਬਸ
1: ਤੁਹਾਡੇ ਨਾਲ ਗੱਲ
4: ਕਰਦਾ ਗੱਲਾਂ ਬਾਤਾਂ ਹੀ ਕਰੀ ਜਾਂਦੇ ਆਪਾਂ ਥੈਂਕ ਯੂ ਥੈਂਕ ਯੂ ਮਾਈ ਥੈਂਕ ਯੂ ਇਹ ਵੀਰਾ ਹੀ ਕਹਿੰਦਾ ਬਸ ਆਹੀ ਆ ਤਿੰਨ ਚਾਰ ਛਿਆਂ ਹੀ ਸੁਣਦੀਆਂ ਹੋਰ ਨੀ ਕੋਈ ਸੁਣਦਾ ਡੱਡੂ ਸੁਣਦਾ ਤੇ ਹੋਰ ਕੌਣ ਬਤਕ ਸੁਣਦੀ ਆ ਤੇ ਹੋਰ ਕਿਹੜਾ ਸੀਗਾ ਸਟਾਰਟਿੰਗ ਵੀਰ ਜੀ ਵੀਰ ਜੀ ਕਿੱਦਾਂ ਸੁਣਦਾ ਤੇ ਘਰੇ ਏਦਾਂ ਕੌਣ ਸੁਣਦਾ ਏਦਾਂ ਕੌਣ ਸੁਣਦਾ ਘਰੇ ਤੁਸੀਂ ਤੁਸੀਂ ਮੇਰੇ ਵਰਗੇ ਹੋ ਮੈਂ ਵੀ ਏਦਾਂ ਸੁਣਾ ਕੀ ਸੁਣਾਉਂਗੇ
2: ਸਾਨੂੰ
4: ਫਨੀ ਆ ਫੇਰ ਕਰ ਦੋ ਮੈਂ ਜ਼ਿਆਦਾ ਕਰਤਾ ਮੈਂ ਇੱਥੇ ਹੀ ਸੌ ਜਾਣਾ ਫਿਰ ਗੱਲ ਕਿੱਦਾਂ ਕਰੂੰਗਾ ਬਾਕੀਆਂ ਨਾਲ ਕੀ ਸੁਣਾਏਗੀ ਸ਼੍ਰੇਆ ਆਲਸ ਪਾ ਤਾ ਸਾਨੂੰ ਤੁਸੀਂ ਕੀ
2: ਸੁਣਾਓ
4: ਲਿਆਓ
2: ਵਾਰੀ ਬਸੀ ਕਿਤਿਆਂ ਸੀ ਵਾਰੀ ਬਸੀ ਕਤਿਆਂ ਸਿੱਖੇ ਤੇ ਅੰਦਰ ਲੱਡੂ ਕੱਪੜੇ ਧੋਂਦੀ ਨੂੰ
4: ਅੱਖ ਮਾਰ ਗਿਆ ਡੱਡੂ ਕੱਪੜੇ ਧੋਂਦੀ ਨੂੰ
2: ਅੱਖ ਮਾਰਿਆ ਡੱਡੂ
4: ਬੱਲੇ ਬੱਲੇ ਓਏ ਡੱਡੂ ਓਏ ਤੂੰ ਟਲਦਾ ਨੀ ਹਰਫ ਤੇ ਅੱਖ ਮਾਰ ਜਾਂਦਾ ਕਿਸੇ ਨਾ ਕਿਸੇ ਨੂੰ ਹੈ ਇੰਨੀਆਂ ਅੱਖਾਂ ਤੇਰੀਆਂ
2: ਸ਼ਵਾ ਸ਼ਵਾ
4: ਸ਼ਵਾ ਸ਼ਵਾ ਸ਼ਵਾ ਵੈਰੀ ਗੁੱਡ ਸ਼੍ਰੇਆ ਵੈਰੀ ਗੁੱਡ ਥੈਂਕ ਯੂ
2: Bye-bye.
4: Bye-bye.
1: Bye-bye.
4: Have a nice day.
1: See you at the seas. Bye-bye.
4: Bye-bye. Have a good day.
2: Have a
4: good day. Have a parle ji day. Have a apna hide and seek wala day. Sare. Arnold's day. Arnold's day. Have a Tim Tam day. ਉਹ ਯਾਰ ਦੇਖ ਲਾ ਤੱਕ ਉਹ ਆਪਣੇ ਵਾਲੇ ਬਿਸਕੁਟ ਹੀ ਯਾਦ ਆਈ ਜਾਂਦੇ ਹੈ
1: ਆਪਣੇ ਵਾਲੇ ਕੀ ਮਤਲਬ ਹਿੱਸਾ ਪਾਇਆ
4: ਮਤਲਬ ਜਿਹੜੇ ਇੰਡੀਆ ਆਪਾਂ ਖਾਂਦੇ ਸੀ ਛੋਟੇ ਹੁੰਦੇ
1: ਉਹ ਬਿਸਕੁਟ ਤਾਂ ਬੋਲੇ ਨਹੀਂ
4: ਟਾਈਗਰ ਟਾਈਗਰ ਟਾਈਗਰ ਕੀ ਸ਼ਕਤੀ ਕੀ ਬਾਤ ਹੈ ਓਕੇ ਰਿਪੋਰਟ ਹੋ ਗਈ
1: ਟਾਈਗਰ ਤੇ ਕਿਰੀ ਰੋਲਾ ਪੈ ਗਿਆ ਹੈ
4: ਕੀ ਹੋਇਆ
1: ਸਾਡੇ ਘਰ ਕੋਈ ਪ੍ਰਾਹੁਣਾ ਆਇਆ ਸੀ
4: ਅੱਛਾ
1: ਤੇ ਉਹ ਯਾਰ ਬਿਸਕੁਟ ਤੇ ਬਿਸਕੁਟ ਹੈ ਨਾ ਪਰ ਉਹ ਮਸ਼ਹੂਰ ਹੀ ਵੀ ਕੁੱਤਿਆਂ ਵਾਲੇ ਬਿਸਕੁਟ ਆ
4: ਯਾਰ ਇਹ ਤਾਂ ਗੱਲ ਨਾ
1: ਉਹ ਕੋਈ ਹੈ ਨਹੀਂ ਘਰੇ ਦੇ ਮੈਂ ਚੱਲ ਮੈਂ ਤੇ ਆਪਣੀ ਵੱਲੋਂ ਸਿਆਣਾ ਬਣਦੇ ਆ ਮੈਂ ਬਿਸਕੁਟ ਬਿਸਕੁਟ ਤੇ ਸਾਡੇ ਘਰ ਵਾਲੇ ਨੇ ਨਾ ਦੋ ਵੱਖਰੇ ਵੱਖਰੇ ਬਿਸਕੁਟ ਰੱਖੇ ਹੁੰਦੇ ਸੀ
4: ਅੱਛਾ
1: ਪ੍ਰਾਹੁਣੇ ਲਈ ਵੱਖਰਾ ਤੇ ਆਪਣੇ ਖਾਣ ਲਈ ਤੁਹਾਡੇ ਖਾਣ ਲਈ ਟਾਈਗਰ ਹੀ ਤੇ ਮੈਂ ਆਪਣੇ ਵਾਲੇ ਲੈ ਗਿਆ ਮੈਨੂੰ ਤੇ ਵਧੀਆ ਉਹ ਹੀ ਲੱਗਦੇ ਮੈਂ ਨਾਲ ਆਪ ਹੀ ਖਾਵਾਂਗੇ ਭਰਾਵਾ ਗੁੱਸਾ ਕਰ ਗਿਆ ਬੜਾ ਮਤਲਬ ਆ ਵੀ ਸਾਨੂੰ ਟਾਈਗਰ ਬਿਸਕੁਟ ਖਵਾਏ
4: ਓਹੀ ਯਾਰ ਅੱਛਾ ਵੈਸੇ ਦੇਖੋ ਵੈਸੇ ਸਵਾਦ ਦੀ ਗੱਲ ਹੈ ਟਾਈਗਰ ਇੱਦਾਂ ਦਾ ਇਕੱਲਾ ਬਿਸਕੁਟ ਹੈ ਜੇ ਤੁਸੀਂ ਮਤਲਬ ਇਹ ਇਸ ਤਰ੍ਹਾਂ ਨਹੀਂ ਹੋ ਸਕਦਾ ਤੁਸੀਂ ਪੈਕਟ ਖੋਲਿਆ ਤੇ ਉਹ ਪੈਕਟ ਉੱਧਰ ਉੱਧਰ ਰਹਿ ਜੇ ਹਨਾ ਉਹ ਮੁਕਾਇਆ ਹੀ ਜਾਣਾ
1: ਇੱਦਾਂ ਹੀ ਹੈ
4: ਮਾੜਾ ਨਹੀਂ ਹੁੰਦਾ
1: ਉੱਤੇ ਟਾਈਗਰ ਲਿਖਿਆ ਹੁੰਦਾ ਸੀ ਨਾ ਉੱਤੇ ਉਹਦੇ ਲਿਖਿਆ ਹੁੰਦਾ ਸੀ ਟਾਈਗਰ ਦਾਸ ਤੇ ਚੈੱਕ ਕਰੋ
4: ਦੁੱਧ ਦੀ ਸ਼ਕਤੀ ਅੱਛਾ ਵੈਸੇ ਪਾਰਲੇ ਜੀ ਤੇ ਟਾਈਗਰ ਨਾ ਬੜੇ ਸਿਮਿਲਰ ਜਿਹੇ ਟੇਸਟਿੰਗ ਨੇ ਹਨਾ ਹਾਂ ਲੱਗਦਾ ਕਿ ਨਹੀਂ
1: ਇੱਦਾਂ ਹੀ ਆ ਥੋੜਾ ਜਿਹਾ ਮਤਲਬ ਉਹ ਸੇਮ ਆ ਨਾ ਪੈ ਪੋਏ ਵੀ ਸੇਮ ਜੀ
4: ਇੱਕ ਹੋਰ ਬਹੁਤ ਵਧੀਆ ਲੱਗਦਾ ਫਿਰ ਆਪਾਂ ਅਗਲਾ ਕਾਲਰ ਲਵਾਂਗੇ ਇੱਕ ਹੋਰ ਬਹੁਤ ਵਧੀਆ ਲੱਗਦਾ ਸੀ ਮੈਨੂੰ 50-50 ਤੇ ਕ੍ਰੈਕ ਜੈਕ
1: ਹਾਂ 50-50 ਤੇ ਆਲ ਟਾਈਮ
4: ਉਹ ਵੀ
1: ਜਿਹੜਾ ਉਹਦੇ ਉੱਤੇ ਉਹ ਪਿਆ ਹੁੰਦਾ ਨਾ
4: ਹਾਏ ਯੈਸ ਯੈਸ ਯੈਸ ਹਾਂ ਸਪ੍ਰਿੰਕਲ ਉਹਨਾਂ ਨੇ ਮਸ਼ਹੂਰ ਨਹੀਂ ਹੋਏ ਸੀਗੇ ਵੈਸੇ ਘੈਂਟ ਹਾਂ ਉਹ ਵਾਲਾ ਵਰਜਨ ਨਹੀਂ ਮਸ਼ਹੂਰ ਹੋਇਆ ਪਰ ਬਈ ਆਪਾਂ ਬਿਸਕੁਟਾਂ ਦੀ ਗੱਲਾਂ ਬਾਅਦ ਚੋਂ ਵੀ ਕਰਾਂਗੇ ਆਪਾਂ ਐਕਚੁਅਲੀ ਕਾਫੀ ਕੂਫੀ ਪੀਣੀ ਨਾ ਬਾਅਦ ਚੋਂ ਗਏ ਤਾਂ ਕਰਕੇ ਪਰ ਫਿਲਹਾਲ ਆਪਾਂ ਬੱਚਿਆਂ ਨੂੰ ਵੇਲਿਆਂ ਕਰ ਦਈਏ ਤੇ ਅਗਲਾ ਕਾਲਰ ਹੈ ਜੀ ਸਾਡੇ ਨਾਲ ਜੀ ਤਵਨੀਤ ਐਂਡ ਸਿਬਲਿੰਗਸ
1: ਹੈਲੋ ਤਵਨੀਤ
4: ਹੈਲੋ
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ
4: वेरी गुड, बड़ी सुचज्जी बड़ी सियानी कुड़ी है यार, वेरी गुड।
2: मैं तवनीत नहीं है गे।
4: अच्छा ओह सॉरी तुसी वीर जी है गे?
2: नहीं
4: यार मैंने ट्रिक करी जाने एश्लीन तुसी हो? ट्रिक बहुत वधिया कर दो मैनू लगा तवनीत दी आवाज तुसी वाजा बहुत सोनिया कढ़ दे जी होर सुनाओ की चली जांदा तैयारी स्कूल दी?
2: हां जी ते जाना पर जोर अंकल क्यों नहीं आए
4: आज? बेटा प्राइम मिनिस्टर दे घरे ना फंक्शन सेगा ते उठे
2: गए। नहीं नहीं
4: नहीं सच्ची गल है
0: तानू नहीं दसे आंदा ने?
2: नहीं
4: एक ता दस के नहीं जांदा ना
2: जी नहीं गए
4: नहीं उठे गए मैं सगो उन्हां नू क्या कारण होगा आपे दस के
0: फोटो करवानी प्राइम मिनिस्टर ने
2: चार
4: छुट्टियां बिलकुल बिलकुल देखो सोमवार पुछो उन्होंने अस भी थोड़ी तरह ही गिणते पे
0: यार तुम भी सानू ही पुछते हो
4: उन्होंने पुछो उन्होंने अंकल
2: ओके
4: घर अज फंक्शन फिर कहना हाँ पार्टी है तो कहता है कि तुम आयो तो है ना पहले आके थोड़ी मेरे नाल हेल्प भी करा दो कि उन्होंने बहुत ही नॉलेज नहीं ना इवेंट उवेंट करा दी तो फिर उन्हें अंकल जी ने क्या
0: मटर पनीर बनाना उन्हें
4: वो कहना मैं रेसिपी नहीं पता मटर पनीर दी हाँ करके देख लो अंकल बड़े हेल्पफुल ने फिर वो मटर ते पनीर दोनों घरों लै गए तो कहते मैं तेरी हेल्प कराना भी एंथनी कोई नहीं
0: पता नहीं मटर बारे
4: कट्ठे पढ़ते रहे ना उन्हां नाल कॉलेज इत्थे पढ़े हुए एंथनी ते अंकल ता करके
2: ओके
4: हां जी की सुनाओगे सानू
2: अमरसर दा सी
4: हां जी
2: प्राइम मिनिस्टर
4: हां जी हां जी अमरसर दा ही सीगा
0: जेठूवाल
4: नहीं नहीं नहीं अमरसर दा नहीं सीगा थोड़ा अगे ना दुआबे वाले पासे रहिए दा सीगा बहुत घर बदले पहले रहिए तो शुरू है फिर मजीठे रहना शुरू हो गया हुन उन्हें सुभानपुर लागे घर पाया हुन कहंदा कहंदा मैं हुन दो साल रहना इत्थे आहा प्राइम मिनिस्टर ते कहंदा मैं सुभानपुर हो जाना
2: है
4: कबूतरा कबूतर नहीं है मैंने
0: डरपोक क्या
2: कपूतला
4: अच्छा कपूरथला कपूरथले आहो कपूरथले मैंने कहंदा ही दुकान दवा दो ते उन्नू हुंदा मैं
0: ऑफिस उत्थे
4: हां उत्थे मैं 400 स्क्वायर मीटर दी ना उन्नू दुकान लैती है तीन मंजिला ते उत्थे कहंदा कि वधिया चद्दरा चुद्दरा बेचांगे गद्दे बेचांगे डल्लोप कंपनी दे जी सुनाओ जी सुनाओ
2: लाल सुई पोटली मैं वेख वेख कुछ होवा हाथ लावा मैं पिटन लगी हाय अम्मा मैं मोई
4: हाय अम्मा मोई
0: एक बारी दोबारा पाओगे प्लीज
4: ओ यार ये तो गल नहीं
2: अच्छा लाल सुई पोटली मैं वेख वेख कुछ होवा हाथ लावा मैं पिटन लगी हाय अम्मा मैं मोई
4: हाय अम्मा मैं मोई की हो सारा
2: सब्जी छपाई दी
0: लाल मिर्च
4: लाल मिर्च
2: हां जी
4: ਬੱਲੇ ਬੱਲੇ ਅਸ਼ਲੀਨ
5: ਵੈਰੀ
4: ਗੁਡ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਹੁਣ ਅਗਲੀ ਵਾਰੀ ਕਿਹਦੀ ਹੈ
5: ਗਬਰੂ ਜੀ
4: ਕਿਵੇਂ ਹੋ ਚੋਪਰਾ ਠੀਕ ਹੈ
5: ਮੈਂ ਤਵਨੀਤ ਹੈਗੀ
4: ਯਾਰ ਇੱਕ ਤੇ ਨਾ ਅੱਜ ਤਾਂ ਸਾਰੇ ਹੀ ਨਾ
0: ਯਾਰ ਸਾਨੂੰ ਐਸ਼ਲੀਨ
4: ਐਸ਼ਲੀਨ ਦੀ ਗਲਤੀ ਆ
0: ਉਹਨੇ ਕਿਹਾ ਕਿ ਮੈਂ ਬ੍ਰਦਰ ਨਾਲ ਗੱਲ ਕਰੂੰ
4: ਬ੍ਰਦਰ ਦੇਖ ਲਓ ਆ ਗਲਤ ਤੁਸੀਂ ਬਾਅਦ ਚੋਂ ਨਾ ਹਿਸਾਬ ਪੂਰਾ ਕਰਿਓ ਹੋਰ ਸੁਣਾਓ ਤਵਨੀਤ ਕਿਵੇਂ ਹੋ ਠੀਕ ਠਾਕ
5: ਹਾਂਜੀ ਮੈਂ ਠੀਕ ਠਾਕ ਤੁਸੀਂ ਠੀਕ ਠਾਕ
4: ਅਸੀਂ ਵਧੀਆ ਹੀ ਆ ਤੁਹਾਡੇ ਨਾਲ ਗੱਲ ਹੋ ਗਈ ਤਾਂ ਬਸ ਬੈਸਟ ਹੋ ਗਿਆ ਕੰਮ ਹੋਰ ਕੀ ਚੱਲੀ ਜਾਂਦਾ ਸਕੂਲ ਦੀ ਤਿਆਰੀ ਹੋ ਗਈ ਚੱਲੇ ਹੋ ਸਕੂਲ
5: ਗੱਡੀ ਚ ਬੈਠੇ ਹੋਏ ਗੱਲ ਕਰਕੇ ਅਸੀਂ ਸਕੂਲ ਜਾਣਾ ਤੇ ਤੁਸੀਂ ਰਜੋਟ ਅੰਕਲ ਦੀ ਕੰਮ ਰੈਕਰ ਲਾਇਆ ਕਰੋ ਗੱਡੀ ਚ
4: ਅਗਲੀ ਵਾਰ ਤੋਂ
0: ਕੋਸਟਲੀ ਤੇ ਨੀ
4: ਹਾਂਜੀ
0: ਕੋਸਟਲੀ ਤੇ ਨੀ ਮਹਿੰਗਾ ਤੇ ਨੀ ਹੋ ਜਾਂਦਾ
5: ਕੋਈ ਨਾ ਬਲਕੀਰ ਵੀਰੇ ਪੈਸੇ ਲੈ ਲੋ
4: ਹਾਂ ਨਹੀਂ ਨਹੀਂ ਬਲਕੀਰ ਵੀਰੇ ਕੋਲ ਤਾਂ ਬਹੁਤ ਪੈਸਾ ਬਹੁਤ ਪੈਸਾ ਅੰਨਾ ਪੈਸਾ
0: ਕੋਈ ਨੀ ਲੈ ਲਿਓ
4: ਅੰਨੇ ਹੋਏ ਤੇ ਗਿਣਿਆ ਜਾਂਦਾ ਨਾ
5: ਹਾਂਜੀ
4: ਹਾਂਜੀ
5: ਮੇਰੀ ਤੇ ਕਦੀ ਆਪਸ ਗੱਲ ਓਕੇ ਬਲਕੀਰਤ ਵੀਰ ਜੀ ਨੂੰ ਦੱਸਣਾ ਨੀ
4: ਨਹੀਂ ਨਹੀਂ ਨਹੀਂ ਮੈਨੂੰ ਪਰੇ ਕਰਤਾ ਮੈਂ ਪਰੇ ਕਰਤਾ ਦੱਸੋ
5: ਓਕੇ ਸੋ ਜੋਟ ਅੰਕਲ ਤੁਸੀਂ ਧਿਆਨ ਰੱਖਿਆ ਕਰੋ ਉਹਨਾਂ ਨੂੰ ਫੋਲੋ ਕਰਿਆ ਕਰੋ ਬਲਕੀਰਤ ਵੀਰ ਜੀ ਨੇ ਦੱਸਤਾ ਰਜੋਟ ਅੰਕਲ ਬਲਕੀਰਤ ਵੀਰ ਜੀ ਦੇ ਰਿਸ਼ਤੇਦਾਰ ਨੇ ਫਿਰ ਦੱਸ ਦੋਗੇ
4: ਆਏ ਇਹ ਤਾਂ ਮੈਨੂੰ ਹੁਣ ਧਿਆਨ ਚ ਆਇਆ ਕੁੜੀਏ ਤੂੰ ਸਹੀ ਸੀ ਆਈ ਡੀ ਚਲਾਨੀ ਮੇਰੇ ਏ ਸੀ ਪੀ ਪ੍ਰੋਦਿਓਮਨ ਵੈਰੀ ਗੁੱਡ
0: ਕੀ ਗੱਲ ਹੋ ਗਈ ਕੀ
4: ਉਹ ਕੁਛ ਨਹੀਂ ਸਾਡੀ ਆਪਸ ਦੀ ਗੱਲ ਹੈ ਯਾਰ
0: ਕੀ ਹੋਇਆ ਦੱਸੋ
5: ਮੈਨੂੰ ਅਸੀਂ ਕਹਿ ਰਹੇ ਸੀ
0: 6-7 ਇੰਨਾ ਟਾਈਮ ਲਾਤਾ ਯਾਰ ਨਿੱਗੀ ਜੀ ਗੱਲ ਕਰ ਲਈ
4: ਇੱਕ ਤੋਂ ਲੈ ਕੇ 5 ਤੱਕ ਗਿਣਤੀ ਨਹੀਂ ਆ ਰਹੀ
5: ਰਵੀ ਜੀ
4: ਹਾਂਜੀ ਹਾਂਜੀ ਹਾਂਜੀ
5: ਵੈਰੀ
4: ਗੁਡ ਕੀ ਸੁਣਾਉਂਗੇ ਫਿਰ ਅੱਜ
5: ਪਰ
4: ਦੇਖ ਨੀ ਸਕਦਾ ਉਹ ਓਡੀਸੀ ਵਾਲਾ ਸਾਈਕਲੋਪਸ ਤਾਂ ਨੀ ਉਹਦੀ ਅੱਖ ਫੋੜ ਕੇ ਚਲ ਗਿਆ ਹੁਣ ਤੁਸੀਂ ਜੋ ਮੈਨੂੰ ਕਿਹਾ ਨਾ ਹੁਣ ਮੈਂ ਕਰੂੰਗਾ ਹੁਣ ਹਾਂ ਜਿਹੜੀ ਸਾਡੀ ਆਪਸ ਚ ਗੱਲ ਹੋਈ ਹੈ ਨਾ ਤੁਸੀਂ ਇੰਨੀ ਸੌਖੀ ਬੁਝਾਰਤ ਪਾਈ ਨਾ ਮੈਨੂੰ
0: ਗੱਲ ਕਿਹੜੀ ਹੋਈ ਉਹ
4: ਮੈਂ ਬਾਅਦ ਚ ਦੱਸੂਗਾ ਤੁਹਾਨੂੰ ਤੁਸੀਂ
0: ਦੱਸ ਦੋਗੇ
4: ਦੱਸਾਂਗੇ ਕੋਈ
0: ਓਕੇ
4: ਤਵਨੀਤ ਤੁਸੀਂ ਨਾ ਦੱਸਿਓ ਠੀਕ ਹੈ ਕਿਵੇਂ ਹੋ ਠੀਕ ਠਾਕ
0: ਸਾਡਾ ਵਧੀਆ ਤੁਹਾਡਾ ਕੀ ਹਾਲ ਆ
4: ਓਕੇ ਰਿਪੋਰਟ
5: ਮੇਰਾ ਵੀ ਠੀਕ ਹੈ
4: ਵੈਰੀ ਗੁੱਡ ਵੈਰੀ ਗੁੱਡ ਕੀ ਚੱਲੀ ਜਾਂਦਾ
0: ਉਹ ਸਕੂਲ ਚੱਲੇ ਆ ਗੱਡੀ ਚ ਬੈਠੇ ਆ
4: ਓਏ ਓਏ ਫੋਨ ਨਹੀਂ ਕਰਦਾ ਮੁੰਡਿਆ ਕੀ ਬਾਤ ਹੈ ਕਿੱਦਾਂ ਵੀ ਚੱਲੀ ਜਾਂਦਾ ਹੈ
0: ਦੱਸਣ ਲੱਗਾ ਸੀ ਕੀ ਚੱਲਦਾ
4: ਬੜਾ ਸਸਪੈਂਸ ਚ ਪਾ ਦਿੱਤਾ ਯਾਰ ਹੈ ਇਹ ਤਾਂ ਗੱਲ ਨਾ ਹੀ ਸੱਜਣਾ ਜੋ ਹੈ ਸੋ ਹੈ ਬਈ ਹਨਾ
0: ਇਹ ਤੇ ਆ ਪ੍ਰਾਈਮ ਮਿਨਿਸਟਰ ਲੱਗਣ ਦੇ
4: ਸਹੀ ਗੱਲ ਇਹ ਵੀ ਤਾਂ ਨਹੀਂ ਕਿਤੇ ਚੱਲਾ ਉਹ ਵਾਲੀ ਪਾਰਟੀ ਤੇ ਹੈ
0: ਕੋਈ ਪਤਾ ਨੀ ਵਿੱਚ ਫੋਨ ਆ ਗਿਆ ਹੋਵੇ ਮੰਤਰੀ ਦਾ,
4: ਹਨਾ, ਹੋ ਸਕਦਾ ਯਾਰ, ਹੋ ਸਕਦਾ ਕੁਛ ਵੀ ਹੋ ਸਕਦਾ,
0: ਇਨਵਾਈਟਿਡ ਆ ਕੀਤਾ ਇਹ ਵੀ ਅੱਜ
4: ਪੁੱਛ ਲੈਣਾ ਦੁਬਾਰਾ ਆ ਗਿਆ ਬਈ ਵੀਰ ਜੀ ਕੀ ਕਰੀ ਜਾਂਦੇ ਹੋ
5: ਮੈਂ ਗੱਡੀ ਚ ਬੈਠਾ ਤੇ ਵੱਡੀ ਦੀ ਛੋਟੀ ਦੀਦੀ ਅਮ ਸਕੂਲ ਜਾ ਲੱਗੀ ਹੈ।
4: ਅੱਛਾ ਅੱਛਾ ਚਲੋ
0: ਤੁਸੀਂ ਨਾਲ ਛੱਡਣ ਚੱਲੇ ਹੋ?
5: ਨਹੀਂ ਮੈਂ ਗੱਲ ਕਰਕੇ ਜਾਊਗੀ।
4: ਹਾਂ ਨਹੀਂ
0: ਅੱਛਾ ਗੱਲ
4: ਕਰਕੇ ਜਾਊਗਾ।
0: ਓਕੇ ਓਕੇ
4: ਤੇ ਕੀ ਗੱਲ ਕਰੂੰਗੇ, ਕੀ ਸੁਣਾਉਂਗੇ ਸਾਨੂੰ ਅੱਜ?
5: ਇੱਕ ਗੁਜਾਲਤ
4: ਲਿਆਓ ਜੀ ਲਿਆਓ।
0: ਓਕੇ
5: ਬਾਲਾ ਪਾਈ ਇੱਕ ਰਜਾਈ,
4: ਬਾਰਾ ਭਾਈ ਇੱਕ ਰਜਾਈ, ਇਹ ਤਾਂ ਸੌਖਾ ਜਿਹਾ ਹੀ ਹੈ ਮੈਨੂੰ ਲੱਗਦਾ। ਬਾਰਾਂ ਹੋ ਗਿਆ
5: ਔਰੇਂਜ, ਔਰੇਂਜ ਕਲਰ ਹੈਗਾ,
4: ਔਰੇਂਜ ਕਲਰ ਹੈ, ਇਹ ਤੇ ਯਾਰ ਫਿਰ ਇਹ ਨਹੀਂ ਸੌਖਾ, ਫਿਰ ਕਲਰ ਦਾ ਤਾਂ ਕੰਮ ਨਹੀਂ ਸੀ ਜੋ ਮੇਰੇ ਕੋਲ ਜਵਾਬ ਸੀ ਇਹਦਾ।
0: ਅੱਛਾ ਨਹੀਂ ਨਹੀਂ ਮੈਂ ਇਹਨੂੰ ਲਾ ਗਿਆ ਸਮਝ।
4: ਅੱਛਾ ਦੱਸੋ ਫਿਰ,
0: ਬਾਰਾਂ ਭਾਈ ਇੱਕ ਰਜਾਈ ਕਿਹਾ ਨਾ ਤੁਸੀਂ,
4: ਹਾਂ ਹਾਂ ਹਾਂ,
0: ਤੇ ਔਰੇਂਜ ਕਲਰ ਹੈ ਨਾ ਉਹਦਾ?
4: ਹਾਂ
5: ਹਾਂਜੀ,
0: ਮੈਨੂੰ ਲੱਗਦਾ ਉਹ ਔਰੇਂਜ ਹੀ ਆ।
5: ਹਾਂਜੀ
4: ਹਮਾਰੇ ਸਰਦਾਰ ਜੀ ਜ਼ਿੰਦਾਬਾਦ ਹੈ, ਵੈਰੀ ਗੁਡ, ਬਹੁਤ ਬੜੀਆ
5: ਜੀ। ਤੇ ਅਮ ਕੈਨੇਡਾ ਦੇ ਦੋ ਰੋਡ ਬਲਾਕ ਹੈਗੇ,
4: ਕਿੱਥੇ ਦੇ? ਕੈਨੇਡਾ ਦੇ?
5: ਹਾਂਜੀ,
4: ਉਹਨਾਂ ਲੋਕਾਂ ਨੂੰ ਗੱਡੀ ਨਹੀਂ ਚਲਾਣੀ ਆਉਂਦੀ ਤਾਂ ਹੀ ਤਾਂ ਆਸਟ੍ਰੇਲੀਆ ਰਹੀ ਜਾਂਦੇ ਯਾਰ।
0: ਕਿਹੜੇ ਰੋਡ ਬਲਾਕ ਹੈ?
4: ਹਾਂ ਕੈਨੇਡਾ ਦੇ
5: ਮਿਲਟਨ ਚ ਵੀ ਅਮ ਗੱਡੀ ਕ੍ਰੈਸ਼ ਹੋਈ ਸਾਡੇ ਸਾਡੇ ਰੋਡ।
4: ਬੜਾ ਤਗੜਾ ਉੱਥੇ ਮਕੈਨਿਕ ਹੈ, ਗੱਡੀ ਦਾ ਟਾਇਰ ਸੀਗਾ ਫੁੱਸ, ਹੁਣ ਫਿਰ ਹੁਣ ਹਵਾ ਭਰਤੀ ਹੁਣ ਓਕੇ ਹੋ ਗਿਆ ਕੰਮ। ਕੋਈ ਨੀ ਸਭ ਠੀਕ ਹੋ ਗਿਆ, ਉਹ ਐਕਟਿੰਗ ਉਕਟਿੰਗ ਵੀ ਕਰਦੇ ਨਾ ਕਾਫੀ ਲੋਕ,
5: ਫੋਨ ਦੇਖੇ ਫਿਰ ਕ੍ਰੈਸ਼ ਹੋ ਗਿਆ।
4: ਹਾਂ ਫੋਨ ਨਹੀਂ ਵੇਖਣਾ ਚਾਹੀਦਾ।
5: ਐਂਬੂਲੈਂਸ ਕਿਉਂ ਨਹੀਂ ਆ ਸਕਦੀ?
4: ਨਹੀਂ ਐਂਬੂਲੈਂਸ ਵੀ ਆ ਜਾਂਦੀ ਹੈ ਨਾ,
0: ਐਂਬੂਲੈਂਸ ਵਾਲੇ ਅੱਜ ਸਵੇਰ ਹੋਈ
4: ਸਾਨੂੰ ਤੋਂ,
0: ਹਲੇ ਵਕਤ ਮਾਰਨਿੰਗ ਹੈ ਨਾ, ਹਲੇ ਮਾਰਨਿੰਗ ਹੈ।
4: ਮੈਂ ਨਾ ਤੁਹਾਡੇ ਸਾਰੇ ਸਵਾਲ ਨਾ,
5: ਇੱਕ ਗੱਡੀ ਸਾਡੀ ਕ੍ਰੈਸ਼ ਲੱਗਿਆ ਸੀ ਫਿਰ ਮਮਾ ਨੇ ਕਿਹਾ ਸੀ ਜੁੰਡੀ ਪੱਤੇ ਦੇ ਦੇ।
4: ਯਾਰ ਮੈਂ ਨਹੀਂ ਟ੍ਰੈਫਿਕ ਅਪਡੇਟ ਦਿਆ ਕਰਦੀ,
0: ਮੈਨੂੰ ਲੱਗਦਾ
4: ਮੈਂ ਰਹਿ ਨਹੀਂ ਦਿਆ ਕਰਾਂ,
0: ਇੰਨੇ ਵੱਡੇ ਹੋ ਗਏ ਨਾ ਟ੍ਰੈਫਿਕ ਆਫਿਸਰ ਬਣਨਾ।
4: ਸਹੀ ਗੱਲ ਆ, ਤੁਸੀਂ ਕੰਟਰੋਲ ਕਰਨਾ ਸਾਰਾ,
0: ਰੋਡ ਐਨਾਲਿਸਿਸ ਕਰਿਆ ਕਰਦੀ ਇੰਨੇ।
5: ਹਾਂਜੀ ਬੱਲੇ ਬੱਲੇ
4: ਸਰਦਾਰ ਜੀ, ਸਾਡੇ ਰਿਪੋਰਟਰ ਸਾਹਿਬ ਬੱਲੇ ਬੱਲੇ
5: ਜਿੰਦਾਬਾਦ
4: ਜਿੰਦਾਬਾਦ
5: ਜਿੰਦਾਬਾਦ
4: ਜਿੰਦਾਬਾਦ
5: ਬਲਕੀਲਤ ਵੀ ਜੀ ਬੱਲੇ ਬੱਲੇ
4: ਬੱਲੇ
5: ਬੱਲੇ ਬੱਲੇ ਵੀ ਜੀ ਸ਼ਾਬਾਸ਼ ਸ਼ਾਬਾਸ਼
4: ਸ਼ਾਬਾਸ਼ ਸ਼ਾਬਾਸ਼
5: ਜੋਨ ਟੰਗਲ ਛੁੱਟੀ ਛੁੱਟੀ
4: ਛੁੱਟੀ ਛੁੱਟੀ ਮਟਰ ਪਨੀਰ ਮਟਰ
0: ਪਨੀਰ
5: ਜੋਨ ਟੰਗੀ ਕਿੱਥੇ ਗਏ?
4: ਉਹ ਦੱਸਿਆ ਨਾ ਤੁਹਾਨੂੰ ਅੱਜ ਉਹਨਾਂ ਦੇ ਪਾਰਟੀ ਹੈਗੀ ਆ,
5: ਲਿਖ
4: ਲਿਆ ਮੈਂ ਨੋਟ ਕਰ,
0: ਦਿਲ ਤੇ ਲਿਖ ਲਿਆ, ਡਨ ਹੋ ਗਿਆ
4: ਡਨ ਹੋ ਗਿਆ।
5: ਓਕੇ ਸਤਿ ਸ਼੍ਰੀ ਅਕਾਲ,
4: ਬਾਏ ਬਾਏ ਬਾਏ, ਹੈਵ ਅ ਨਾਈਸ ਡੇ ਬਈ, ਹੈਵ ਅ ਨਾਈਸ ਡੇ। ਅਸੀਂ ਤੁਹਾਡੇ ਚੱਕਰ ਚ ਨਵਜੋਤ ਜੀ ਬਿਨਾਂ ਗੱਲੋਂ ਮਟਰ ਪਨੀਰ ਬਣਾਉਣ ਨੂੰ ਬਿਠਾਤੇ ਆ, ਕਿਆ ਬਾਤ ਹੈ।
0: ਵੇਖ ਲਓ ਕ੍ਰਿਸ਼ਨ ਜੀ, ਤੁਸੀਂ ਅਜੇ ਤੱਕ ਹੀ ਸੜਕਾਂ ਤੇ ਧਿਆਨ ਦਿੰਦੇ।
4: ਸਹੀ ਗੱਲ ਹੈ, ਮੈਂ ਅੱਛਾ ਕਸਮੀ ਗੱਲ ਹੈ, ਮੈਂ ਜਦੋਂ ਨਾ ਟ੍ਰੈਫਿਕ ਪੜਦਾ ਪਿਆ,
0: ਫਿਊਚਰ ਕਿੱਦਾਂ ਦਾ ਹੋਊਗਾ ਆਪਣਾ ਵਾਲਾ, ਹਨਾ
4: ਮੈਨੂੰ ਇਹ ਨਹੀਂ ਪਤਾ। ਮੈਂ ਜਦੋਂ ਟ੍ਰੈਫਿਕ ਪੜਦਾ ਪਿਆ ਨਾ, ਮੈਨੂੰ ਟੈਨਸ਼ਨ ਸੀ, ਮੈਂ ਕਿਹਾ ਸਰਦਾਰ ਜੀ ਨੇ ਨਾ ਅੱਜ ਮੈਂ ਤਿੰਨ ਦੱਸਤੇ ਤੇ ਇਹਨਾਂ ਨੇ ਆ ਕੇ ਪੁੱਛਣਾ ਕਿ ਬਈ ਕਿਉਂ ਹੀ ਆ ਕੋਲੇਜ ਨਾ, ਇੱਦਾਂ ਕਰਦੇ ਸਰ ਮੈਂ ਕਰਕੇ ਆਇਆ ਹੁਣ। ਤੇ ਆਪਾਂ ਛੇਤੀ ਜੀ ਮੈਸੇਜ ਲਈਏ ਫਿਰ ਆਪਾਂ ਅੱਗੇ ਵੱਧਦੇ ਹਾਂ
0: ਜੀ, ਪਲੀਜ਼।
4: ਸਹੀ ਕਿ ਨਹੀਂ? ਤੇ ਜੀ ਸਾਨੂੰ ਕਰਮਜੀਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਤਿ ਸ਼੍ਰੀ ਅਕਾਲ ਜੀ। ਤੇ ਆਈਜ਼ ਭੇਜਦੇ ਨੇ, ਹਾਂਜੀ ਸਹੀ ਆਂਸਰ ਸੀਗਾ ਜੀ, ਕੁਲਬੀਰ ਜੜਿਕਾ ਮਦਰ ਦਾ ਵੀ ਆਂਸਰ ਠੀਕ ਸੀ, ਤੇ 439 ਨੇ ਵੀ ਸਾਨੂੰ ਆਂਸਰ ਭੇਜਤਾ ਸੀਗਾ ਜੀ, ਆਈ ਉਹ ਵੀ ਠੀਕ
0: ਸੀ।
4: ਕਬਲਜੀਤ ਜੀ ਥੈਂਕ ਯੂ ਜੀ, ਥੈਂਕ ਯੂ, ਕਿਆ ਬਾਤ ਹੈ, ਠੀਕ ਹੈ ਜੀ, ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ,
0: ਇੰਨੇ ਆਂਸਰ ਆਏ ਪਏ।
4: ਹਾਂ ਹਰਪਾਲ ਜੀ, ਹਰਪਾਲ ਜੀ ਕਹਿੰਦੇ ਕਿ ਮੇਰੇ ਘਰ ਦੇ ਮੈਨੂੰ ਕਹਿੰਦੇ ਤੂੰ ਮੋਟਾ ਹੁੰਦਾ ਜਾਂਦਾ, ਕੋਈ ਭੱਜ ਭੁੱਜ ਲਿਆ ਕਰ, ਮੈਂ ਵੀ ਸੁਣ ਕੇ ਪੰਪ ਚ ਆ ਗਿਆ।
0: ਹਾਂਜੀ
4: ਫੇਰ ਕੀ, ਮੈਂ ਅਗਲੇ ਦਿਨ ਭੱਜਣ ਲੱਗ ਗਿਆ, ਅਜੇ 10 ਮਿੰਟ ਹੀ ਭੱਜਿਆ ਸੀ ਕਿ ਮੇਰੇ ਸਾਹ ਮੈਨੂੰ ਕਹਿੰਦੇ ਭਾਊ ਤੂੰ ਰੁਕਣਾ ਕਿ ਅਸੀਂ ਰੁਕ ਜਾਈਏ। ਨਹੀਂ ਨਹੀਂ, ਸਿਡਨੀ ਵਾਲੇ ਹਰਪਾਲ ਜੀ ਬਹੁਤ ਬਹੁਤ ਥੈਂਕ ਯੂ, ਤੁਸੀਂ ਤੁਸੀਂ ਤੁਸੀਂ ਆਰਾਮ ਨਾਲ ਚਿਲ ਕਰੋ,
0: ਬਹਿਜੋ ਬਹਿਜੋ।
4: ਮਨਦੀਪ ਜੀ ਸਾਨੂੰ ਕਹਿੰਦੇ ਅੱਜ ਕੋਈ ਡਾਂਟ ਨਹੀਂ ਪੈਣੀ ਤੁਹਾਨੂੰ ਬਾਈ, ਸਤਿ ਸ਼੍ਰੀ ਅਕਾਲ ਭੇਜੀ ਹੈ, ਥੈਂਕ ਯੂ ਜੀ, ਥੈਂਕ ਯੂ ਸੋ ਮਚ, ਕਿਆ ਬਾਤ ਹੈ। ਤੇ 677 ਉਹ ਵੀ ਆਂਸਰ ਦੇ ਗਏ ਸੀਗੇ ਜੀ, ਤਕੜੀ
0: ਆਏ,
4: ਵਾਹ ਥੈਂਕ ਯੂ ਜੀ, ਥੈਂਕ ਯੂ। 190 ਵਾਲੇ ਵੀ ਕਹਿੰਦੇ ਜੀ ਤਕੜੀ ਸੀਗਾ ਆਂਸਰ, ਕਿਆ ਬਾਤ ਹੈ, ਕਾਫੀ ਲੋਕਾਂ ਨੇ ਬੁੱਝ ਲਿਆ ਸੀ ਯਾਰ, ਹਨਾ ਸਾਡਾ ਹੀ ਬੁਰਾ ਹਾਲ ਆ। ਤੇ ਜੀ
0: ਅਕਾਲੀ
4: ਦਲ ਲੈ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਵੀ ਆਈ ਹੈ ਜੀ ਸਾਨੂੰ, 074 ਜੀ ਵੱਲੋਂ, ਅਰਵਿੰਦਰ ਸਿੰਘ ਜੀ ਵੱਲੋਂ, ਥੈਂਕ ਯੂ ਜੀ, ਥੈਂਕ ਯੂ। ਤੇ ਇੱਧਰੋਂ ਗੁੱਡ ਮਾਰਨਿੰਗ ਭੇਜਦੇ ਨੇ ਸਾਨੂੰ ਜੋਸ਼ੀ ਸਾਹਿਬ,
0: ਧੰਨਵਾਦ
4: ਪਰਥ ਤੋਂ ਵੀ, ਕਿਆ ਬਾਤ ਹੈ, ਕਿਆ ਬਾਤ ਹੈ। ਤੇ ਗਾਬਾ ਸਾਹਿਬ ਟਕਲੀ ਟਕਲੀ ਨਹੀਂ ਸਰ, ਤਕੜੀ ਹੋਣਾ ਚਾਹੀਦਾ ਸੀ, ਟਕਲੀ ਵੀ ਹੁੰਦਾ ਹੋਏਗਾ, ਹੋ ਜਾਂਦਾ ਕਈ ਵਾਰੀ ਉੱਪਰ ਨੀਚੇ ਹੋ ਜਾਂਦਾ, ਇਟਸ ਆਲ ਗੁੱਡ ਬ੍ਰੋ, ਇਟਸ ਆਲ ਗੁੱਡ। ਤੇ ਜੀ ਇੱਧਰੋਂ ਜਿੰਮੀ ਸਿੰਘ ਮੁਲਤਾਨੀ ਜੀ ਵੀ ਭੇਜਦੇ ਨੇ ਹੈਵ ਅ ਸਵੀਟ ਡੇ, ਥੈਂਕ ਯੂ ਜੀ, ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਵੇ ਜੀ। ਗੁਰਸੇਵਕ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਵਿਨੀਪੈਗ ਤੋਂ, ਤੇ ਕਹਿੰਦੇ ਨੇ ਕਿ ਅੱਜ ਸਾਰਿਆਂ ਦਾ ਦਿਨ ਵਧੀਆ ਵਧੀਆ ਨਿਕਲੇ। ਤੇ ਇੱਧਰ ਰੁਪਿੰਦਰ ਜੀ, ਸੈਮੀ ਸਾਹਿਬ ਤੇ ਸੁਖਵਿੰਦਰ ਭੈਣ ਜੀ ਤੇ ਗੁਰਜੀਤ ਕੌਰ ਜੀ ਵੀ, ਵਾਹ ਕਿਆ ਬਾਤ ਹੈ, ਚਾਰਾਂ ਨੇ ਜਿੰਨੀਆਂ ਵੀ ਬੁਝਾਰਤਾਂ ਸੀਗੀਆਂ ਸਾਰੀਆਂ ਬੁਝੀਆਂ ਸੀ, ਥੈਂਕ ਯੂ ਜੀ, ਥੈਂਕ ਯੂ, ਕਿਆ ਬਾਤ,
0: ਮਾਫੀ ਇਹਦੇ ਵੱਲੋਂ ਮੈਂ ਮੰਗ ਲੈਣਾ ਤੁਹਾਡੇ ਕੋਲ, ਕੋਈ ਵੀ ਤੁਹਾਡੇ ਕੇ
4: ਨਹੀਂ ਨਹੀਂ, ਮੈਂ ਸੋਚਿਆ ਜਵਾਬ ਨਹੀਂ ਦਿੱਤਾ ਐਂਡ ਚ ਉਹ ਫਿਰ ਪਹਿਲੇ ਤਾਂ ਇਹ ਦੱਸਣਾ ਹੁੰਦਾ ਕਿ ਅਸੀਂ ਕਰੀ ਜਾਂਦੇ। ਰਜਿੰਦਰ ਬਾਬਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਕਹਿੰਦੇ ਨੇ ਕਿ ਵੀਰਵਾਰ ਦਾ ਦਿਨ ਸਭ ਦਾ ਵਧੀਆ ਵਧੀਆ ਨਿਕਲੇ ਤੇ ਸਾਰਿਆਂ ਦੀ ਤੰਦਰੁਸਤੀ ਤੇ ਚੜ੍ਹਦੀ ਕਲਾ ਦੀ ਕਰਦੇ ਨੇ ਵਿਸ਼। ਤੇ ਲਵਜੋਤ ਧੁਨਾ ਜੀ ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਤੇ ਕਹਿੰਦੇ ਨੇ ਕਿ ਬਈ ਅਸੀਂ ਹਾਂ ਜੀ ਧੁਨਾ ਜੁਲਰ ਮੋਗੇ ਵਾਲੇ, ਕਿਆ ਬਾਤ ਹੈ, ਵੈਰੀ ਗੁੱਡ ਜੀ। ਇੱਧਰ ਅਸ਼ਵਿੰਦਰ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਅੰਕਲ ਜੀ, ਤੁਹਾਨੂੰ ਕਿਹਾ ਹੋਣਾ ਮੇਰੇ ਹਿਸਾਬ ਨਾਲ,
0: ਹਾਂਜੀ ਕੀ ਕਿਹਾ ਜੀ।
4: ਤੇ ਸਾਰਿਆਂ ਨੂੰ ਕਹਿੰਦੇ ਨੇ ਕਿ ਤੁਹਾਡਾ ਦਿਨ ਬਹੁਤ ਬਹੁਤ ਬਹੁਤ ਵਧੀਆ ਲੰਘੇ, ਓਬਰਾਏ ਸਿਸਟਰਸ ਅਨਾਹਤ ਤੇ ਹਰਗੁਣ ਵੱਲੋਂ ਜੀ, ਥੈਂਕ ਯੂ,
0: ਥੈਂਕ ਯੂ ਜੀ। ਉਹਨਾਂ ਨੇ ਕਿਹਾ ਫਿਰ ਨਹੀਂ,
4: ਫਿਰ ਠੀਕ ਹੈ, ਫਿਰ ਦੇਖੋ, ਇਟਸ ਆਲ ਗੁੱਡ, ਇਟਸ ਆਲ ਗੁੱਡ, ਇਟਸ ਆਲ ਗੁੱਡ। ਤੇ ਜਾਂਦੇ ਜਾਂਦੇ ਦੱਸ ਦਈਏ ਕਿ ਜੀ ਦਿੱਲੀ ਜੁਲਰ ਵਾਲੇ ਕਹਿੰਦੇ ਨੇ, ਨਵਪ੍ਰੀਤ ਜੀ ਸਾਨੂੰ ਦੱਸਦੇ ਨੇ ਕਿ ਜੀ ਅੱਜ ਦਾ ਰੇਟ ਹੈ 22 ਕੈਰੇਟ ਗੋਲਡ ਦਾ $188 ਪਰ ਗ੍ਰਾਮ ਹੈ ਜੀ। ਸੋ ਬਈ ਤੁਸੀਂ ਖਰੀਦੋ ਸੋਨਾ ਸੋਨਾ ਤੇ ਅਸੀਂ ਜਾਂਦੇ ਹਾਂ, ਛੇਤੀ ਛੇਤੀ ਬ੍ਰੇਕ ਲੈਂਦੇ ਹਾਂ ਤੇ ਵਾਪਸ ਤੁਹਾਡੇ ਕੋਲ ਆਉਂਦੇ ਹਾਂ ਜੀ। ਮੇਰਾ ਨਾਮ ਤੁਸੀਂ ਸੁਣੋ ਰੇਡੀਓ, ਹਾਂਜੀ 1674 AM। Up to the mic, tell us what you've got, or something really hot, is it enough? ਸੁਣੋ ਜੀ, ਗੱਡੀ ਅਕਸ਼ਰਾ ਜੁਲਰਸ ਵੱਲ ਲੈ ਲੋ।
6: ਉਹ ਜੋ ਹੁਕਮ ਮੇਰੀ ਸਰਕਾਰ।
7: ਉਹ ਆ ਕਿੱਧਰ, ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੁਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
7: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
7: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
8: ਰੇਡੀਓ ਹਾਂਜੀ 1674
9: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
10: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ
9: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
11: ਉਹ ਜੋ ਹੁਕਮ ਮੇਰੀ ਸਰਕਾਰ
9: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
11: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
9: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
11: ਆਹੋ ਜੀ ਆਹੋ
9: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
12: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ
13: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
12: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
13: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਮੁਸਕਰਾਹਟ ਲੈ ਕੇ ਆਈਏ, ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਸਾਰਾ ਦਿਨ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਦਾ ਨਾਂ ਸ਼ਰਮਿੰਦਗੀ। ਮੇਰੇ ਮਾਂ ਬਾਪ ਦੋਵੇਂ ਕੋਰੇ ਅਨਪੜ੍ਹ ਸੀ, ਬਿਲਕੁਲ ਸਕੂਲ ਨਹੀਂ ਗਏ, ਲਿਖਣਾ ਪੜ੍ਹਨਾ ਬਿਲਕੁਲ ਵੀ ਨਹੀਂ ਸੀ ਆਉਂਦਾ, ਅੰਗੂਠਾ ਛਾਪ। ਸਾਰੀ ਉਮਰ ਉਹਨਾਂ ਨੇ ਅੰਗੂਠਾ ਹੀ ਲਾਇਆ। 1981 ਦੀ ਗੱਲ ਹੈ ਜਦੋਂ ਉਹ ਕੈਨੇਡਾ ਆ ਗਏ। ਹੁਣ ਇੱਥੇ ਥਾਂ ਥਾਂ ਦੇ ਉੱਤੇ ਉਹਨਾਂ ਨੂੰ ਦਸਤਖਤ ਕਰਨ ਦੀ ਲੋੜ ਪੈਂਦੀ ਸੀ। ਜੇ ਤੁਸੀਂ ਦਸਤਖਤ ਨਹੀਂ ਕਰ ਸਕਦੇ ਤਾਂ ਤੁਹਾਨੂੰ ਕਾਂਟਾ ਮਾਰਨ ਨੂੰ ਕਹਿ ਦਿੱਤਾ ਜਾਂਦਾ। ਇੱਕ ਉਹ ਐਕਸ ਦਾ ਨਿਸ਼ਾਨ। ਹੌਲੀ ਹੌਲੀ ਸ਼ਾਇਦ ਉਹਨਾਂ ਨੇ ਵੀ ਮਹਿਸੂਸ ਕੀਤਾ ਅਤੇ ਮੈਂ ਵੀ। ਮੈਂ ਸੋਚਿਆ ਕਿਉਂ ਨਾ ਇਹਨਾਂ ਨੂੰ ਦਸਤਖਤ ਕਰਨੇ ਸਿਖਾ ਦਿੱਤੇ ਜਾਣ। ਕੁਛ ਜ਼ਿਆਦਾ ਨਹੀਂ ਪਰ ਕੋ 3-3 ਅੱਖਰ ਦੋਵਾਂ ਨੂੰ ਦੱਸ ਦਿੱਤੇ। ਮਾਂ ਨੂੰ ਪੀ ਕੇ ਵੀ ਪ੍ਰੀਤਮ ਕੌਰ ਵਿਰਕ ਅਤੇ ਪਿਓ ਨੂੰ NSV ਨਿਰੰਜਨ ਸਿੰਘ ਵਿਰਕ। ਹੁਣ ਜਿੱਥੇ ਵੀ ਲੋੜ ਪੈਂਦੀ ਉਹ ਇਸੇ ਤਰ੍ਹਾਂ ਦੇ ਨਾਲ ਲਿਖ ਦਿੰਦੇ। ਉਹਨਾਂ ਵਾਸਤੇ ਇਹੋ ਹੀ ਕਾਫੀ। ਉਹ ਭਾਵੇਂ ਉਹਨਾਂ ਦੇ ਲਈ ਪੁੱਛਣ ਦੇ ਉੱਤੇ ਕੁੱਕੂ ਕਾਂਗੜੇ ਹੀ, ਪਰ ਅੰਗਰੇਜ਼ਾਂ ਦੇ ਲਈ ਉਹ ਉਹਨਾਂ ਦੀ ਬੋਲੀ ਸੀ, ਉਹਨਾਂ ਦੇ ਦਸਤਖਤ ਸੀ, ਉਹਨਾਂ ਦਾ ਅਧਿਕਾਰ ਸੀ, ਉਹਨਾਂ ਦੀ ਅਥਾਰਟੀ ਸੀ, ਕਿਉਂਕਿ ਇਹ ਅੱਖਰਾਂ ਦੀ ਤਾਕਤ ਹੈ। ਕੋਈ ਕਹਿ ਨਹੀਂ ਸਕਦਾ ਕਿ ਆ ਕੀ ਲਿਖਿਆ। ਹਾਂ, ਇਹੋ ਮੇਰੀ ਸ਼ਨਾਖਤ ਹੈ। ਪਿਛਲੇ ਲਗਭਗ 25 ਸਾਲਾਂ ਤੋਂ ਮੇਰੇ ਨਾਲ ਇੱਕ ਲਿਬੀਆ ਦਾ ਮੁਸਲਮਾਨ ਭਾਈ ਕੰਮ ਕਰਦਾ ਸੀ। ਜਦੋਂ ਵੀ ਸਾਡੇ ਇੱਥੋਂ ਕਿਸੇ ਨੇ ਛੁੱਟੀ 'ਤੇ ਕਰਨੀ ਹੁੰਦੀ ਤਾਂ ਅਸੀਂ ਆਪਸ ਦੇ ਵਿੱਚ ਸ਼ਿਫਟ ਬਦਲਾ ਲੈਂਦੇ। ਇੱਕ ਫਾਰਮ ਭਰ ਕੇ ਕੰਪਨੀ ਨੂੰ ਦੇਣਾ ਹੁੰਦਾ। ਉਹ ਜਦ ਵੀ ਦਸਤਖਤ ਕਰਦਾ ਤਾਂ ਸਭ ਤੋਂ ਪਹਿਲਾਂ ਅਰਬੀ ਦੇ ਵਿੱਚ, ਜਾਨੀ ਆਪਣੀ ਮਾਂ ਬੋਲੀ ਦੇ ਵਿੱਚ ਦਸਤਖਤ ਕਰਦਾ ਅਤੇ ਫਿਰ ਉਹ ਮੁੜ ਉਸੇ ਨੂੰ ਅੰਗਰੇਜ਼ੀ ਦੇ ਵਿੱਚ ਲਿਖ ਦਿੰਦਾ। ਇੱਕ ਵਾਰੀ ਮੈਂ ਪੁੱਛ ਹੀ ਲਿਆ, ਤੂੰ ਦੋ ਵਾਰੀ ਦਸਤਖਤ ਕਿਉਂ ਕਰਦਾ, ਐਵੇਂ ਸਮਾਂ ਖਰਾਬ ਕਰਦਾ। ਕਹਿਣ ਲੱਗਾ, ਮੇਰੀ ਬੋਲੀ ਦੇ ਵਿੱਚ ਮੇਰਾ ਜਨਮ ਹੋਇਆ, ਮੇਰੀ ਮਾਂ ਨੇ ਆਪਣੀ ਕੁੱਖੋਂ ਮੈਨੂੰ ਜਨਮ ਦਿੱਤਾ ਅਤੇ ਉਸ ਮਾਂ ਦੀ ਕੁੱਖ 'ਚੋਂ ਮੈਂ ਇਹ ਬੋਲੀ ਲੈ ਕੇ ਆਇਆ। ਇਹ ਮੇਰੀ ਮਾਂ ਦੀ ਬੋਲੀ ਹੈ। ਭਾਈਆਂ ਨੇ ਮੇਰੇ ਸਵਾਸਾਂ ਤੱਕ ਮੇਰੇ ਨਾਲ ਰਹੋਗੇ। ਇਹ ਮੇਰੇ ਸਵਾਸਾਂ ਦੇ ਵਿੱਚ ਆ, ਇਹ ਮੇਰੀ ਰੂਹ ਦੇ ਵਿੱਚ ਵੱਸਦੀ ਹੈ। ਇਹਦੇ ਬਿਨਾਂ ਦੱਸ ਮੇਰਾ ਕੋਈ ਵਜੂਦ ਹੈ? ਅੰਗਰੇਜ਼ੀ ਤਾਂ ਮੈਂ ਉਧਾਰੀ ਲਈ ਹੈ, ਗਹਿਣੇ ਲਈ ਹੈ। ਇਹ ਮੇਰੇ ਲਈ ਮੇਰੇ ਰਿਜ਼ਕ ਦੀ ਬੋਲੀ ਹੈ, ਇਸ ਕਰਕੇ ਇਹਨੂੰ ਵੀ ਮੈਂ ਨਾਲ ਰੱਖ ਲੈਂਦਾ। ਉਹਦੇ ਉਹ ਕਹੇ ਬੋਲ ਪਤਾ ਨਹੀਂ ਕਿੱਥੇ ਜਾ ਕੇ ਅੰਦਰ ਵੱਜੇ। ਬੜੀ ਸ਼ਰਮਿੰਦਗੀ ਹੋਈ। ਉਹਦੇ ਬੋਲਾਂ ਦੀ ਸ਼ਰਮਿੰਦਗੀ ਅੱਜ ਤੱਕ ਮੈਂ ਮਹਿਸੂਸ ਕਰਦਾ। ਬੜਾ ਸੋਚਿਆ, ਮਨਾ ਆਪ ਤਾਂ ਮਾਂ ਬੋਲੀ ਕੀ ਯਾਦ ਰੱਖਣੀ ਸੀ। ਮੈਂ ਤਾਂ ਮਦਦ ਕੀਤੀ ਆਪਣੇ ਮਾਂ ਪਿਓ ਨੂੰ ਵੀ ਭੁਲਾਉਣ ਦੀ। ਆਪਣੇ ਮਾਂ ਪਿਓ ਨੂੰ ਦੋ ਅੱਖਰ ਮੈਂ ਜੇ ਸਿਖਾਉਣੇ ਸੀ ਤਾਂ ਉਹਨਾਂ ਦੀ ਮਾਂ ਬੋਲੀ ਦੇ ਸਿਖਾਉਂਦਾ, ਆਪਣੀ ਮਾਂ ਬੋਲੀ ਦੇ ਸਿਖਾਉਂਦਾ। ਆਖਰ ਅੰਗਰੇਜ਼ਾਂ ਦੇ ਲਈ ਤਾਂ ਉਹਨਾਂ ਦੀ ਸ਼ਨਾਖਤੀ ਰਹਿਣੀ ਸੀ, ਇਹਨਾਂ ਦੇ ਲਈ ਤਾਂ ਉਹ ਕੁੱਕੂ ਕਾਂਗੜੇ ਹੀ ਰਹਿਣੇ ਸੀ। ਪਰ ਮੈਨੂੰ ਇਹਨਾਂ ਨੂੰ ਗੁਰਮੁਖੀ ਦੇ ਵਿੱਚ ਦਸਤਖਤ ਹੋਣੇ ਚਾਹੀਦੇ। ਹੁਣ ਮੇਰੇ ਲਈ ਨਿੱਤ ਦਾ ਇਹ ਝੋਰਾ ਬਣ ਗਿਆ। ਮੈਂ ਸੋਚ ਰਿਹਾ ਸੀ ਕਿ ਮਾਂ ਬੋਲੀ ਦੀ ਪਹਿਲੀ ਅਤੇ ਆਖਰੀ ਪਹਿਚਾਣ ਦਸਤਖਤ ਹੀ ਤਾਂ ਹੋ ਸਕਦੇ ਨੇ। ਬਰੀਕੀ 'ਚ ਸੋਚਿਆ ਜਾਵੇ ਤਾਂ ਇਹ ਸਭ ਤੋਂ ਪਹਿਲੇ ਉਹ ਅੱਖਰ ਨੇ ਅਤੇ ਸਭ ਤੋਂ ਵਧੇਰੇ ਵਰਤੇ ਜਾਣ ਵਾਲੇ, ਇਹ ਉਹ ਨੇ ਜਿਨ੍ਹਾਂ ਦੇ ਨਾਲ ਤੁਹਾਡੀ ਸ਼ਨਾਖਤ ਹੋਣੀ ਹੈ। ਬਾਕੀ ਅੱਖਰ ਤਾਂ ਇੱਧਰ ਉੱਧਰ ਕਿਤੇ ਕੰਮ ਆਉਣੇ ਆ, ਇਹਦੇ ਉੱਤੇ ਤਾਂ ਕਿੰਨੇ ਵੱਡੇ ਵੱਡੇ ਕਾਰੋਬਾਰ ਇੱਧਰ ਉੱਧਰ ਹੋ ਜਾਂਦੇ ਆ। ਪਰ ਖੈਰ, ਫਿਰ ਮੈਂ ਵੀ ਸੋਚਦਾ ਕਿ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੋਣੇ ਆ, ਜਾਂ ਫਿਰ ਅਸੀਂ ਕਿੰਨੇ ਕੁ ਆ ਜਿਹੜੇ ਆਪਣੀ ਮਾਂ ਬੋਲੀ ਦੇ ਵਿੱਚ ਦਸਤਖਤ ਕਰਦੇ ਹਾਂ। ਖਾਸ ਕਰ ਪੰਜਾਬ ਦੇ ਵਿੱਚੋਂ ਤਾਂ ਮੈਨੂੰ ਕੋਈ ਨਹੀਂ ਲੱਭਦਾ ਦਿਸਦਾ। ਕਈ ਵਾਰੀ ਗੱਲਾਂ ਕਰਦੇ ਕਰਦੇ ਕੌਮਾਂ ਦੀ ਗੱਲ ਚੱਲ ਪੈਂਦੀ ਹੈ ਅਤੇ ਮੈਂ ਫਿਰ ਮੈਨੂੰ ਪਾਕਿਸਤਾਨ ਤੋਂ ਆਇਆ ਇੱਕ ਸੱਜਣ, ਮੇਰਾ ਮੁਸਲਮਾਨ ਮਿੱਤਰ, ਉਹ ਮੈਨੂੰ ਪੁੱਛਦਾ ਸੀ ਕਿ ਤੁਸੀਂ ਪੰਜਾਬੀ ਉਧਰਲੇ ਪੰਜਾਬ ਤੋਂ ਆਏ ਲੋਕ ਆਪਣੇ ਆਪ ਨੂੰ ਇੰਨਾ ਇੰਨਾ ਬਹਾਦਰ ਸਮਝਦੇ ਹੋ, ਤੁਹਾਨੂੰ ਆਪਣੇ ਮਾਂ ਪਿਓ ਦੇ ਦਿੱਤੇ ਨਾਂ ਲੈਣ ਦੇ ਵਿੱਚ ਸ਼ਰਮ ਕਿਉਂ ਆਉਂਦੀ ਆ? ਆਪਾਂ ਇੱਥੇ ਵੇਖਦੇ ਹੀ ਹਾਂ ਨਾ, ਇਹ ਜਰਮਨ, ਇਹ ਰਸ਼ੀਅਨ, ਇਹ ਬਹੁਤ ਸਾਰੇ ਦੇਸ਼ਾਂ ਦੇ ਨਾਂ ਬੜੇ ਔਖੇ ਔਖੇ ਨੇ, ਬੜੇ ਲੰਮੇ ਲੰਮੇ ਨੇ, ਪਰ ਉਹ ਜਦੋਂ ਵੀ ਬੋਲਦੇ ਨੇ ਉਹੀ ਨਾਂ ਦੱਸਦੇ ਨੇ ਜਿਹੜਾ ਜਨਮ ਦੇ ਵੇਲੇ ਉਹਨਾਂ ਨੇ ਰੱਖਿਆ ਹੁੰਦਾ। ਜਾਂ ਫਿਰ ਕਹਿ ਲਓ ਕਿ ਮੈਨੂੰ ਇੱਦਾਂ ਹੀ ਪਤਾ, ਹਰ ਕੌਮ ਦੇ ਵਿੱਚ ਦੁਨੀਆ ਭਰ ਦੇ ਲੋਕ ਆਪਣਾ ਨਾਂ ਸਹੀ ਬੋਲਦੇ ਨੇ, ਉਹਨਾਂ ਦੇ ਨਾਂ ਵੀ ਕਿਹੜੇ ਗੋਰਿਆਂ ਕੋਲੋਂ ਲਏ ਜਾਂਦੇ ਨੇ, ਪਰ ਉਹ ਕਦੀ ਮੈਂ ਵੇਖਿਆ ਆਪਣਾ ਨਾਂ ਨਹੀਂ ਵਿਗਾੜਦੇ। ਜਿੰਨਾ ਕੁ ਕੰਮ ਦੇ ਉੱਤੇ ਵੇਖਦੇ ਹਾਂ ਉਹ ਇਸੇ ਚੀਜ਼ ਦੇ ਉੱਤੇ ਜ਼ੋਰ ਦਿੰਦੇ ਨੇ ਕਿ ਸਾਡਾ ਨਾਂ ਠੀਕ ਲਿਆ ਜਾਵੇ। ਮੈਂ ਸੋਚਦਾ ਅਸੀਂ ਗੁਰੂ ਘਰ ਜਾ ਕੇ ਪਹਿਲਾਂ ਅੱਖਰ ਕਢਾਉਂਦੇ ਹਾਂ, ਫਿਰ ਨਾਂ ਰੱਖਦੇ ਹਾਂ। ਇਹਦਾ ਮਤਲਬ ਕਿ ਉਹ ਨਾਂ ਗੁਰੂ ਦਾ ਦਿੱਤਾ, ਸਾਨੂੰ ਕੋਈ ਅਧਿਕਾਰ ਨਹੀਂ ਬਣਦਾ ਉਸ ਨਾਂ ਨੂੰ ਬਦਲਣ ਦਾ, ਉਸ ਨਾਂ ਦੇ ਵਿੱਚ ਕੋਈ ਫੇਰ ਬਦਲ ਕਰਨ ਦਾ। 99% ਲੋਕ ਆਪਣਾ ਨਾਂ ਵਿਗਾੜ ਕੇ ਬੋਲਦੇ ਨੇ, ਇਹਦਾ ਮਤਲਬ ਜੋ ਗੁਰੂ ਨੇ ਦਿੱਤਾ ਉਹ ਸਾਨੂੰ ਮਨਜ਼ੂਰ ਨੇ। ਅਸੀਂ ਉਹ ਨਾਂ ਬੋਲਦੇ ਹਾਂ ਜਿਹੜੇ ਗੋਰਿਆਂ ਨੂੰ ਲੈਣੇ ਸੌਖੇ ਹੋਣ, ਜਿਹੜੇ ਉਹ ਸੌਖੇ ਬੋਲ ਸਕਦੇ ਹੋਣ, ਜਾਂ ਜਿੱਥੇ ਉਹ ਰਹਿੰਦੇ ਹੋਣ ਉਸ ਦੇਸ਼ ਵਰਗਾ ਆਪਾਂ ਨਾਂ ਕਰ ਲੈਂਦੇ ਹਾਂ। ਕੋਈ ਸੁਰਿੰਦਰ ਹੈ ਤਾਂ ਉਹਨੇ ਨਾਲ ਸ਼ੈਰੀ ਲਾ ਲਿਆ, ਗੁਰਿੰਦਰ ਹੈ ਤਾਂ ਉਹਨੇ ਨਾਲ ਗੈਰੀ ਲਾ ਲਿਆ, ਸ਼ੈਲਿੰਦਰ ਹੈ ਤਾਂ ਉਹਨੇ ਸ਼ੈਲੀ ਸੌਖਾ ਕਰਕੇ ਦੱਸ ਦਿੱਤਾ। ਬਹੁਤ ਘੱਟ ਨੇ ਸ਼ਾਇਦ ਜਿਹੜੇ ਇੱਦਾਂ ਨਾ ਕਰਦੇ ਹੋਣ। ਫਿਰ ਮੈਂ ਉਹਦੀਆਂ ਗੱਲਾਂ ਸੁਣ ਕੇ ਇੱਦਾਂ ਮਹਿਸੂਸ ਕਰਦਾ ਜਿਵੇਂ ਅਸੀਂ ਬੁਝਦਿਲ ਹੋਈਏ, ਅਸੀਂ ਮੌਕਾ ਵੇਖ ਕੇ ਮੌਕੇ ਦੇ ਅਨੁਸਾਰ ਜਿਵੇਂ ਆਪਣੇ ਆਪ ਨੂੰ ਬਦਲ ਲੈਂਦੇ ਹੋਈਏ। ਬੁਝਦਿਲ ਇਹੋ ਹੀ ਤਾਂ ਹੁੰਦਾ ਜਿਹੜਾ ਔਖੇ ਹਾਲਾਤਾਂ ਦਾ ਸਾਹਮਣਾ ਨਹੀਂ ਕਰਦਾ, ਜਿਹੜਾ ਸੌਖਾ ਹੀ ਉਸ ਰੰਗ ਦੇ ਵਿੱਚ ਰੰਗਿਆ ਜਾਂਦਾ ਜਿਹੜੇ ਰੰਗ 'ਚ ਕੋਈ ਉਹਨੂੰ ਰੰਗਣਾ ਚਾਹੁੰਦਾ ਹੋਵੇ। ਹੁਣ ਤਾਂ ਅਸੀਂ ਆਪਣੇ ਨਿਆਣਿਆਂ ਦੇ ਨਾਂ ਵੀ ਇੱਧਰ ਉੱਧਰੋਂ ਵੇਖ ਕੇ ਰੱਖਣੇ ਸ਼ੁਰੂ ਕਰ ਦਿੱਤੇ। ਨਿਆਣਿਆਂ ਦੇ ਨਾਂ ਸੁਣ ਕੇ ਲੱਗਦਾ ਹੀ ਨਹੀਂ ਆ ਕਿ ਇਹ ਪੰਜਾਬੀ ਨਿਆਣੇ ਨੇ। ਮਾਂ ਪਿਓ ਜਿੰਨਾ ਚਿਰ ਨਾਲ ਨਾ ਹੋਣ, ਨਾਂ ਤੋਂ ਤਾਂ ਆਪਾਂ ਸਮਝ ਹੀ ਨਹੀਂ ਸਕਦੇ। ਪਹਿਲੀ ਪਛਾਣ ਤਾਂ ਬੰਦੇ ਦੀ ਨਾਂ ਹੁੰਦੀ ਹੈ, ਨਾਂ ਸੁਣ ਕੇ ਕੋਈ ਅੰਦਾਜ਼ਾ ਲਾਉਂਦਾ ਕਿ ਇਹ ਕਿੱਥੋਂ ਦਾ, ਪਰ ਸਾਡਾ ਹੁਣ ਨਹੀਂ ਪਤਾ ਲੱਗਦਾ। ਦੂਜਿਆਂ ਦੀ ਰੀਸ ਕਰਦੇ ਕਰਦੇ ਆਪਾਂ ਇੰਨੀ ਕੁ ਜ਼ਿਆਦਾ ਰੀਸ ਕਰਨੀ ਸ਼ੁਰੂ ਕਰ ਦਿੱਤੀ ਕਿ ਸਾਡੇ ਹੁਣ ਪੰਜਾਬੀ ਨਾਂ ਵੀ ਨਹੀਂ ਰਹੇ, ਹੋਰ ਹੋਰ ਕੌਮਾਂ ਤੋਂ ਆਪਾਂ ਰੱਖਣੇ ਸ਼ੁਰੂ ਕਰ ਦਿੱਤੇ, ਫਿਲਮਾਂ 'ਚੋਂ ਵੇਖ ਕੇ ਰੱਖਣੇ ਸ਼ੁਰੂ ਕਰ ਦਿੱਤੇ, ਸੌਖੇ ਨਾਂ ਵੇਖ ਕੇ ਰੱਖਣੇ ਸ਼ੁਰੂ ਕਰ ਦਿੱਤੇ। ਆਪਣੇ ਵਿਰਸੇ ਅਤੇ ਬੋਲੀ ਦੇ ਉੱਤੇ ਸ਼ਾਇਦ ਮਾਣ ਹੀ ਨਹੀਂ ਰਿਹਾ, ਸ਼ਾਇਦ ਸਾਨੂੰ ਭਰੋਸਾ ਨਹੀਂ ਰਿਹਾ ਗੁਰੂ ਤੋਂ ਲਏ ਨਾਵਾਂ ਦਾ। ਜੇ ਸਾਡਾ, ਸਾਡੇ ਭੈਣ ਭਰਾਵਾਂ ਦਾ, ਸਾਡੇ ਪਿਓ ਦਾ, ਦਾਦੇ ਦਾ ਨਾਂ ਗੁਰੂ ਤੋਂ ਰੱਖਿਆ ਗਿਆ ਸੀ, ਜਾ ਕੇ ਗੁਰੂ ਘਰ ਤੋਂ ਕਢਵਾਇਆ ਗਿਆ ਸੀ, ਇਹਦਾ ਤਾਂ ਸਿੱਧਾ ਸਿੱਧਾ ਮਤਲਬ ਇਹ ਹੋਇਆ ਕਿ ਹੁਣ ਉਹ ਫੈਸਲਾ ਸਾਡੇ ਬਜ਼ੁਰਗਾਂ ਦਾ ਸਾਨੂੰ ਗਲਤ ਲੱਗਦਾ ਹੈ। ਗੁਰੂ ਤੋਂ ਕਿਉਂ ਲੈਣਾ ਨਾ, इस चीज़ की शायद सानू कोई अहमियत ही नहीं रही। हुण असीं आप ज़्यादा सियाने हो गए, ना रखना तो असीं आप रखांगे। गुरु नूं थोड़ी पता हुण आपां बाहर आ गए, गुरु नूं थोड़ी पता कि जे आपां उहदा दित्ता ना रख लिया तो गोरियां तों लिया नहीं जाना। इस करके हुण सानू आप फैसले लेने पैणगे। हुण असीं आप ज़्यादा सियाने, हुण असीं गुरु नूं दसांगे किहड़े ना रखने अगे। सच दसां तां मैं अपने उस दोस्त नूं इह दस ही नहीं सकिया की दसदा उहनूं, की दसदा कि भरावा बाहर दी गल तां छड्ड। तैनूं लगदा है कि बाहर दा वरतारा, पर मैं जे अपने पिंड झाती मारा तां उत्थे वी इहो कुछ ही चलदा। उत्थे वी हुण कोई सही नाम वाला नहीं मिलदा, पर यह दसन दे विच होर वधेरे शर्मिंदगी सी, क्योंकि वह तो सोचता सी कि शायद असी बाहर आके रंग बदलते हैं। उन्हों की कहां कि असी अपने घर दे विच भी रंग बदल लेने, उत्थे भी यो वरतारा चल रहा। सच दसा तो यह पल मेरे लिए सब तो ज़्यादा शर्मिंदगी वाले सी। शायद होर भी कोई सोचता होवे, शायद होर भी कोई सोच रहा होवे, जां फिर शायद होर भी कोई सोचने लिए मजबूर होवे, जां होर किसी लिए भी ये गल अहमियत रखती होवे। खैर ये विचारां हले बहुत लंबियां ने, ते सानू ये विचारां करन दी बहुत ज़्यादा जरूरत है। कलम पंजाब दे विचों सुरजीत सिंह विरकुरां दी ये लिखत तुहाडे नाल सांझी कीती, साढ़े तक भेजी सी सुखविंदर सिंह परवाल होरां ने। आस करदे हां कि इस लिखत विचली तुसीं मनोरथ जरूर समझे होवे। पिछले दिन ही असीं मां बोली दिवस मनाया, बड़े आपां पोस्टर लिख लिख शेयर किए एक दूसरे नाल, बड़ियां आपां विचार चर्चावां सुनियां, कईयां ने शेयर भी लिख के पाए होणगे अपनी मां बोली। पर शायद साडा असल फर्ज कुछ होर बनदा। जे डुंगाई दे नाल वेखीए सुरजीत सिंह होरां वांगू सोचिए तां फिर तुहानूं बहुत कुछ इदां दा लभ जू जिथे अहीं गुनेगार साबित होवांगे। ते जहीं वहा दे नाल चलना तो फिर गल शुरू ही नहीं हुंदी, फिर तो इत्थे ही शुरू हुंदी ते इत्थे खत्म हो जाती। क्योंकि बहुत सारे दे लई इस गल दे कोई मायने नहीं, ते बहुत लोग ने जिन्हां दे लई बहुत ज़्यादा वड्डे मायने ने। अब सोच आपो अपनी, पर समा कढ के इस विषय के उत्ते सोच विचार बनता तो जरूर है। जे फिर भी कित लगे कि हाँ साढ़े फैसले ठीक ने, आप ठीक जा रहे हैं, तो भी ठीक है। पर जे आप ये कही कि ये उत्ते आप समा रेंदे सोच ही नहीं पाए, जे को समा ही नहीं, जी ध्यान नहीं दिता, ज कभी किसी ने दसिया नहीं, तो फिर गल एक अलग पासे जाती। कहें कि सब तो पहला सानू एहसास होना जरूरी हुंदा कि आपां कुछ गलत कर रहे हैं, जां आपां कुछ गलत कीता। उस तो बाद फिर उहदे सुधार वल नूं गल्लां चलदियां ने। पर फिलहाल आपां पहलां इस विषय दे उत्ते अपने आप दे नाल विचार तां जरूर करिए, अपनी मां बोली दा सत्कार तां जरूर करिए। मां बोली दा सत्कार अपनी मां दा सत्कार, मां दा सत्कार उस धरती का सत्कार जिथे तुसी जन्म लिया, ये जीवन जीव रहे हैं, ये साह लै रहे हैं, उस धरती का सत्कार, उन्हां गुरुआं पीरां का सत्कार, ਜਿਨ੍ਹਾਂ ਦੇ ਬਲਿਦਾਨ ਸਦਕਾ ਸਾਨੂੰ ਅੱਜ ਇਹ ਜੀਵਨ ਮਿਲਿਆ। ਸਿਰ ਚੁੱਕ ਕੇ ਉੱਚਾ ਕਰਕੇ ਆਪਾਂ ਜੀਉਂਦੇ ਹਾਂ। ਸੋ ਜੇਕਰ ਇੱਕ ਪਾਸਿਓਂ ਬੇਮੁੱਖ ਹੋਏ ਤਾਂ ਗੱਲ ਦੂਰ ਤੱਕ ਜਾਣੀ। ਦੂਰ ਦੀ ਗੱਲ ਕਰੀਏ ਤਾਂ ਮਾਂ ਬੋਲੀ ਤੋਂ ਬੇਮੁੱਖ ਹੋ ਜਾਣੀ ਕਿ ਤੁਸੀਂ ਆਪਣੇ ਗੁਰੂ ਤੋਂ ਬੇਮੁੱਖ। ਫਿਰ ਜਿਹੜਾ ਕਹਿੰਦੇ ਗੁਰੂ ਦਾ ਨਹੀਂ ਹੁੰਦਾ ਉਹ ਫਿਰ ਕਿਸੇ ਦਾ ਨਹੀਂ ਹੁੰਦਾ। ਆਸ ਕਰਦੇ ਹਾਂ ਅੱਜ ਦੀ ਲਿਖਤ, ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।
1: ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ।
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: Hi, this is Imran Hashmi and you're listening to me on Radio Haji.

0: Radio Hanji, 1674 AM, 24/7 Indian Radio, Sydney ka apna Indian Radio Station.
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 029063 1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Hanji Hanji, oye Hanji Hanji,
3: Hanji Radio.
4: Frontier na sahi Tribune padho, Kolkata ni Dhake di gal karo, organizer te Punjab ke isri de katar liao, te mainu dasso ke illaan kidhar ja rahiyan ne, kaun mare hai? ਸਮਾਂ ਕੋਈ ਕੁੱਤਾ ਨਹੀਂ ਕਿ ਸੰਗਲੀ ਫੜ ਕੇ ਜਿੱਧਰ ਮਰਜ਼ੀ ਧੂ ਲਓ। ਤੁਸੀਂ ਕਹਿੰਦੇ ਹੋ ਮਾਓ ਇਹ ਕਹਿੰਦਾ ਹੈ, ਮਾਓ ਉਹ ਕਹਿੰਦਾ ਹੈ। ਮੈਂ ਪੁੱਛਦਾ ਮਾਓ ਕਹਿਣ ਵਾਲਾ ਕੌਣ ਹੈ? ਸ਼ਬਦ ਗਿਰਵੀ ਨਹੀਂ, ਸਮਾਂ ਗੱਲ ਆਪ ਕਰਦਾ, ਪਲ ਗੂੰਗੇ ਨਹੀਂ। ਤੁਸੀਂ ਰੈਂਬਲ 'ਚ ਬੈਠੋ ਜਾਂ ਪਿਆਲਾ ਚਾਹ ਦੀ ਰੇੜੀ ਤੋਂ ਪੀਓ, ਸੱਚ ਬੋਲੋ ਜਾਂ ਝੂਠ, ਕੋਈ ਫਰਕ ਨਹੀਂ ਪੈਂਦਾ। ਭਾਵੇਂ ਚੁੱਪ ਦੀ ਲਾਸ਼ ਦੀ ਛੱਲ ਕੇ ਵੀ ਲੰਘ ਜਾਵੋ। ਅਤੇ ਇਹ ਹਕੂਮਤ ਆਪਣੀ ਪੁਲਿਸ ਨੂੰ ਪੁੱਛ ਕੇ ਇਹ ਦੱਸ ਕਿ ਸਿੱਖਾਂ ਅੰਦਰ ਮੈਂ ਕੈਦ ਹਾਂ ਜਾਂ ਸਿੱਖਾਂ ਤੋਂ ਬਾਹਰ ਇਹ ਸਿਪਾਹੀ। ਸੱਚ AIR ਦੀ ਰਖੇਲ ਨਹੀਂ, ਸਮਾਂ ਕੋਈ ਕੁੱਤਾ ਨਹੀਂ। ਇਹ ਲਿਖਤ ਅਵਤਾਰ ਸਿੰਘ ਪਾਸ਼ ਹੋਰਾਂ ਦੀ ਲਿਖੀ ਹੋਈ ਹੈ। ਵੈਸੇ ਉਹ ਅਵਤਾਰ ਸਿੰਘ ਪਾਸ਼ ਜਿਨ੍ਹਾਂ ਨੂੰ ਤੁਸੀਂ ਬੜੇ ਮਸ਼ਹੂਰ ਕਾਵ ਟੋਟੇ ਅਸੀਂ ਲੜਾਂਗੇ ਸਾਥੀ, ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਸਭ ਤੋਂ ਖਤਰਨਾਕ ਹੁੰਦਾ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਆਦਿ ਹੋਰ ਬਹੁਤ ਸਾਰੀਆਂ ਕਵਿਤਾਵਾਂ ਦੇ ਲਈ ਸੁਣਿਆ ਜਾਣਿਆ ਹੋਏਗਾ। ਅੱਜ ਗੱਲ ਕਿਉਂ ਕਰਨ ਲੱਗੇ ਹਾਂ, ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ ਸਾਂਝ ਪਾਉਂਦੇ ਹਾਂ ਤਾਂ ਉਹੀ ਦੱਸਣਗੇ ਇਸਦਾ ਬਿਰਤਾਂਤ। ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ
5: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ।
4: ਹਾਂਜੀ ਜੀ, ਅਵਤਾਰ ਸਿੰਘ ਪਾਸ਼ ਭਾਅ ਜੀ, ਹੁਣ ਇੱਕ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਇੱਕ ਬਾਗੀ ਕਵੀ ਕਹਿ ਲਓ, ਕਹਿੰਦੇ ਹੁੰਦੇ ਨੇ ਕਿ ਬਗਾਵਤ ਦੀ ਕਵਿਤਾ ਅਮਰ ਹੋ ਜਾਂਦੀ ਹੈ ਪਰ ਬਗਾਵਤ ਕਰਨ ਵਾਲਾ ਕਵੀ ਅਮਰ ਨਹੀਂ ਰਹਿ ਸਕਦਾ। ਖੈਰ ਉਹਦੇ ਵੀ ਇੱਕ ਵੱਖਰੇ ਕਾਰਨ ਸੀਗੇ, ਔਰ ਜਿਸ ਕਿਸਮ ਦੇ ਨਾਲ ਅਵਤਾਰ ਸਿੰਘ ਪਾਸ਼ ਦੀ ਕਲਮ ਲਿਖ ਰਹੀ ਸੀ, ਲੱਗ ਇੱਦਾਂ ਹੀ ਰਿਹਾ ਸੀਗਾ ਕਿ ਬਹੁਤਾ ਚਿਰ ਕੱਢਣ ਨਹੀਂ ਲੱਗੇ। ਪਰ ਕੀ ਬਣੀ ਸੀ ਉਹ ਕਹਾਣੀ ਉਹਨਾਂ ਦੀ ਜ਼ਿੰਦਗੀ ਅਤੇ ਉਹਨਾਂ ਦੇ ਕਤਲ ਤੱਕ ਦੀ ਪੂਰੀ, ਜੇ ਗੱਲ ਤੁਸੀਂ ਸਾਡੇ ਨਾਲ ਕਰੋ। ਅਤੇ ਨਾਲ ਹੀ ਅਵਤਾਰ ਸਿੰਘ ਪਾਸ਼ ਦਾ ਜਨਮ 9 ਸਪਤੰਬਰ ਨੂੰ ਹੈ, ਸੋ ਉਸੇ ਸੰਦਰਭ ਦੇ ਵਿੱਚ ਅਸੀਂ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਅੱਜ ਗੱਲ ਕਰਨ ਲੱਗੇ ਹਾਂ। ਅਤੇ ਜਿਹੜੀ ਕਵਿਤਾ ਦੇ ਨਾਲ ਮੈਂ ਸ਼ੁਰੂਆਤ ਕੀਤੀ ਸੀ, ਮੈਂ ਇਸ ਕਰਕੇ ਕੀਤੀ ਕਿਉਂਕਿ ਆਪਾਂ ਜਿਸ ਬੈਕਗਰਾਊਂਡ ਦੇ ਵਿੱਚੋਂ ਹੈਗੇ ਆ ਜਰਨਲਿਜ਼ਮ ਦੇ ਵਿੱਚੋਂ, ਅਤੇ ਉਹਦੇ 'ਚੋਂ ਇਹ ਨਿਕਲ ਕੇ ਜਦੋਂ ਸਾਹਮਣੇ ਆਉਂਦੀ ਹੈ ਤਾਂ ਉਹ ਇਹੀ ਕਹਿੰਦੀ ਹੈ ਕਿ ਅੱਜ ਵੀ ਇੰਨੇ ਚਿਰ ਬਾਅਦ ਵੀ, ਉਹ ਲਗਭਗ ਅੱਧੀ ਸਦੀ ਦੇ ਬਾਅਦ ਵੀ, ਇਹ ਜਿਹੜੀ ਕਵਿਤਾ ਹੈਗੀ ਹੈ ਉਹ ਉਸੇ ਹੀ ਕੰਟੈਕਸਟ ਦੇ ਵਿੱਚ ਗੱਲ ਕਰਦੀ ਹੈ ਕਿ ਮੀਡੀਆ ਹਾਊਸਿਸ ਜਾਂ ਉਹਨਾਂ ਦੇ ਵਿੱਚ ਕੀਤੀ ਜਾਂਦੀ ਗੱਲ ਉਹ ਕਿੰਨੀ ਕੁ ਜਾਇਜ਼ ਔਰ ਕਿੰਨੀ ਕੁ ਜਿਹੜੀ ਹੈਗੀ ਹੈ ਸਰਕਾਰ ਦਾ ਡੈਮੇਜ ਨਾ ਹੋਵੇ ਉਸ ਨੂੰ ਕੰਟਰੋਲ ਕਰਕੇ ਉਹ ਖਬਰਾਂ ਕਿਵੇਂ ਲਿਖੀਆਂ ਜਾਂਦੀਆਂ ਨੇ, ਕਿਸ ਤਰੀਕੇ ਦੇ ਨਾਲ ਘੜੀਆਂ ਜਾਂਦੀਆਂ ਨੇ। ਔਰ ਇਹ ਸਿਰਫ ਭਾਰਤ ਦੀ ਗੱਲ ਨਹੀਂ, ਹਿੰਦੁਸਤਾਨ ਦੀ ਗੱਲ ਨਹੀਂ, ਤਾਂ ਪੂਰੀ ਦੁਨੀਆ ਭਰ ਦੇ ਵਿੱਚ ਇੱਦਾਂ ਹੀ ਹੁੰਦਾ। ਹਾਂ, ਜੇ ਐਕਸਟ੍ਰੀਮਿਸਟ ਕੰਟਰੀਆਂ ਨੇ ਜਿੱਥੇ ਡੈਮੋਕ੍ਰੇਸੀ ਨਹੀਂ ਹੈਗੀ ਉੱਥੇ ਤਾਂ ਵੱਖਰੀ ਉਹ ਕਹਾਣੀ ਹੈ। ਪਰ ਅਵਤਾਰ ਸਿੰਘ ਪਾਸ਼ ਕਿੰਨਾ ਕੁ ਢੁੱਕਦਾ ਹੈਗਾ ਅੱਜ ਦੇ ਸੰਦਰਭ ਦੇ ਵਿੱਚ, ਅੱਜ ਜਦੋਂ ਮੀਡੀਆ ਦੀ ਗੱਲ ਆਉਂਦੀ ਹੈ, ਲਿਟਰੇਚਰ ਦੀ ਗੱਲ ਆਉਂਦੀ ਹੈ, ਖੁੱਲ੍ਹ ਕੇ ਗੱਲ ਕਹਿਣ ਦੀ ਗੱਲ ਆਉਂਦੀ ਹੈ, ਔਰ ਕਿਉਂ ਉਹਨੂੰ ਬਾਗੀ ਕਵੀ ਕਹਿ ਕੇ ਸੱਦਿਆ ਜਾਂਦਾ?
5: ਬਿਲਕੁਲ, ਜਿਹੜੀ ਤੁਹਾਡੀ ਇਹ ਗੱਲ ਹੈ, ਇਹ ਅਸਲ ਵਿੱਚ ਗੱਲ ਆਪਾਂ ਇੱਥੋਂ ਹੀ ਸ਼ੁਰੂ ਕਰਦੇ ਹਾਂ ਜਿੱਥੇ ਤੁਸੀਂ ਛੱਡੀ ਹੈ ਗੱਲ, ਕਿ ਅਵਤਾਰ ਸਿੰਘ ਸੰਧੂ ਤੇ ਪਾਸ਼ ਕਿਵੇਂ ਬਣਦਾ, ਤੇ ਫਿਰ ਪਾਸ਼ ਜਿਹੜਾ ਹੈਗਾ ਇੱਕ ਭਾਸ਼ਾ ਦਾ, ਇੱਕ ਖੇਮੇ ਦਾ, ਇੱਕ ਜਿਹੜਾ ਹੈਗਾ ਇਹ ਕਹਿ ਸਕਦੇ ਖਿੱਤੇ ਦਾ ਕਵੀ ਨਾ ਹੋ ਕੇ ਪੂਰੀ ਦੁਨੀਆ ਦਾ ਕਵੀ ਕਿਵੇਂ ਬਣਦਾ? ਕਿਉਂਕਿ ਜਿੱਥੇ ਹੋਰ ਜਿਹੜੇ ਸਥਾਪਤੀ ਦੇ ਨਾਲ ਜੁੜ ਕੇ ਚੱਲਦੇ ਆ, ਭਾਵੇਂ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਵਰਕਸ ਨੇ, ਉਹਨਾਂ ਦੀਆਂ ਕਿਰਤਾਂ ਨੇ, ਉਹ ਵੀ ਟ੍ਰਾਂਸਲੇਟ ਹੁੰਦੀਆਂ, ਪਰ ਪਾਸ਼ ਨੂੰ ਲੋਕਾਂ ਨੇ ਆਪ ਮੁਹਾਰੇ ਟ੍ਰਾਂਸਲੇਟ ਕੀਤਾ। ਕਿੰਨੀਆਂ ਦੁਨੀਆਂ ਦੀਆਂ ਭਾਸ਼ਾਵਾਂ ਦੇ ਵਿੱਚ ਜਿਹੜਾ ਹੁਣ ਟ੍ਰਾਂਸਲੇਟ ਹੋ ਕੇ ਪਾਸ਼ ਜਿਹੜਾ ਹੈਗਾ ਉਹ ਪੜ੍ਹਿਆ ਜਾ ਰਿਹਾ। ਤੇ ਅਸਲ ਦੇ ਵਿੱਚ ਗੱਲ ਇਹ ਹੈ ਕਿ ਚਲੋ ਇਹ ਵੀ ਇੱਕ ਕੁਦਰਤੀ ਵਰਤਾਰਾ ਹੁੰਦਾ ਹੈ ਕਿ ਇੱਦਾਂ ਦੀਆਂ ਹਸਤੀਆਂ ਜਿਹੜੀਆਂ ਪੈਦਾ ਹੁੰਦੀਆਂ ਤੇ ਇੱਕ ਲੀਹਾ ਪਾੜ ਕੇ ਸੋਚਣ ਦੀ ਜਿਹੜੀ ਉਹ ਗੱਲ ਕਰਦੀਆਂ ਨੇ, ਤੇ ਕਿਉਂਕਿ ਜਿਹੜੇ ਸਮਿਆਂ ਦੇ ਵਿੱਚ ਪਾਸ਼ ਦਾ ਜਨਮ ਹੁੰਦਾ 1950 ਦੇ ਵਿੱਚ, ਤੇ 1950 ਦੇ ਵਿੱਚ ਤੁਸੀਂ ਤਰੀਕ ਦੱਸੀ ਹੈ 9 ਸਤੰਬਰ ਨੂੰ, ਤਲਵੰਡੀ ਸਲੇਮ ਜਲੰਧਰ ਜ਼ਿਲ੍ਹੇ ਦਾ ਪਿੰਡ ਹੈਗਾ, ਤੇ ਇਹ ਵੀ ਪਾਸ਼ ਕਰਕੇ ਜਿਹੜਾ ਹੈ ਉਹ ਨਾ ਜ਼ਿਆਦਾ ਹੁਣ ਜਿਹੜਾ ਹੈਗਾ ਲੋਕਾਂ ਨੇ ਜਾਣੂ ਹੋ ਗਿਆ, ਪਹਿਲਾਂ ਤਲਵੰਡੀ ਸਲੇਮ ਨੂੰ ਕੋਈ ਨਹੀਂ ਸੀ ਜਾਣਦਾ। ਤੇ ਹੁਣ ਜਿਹੜਾ ਹੈਗਾ ਅਗਲੀ ਗੱਲ ਕਿ ਜਿਹੜੇ ਸਮਿਆਂ ਦੇ ਵਿੱਚ ਪਾਸ਼ ਨੇ ਲਿਖਣਾ ਸ਼ੁਰੂ ਕੀਤਾ, 1950 ਦਾ ਜਨਮ ਲੈ ਕੇ 20 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀਆਂ ਲਿਖਤਾਂ ਆਉਣ ਲੱਗ ਗਈਆਂ, ਤੇ ਉਸ ਵੇਲੇ ਜਿਹੜੀ ਪੂਰੀ ਧਾਰਾ ਚੱਲ ਰਹੀ ਸੀ ਪੂਰੀ ਦੁਨੀਆਂ ਦੇ ਵਿੱਚ ਤੇ ਦੇਸ਼ ਦੇ ਵਿੱਚ ਖਾਸ ਕਰਕੇ, ਬਾਕੀ ਜਿਹੜੀਆਂ ਬਾਹਰੀ ਮੂਵਮੈਂਟਾਂ ਜਿਹੜੀਆਂ ਛੱਡ ਕੇ ਦਈਏ, ਲਿਟਰੇਚਰ ਦੇ ਵਿੱਚ ਕਿਹੜੀ ਧਾਰਾ ਚੱਲ ਰਹੀ ਸੀ ਤੇ ਉਸ ਧਾਰਾ ਦੇ ਵਿੱਚ ਪਾਸ਼ ਕਿਵੇਂ ਅਲੱਗ ਚੱਲਦਾ, ਆਪਣੀ ਲੀਹ ਬਣਾ ਕੇ ਚੱਲਦਾ, ਆਪਣਾ ਲੀਹਾ ਬਣਾ ਕੇ ਚੱਲਦਾ ਤੇ ਜਾਂ ਲੀਹਾ ਪਾੜ ਕੇ ਚੱਲਦਾ, ਇੱਕ ਉਹ ਵੱਡੀ ਗੱਲ ਸੀ ਕਿ ਇਹ ਮੈਂ ਇਹ ਵੀ ਮੈਂ ਕਹਿੰਦਾ ਕਿ ਬੰਦਾ ਕੋਈ ਮਿੱਥ ਕੇ ਜਾਂ ਕੋਈ ਕਿਸੇ ਠੀਕ ਹੈ ਕਮਿਟਮੈਂਟ ਹੋਣੀ ਕਿਸੇ ਮੂਵਮੈਂਟ ਪ੍ਰਤੀ ਲਹਿਰ ਪ੍ਰਤੀ ਹੋ ਗੱਲ ਹੁੰਦੀ ਹੈ, ਪਰ ਉਹਦੇ ਅੰਦਰ ਕਿਤੇ ਨਾ ਕਿਤੇ ਉਹਦੇ ਖੂਨ ਦੇ ਵਿੱਚ ਜਾਂ ਆਪਾਂ ਕਹਿ ਲਈਏ ਉਹਦੇ ਲਹੂ ਦੀ ਤਾਸੀਰ ਦੇ ਵਿੱਚ ਕੋਈ ਏਦਾਂ ਦੀ ਗੱਲ ਜ਼ਰੂਰ ਹੁੰਦੀ ਹੈ ਜਿੱਥੇ ਜਿਹੜੀ ਉਹ ਬਗਾਵਤ ਦੇ ਜਿਹੜੇ ਉਹ ਆਪਾਂ ਕਹਿ ਲਈਏ ਕਿ ਉਹ ਸ਼ਰਰੇ ਜਾਂ ਉਹ ਕਿਤੇ ਨਾ ਕਿਤੇ ਉਹ ਤੱਤ ਨੇ ਜਿਹੜੇ ਉਹ ਪਏ ਹੁੰਦੇ ਆ। ਪਾਸ਼ ਦੀ ਸਾਰੀ ਕਵਿਤਾ ਪਹਿਲੀ ਗੱਲ ਤਾਂ ਉਹ ਇੱਕ ਥਾਂ ਤੇ ਖੜੀ ਨਹੀਂ ਰਹੀ, ਇਹ ਨਹੀਂ ਰਹੀ ਕਿ ਵਿਚਾਰਧਾਰਕ ਤੌਰ ਤੇ ਵੀ, ਤੇ ਜਿਹੜਾ ਆਪਾਂ ਪੂਰਾ ਇੱਕ ਸਿੰਟੈਂਕਸ ਜਿਹੜਾ ਆਪਾਂ ਲੈਂਦੇ ਜਦੋਂ ਆਪਾਂ ਪੋਇਟਰੀ ਨੂੰ ਲੈਂਦੇ ਹਾਂ ਤੇ ਉਸ ਦੇ ਪੱਧਰ ਤੇ ਵੀ, ਤੇ ਫਿਰ ਜਿਹੜਾ ਹੈਗਾ ਵਿਸ਼ਿਆਂ ਦੇ ਪੱਧਰ ਤੇ ਵੀ। ਦੇਖੋ ਜਦੋਂ ਪਾਸ਼ ਦੀ ਜਿਹੜੀ ਪਹਿਲੀ ਕਵਿਤਾ ਆਉਂਦੀ ਹੈ ਕਿਤਾਬ ਆਉਂਦੀ ਹੈ ਲੋਕ ਕਥਾ, ਤੇ ਲੋਕ ਕਥਾ ਵੇਲੇ ਜਿਹੜਾ ਪਾਸ਼ ਉਸ ਵੇਲੇ ਦਾ ਪੂਰਾ ਜਿਹੜਾ ਜੁਝਾਰਵਾਦੀ ਕਵੀ ਜਿਵੇਂ ਉਦੋਂ ਚੱਲ ਰਹੀ ਸੀ ਮੂਵਮੈਂਟ ਚੱਲ ਰਹੀ ਸੀ, ਖਾਸ ਕਰਕੇ ਉਹ ਨਕਸਲਵਾਦੀ ਲਹਿਰ ਤੋਂ ਪ੍ਰਭਾਵਿਤ ਸੀ, ਤੇ ਬਾਅਦ ਦੇ ਵਿੱਚ ਫਿਰ ਉਹ CPIML ਦੇ ਨਾਲ ਜੁੜਿਆ ਵੀ ਰਿਹਾ, ਤੇ ਇਹ ਵੀ ਹੁੰਦਾ ਸੀ ਕਿਤੇ ਕੋਈ ਮੂਵਮੈਂਟ ਚੱਲਦੀ ਸੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਦੁਆਬਾ ਸੀ ਉਹ ਇੱਕ ਤਰੀਕੇ ਦਾ ਆਪਾਂ ਕਹਿੰਦੇ ਕਿ ਗੜ ਸੀਗਾ ਏਦਾਂ ਦੀਆਂ ਲਹਿਰਾਂ ਦਾ, ਤੇ ਜਿੱਥੇ ਭਾਵੇਂ ਗਦਰ ਲਹਿਰ ਦਾ ਅਸਰ ਸੀ ਤੇ ਭਾਵੇਂ ਹੋਰ ਮੂਵਮੈਂਟ ਦਾ ਅਸਰ ਸੀ, ਤੇ ਬਾਅਦ ਦੇ ਵਿੱਚ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪ੍ਰੈਸ ਦਾ ਜਿਹੜਾ ਸੀਗਾ ਉਹ ਵੀ ਕੇਂਦਰ ਉਹ ਵੀ ਬਣਿਆ, ਪ੍ਰਿੰਟਿੰਗ ਦਾ ਕੰਮ ਉੱਥੇ ਸ਼ੁਰੂ ਹੋਇਆ, ਅਖਬਾਰ ਉੱਥੋਂ ਛਪਣੇ ਸ਼ੁਰੂ ਹੋਏ, ਇਹ ਬਹੁਤ ਸਾਰੇ ਕਾਰਨ ਸੀ, ਤੇ ਪੜ੍ਹਨ ਲਿਖਣ ਦਾ ਜਿਹੜਾ ਸੀ ਉਹ ਏਦਾਂ ਦਾ ਉੱਥੇ ਆਈ ਗੱਲ, ਫਿਰ ਲੈਫਟ ਜਿਹੜੇ ਖੱਬੇ ਪੱਖੀ ਵਿਚਾਰਧਾਰਾ ਵਾਲੇ ਲੋਕਾਂ ਦਾ ਉੱਥੇ ਜ਼ਿਆਦਾ ਡੇਰਾ ਲੱਗਿਆ, ਤੇ ਉੱਥੋਂ ਹੁਣ ਜਦੋਂ ਜਿਹੜੇ ਹੈਗੇ ਪਾਸ਼ ਜਦੋਂ ਇਹ ਲਿਖਦੇ ਆ ਲੋਕ ਕਥਾ ਲਿਖਦੇ ਆ, ਉਦੋਂ ਉਹਨਾਂ ਦੀ ਜਿਹੜੀ ਪੋਇਟਰੀ ਸੀ ਉਹ ਬਿਲਕੁਲ ਸਿੱਧੀ ਡਾਇਰੈਕਟ ਪੋਇਟਰੀ ਸੀ, ਜਿੱਥੇ ਸਟੇਟ ਨੂੰ ਡਾਇਰੈਕਟ ਹਿੱਟ ਕਰਦੀ ਸੀ ਤੇ ਜਾਂ ਹਕੂਮਤ ਨੂੰ ਚੈਲੰਜ ਕਰਦੀ ਸੀ, ਤੇ ਫਿਰ ਜਿਹੜਾ ਹੈਗਾ ਪਾਸ਼ ਦਾ ਵੀ ਨਾਲ ਨਾਲ ਜਿਵੇਂ ਜਿਵੇਂ ਕਵਿਤਾ ਦਾ ਵਿਕਾਸ ਹੁੰਦਾ ਹੈ ਜਿਉਂ ਜਿਉਂ ਸੋਸਾਇਟੀ ਦਾ ਵਿਕਾਸ ਹੁੰਦਾ, ਤੇ ਉੱਥੋਂ ਲੈ ਕੇ ਅਖੀਰ ਤੱਕ ਜਿਹੜੀ ਤੁਸੀਂ ਕਵਿਤਾ ਦਾ ਜ਼ਿਕਰ ਕੀਤਾ ਜਿਹੜੀ ਸਭ ਤੋਂ ਵੱਧ ਪੜ੍ਹੀ ਜਾਂਦੀ ਹੈ, ਤੇ ਕਿਰਤ ਦੀ ਲੁੱਟ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਵੀ ਖਤਰਨਾਕ ਨਹੀਂ ਹੁੰਦੀ, ਤੇ ਸਭ ਤੋਂ ਖਤਰਨਾਕ ਹੁੰਦਾ ਜਿਹੜਾ ਹੈਗਾ ਮੁਰਦਾ ਸ਼ਾਂਤੀ ਨਾਲ ਭਰ ਜਾਣਾ ਤੇ ਘਰੋਂ ਦਫ਼ਤਰ ਜਾਣਾ ਤੇ ਦਫ਼ਤਰ ਤੋਂ ਘਰ ਆਉਣਾ, ਤੇ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ, ਤੇ ਉਹ ਉੱਥੋਂ ਜਾ ਕੇ ਜਿਹੜਾ ਹੈਗਾ ਪੋਇਟਰੀ ਉੱਥੋਂ ਤੱਕ ਜਿਹੜੀ ਪਹੁੰਚਦੀ ਹੈ। ਉਹਦੇ ਦੌਰਾਨ ਇੱਕ ਪਾਸ਼ ਦੇ ਰਾਹੀਂ ਆਪਾਂ ਇਹ ਸਕਦੇ ਹਾਂ ਕਿ ਪੰਜਾਬੀ ਦੀ ਕਵਿਤਾ ਕਿਸ ਤਰ੍ਹਾਂ ਜਿਹੜੀ ਹੈਗੀ ਅੱਗੇ ਅੱਗੇ ਅੱਗੇ ਅੱਗੇ ਵਿਕਸਿਤ ਹੁੰਦੀ ਹੈ। ਇਹ ਤਾਂ ਹੈਗਾ ਇੱਕ ਲਿਟਰੇਰੀ ਸਫ਼ਰ ਇੱਕ ਸ਼ਾਇਰ ਦਾ ਇੱਕ ਕਵੀ ਦਾ। ਦੂਜੀ ਹੈਗੀ ਹੈ ਇੱਕ ਜ਼ਾਤੀ ਜ਼ਿੰਦਗੀ, ਤੇ ਉਹ ਹੁਣ ਕਿਉਂਕਿ ਇੱਕ ਲੈਫਟ ਵਿਚਾਰਧਾਰਾ ਨਾਲ ਜੁੜੇ ਹੋਏ ਸੀ ਤੇ ਉਦੋਂ ਇੱਥੇ ਜਿਹੜਾ ਹੈਗਾ ਖੱਬੇ ਪੱਖੀ ਬੋਲਬਾਲਾ ਸੀ, ਉਦੋਂ ਪਾਸ਼ ਹੋਈ ਵੀ ਆਪ ਉਹਨਾਂ ਲੋਕਾਂ ਦੀ ਬਾਂਹ ਮਰੋੜ ਲੈਂਦੇ ਸੀ ਜਿਹੜੇ ਸਟੇਟ ਦੇ ਹੱਕ ਚ ਲਿਖਦੇ ਸੀ ਜਾਂ ਜਿਹੜੇ ਸਟੇਟ ਦੇ ਹੱਕ ਚ ਵੀ ਨਹੀਂ ਜਿਹੜੇ ਗੁੱਡੀ ਗੁੱਡੀ ਲਿਖਦੇ ਸੀ, ਤੇ ਉਹਨਾਂ ਦੀਆਂ ਲਿਖਤਾਂ ਦੇ ਖਿਲਾਫ਼ ਉਹ ਕਵਿਤਾ ਵੀ ਲਿਖਦੇ ਸੀ। ਇਸ ਤੱਕ ਸ਼ਿਵ ਕੁਮਾਰ ਬਟਾਲ ਵੀ ਉਹਨਾਂ ਦੇ ਨਾਂ ਚ ਸੀਗੇ ਲਿਖ ਰਹੇ ਸੀ, ਕਿਉਂਕਿ ਸ਼ਿਵ ਕੁਮਾਰ ਬਟਾਲ ਵੀ ਦਾ ਜਿਹੜਾ ਦੇਹਾਂਤ 1973 ਚ ਜਾ ਕੇ ਹੁੰਦਾ, ਤੇ ਉਹ ਤੱਕ ਉਹ ਸਮਕਾਲੀ ਵੀ ਰਹੇ ਤੇ ਉਹਨਾਂ ਨੂੰ ਵੀ ਉਹ ਚੈਲੰਜ ਕਰਦੇ ਸੀ। ਹੋਰ ਬਹੁਤ ਸਾਰੀਆਂ ਜਿਹੜੀਆਂ ਏਦਾਂ ਦੀਆਂ ਲਿਖਤਾਂ ਕੋਈ ਉਸ ਵੇਲੇ ਆ ਰਹੀਆਂ ਸੀ, ਭਾਵੇਂ ਇਸ਼ਕ ਮਜਾਜ਼ੀ ਵਾਲੀਆਂ ਸੀ ਉਹਨਾਂ ਤੇ ਕਰਦੇ ਸੀ, ਤੇ ਪਰ ਇਹ ਹੈ ਕਿ ਨਾਲ ਨਾਲ ਇੱਕ ਵਿਚਾਰਧਾਰਾ ਨੂੰ ਲੈ ਕੇ ਚੱਲਣਾ ਤੇ ਉਸ ਵਿਚਾਰਧਾਰਾ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਖੜੇ ਰਹਿਣਾ, ਤੇ ਠੀਕ ਹੈ ਉਹਦੇ ਚ ਜਿਹੜੇ ਉਤਰਾਅ ਚੜਾਅ ਉਹ ਸਾਰਾ ਕੁਛ ਆਉਂਦਾ, ਤੇ ਪਰ ਜਦੋਂ ਇੱਥੇ ਇੱਕ ਮੂਵਮੈਂਟ ਚੱਲਦੀ ਹੈ ਖੜਕੂਵਾਦ ਦੀ ਲਹਿਰ ਕਹਿ ਲਓ, ਉਹਨੂੰ ਕਈ ਦਹਿਸ਼ਤਗਰਦੀ ਕਹਿੰਦੇ ਆ, ਕੋਈ ਉਹਨੂੰ ਮਿਲੀਟੈਂਸੀ ਕਹਿੰਦਾ, ਚਲੋ ਉਹ ਅਲੱਗ ਅਲੱਗ ਸ਼ਬਦ ਹੈ, ਸਟੇਟ ਦੀ ਆਪਣੀ ਭਾਸ਼ਾ ਹੁੰਦੀ ਹੈ, ਤੇ ਫਿਰ ਜਿਹੜੀਆਂ ਦੂਜੀਆਂ ਵਿਰੋਧੀ ਧਿਰਾਂ ਉਹਨਾਂ ਦੀ ਵੀ ਆਪਣੀ ਭਾਸ਼ਾ ਹੁੰਦੀ ਹੈ। ਉਸ ਵੇਲੇ ਜਿਹੜੇ ਇਹ ਸੀਪੀਆਈ ਐਮਐਲ ਦੇ ਨਾਲ ਜਿਹੜੇ ਜੁੜੇ ਉਹਨਾਂ ਦੇ ਵੀ ਹੁਣ ਕਿੰਨੇ ਧੜੇ ਸੀ ਉਸ ਵੇਲੇ ਜਿਹੜੇ ਇਹ ਵਿਰੋਧ ਕਰਦੇ ਸੀ, ਜਿਹੜਾ ਏਦਾਂ ਦਾ ਜਿਹੜਾ ਹੈਗਾ ਫਿਰਕੂ ਕੱਟੜਪੰਥੀ ਦਾ, ਭਾਵੇਂ ਉਹ ਕਿਸੇ ਹਿੰਦੂ ਫਿਰਕੂ ਦੇ ਰੂਪ ਦੇ ਵਿੱਚ ਹੋਵੇ, ਭਾਵੇਂ ਸਿੱਖ ਫਿਰਕੂ ਦੇ ਰੂਪ ਦੇ ਵਿੱਚ ਹੋਵੇ, ਤੇ ਉਹ ਫਿਰ ਵਿਰੋਧ ਜਿਹੜਾ ਸੀ ਉਹ ਤਿੱਖਾ ਹੋਇਆ, ਲਿਖਤਾਂ ਦੇ ਪੱਧਰ ਤੇ ਤਿੱਖਾ ਹੋਇਆ। ਉਂਝ ਤਾਂ ਖੈਰ ਕਦੇ ਕੋਈ ਉਹਨਾਂ ਦੀ ਆਪਸ ਦੇ ਵਿੱਚ ਏਦਾਂ ਦੀ ਕਿਤੇ ਗੱਲ ਹੋਈ ਨਹੀਂ ਸੀ, ਤੇ ਉਹ ਫਿਰ ਚੱਲਦਾ ਚੱਲਦਾ ਚੱਲਦਾ ਚੱਲਦਾ ਇਸ ਤੱਕ ਪਹੁੰਚ ਗਿਆ। ਹਾਲਾਂਕਿ ਉਦੋਂ ਬਾਅਦ ਤਾਂ ਪਾਸ਼ ਬਾਹਰ ਚਲੇ ਗਏ ਸੀ ਵਿਦੇਸ਼, ਉੱਥੇ ਜਾ ਕੇ ਲਿਖੀਆਂ ਬਹੁਤੀਆਂ ਜਿਹੜੀਆਂ ਨਵੀਆਂ ਉਹਨਾਂ ਦੀਆਂ ਕਵਿਤਾਵਾਂ ਨੇ, ਲੜਾਂਗੇ ਸਾਥੀ ਇਹੋ ਜਿਹੀਆਂ, ਤੇ ਆਹ ਵੀ ਜਿਹੜੀ ਹੈ ਸਭ ਤੋਂ ਖਤਰਨਾਕ ਏਦਾਂ ਦੀਆਂ ਕਵਿਤਾਵਾਂ। ਤੇ ਪਰ ਉਹਦੇ ਬਾਵਜੂਦ ਵੀ ਜਿਹੜਾ ਸੀ ਉਹ ਕਿਤੇ ਨਾ ਕਿਤੇ ਉਹ ਰਾਈਵਲਰੀ ਕਿਤੇ ਇਹ ਚੱਲਦੀ ਰਹੀ। ਹੁਣ ਉਹ ਕਿਸ ਲੈਵਲ ਤੇ ਚੱਲਦੀ ਰਹੀ ਇਹ ਤਾਂ ਘਰ ਬਾਅਦ ਚ ਵੀ ਗੱਲਾਂ ਨੇ ਸਾਹਮਣੇ ਆ, ਕਿਉਂਕਿ ਪੁਲਿਸ ਦੀ ਆਪਣੀ ਥਿਉਰੀ ਹੁੰਦੀ ਹੈ। ਤੇ ਦੂਜਾ ਇਹ ਵੀ ਪਾਸ਼ ਦੇ ਵਿੱਚ ਜਿਹੜੀ ਜਿਹੜੀ ਵੱਡੀ ਗੱਲ ਪਛਾਣਨ ਵਾਲੀ ਹੈ, ਠੀਕ ਹੈ ਉਹ ਇੱਕ ਖਾਸ ਕਿਸਮ ਦੀ ਵਿਚਾਰਧਾਰਾ ਦੇ ਵਿਚਾਰਧਾਰਕ ਤੌਰ ਤੇ ਖਿਲਾਫ ਸੀ, ਕੋਈ ਉਹਨਾਂ ਦੇ ਖਿਲਾਫ ਹਥਿਆਰ ਤਾਂ ਚੱਕੀ ਨਹੀਂ ਸੀ ਫਿਰਦਾ, ਤੇ ਪਰ ਉਹ ਕਦੇ ਸਟੇਟ ਦੇ ਹੱਕ ਚ ਵੀ ਨਹੀਂ ਸੀ ਹੋਇਆ। ਜਿਹੜੀ ਸਭ ਤੋਂ ਵੱਡੀ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਇੱਕ ਮਾੜੀ ਗੱਲ ਹੋਈ ਕਿ ਬਹੁਤੇ ਲੋਕ ਉਹ ਸਟੇਟ ਦੇ ਹੱਕ ਚ ਸਿੱਧੇ ਭੁਗਤਣ ਲੱਗ ਗਏ, ਬਹੁਤ ਸਾਰੇ ਪੱਤਰਕਾਰ ਵੀ ਉਹਨਾਂ ਦੇ ਵਿੱਚ, ਉਹਨਾਂ ਦੇ ਸਮਕਾਲੀ ਪੱਤਰਕਾਰ, ਤੇ ਉਹ ਸਿੱਧਾ ਹੀ ਜਿਹੜੀ ਜੇ ਸਟੇਟ ਦਹਿਸ਼ਤਗਰਦੀ ਦੀ ਕਾਰਵਾਈ ਕਰਦੀ ਸੀ ਤੇ ਉਹ ਸਟੇਟ ਦੀ ਦਹਿਸ਼ਤ ਨੂੰ ਦਹਿਸ਼ਤ ਨਹੀਂ ਸੀ ਮੰਨਦੇ, ਏਦਾਂ ਦੀ ਗੱਲ ਸੀ। ਪਰ ਪਾਸ਼ ਜਿਹੜਾ ਹੈ ਏਦਾਂ ਦਾ ਨਹੀਂ ਸੀ, ਕਿਉਂਕਿ ਪਾਸ਼ ਦੀ ਜਿਹੜੀ ਜਦੋਂ ਇੰਦਰਾ ਦੀ ਅਸੈਸੀਨੇਸ਼ਨ ਹੁੰਦੀ ਹੈ ਤੇ ਇੰਦਰਾ ਗਾਂਧੀ ਮਾਰੀ ਜਾਂਦੀ ਹੈ, ਤੇ ਉਦੋਂ ਬਾਅਦ ਜਿਹੜੀ ਉਹਦੀ ਕਵਿਤਾ ਆਉਂਦੀ ਹੈ ਉਹ ਬੜੀ ਪੜ੍ਹਨ ਵਾਲੀ ਕਵਿਤਾ ਹੈ, ਉਹ ਜਿਹਦੇ ਚ ਉਹ ਕਹਿੰਦੇ ਆ ਕਿ ਵੀ ਜੇ ਸਾਰਾ ਦੇਸ਼ ਉਹਦੀ ਮੌਤ ਦੇ ਜਿਹੜਾ ਹੈਗਾ ਅਫਸੋਸ ਚ ਸ਼ਾਮਲ ਹੈ ਤਾਂ ਉਸ ਦੇਸ਼ ਚੋਂ ਮੇਰਾ ਨਾਂ ਕੱਟ ਦਿਓ। ਬਲਕਿ ਇੰਨੀ ਜਿਹੜੀ ਸਿੱਧੀ ਜਿਹੜੀ ਆਪਾਂ ਸਟੇਟਮੈਂਟ ਕਹਿੰਦੇ ਹਾਂ ਇੱਕ ਪੋਇਟਰੀ ਦੇ ਵਿੱਚ, ਤੇ ਜਿਹੜਾ ਦੇਖੋ ਉਹ ਬੰਦੇ ਦਾ ਮਾਰਿਆ ਜਾਣਾ, ਬੰਦੇ ਦਾ ਉਦੋਂ ਮਾਰਿਆ ਜਾਣਾ ਜਦੋਂ ਉਹਨੂੰ ਇਹ ਲੱਗਿਆ ਕਿ ਹੁਣ ਕੋਈ ਵਿਰੋਧ ਇਸ ਕਿਸਮ ਦਾ ਕੋਈ ਹੈ ਹੀ ਨਹੀਂ, ਕਿਉਂਕਿ ਤੇ ਫਿਰ ਇਸ ਉਮਰ ਦੇ ਜਿਹੜਾ ਹੈਗਾ ਇਸ ਪੜਾਅ ਤੇ ਆ ਕੇ ਮਾਰਿਆ ਜਾਣਾ ਜਿੱਥੋਂ ਬਹੁਤ ਹੋਰ ਉਮੀਦ ਜਿਹੜੀ ਸੀਗੀ ਤੇ ਉਹ ਅੱਗੋਂ ਵੱਜਦੀ ਸੀ ਕਿ ਅਜੇ ਹੋਰ ਪਾਸ਼ ਇਸ ਤੋਂ ਵੀ ਜਿਹੜੀ ਵਧੀਆ ਪੋਇਟਰੀ ਲਿਟਰੇਚਰ ਦੇ ਵਿੱਚ ਖਾਸ ਕਰਕੇ ਪੰਜਾਬੀ ਲਿਟਰੇਚਰ ਦੇ ਵਿੱਚ ਆ ਸਕਦੇ ਆ, ਤੇ ਉਹ ਹੁਣ ਰਹਿ ਗਿਆ ਸਾਰਾ ਕੁਛ, ਕਿਉਂਕਿ ਜਦੋਂ ਆਪਣੇ ਪਿੰਡ ਹੀ ਉਹ ਆਪਣਾ ਟਿਊਬਵੈਲ ਤੇ ਆ ਕੇ ਉੱਥੇ ਨਹਾ ਰਹੇ ਸੀ ਆਪਣੇ ਦੋਸਤ ਹੰਸਰਾਜ ਦੇ ਨਾਲ, ਤੇ ਉੱਥੇ ਉਹਨਾਂ ਨੂੰ ਜਿਹੜਾ ਹੈਗਾ ਤਿੰਨ ਜਿਹੜੇ ਸੀਗੇ ਮਿਲੀਟੈਂਟ ਕਹਿ ਲਓ ਦਹਿਸ਼ਤਗਰਦ ਕਹਿ ਲਓ ਕੋਈ ਵੀ ਸੀ, ਉਹਨਾਂ ਨੇ ਆ ਕੇ ਅੰਨੇਵਾਹ ਗੋਲੀ ਚਲਾ ਕੇ ਜਿਹੜਾ ਸੀ ਉਹ ਖਤਮ ਕਰਤਾ। ਤੇ ਹੁਣ ਕਿਉਂਕਿ ਆਪਾਂ 9 ਸਤੰਬਰ ਨੂੰ ਉਹਨਾਂ ਦਾ ਜਨਮ ਦਿਨ ਹੈ ਤੇ ਸਾਰੇ ਲਿਟਰੇਰੀ ਸਰਕਲ ਦੇ ਵਿੱਚ ਜਿਹੜਾ ਮਨਾਇਆ ਜਾਂਦਾ ਹੈ, ਤੇ ਪਰ ਇਹ ਜਿਹੜੀ ਬਹੁਤ ਘੱਟ ਬੰਦਿਆਂ ਨੂੰ ਇਹ ਇਸ ਚੀਜ਼ ਦਾ ਜਿਹੜਾ ਹੈਗਾ ਏਦਾਂ ਦਾ ਸ਼ਰਫ ਹਾਸਲ ਹੁੰਦਾ ਜਿਹਦੇ ਚ ਇੱਕ ਵਿਅਕਤੀ ਸਾਰੀ ਜ਼ਿੰਦਗੀ ਇਨਕਲਾਬੀ ਰਿਹਾ ਹੋਵੇ, ਕੋਈ ਉਹਨੇ ਸਟੇਟ ਤੋਂ ਕੋਈ ਫਾਇਦਾ ਨਾ ਲਿਆ ਹੋਵੇ ਤੇ ਸਟੇਟ ਦੇ ਖਿਲਾਫ ਲੜਦਾ ਰਿਹਾ ਹੋਵੇ, ਤੇ ਪਰ ਉਹਦੀ ਜਿਹੜੀ ਪੋਇਟਰੀ ਹੈ ਇਸ ਲੈਵਲ ਤੱਕ ਜਿਹੜਾ ਮੁਕਾਮ ਹਾਸਲ ਕਰ ਲਏ ਕਿ ਉਹ ਪੋਇਟਰੀ ਫਿਰ ਬਾਅਦ ਦੇ ਵਿੱਚ ਯੂਨੀਵਰਸਿਟੀਆਂ ਦੇ ਸਿਲੇਬਸ ਦੇ ਵਿੱਚ ਵੀ ਸ਼ਾਮਿਲ ਹੋਵੇ, ਉਹਦੇ ਤੇ ਸਰਚ ਜਿਹੜੀ ਹੈ ਉਹ ਹੋਵੇ, ਰਿਸਰਚ ਹੋਵੇ, ਤੇ ਹੁਣ ਐਨਸੀਆਰਟੀ ਦੀਆਂ 11ਵੀਂ 12ਵੀਂ ਦੀਆਂ ਕਿਤਾਬਾਂ ਚ ਵੀ ਪਾਸ਼ ਦੀਆਂ ਕਵਿਤਾਵਾਂ ਲੱਗੀਆਂ ਰਹੀਆਂ, ਤੇ ਸਾਹਿਤ ਅਕਾਦਮੀ ਨੂੰ ਵੀ ਜਿਹੜਾ ਹੈ ਉਹ ਰੈਕਗਨਾਈਜ਼ ਕਰਨਾ ਪਿਆ, ਤੇ ਫਿਰ ਕਿੰਨੇ ਹੋਰ ਅਦਾਰਿਆਂ ਨੇ ਪਾਸ਼ ਨੂੰ ਹਿੰਦੀ ਦੇ ਵਿੱਚ ਤਾਂ ਖੈਰ ਬਹੁਤ ਨੇ ਟਰਾਂਸਲੇਟ ਕੀਤਾ, ਉਸ ਤੋਂ ਬਿਨਾਂ ਪਾਕਿਸਤਾਨ ਦੇ ਵਿੱਚ ਉਰਦੂ ਦੇ ਵਿੱਚ ਟਰਾਂਸਲੇਟ ਹੋਏ, ਤੇ ਇਕੱਲੇ ਉਰਦੂ ਦੇ ਵਿੱਚ ਹੀ ਨਹੀਂ ਪੰਜਾਬੀ ਦੇ ਵਿੱਚ ਹੀ ਸਿਰਫ ਲਿਪੀਅੰਤਰ ਕੀਤਾ ਗਿਆ, ਪਰਸ਼ੀਅਨ ਸਕ੍ਰਿਪਟ ਜਿਹਨੂੰ ਸ਼ਾਹਮੁਖੀ ਮੁਖੀ ਕਹਿੰਦੇ ਆ, ਤੇ ਉਹਦੇ ਵਿੱਚ ਕੀਤਾ ਗਿਆ। ਇਹ ਜਿਹੜਾ ਹੈਗਾ ਪਾਸ਼ ਨੂੰ ਇੱਕ ਇਸ ਦਾ ਵੱਡਾ ਜਿਹੜਾ ਹੈਗਾ ਇਹ ਸਮਝਣਾ ਕਿ ਇੱਕ ਕਵੀ ਵਾਸਤੇ ਇਹ ਰਿਵਾਰਡ ਜਿਹੜਾ ਵੱਡਾ ਹੁੰਦਾ ਹੋਰ ਪੁਰਸਕਾਰਾਂ ਨਾਲੋਂ ਜਾਂ ਬਾਕੀ, ਤੇ ਕਿਉਂਕਿ ਪੁਰਸਕਾਰਾਂ ਦੇ ਤਾਂ ਉਹਨੇ ਖਿਲਾਫ ਲਿਖਿਆ ਆਪਣੀਆਂ ਕਵਿਤਾਵਾਂ ਚ ਵੀ ਲਿਖਿਆ। ਤੇ ਇੱਕ ਗੱਲ ਜਿਹੜੀ ਹੈ ਉਹ ਪੱਖ ਹੈਗਾ ਪਾਸ਼ ਦਾ ਪੱਤਰਕਾਰੀ ਵਾਲਾ, ਤੇ ਇਹ ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਨੀ ਕਿ ਪਾਸ਼ ਨੇ ਇੱਕ ਮੈਗਜ਼ੀਨ ਸ਼ੁਰੂ ਕੀਤਾ ਸੀ ਉੱਥੋਂ ਹੀ, ਤੇ ਪਹਿਲਾਂ ਉਹਨਾਂ ਨੇ ਮੈਗਜ਼ੀਨ ਸ਼ੁਰੂ ਕੀਤਾ ਸਿਆੜ, ਜਿਹੜਾ ਆਪਾਂ ਜ਼ਮੀਨ ਵਾਹੁਣ ਵੇਲੇ ਸਿਆੜ ਕੱਢਦੇ ਹਾਂ, ਉਹ ਉਹਦਾ ਮਤਲਬ ਉੱਥੋਂ ਹੀ ਸੀਗਾ, ਜ਼ਮੀਨ ਨੂੰ ਜਿਹੜਾ ਸੀਗਾ ਤਿਆਰ ਕਰਨ ਦੀ ਗੱਲ, ਵਾਹੀ ਵਾਸਤੇ ਜਾਂ ਖੇਤੀ ਵਾਸਤੇ ਜਾਂ ਕਾਸ਼ਤ ਵਾਸਤੇ। ਤੇ ਫਿਰ ਇੱਕ ਹੋਰ ਮੈਗਜ਼ੀਨ ਦੇ ਨਾਲ ਉਹ ਰਹੇ ਕੋਆਰਡੀਨੇਟਰ ਰੋਲੇ ਬਾਣ ਦਾ ਵੀ ਜਿਹੜਾ ਸੀ ਉਹ ਬੜਾ ਨਾਂ ਰਿਹਾ, ਕਿਉਂਕਿ ਮੇਰਾ ਪੰਜਾਬੀ ਲਿਟਰੇਰੀ ਜਰਨਲਿਜ਼ਮ ਦੇ ਉੱਪਰ ਹੈ ਮੇਰਾ ਕੰਮ। ਤੇ ਉਦੋਂ ਫਿਰ ਮੈਨੂੰ ਉਹ ਕਾਪੀਆਂ ਉਦੋਂ ਉਹਦੀਆਂ ਦੇਖਣ ਨੂੰ ਮਿਲੀਆਂ ਕਿ ਉਹ ਕਿੰਨੀ ਮਿਹਨਤ ਦੇ ਨਾਲ ਉਹ ਮੈਗਜ਼ੀਨ ਸੀ ਜਿਹੜੇ ਉਹ ਛਾਪਦੇ ਸੀ, ਮੈਗਜ਼ੀਨ ਤਿਆਰ ਕਰਦੇ ਸੀਗੇ। ਤੇ ਇਹ ਜਿਹੜਾ ਇਸ ਤਰੀਕੇ ਦਾ ਜਿਹੜਾ ਸੀਗਾ ਉਹਨਾਂ ਦਾ ਸੀ। ਦੂਜਾ ਜਿਹੜਾ ਉਹਨਾਂ ਦੀ ਪੋਇਟਰੀ ਦੇ ਵਿੱਚ ਕਈ ਵਾਰੀ ਕਈ ਲੋਕਾਂ ਨੂੰ ਲੱਗਦਾ ਜੇ ਨਾਂ ਤੋਂ ਇਹ ਲੱਗਦਾ ਜਿਵੇਂ ਹੁਣ ਉਹਨੇ ਜਿਹੜੀਆਂ ਪਹਿਲੀਆਂ ਕਿਤਾਬਾਂ ਛਪੀਆਂ, ਪਹਿਲਾਂ ਲੋਕ ਕਥਾ ਛਪੀ, ਫਿਰ ਉੜਦੇ ਬਾਜ਼ਾਂ ਮਗਰ ਇਹ ਸੀ ਉਹ ਛਪੀ, ਤੇ ਫਿਰ ਸਾਡੇ ਸਮੇਂ ਵਿੱਚ ਛਪੀ। ਇਹ ਕਿਤਾਬਾਂ ਆਮ ਲੋਕ ਆਮ ਲੈ ਕੇ ਪੜ੍ਹਦੇ ਸੀ, ਘਰਾਂ ਦੇ ਵਿੱਚ ਪਈਆਂ ਹੁੰਦੀਆਂ ਸੀ। ਤੇ 1988 ਦੇ ਵਿੱਚ ਫਵਾਜ਼ ਦਾ ਕਤਲ ਹੁੰਦਾ ਹੈ, ਤੇ ਫਿਰ ਜਿਹੜੀਆਂ ਉਹਨਾਂ ਦੀਆਂ ਕਵਿਤਾਵਾਂ ਅਣਛਪੀਆਂ ਪਈਆਂ ਸੀ, ਫਿਰ ਉਹਨਾਂ ਦੇ ਦੋਸਤਾਂ ਨੇ ਕੁਝ ਸੰਸਥਾਵਾਂ ਨੇ ਮਿਲ ਕੇ ਫਿਰ ਇੱਕ ਕਿਤਾਬ ਹੋਰ ਉਹਨਾਂ ਦੀਆਂ ਕਵਿਤਾਵਾਂ ਦੀ ਛਾਪੀ, ਖਿਲਰੇ ਹੋਏ ਵਰਕੇ, ਉਹਨਾਂ ਦੀ ਡੈਥ ਤੋਂ ਜਾਂ ਆਪਾਂ ਕਹਿ ਲਓ ਕਤਲ ਤੋਂ ਜਿਹੜੀ ਉਹ ਬਾਅਦ ਜਿਹੜੀ ਉਹ ਛਪੀ। ਹੁਣ ਜਦੋਂ ਆਪਾਂ ਇਹ ਦੇਖਦੇ ਹਾਂ ਉਹਦੇ ਚ ਠੀਕ ਹੈ ਜਿਹੜੀ ਇਨਕਲਾਬੀ ਟੋਨ ਜਾਂ ਬਗਾਵਤ ਦੀ ਜਿਹੜੀ ਉਹ ਸਾਰਾ ਉਦਾਂ ਦੀ ਗੱਲ ਹੈ, ਪਰ ਇਹ ਨੀ ਕਿ ਉਹਦੇ ਚ ਜਿਹੜੇ ਮਨੁੱਖੀ ਰਿਸ਼ਤਿਆਂ ਦੀ ਬਾਕੀ ਕਿਤੇ ਗੱਲ ਹੈ ਉਹ ਮਾਈਨਸ ਹੈ ਮਨੁੱਖੀ ਆ। ਉਹਦੀਆਂ ਕਈ ਤੱਕ ਕਵਿਤਾਵਾਂ ਬਹੁਤ ਕਮਾਲ ਦੀਆਂ ਨਹੀਂਆਂ, ਜਿਹਨਾਂ ਦਾ ਬਾਅਦ ਦੇ ਵਿੱਚ ਕੋਈ ਬਹੁਤਾ ਉਵੇਂ ਜਿਹੜਾ ਹੈਗਾ ਉਹ ਜ਼ਿਕਰ ਜਿਹੜਾ ਹੈ ਉਹ ਨਹੀਂ ਵੀ ਹੁੰਦਾ ਰਿਹਾ। ਜਿਵੇਂ ਉਹਦੀ ਇੱਕ ਕਵਿਤਾ ਹੈਗੀ ਹੈ ਕਲਾਮ ਮਿਰਜ਼ਾ, ਹੁਣ ਕਲਾਮ ਮਿਰਜ਼ਾ ਦੇ ਵਿੱਚ ਉਹ ਸਾਰੀ ਗੱਲ ਜਿਹੜੀ ਪੀਲੂ ਨੇ ਕੀਤੀ ਹੈ ਉਹਦਾ ਇੱਕ ਕਟੇਕ ਹੈ ਇੱਕ ਤਰੀਕੇ ਦਾ, ਕਿ ਹੁਣ ਜੇ ਅੱਜ ਹੋਵੇ ਤਾਂ ਫਿਰ ਕਿੱਦਾਂ ਦੀ ਗੱਲ ਹੋਵੇ, ਜਿਹਦੇ ਚ ਉਹ ਕਹਿੰਦਾ ਕਿ ਸੁਣਿਆ ਹੈ ਤੇਰੀ ਵੀ ਅੱਖ ਸੁਰਮਾਨੀ ਝੱਲਦੀ ਤੇ ਤੇਰੇ ਵੀ ਵਾਲਾਂ ਤੋਂ ਕੰਘੀਤ ਰਹਿੰਦੀ ਹੈ, ਤੇ ਮੇਰਾ ਕਤਲ ਵੀ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੈ। ਤੇ ਉਹਦੇ ਚ ਇੱਕ ਥਾਂ ਤੇ ਫਿਰ ਉਹ ਕਹਿੰਦਾ ਮੇਰੇ ਕੋਲੇ ਤੀਰ ਹੁਣ ਕਾਗਜ਼ ਦੇ ਨੇ ਤੇ ਜੋ 5 ਸਾਲਾਂ ਬਾਅਦ ਚੱਲਦੇ ਨੇ, ਤੇ ਜਿਹਦੇ ਵੀ ਲੱਗਦੇ ਨੇ ਉਹ ਪਾਣੀ ਨੀ ਮੇਰਾ ਲਹੂ ਮੰਗਦਾ। ਤੇ ਇਹ ਜਿਹੜਾ ਹੈਗਾ ਉਹ ਵੀ ਇਸੇ ਚ ਉਹ ਕਹਿੰਦਾ ਕਿ ਜ਼ਰੂਰੀ ਨੀ ਮੈਂ ਕਿਸੇ ਜਾਂਦੇ ਹੇਠ ਫੱਡਿਆ ਜਾਵਾਂ, ਮੇਰਾ ਕਤਲ ਜਿਹੜਾ ਹੈਗਾ ਉਹ ਕਿਸੇ ਕੁਰਸੀ ਦੇ ਹੇਠਾਂ ਵੀ ਹੋ ਸਕਦਾ, ਏਦਾਂ ਦੀ ਗੱਲ। ਤੇ ਇੱਕ ਹੋਰ ਬੜੀ ਰੋਮਾਂਟਿਕ ਤੇ ਏਦਾਂ ਦੀ ਜਿਹੜੀ ਉਹ ਕਵਿਤਾ ਹੋਰ ਹੈ ਉਹਦੀ, ਤੇ ਇਉਂ ਵੀ ਹੁੰਦਾ ਏਦਾਂ ਦਾ ਉਹਦਾ ਨਾਂ ਹੈ ਮੇਰੇ ਹੁਣ, ਤੇ ਜੇ ਤੂੰ ਨਾ ਮੁਕਲਾਵੇ ਜਾਂਦੀ ਤੈਨੂੰ ਭਰਮ ਰਹਿਣਾ ਸੀ ਕਿ ਰੰਗਾਂ ਦਾ ਮਤਲਬ ਫੁੱਲ ਹੀ ਹੁੰਦਾ, ਉਜੀ ਹੋਈ ਸਵਾਦ ਦੀ ਹਮਕ ਨਹੀਂ ਹੁੰਦੀ। ਸੋ ਇਹ ਜਿਹੜੇ ਇਹ ਸ਼ਬਦ ਨੇ ਜਿਹੜੇ ਇਹ ਜਿਹੜੀ ਸ਼ਬਦਾਵਲੀ ਹੈ, ਤੇ ਕਿਉਂਕਿ ਆਈ ਤਾਂ ਸਾਡੀ ਉੱਥੋਂ ਫੋਕਲੋਰ ਚੋਂ, ਸਾਡੇ ਇੱਕ ਇੱਕ ਰੋਮਾਂਟਿਕ ਜਿਹੜਾ ਸਾਡਾ ਵੇਗ ਹੈ ਤੇ ਉਸ ਦੇ ਵਿੱਚੋਂ ਆਈ ਹੈ, ਤੇ ਪਰ ਉਹਨੂੰ ਪਾਸ਼ ਕਿਸ ਤਰ੍ਹਾਂ ਵਰਤਦਾ ਹੈ, ਕਿਹੜੇ ਈਡੀਅਮ ਚ ਵਰਤਦਾ, ਕਿਹੜੇ ਮੁਹਾਵਰੇ ਚ ਵਰਤਦਾ, ਮੈਨੂੰ ਲੱਗਦਾ ਕਿ ਇਹ ਗੱਲ ਸਿਰਫ ਪਾਸ਼ ਕੋਲੇ ਸੀ। ਤੇ ਉਹਨਾਂ ਦੇ ਜਿਹੜੇ ਕੰਟੈਂਪਰੇਰੀ ਇਨਕਲਾਬੀ ਸ਼ਾਇਰ ਜਾਂ ਜੁਝਾਰਵਾਦੀ ਕਵਿਤਾ ਦੇ ਜਿਹੜੇ ਬੰਦੇ ਵੱਡੇ ਨਾਂ ਨੇ ਹੋਏ ਨੇ, ਜਿਹਦੇ ਚ ਓਮ ਪ੍ਰਕਾਸ਼ ਸ਼ਰਮਾ ਵੀ ਸੀ, ਤੇ ਸੰਤ ਰਾਮ ਅਦਾਸੀ ਦਾ ਨਾਮ ਵੱਡਾ ਇਸ ਕਰਕੇ ਵੀ ਹੈ ਕਿਉਂਕਿ ਉਹ ਖੁਦ ਇੱਕ ਲਿਰਿਕਲ ਐਲੀਮੈਂਟ ਉਹਦੇ ਚ ਬਹੁਤ ਜ਼ਿਆਦਾ ਸੀ, ਤੇ ਆਪ ਉਹਦੀ ਆਵਾਜ਼ ਬਹੁਤ ਵਧੀਆ ਸੀ, ਗਾਉਂਦਾ ਬਹੁਤ ਵਧੀਆ ਸੀ, ਤੇ ਪਰ ਉਹਦੇ ਬਾਵਜੂਦ ਵੀ ਜਿਹੜਾ ਇੰਟਲੈਕਚੁਅਲ ਜਿਹੜਾ ਲੈਵਲ ਹੈ, ਜਿਹੜਾ ਇੰਟਲੈਕਟ ਜਿਹੜਾ ਪੱਧਰ ਹੈ ਬੁੱਧੀ ਦਾ ਜਿਹੜਾ ਹੈ ਉਹ ਪਾਸ਼ ਦੀ ਕਵਿਤਾ ਦੇ ਵਿੱਚ ਬਹੁਤ ਹੈ, ਉਹ ਤੁਹਾਨੂੰ ਜਿਹੜਾ ਹੈ ਦੇਖਣ ਨੂੰ ਮਿਲਦਾ। ਤੇ ਆਪ ਉਹ ਸਟੇਜੀ ਕਵੀ ਸੀ, ਕਵਿਤਾ ਸੋਹਣੀ ਕਹਿ ਲੈਂਦੇ ਸੀ, ਤੇ ਇਹ ਹੁੰਦਾ ਸੀ ਕਿ ਜਿਹੜੇ ਉਹਨਾਂ ਵੇਲਿਆਂ ਦੇ ਵਿੱਚ, ਕਿਉਂਕਿ ਉਦੋਂ ਜਿਹੜੇ ਮੁਸ਼ਾਇਰੇ ਹੁੰਦੇ ਸੀ ਉਹਦੇ ਚ ਸਟੇਜੀ ਕਵੀ ਜ਼ਿਆਦਾ ਹੁੰਦੇ ਸੀ, ਤੇ ਹਮੇਸ਼ਾ ਇਹ ਹੁੰਦਾ ਸੀ ਕਿ ਇਸ ਮੁਸ਼ਾਇਰੇ ਦੇ ਵਿੱਚ ਪਾਸ਼ ਆ ਰਿਹਾ ਕਿ ਨਹੀਂ ਆ ਰਿਹਾ, ਇਹ ਵੱਡੀ ਗੱਲ ਹੁੰਦੀ ਸੀ। ਤੇ ਫਿਰ ਇਹ ਸੀ ਕਿ ਭਾਵੇਂ ਲਿਖਤ ਤੋਂ ਇਹ ਲੱਗਦਾ ਸੀ ਕਿ ਬੰਦਾ ਕਿੰਨਾ ਜਿਹੜਾ ਹੈਗਾ ਤਿੱਖਾਪਣ ਹੈ, ਜਾਂ ਬੰਦੇ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਗੁੱਸਾਲਾ, ਜਾਂ ਕਿਉਂਕਿ ਕਵਿਤਾ ਦੇ ਵਿੱਚੋਂ ਬਹੁਤ ਉਹ ਬਗਾਵਤ ਝਲਕਦੀ ਸੀ, ਤੇ ਪਰ ਉਂਝ ਜਿਹੜਾ ਸੀ ਉਹ ਅੰਦਰੋਂ ਬੰਦਾ ਬਿਲਕੁਲ ਮੋਮ ਦੀ ਤਰ੍ਹਾਂ ਸੀ, ਜਿਹੜੇ ਹੈ ਰਿਸ਼ਤਿਆਂ ਦੇ ਵਿੱਚ ਆਪਣੇ ਭਰਾਵਾਂ ਦੇ ਵਿੱਚ, ਤੇ ਉਹ ਬੜਾ ਹੀ ਉਹਦਾ ਕਮਾਲ ਦਾ ਜਿਹੜਾ ਸੀਗਾ। ਤੇ ਜਿਹੜੇ ਉਹਨਾਂ ਦੇ ਨਾਲ ਰਹੇ ਨੇ ਸ਼ਮਸ਼ੇਰ ਸੰਧੂ ਹੋਰੀ ਜਾਂ ਸੁਰਜੀਤ ਪਾਤਰ, ਪਰ ਪਾਤਰ ਸਾਹਿਬ ਸਾਡੇ ਚ ਹੁਣ ਨਹੀਂ ਰਹੇ, ਤੇ ਜਾਂ ਲਖਵਿੰਦਰ ਜੌਹਲ ਹੋਰੀ, ਤੇ ਉਹ ਦੱਸਦੇ ਨੇ ਕਿ ਉਹਨਾਂ ਦਾ ਜਿਹੜਾ ਹੈਗਾ ਸੀ ਕਿਸ ਲੈਵਲ ਤੇ ਸੀ। ਜੇ ਉਹ ਕਿਸੇ ਨੂੰ ਇਸ਼ਕ ਵੀ ਕਰਦੇ ਸੀ ਤਾਂ ਕੋਈ ਇਹ ਨੀ ਸੀ ਕਿ ਲੁਕ ਛਿਪ ਕੇ ਜਾਂ ਗੱਲ ਉਹ ਦੱਸ ਦਿੰਦੇ ਸੀ, ਜ਼ਾਹਰ ਕਰਦੇ ਸੀ ਆਪਣੇ ਮਿੱਤਰਾਂ ਦੇ ਵਿੱਚ ਕਿ ਆਹ ਇਸ ਤਰ੍ਹਾਂ ਦੀ ਆਹ ਗੱਲ ਹੈ। ਸੋ ਇਹ ਜਿਹੜੀਆਂ ਨੇ ਕਿਸੇ ਵਿਅਕਤੀ ਦੇ ਨਾਲ, ਜਿਹੜਾ ਹੈ ਵਿਅਕਤੀ ਵੱਡਾ ਉਦੋਂ ਹੀ ਹੁੰਦਾ ਤੇ ਜਦੋਂ ਉਹਦੇ ਜਿਹੜੇ ਸਾਰੇ ਪੱਖ ਉਹਨੂੰ ਉਸ ਵੱਡੇਪਣ ਵੱਲ ਜਦੋਂ ਲੈ ਕੇ ਜਾਂਦੇ ਆ, ਤੇ ਨਹੀਂ ਅਦਰਵਾਈਜ਼ ਤਾਂ ਬਹੁਤ ਥੋੜੀ ਕਵਿਤਾ ਲਿਖੀ ਹੈ ਵੈਸੇ ਜੇ ਆਪਾਂ ਕੁਆਂਟਮ ਦੇ ਪੱਖੋਂ ਦੇਖੀਏ ਪਾਸ਼ ਨੇ ਤੇ, ਪਰ ਕਿਉਂਕਿ ਉਹ ਕਵਿਤਾ ਸਾਰੀ ਹੀ ਸਿਰੇ ਦੀ ਹੈ, ਇਹ ਉਹਦੇ ਚੋਂ ਇਹ ਨੀ ਕਿਹਾ ਜਾ ਸਕਦਾ ਕਿ ਆਹ ਕਵਿਤਾ ਦੀ ਤਾਂ ਜ਼ਰੂਰਤ ਨੀ ਸੀ ਜਾਂ ਇਹ ਰੈਲੀਵੈਂਟ ਨੀ। ਜਿਵੇਂ ਤੁਸੀਂ ਕਿਹਾ ਕਿ ਜਿਹੜੀ ਉਦੋਂ ਗੱਲ ਹੋਈ ਉਹ ਅੱਜ ਵੀ ਰੈਲੀਵੈਂਟ ਹੈ, ਉਹ ਰਹਿਣੀ ਹੈ ਰੈਲੀਵੈਂਟ, ਜਿੰਨਾ ਤੱਕ ਜਿਹੜਾ ਹੈ ਮਨੁੱਖਤਾ ਦੇ ਉੱਤੇ ਏਦਾਂ ਦੀ ਜਿਹੜਾ ਗੱਲਬਾਤ ਰਹਿਣਾ, ਭਾਵੇਂ ਫੂੰਜੀ ਦਾ ਹੈ, ਭਾਵੇਂ ਜਗੀਰਦਾਰੀ ਦਾ ਹੈ, ਭਾਵੇਂ ਵਿਚਾਰਾਂ ਦਾ ਗੱਲਬਾਤ ਹੈ, ਤੇ ਇਹ ਉਹਨਾਂ ਚਿਰ ਜਿਹੜੀ ਇਹ ਸਾਰੀ ਇਹ ਰੈਲੀਵੈਂਟ ਉਹ ਰਹਿਣੀ ਰਹਿਣੀ ਹੈ। ਸੋ ਆਪਾਂ ਅੱਜ ਯਾਦ ਕਰ ਰਹੇ ਹਾਂ ਗੌਤਮ ਜੀ ਉਹਨਾਂ ਦੇ ਜਿਹੜਾ ਹੈਗਾ ਜਨਮ ਦਿਨ ਦੇ ਉੱਤੇ, ਤੇ ਵੈਸੇ ਤਾਂ 1950 ਦਾ ਜਿਹੜਾ ਹੈ ਉਹਨਾਂ ਦਾ ਜੋ ਬਰਥ ਜਿਹੜਾ ਉਹ ਬਣਦਾ, ਤੇ ਉਮਰ ਦੇ ਲਿਹਾਜ਼ ਨਾਲ ਜੇ ਅੱਜ ਹੁੰਦੇ ਫਿਰ ਵੀ ਮਤਲਬ ਕਿ 70-75 ਤੋਂ ਉੱਪਰ ਹੋਣਾ ਸੀਗਾ, ਤੇ ਪਰ ਫੇਰ ਵੀ ਮੈਨੂੰ ਇਹ ਲੱਗਦਾ ਕਿ ਬੜੀ ਛੇਤੀ ਜਿਹੜਾ ਸੀ ਉਹ ਸ਼ਾਇਰ ਸਾਡੇ ਕੋਲ ਚਲਾ ਗਿਆ, ਜਿਸ ਤੋਂ ਹੋਰ ਕਾਫੀ ਉਮੀਦ ਸੀ। ਇੱਕ ਗਲੋਬਲ ਸ਼ਾਇਰ ਆਪਾਂ ਕਹਿ ਸਕਦੇ ਹਾਂ ਕਿ ਸਾਰੀ ਦੁਨੀਆ ਨੂੰ ਕਲਾ ਵਿੱਚ ਲੈ ਕੇ ਚੱਲਣ ਵਾਲਾ ਸ਼ਾਇਰ ਸੀ
4: ਜੀ। ਇੱਕ ਜਗ੍ਹਾ ਮੈਂ ਪੜ੍ਹ ਰਿਹਾ ਸੀਗਾ, ਕਹਿੰਦੇ ਕਿ ਪਾਸ਼ ਨੇ ਜੇਲ੍ਹ ਦੇ ਅੰਦਰੋਂ, ਤੁਸੀਂ ਦੱਸਿਆ ਵੀ ਇੱਕ ਜੇਲ੍ਹ ਦੇ ਨਾਲ ਨਾਤਾ ਵੀ ਹੁੰਦਾ ਸੀਗਾ, ਕਿਉਂਕਿ ਰਚਨਾ ਹੀ ਇਸ ਕਿਸਮ ਦੀ ਕਰਨੀ, ਸਾਹਿਤੀ ਇਸ ਕਿਸਮ ਦਾ ਲਿਖਣਾ, ਕਲਮ ਹੀ ਇਸ ਕਿਸਮ ਦੇ ਨਾਲ ਅੱਗੋਂ ਗੱਲੀ ਕਿ ਜੇਲ੍ਹ ਲੈ ਜਾਂਦੇ ਸੀ। ਕਹਿੰਦੇ ਪੰਜਾਬ 'ਚ ਉਹਨੀ ਦੇਣੀ ਜਿੱਧਰ ਕਿੱਧਰੇ ਹੜਤਾਲ ਹੋਣੀ, ਨਕੋਦਰ ਪੁਲਿਸ ਨੇ ਆ ਕੇ ਘਰੋਂ ਪਾਸ਼ ਨੂੰ ਚੱਕ ਕੇ ਲੈ ਜਾਣਾ। ਇੱਕ ਵਾਰ ਤਾਂ ਪੂਰੇ ਇੰਡੀਆ ਲੈਵਲ ਦੇ ਉੱਤੇ ਰੇਲਵੇ ਦੀ ਹੜਤਾਲ ਹੋਈ ਸੀਗੀ, ਪਾਸ਼ ਦਾ ਕੋਈ ਲੈਣਾ ਦੇਣਾ ਨਹੀਂ ਸੀ, ਉਹਨਾਂ ਜੇਲ੍ਹ ਫੜ ਕੇ ਲੈ ਗਏ। ਮੈਂ ਇੱਕ BBC ਦੇ ਬਲੌਗ ਦੇ ਵਿੱਚ ਪੜ੍ਹ ਰਿਹਾ ਸੀ, ਉੱਥੇ ਕਹਿੰਦੇ ਪਾਸ਼ ਨੇ ਲਿਖਿਆ ਕਿ ਇੱਕ ਵਾਰ ਥਾਣੇ ਦੇ ਵਿੱਚ ਸਾਹਿਤਕਾਰ ਜਿਹੜੀ ਮੱਸ ਵਾਲਾ ਇੱਕ ਥਾਣੇਦਾਰ ਲੱਭ ਗਿਆ ਉਹਨਾਂ ਨੂੰ, ਤੇ ਥਾਣੇਦਾਰ ਨੇ ਬਜਾਏ ਕਿ ਇਹ 'ਚ ਸਲਾਖਾਂ ਦੇ ਪਿੱਛੇ ਡੱਕੀਏ, ਉਹਨਾਂ ਨੂੰ ਬਿਠਾ ਕੇ ਕਹਿੰਦਾ ਤੇ ਅੱਜ ਪਾਸ਼ ਸਾਹਿਬ ਫਿਰ ਮੇਰੀ ਕਵਿਤਾ ਸੁਣੋ, ਤੇ ਉਹਨੇ ਸੁਣਾਈ ਇੱਦਾਂ ਦੀ ਵੀ ਹਾਏ ਨੀ ਸੱਜਣੀ ਤੇਰੀ ਯਾਦ ਆਉਂਦੀ, ਕਿਵੇਂ ਦੱਸਾਂ ਕਿੰਨੀ ਤੇਰੀ ਯਾਦ ਆਉਂਦੀ, ਤੇ ਪਾਸ਼ ਅੱਗੋਂ ਵਾਹ ਵਾਹ ਕਰੀ ਜਾਣ, ਦਾਦ ਦੇਈ ਜਾਣ, ਉਹ ਕਹਿੰਦੇ ਦਾਦ ਨਾ ਦਿਓ, ਤੁਸੀਂ ਵੀ ਇੱਦਾਂ ਦੀਆਂ ਲਿਖਿਆ ਕਰੋ, ਐਵੇਂ ਸਾਡੀਆਂ ਕੁੱਟਾਂ ਖਾਈ ਜਾਂਦੇ ਹੋ ਤੁਸੀਂ। ਤੇ ਇਹ ਮੈਂ ਇਹ ਗੱਲ ਇਸ ਕਰਕੇ ਕਰਨ ਲੱਗੀ ਹੈ ਕਿ ਚਾਹੇ ਜਿੱਦਾਂ ਤੁਸੀਂ ਦੱਸਿਆ ਕਿ ਇੰਦਰਾ ਗਾਂਧੀ ਦੇ ਖਿਲਾਫ਼ ਲਿਖਣੀ, ਚਾਹੇ ਐਮਰਜੈਂਸੀ ਦੇ ਖਿਲਾਫ਼, ਇੱਕ ਬੜੀ ਵਧੀਆ ਹੁਣ ਮੇਰੇ ਸ਼ਾਇਦ ਗੱਲ ਨਹੀਂ, ਇਹ ਸਾਡੇ ਸਮਿਆਂ 'ਚ ਹੀ ਹੋਣਾ ਸੀ ਕਿ ਸਮੇਂ ਨੇ ਖੜ ਜਾਣਾ ਸੀ ਕਿ ਹਮ ਵੀ ਹੋਈ ਯੋਗ ਵਾਂਗ, ਹੈ ਨਾ। ਸੋ ਜਾਂ ਫਿਰ ਕਹਿੰਦੇ ਨੇ ਕਿ ਉਸ ਵਕਤ ਜਿਹੜਾ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਖਿਲਾਫ਼ ਵੀ ਉਹ ਵੋਕਲ ਹੋ ਗਏ ਸੀਗੇ, ਸਰਕਾਰ ਦੇ ਖਿਲਾਫ਼ ਜਾਂ ਕਿਸੇ ਵੀ ਸ਼ਖਸੀਅਤ ਦੇ ਖਿਲਾਫ਼ ਵੋਕਲ ਹੋਣ ਦਾ, ਇਹ ਸਿਰਫ ਪਾਸ਼ ਦੇ ਸਮੇਂ ਹੀ ਨਹੀਂ ਅੱਗੇ ਪਿੱਛੇ ਵੀ ਇਹ ਰਿਹਾ ਕਿ ਇਹਦਾ ਇੱਕ ਸਿਲਾ ਇਹੀ ਹੁੰਦਾ ਹੈ ਕਿ ਆਲੋਚਨਾ ਤੁਸੀਂ ਕਰ ਨਹੀਂ ਸਕਦੇ ਹੈਗੇ, ਨਹੀਂ ਤਾਂ ਫਿਰ ਜਾਨ ਤੋਂ ਹੱਥ ਧੋਵੋਗੇ। ਭਾਰਤ ਦੇ ਵਿੱਚ ਤਾਂ ਖਾਸ ਤੌਰ ਦੇ ਉੱਤੇ ਇਹੀ ਸਿਲਾ ਮਿਲਦਾ ਰਿਹਾ ਹੈਗਾ, ਪਰ ਸਾਹਿਤਕਾਰ ਜਿਵੇਂ ਕਹਿੰਦੇ ਹੁੰਦੇ ਹਾਂ ਕਿ ਇੱਕ ਸੌਫਟ ਟਾਰਗੇਟ ਹੁੰਦੇ ਨੇ, ਪਰ ਉਹਨਾਂ ਦਾ ਅਸਰ ਜਿਹੜਾ ਉਹ ਇੱਕ ਵਾਈਡਰ ਆਡੀਅੰਸ ਦੇ ਉੱਤੇ ਹੁੰਦਾ। ਪਾਸ਼ ਵਾਜ਼ ਆਲਵੇਜ਼ ਅ ਟਾਰਗੇਟ,
5: ਨਹੀਂ ਉਹ ਤਾਂ ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਅਸਲ ਵਿੱਚ ਕਿਉਂਕਿ ਉਹ ਆਪ ਵੀ ਕਹਿੰਦੇ ਸੀ ਕਿਉਂਕਿ ਮੈਂ ਤਾਂ ਵੀ ਹੁਣ ਘਰੋਂ ਤੁਰ ਪਿਆ ਤੇ ਲਾਈਫ ਤਾਂ ਜਿਹੜੀ ਉਹ ਤਾਂ ਬੋਨਸ ਹੈ ਵੀ ਕਿੰਨੇ ਦਿਨ ਜਿਉਣਾ ਜਾਂ ਕਿਸ ਤਰੀਕੇ ਦਾ ਇਹ ਵੀ ਗੱਲ ਕਿਉਂਕਿ ਬੰਦਾ ਇੱਕ ਜਦੋਂ ਇਹ ਗੱਲ ਸਮਝ ਲੈਂਦਾ ਜਾਂ ਮਿਥ ਲੈਂਦਾ ਤੇ ਉਹ ਕਿਤੇ ਨਾ ਕਿਤੇ ਉਹ ਗੱਲ ਤਾਂ ਪਤਾ ਹੁੰਦਾ ਕਿ ਮੈਨੂੰ ਇੱਦਾਂ ਦੀ ਜਿਹੜੀ ਉਹ ਐਲੀਮੀਨੇਟ ਕੀਤਾ ਜਾ ਸਕਦਾ ਕਿਸੇ ਵੀ ਫੋਰਸ ਵੱਲੋਂ, ਚਾਹੇ ਸਟੇਟ ਹੋਵੇ ਚਾਹੇ ਕੋਈ ਹੋਰ ਹੋਵੇ ਵਿਰੋਧੀ ਹੋਣ। ਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਤੇ ਪਾਸ਼ ਦੀ ਉਹ ਛੋਟੀ ਜਿਹੀ ਉਮਰ ਦੇ ਵਿੱਚ ਉਹਨੂੰ ਕਿੰਨੇ ਵਾਰੀ ਜਿਹੜਾ ਜੇਲ੍ਹ ਜਾਣਾ ਪਿਆ। ਜਿਹੜੀ ਉਹਦੀ ਜੇਲ੍ਹ ਵਾਲੀ ਜਿਹੜੀ ਕਵਿਤਾ ਜੀ ਚੋਂ ਕਹਿੰਦਾ ਮੈਂ ਘਾਹ ਹਾਂ, ਤੇ ਉਹ ਉੱਥੋਂ ਉਹ ਪਤਾ ਲੱਗਦਾ ਵੀ ਬੰਦਾ ਜਿਹੜਾ ਮਨੁੱਖ ਦੇ ਅੰਦਰ ਦੀ ਜਿਹੜੀ ਗੱਲ ਹੈ ਉਹ ਜਾਂ ਉਹਦੇ ਅੰਦਰ ਦੀ ਜਿਹੜੀ ਇੱਕ ਵਿਚਾਰਧਾਰਾ ਤੇ ਜਿੱਦਾਂ ਮਾਰਕਸਿਸਟ ਕ੍ਰਿਟਿਕ ਹੈ ਥਿੰਕਰ ਹੈ ਗ੍ਰਾਮਸ਼ੀ ਉਹ ਕਹਿੰਦਾ ਨਾ ਕਿ ਭਾਵੇਂ ਤੁਸੀਂ ਲੱਖ ਕਿਸੇ ਵਿਚਾਰਧਾਰਾ ਤੋਂ ਪ੍ਰਭਾਵ

0: ਕੁਛ ਤੇ ਪਰ ਇਹ ਹੈ ਕਿ ਉਹ ਲਿਖਤ ਦੇ ਵਿੱਚ ਕਿਉਂਕਿ ਲਿਖਤ ਤਾਂ ਆਮ ਵਰਗੀ ਸੀਗੀ ਤੇ ਪਰ ਜਿਹੜੀ ਜਾਨ ਪੋਇਟਰੀ ਦੇ ਵਿੱਚ ਸੀ ਤੇ ਉਹ ਉਹਦੇ ਬਰਾਬਰ ਦੀ ਪੰਜਾਬੀ ਦੇ ਵਿੱਚ ਉਹਨਾਂ ਦੇ ਕੰਟੈਂਪਰੇਰੀ ਕਿੰਨੇ ਹੋਰ ਰਾਈਟਰ ਸੀ ਠੀਕ ਆ ਹੋਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਸੁਰਜੀਤ ਪਾਤਰ ਵੀ ਉਹਨਾਂ ਦੇ ਕੰਟੈਂਪਰੇਰੀ ਰਹੇ ਇੱਕ ਤਰੀਕੇ ਦੇ ਨਾਲ ਤੇ ਪਰ ਕਿਉਂਕਿ ਉਹਨਾਂ ਦਾ ਹੋਰ ਸੀ ਸਟਾਈਲ ਤੇ ਉਹ ਵੱਖਰੇ ਥੋੜਾ ਹੋਰ ਸੰਵੇਦਨਸ਼ੀਲ ਢੰਗ ਨਾਲ ਹਰੇਕ ਗੱਲ ਨੂੰ ਲੈਂਦੇ ਸੀ ਪਰ ਇਹਨਾਂ ਦੇ ਵਿੱਚ ਜਿਹੜੀ ਇੱਕ ਸ਼ਬਦਾਂ ਦੇ ਵਿੱਚ ਖਟਕ ਮਟਕ ਟਣਕਾਰ ਉਹੀ ਇੱਕ ਜਿਵੇਂ ਖੜਕ ਦੇ ਖੰਡੇ ਵਾਲੀ ਜਿਹੜੀ ਗੱਲ ਸੀ ਉਹ ਮੈਨੂੰ ਲੱਗਦੀ ਹੈ ਕਿ ਉਹ ਜ਼ਿਆਦਾ ਸੀਗੀ ਪਾਸ਼ ਦੇ ਵਿੱਚ ਤੇ ਪਰ ਇਹ ਵੀ ਉਹਦਾ ਮਤਲਬ ਇਹ ਨਹੀਂ ਕਿ ਉਹਦੇ ਚ ਲਿਟਰੇਰੀ ਕਿਤੇ ਐਲੀਮੈਂਟ ਘੱਟ ਸੀ ਜਾਂ ਇਸ ਤਰ੍ਹਾਂ ਸੀ ਤੇ ਉਹ ਵੀ ਜਿਹੜਾ ਸੀ ਉਸ ਤਰੀਕੇ ਨਾਲ ਸੀ ਪਰ ਗੱਲ ਸੀ ਕਿ ਘਟਨਾ ਨੂੰ ਜਾਂ ਹੋਰ ਕਿੱਦਾਂ ਟ੍ਰੀਟ ਕਰਨਾ ਜਿਵੇਂ ਐਮਰਜੈਂਸੀ ਦੇ ਉੱਤੇ ਕਵਿਤਾ ਲਿਖੀ ਜਾਂ ਕੋਈ ਹੋਰ ਘਟਨਾਵਾਂ ਵਾਪਰੀਆਂ ਜਾਂ ਬਦਲ ਰਹੇ ਸੱਭਿਆਚਾਰ ਦੇ ਉੱਪਰ ਕੋਈ ਕਵਿਤਾ ਉਹ ਮੇਰਾ ਖਿਆਲ ਉਹ ਵੀ ਸਾਡੇ ਸਮੇਂ ਵਿੱਚ ਕਿਤਾਬ ਦੇ ਵਿੱਚ ਹੀ ਹੈ ਤੇ ਜਿਹਦੇ ਚ ਉਹ ਕਹਿੰਦਾ ਕਿ ਸਾਡੇ ਸਮੇਂ ਚ ਹੀ ਹੋਣਾ ਸੀ ਜਿਹੜਾ ਕਾਰਲ ਮਾਰਕਸ ਦਾ ਜਿਹੜਾ ਬੱਬਰ ਸ਼ੇਰ ਵਰਗ ਜਿਹੜਾ ਸਿਰ ਹੈ ਮੇਮਣੇ ਵਾਂਗੂ ਵੀਹਾਂ ਚ ਮਿਆਂਕਦਾ ਫਿਰਨਾ ਸੀ ਇਸ ਕਿਸਮ ਦੀ ਕਿਉਂਕਿ ਉਦੋਂ ਜਿਹੜੀਆਂ ਧਿਰਾਂ ਸੀਗੀਆਂ ਖੱਬੇ ਪੱਖੀ ਧਿਰਾਂ ਉਹ ਵੀ ਵੰਡੀਆਂ ਗਈਆਂ ਸੀ ਕਈ ਹਿੱਸਿਆਂ ਦੇ ਵਿੱਚ ਤੇ ਸੀਪੀਆਈ ਨੇ ਤਾਂ ਐਮਰਜੈਂਸੀ ਦੀ ਸਪੋਰਟ ਕਰਤੀ ਸੀ ਤੇ ਸੋ ਇਹ ਇਸ ਤਰ੍ਹਾਂ ਦਾ ਜਿਹੜਾ ਸੀਗਾ ਇਹ ਪਾਸ਼ ਦੇ ਹਿੱਸੇ ਹੀ ਆਈ ਹੈ ਗੱਲ
1: ਜੀ ਵਾਕਈ ਬਹੁਤ ਸ਼ੁਕਰੀਆ ਪ੍ਰੀਤਮ ਭਾਅ ਜੀ ਧੰਨਵਾਦ ਤੁਹਾਡਾ
0: ਹਾਂਜੀ ਸ਼ੁਕਰੀਆ ਜੀ
1: ਸੋ ਜਿੱਦਾਂ ਪ੍ਰੀਤਮ ਸਿੰਘ ਰੁਪਾਲ ਹੋਰਾਂ ਨੇ ਅੱਜ ਅਵਤਾਰ ਸਿੰਘ ਸੰਧੂ ਉਰਫ ਪਾਸ਼ ਦੀ ਗੱਲ ਕੀਤੀ ਅਤੇ ਦੱਸਿਆ ਕਿ ਇੱਕ ਚੀਜ਼ ਹੁੰਦੀ ਹੈ ਕਿ ਜਿੱਦਾਂ ਕਹਿੰਦੇ ਨੇ ਕਿ ਉਹਨਾਂ ਦੀ ਆਪਣੀ ਕਵਿਤਾ ਵੀ ਸੀਗੀ ਕਿ ਸਭ ਤੋਂ ਖਤਰਨਾਕ ਕਿਰਤ ਦੀ ਲੁੱਟਣੀ ਹੁੰਦੀ ਉਹਦੇ 'ਚ ਜਿਹੜੀ ਉਹ ਗੱਲ ਕਰ ਰਹੇ ਨੇ ਉਹ ਮੌਤ ਦੇ ਬਾਰੇ ਜਿੱਦਾਂ ਪ੍ਰੀਤਮ ਸਿੰਘ ਭਾਅ ਜੀ ਦੱਸ ਰਹੇ ਸੀਗੇ ਕਿ ਪਹਿਲਾਂ ਹੀ ਮੰਨ ਚੁੱਕੇ ਸੀਗੇ ਕਿ ਇਹ ਤਾਂ ਵਜੂਦੀ ਰੂਪ ਦੇ ਵਿੱਚ ਜਿਉਂਦਾ ਅਦਰਵਾਈਜ਼ ਤਾਂ ਮੌਤ ਤਾਂ ਪਹਿਲਾਂ ਦੀ ਹੋ ਗਈ ਕਾਫੀ ਚਿਰ ਦੀ ਹੋ ਗਈ ਸੋ ਉਹ ਜਿਹੜੀ ਗੱਲ ਹੈਗੀ ਹੈ ਕਿ ਮਰਨ ਦਾ ਇੱਕ ਹੋਰ ਵੀ ਢੰਗ ਹੁੰਦਾ ਮੌਤ ਦੇ ਚਿਹਰੇ ਤੋਂ ਚੁੱਕ ਦੇਣਾ ਨਕਾਬ ਅਤੇ ਜ਼ਿੰਦਗੀ ਦੀ 420 ਨੂੰ ਸ਼ਰੇਆਮ ਬੇਪਰਦ ਕਰ ਦੇਣਾ ਸੋ ਜ਼ਮੀਰ ਦੀ ਮੌਤ ਨਹੀਂ ਹੋਣ ਦਿੱਤੀ ਹੈਗੀ ਵਜੂਦੀ ਰੂਪ ਦੇ ਵਿੱਚ ਬੇਸ਼ੱਕ ਇੱਕ ਮੌਤ ਜਿਹੜੀ ਹੈ ਸਰੀਰ ਦੀ ਹੋ ਗਈ ਹੋਵੇ ਪਾਸ਼ ਨੂੰ ਉਸ ਤੋਂ ਬਾਅਦ ਕਹਿਣ ਦਾ ਲਿਖਣ ਦਾ ਜੁਮਾ ਜ਼ਰੂਰਤ ਜਿਹੜੀ ਹੈਗੀ ਹੈ ਉਹ ਬਹੁਤ ਥੋੜ੍ਹੇ ਲੋਕ ਕਰ ਸਕੇ ਹੈਗੇ ਨੇ ਅਵਤਾਰ ਸਿੰਘ ਪਾਸ਼ ਨੂੰ ਸ਼ਰਧਾਂਜਲੀ ਦਿੰਦਾ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ ਸਿੱਧੂ ਮੂਸੇਵਾਲੇ ਨੇ ਵੀ ਆਪਣੇ ਇੱਕ ਗੀਤ ਦੇ ਵਿੱਚ ਪਾਸ਼ ਦੀ ਗੱਲ ਕੀਤੀ ਹੈਗੀ ਹੈ ਪ੍ਰੋਗਰਾਮ ਮੁੱਕਿਆ ਨਹੀਂ ਹਲੇ ਜਿੱਦਾਂ ਮੁੱਕਿਆ ਨਹੀਂ ਹਲੇ

ਇੱਕ ਕਵਿਤਾ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਲਈਏ ਕਿ ਇਹ ਸਭ ਕੁਝ ਸਾਡੇ ਹੀ ਸਮਿਆਂ 'ਚ ਹੋਣਾ ਸੀ ਕਿ ਸਮੇਂ ਨੇ ਖੜ ਜਾਣਾ ਸੀ ਹੰਭੀ ਹੋਈ ਜੋਗ ਵਾਂਗ ਅਤੇ ਕੱਚੀਆਂ ਕੰਧਾਂ 'ਤੇ ਲਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ ਸਮਝਣ ਦੀ ਕਹਾਣੀ ਹੈ ਕਿ ਜਦੋਂ ਐਮਰਜੈਂਸੀ ਲੱਗੀ ਹੋਈ ਸੀ ਅਤੇ ਸਭ ਕੁਝ ਰੁਕ ਜਾਂਦਾ ਖੜ ਜਾਂਦਾ ਅਤੇ ਹਰ ਪਾਸੇ ਸਿਰਫ ਇੰਦਰਾ ਇੰਦਰਾ ਹੁੰਦੀ ਹੈ ਸੋ ਇਹ ਇੱਕ ਵਾਰ ਫਿਰ ਤੋਂ ਸਮਝੋ ਇਸ ਸਿਰਲੇਖ ਨੂੰ ਅਤੇ ਕਵਿਤਾ ਥੋੜ੍ਹੀ ਜਿਹੀ ਲੰਬੀ ਕਿ ਸਭ ਕੁਝ ਸਾਡੇ ਸਮਿਆਂ 'ਚ ਹੀ ਹੋਣਾ ਸੀ ਕਿ ਸਮੇਂ ਨੇ ਖੜ ਜਾਣਾ ਸੀ ਹੰਭੀ ਹੋਈ ਜੋਂਗ ਵਾਂਗ ਅਤੇ ਕੱਚੀਆਂ ਕੰਧਾਂ 'ਤੇ ਲਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ ਧੁੱਪ ਨਾਲ ਤਿੜਕੇ ਹੋਏ ਕੰਧਾਂ ਦੇ ਲੇਆਂ ਅਤੇ ਧੂੰਏ ਨੂੰ ਤਰਸੇ ਚੁੱਲ੍ਹਿਆਂ ਨੇ ਸਾਡੇ ਹੀ ਵੇਲਿਆਂ ਦਾ ਗੀਤ ਬਣਨਾ ਸੀ ਗਰੀਬ ਦੀ ਧੀ ਵਾਂਗ ਵੱਧ ਰਿਹਾ ਇਸ ਦੇਸ਼ ਦੇ ਸਨਮਾਨ ਦਾ ਬੂਟਾ ਸਾਡੇ ਰੋਜ਼ ਘਟਦੇ ਕੱਦਾਂ ਦੀਆਂ ਮੋਰਾਂ 'ਤੇ ਹੀ ਉੱਗਣਾ ਸੀ ਸ਼ਾਨਦਾਰ ਐਟਮੀ ਤਜਰਬੇ ਦੀ ਮਿੱਟੀ ਸਾਡੀ ਰੂਹ 'ਚ ਪਸਰੇ ਰੇਗਿਸਤਾਨ 'ਚੋਂ ਹੀ ਉੱਡਣੀ ਸੀ ਉਹਨਾਂ ਦਿਨਾਂ ਦੇ ਵਿੱਚ ਪੋਖਰਨ 'ਚ ਇੰਦਰਾ ਗਾਂਧੀ ਹੋਰਾਂ ਨੇ ਮਿਡ 70s ਦੇ ਵਿੱਚ ਇੱਕ ਐਟਮੀ ਟੈਸਟ ਵੀ ਕੀਤਾ ਸੀ ਉਹਦੀ ਵੀ ਗੱਲ ਵਿੱਚ ਹੀ ਆ ਜਾਂਦੀ ਹੈ ਅਤੇ ਅੱਗੇ ਪਾਠ ਲਿਖਦਾ ਕਿ ਮੇਰੇ ਤੁਹਾਡੇ ਦਿਲਾਂ ਦੀ ਸੜਕ ਦੇ ਮੱਥੇ 'ਤੇ ਜੰਮਣਾ ਸੀ ਰੋਟੀ ਮੰਗਣ ਆਏ ਅਧਿਆਪਕਾਂ ਦੀ ਪੁੜਪੁੜੀ ਦਾ ਲਹੂ ਦੁਸਹਿਰੇ ਦੇ ਮੈਦਾਨ ਅੰਦਰ ਖੁਸ਼ੀ ਹੋਈ ਸੀਤਾ ਨਹੀਂ ਬਸ ਤੇਲ ਦੀ ਕੈਨੀ ਮੰਗਦੇ ਹੋਏ ਰਾਵਣ ਸਾਡੇ ਹੀ ਬੁੜਿਆਂ ਨੇ ਬੰਨਣਾ ਸੀ ਬੇਪਤੀ ਵਕਤ ਦੀ ਸਾਡੇ ਹੀ ਵਕਤਾਂ ਦੇ ਵਿੱਚ ਹੋਣੀ ਸੀ ਹਿਟਲਰ ਦੀ ਧੀ ਨੇ ਜ਼ਿੰਦਗੀ ਦੀਆਂ ਪੈਲੀਆਂ ਦੀ ਮਾਂ ਬਣ ਕੇ ਖੁਦ ਹਿਟਲਰ ਦਾ ਡਰਨਾ ਸਾਡੇ ਹੀ ਮੱਥਿਆਂ 'ਚ ਗੱਡਣਾ ਸੀ ਇਹ ਸ਼ਰਮਨਾਕ ਹਾਦਸਾ ਸਾਡੇ ਹੀ ਨਾਲ ਹੋਣਾ ਸੀ ਕਿ ਦੁਨੀਆਂ ਦੇ ਸਭ ਤੋਂ ਪਵਿੱਤਰ ਹਰਫਾਂ ਨੇ ਬਣ ਜਾਣਾ ਸੀ ਸਿੰਘਾਸਣ ਦੇ ਪੌਡੇ ਮਾਰਕਸ ਦਾ ਸ਼ੇਰ ਵਰਗਾ ਸਿਰ ਦਿੱਲੀ ਦੀਆਂ ਭੂਲ ਭੁਲਈਆਂ ਵਿੱਚ ਮਿਆਂਕਦਾ ਫਿਰਦਾ ਅਸੀਂ ਹੀ ਤੱਕਣਾ ਸੀ ਮੇਰੇ ਯਾਰੋ ਇਹ ਕੁਫਰ ਸਾਡੇ ਹੀ ਸਮਿਆਂ 'ਚ ਹੋਣਾ ਸੀ ਬੜੀ ਵਾਰੀ ਹੀ ਪੱਕੇ ਪੁਲਾਂ 'ਤੇ ਲੜਾਈਆਂ ਹੋਈਆਂ ਜ਼ਬਰ ਦੀ ਛਵੀਆਂ ਦੇ ਐਪ ਪਰ ਘੁੰਡ ਨਾ ਮੁੜ ਸਕੇ ਮੇਰੇ ਯਾਰੋ ਆਪਣੀ ਇਕੱਲੇ ਜੀਣ ਦੀ ਖੁਆਇਸ਼ ਕੋਈ ਪਿੱਤਲ ਦੀ ਮੁੰਦਰੀ ਹੈ ਜੋ ਹਰ ਘੜੀ ਘਸੀ ਜਾ ਰਹੀ ਹੈ ਨਾ ਇਸ ਨੇ ਯਾਰ ਦੀ ਨਿਸ਼ਾਨੀ ਬਣਨਾ ਹੈ ਨਾ ਔਖੇ ਵੇਲਿਆਂ ਦੇ ਵਿੱਚ ਰਕਮ ਬਣਨਾ ਹੈ ਮੇਰੇ ਯਾਰੋ ਸਾਡੇ ਵਕਤ ਦਾ ਇਤਿਹਾਸ ਬਸ ਇੰਨਾ ਨਾ ਰਹਿ ਜਾਵੇ ਕਿ ਅਸੀਂ ਹੌਲੀ ਹੌਲੀ ਮਰਨ ਨੂੰ ਹੀ ਜੀਣਾ ਸਮਝ ਬੈਠੇ ਸਾਂ ਕਿ ਸਾਡੇ ਘੜੀਆਂ ਦੇ ਨਾਲ ਨਹੀਂ ਸਾਡੇ ਸਮੇਂ ਹੱਡਾਂ ਦੇ ਖੁਰਨ ਦੇ ਨਾਲ ਮਿਣੇ ਗਏ ਇਹ ਗੌਰਵ ਸਾਡੇ ਹੀ ਵਕਤਾਂ ਦਾ ਹੋਣਾ ਹੈ ਕਿ ਉਹਨਾਂ ਨਫ਼ਰਤ ਨਿਤਾਰ ਲਈ ਗੁਜ਼ਰਦੇ ਗੰਧਲੇ ਸਮੁੰਦਰਾਂ 'ਚੋਂ ਕਿ ਉਹਨਾਂ ਵਿੰਨ ਸੁੱਟਿਆ ਪਿੱਪਲੀ ਮੁਹੱਬਤ ਦਾ ਤੰਦੂਆ ਉਹ ਤਰ ਕੇ ਜਾ ਖੜ੍ਹੇ ਹੋਏ ਹੁਸਨ ਦੀਆਂ ਸਰਦਲਾਂ 'ਤੇ ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਏਗਾ ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਣਾ ਹੈ ਇਹ ਸਭ ਕੁਝ ਸਾਡੇ ਹੀ ਸਮਿਆਂ 'ਚ ਹੋਣਾ ਸੀ ਇਹ ਕਵਿਤਾ ਵੀ ਅਵਤਾਰ ਸਿੰਘ ਪਾਸ਼ ਦੀ ਹੈ ਔਰ ਉਸਦੇ ਬਾਰੇ ਜਿੰਨਾ ਹੋਰ ਕਹਿ ਲਈਏ ਜਿੰਨੀ ਹੋਰ ਗੱਲ ਕਰ ਲਈਏ ਘੱਟ ਹੈ ਪਰ ਮੁੱਕਦੀ ਗੱਲ ਇਹ ਕਿ ਸਿਰਫ ਭਾਰਤ ਦੇ ਵਿੱਚ ਬੈਠ ਕੇ ਭਾਰਤ ਦੀ ਸਰਕਾਰ ਨੂੰ ਨਹੀਂ ਬਲਕਿ ਅਮਰੀਕਾ 'ਚ ਜਾ ਕੇ ਅਮਰੀਕਾ ਦੀ ਸਰਕਾਰ ਨੂੰ ਵੀ ਉਹਨਾਂ ਨੇ ਵੰਗਾਰਿਆ ਸੀ ਇੱਕ ਸੰਦੇਸ਼ ਨਾਮ ਦੀ ਕਵਿਤਾ ਹੈਗੀ ਹੈ ਉਹ ਤੁਹਾਡੇ ਤੱਕ ਛੱਡ ਜਾਂਦੇ ਹਾਂ ਵਾਸ਼ਿੰਗਟਨ ਵਾਸ਼ਿੰਗਟਨ ਇਹ ਜਲਾਵਤਨ ਅਪਰਾਧੀਆਂ ਦੀ ਰਵਾ ਅੱਜ ਤੈਨੂੰ ਕਲੰਕਤ ਕਰ ਤੁਰਿਆ ਹੈ ਇਹ ਉਹਨਾਂ ਡਾਕੂਆਂ ਤੋਂ ਵੀ ਬਦਨਾਮ ਅਤੇ ਭਗੌੜੀ ਜੁੰਡੀ ਹੈ ਜਿਨ੍ਹਾਂ 3 ਸਦੀਆਂ ਸਾਡੇ ਖੇਤਾਂ ਦਾ ਗਰਭਪਾਤ ਕੀਤਾ ਅਤੇ ਇਹ ਉਹਨਾਂ ਦੀ ਲੁੱਟ ਦਾ ਪ੍ਰਮਾਣ ਹੈ ਕਿ ਮੇਰੀਆਂ ਭੈਣਾਂ ਅੱਜ ਤਕਰੀਬਨ ਨੰਗੀਆਂ ਕਾਲਜ ਦੇ ਵਿੱਚ ਪੜ੍ਹਨ ਜਾਂਦੀਆਂ ਨੇ ਉਹ ਸਾਡੇ ਤੰਬੇ ਤੱਕ ਵੀ ਖੋਲ੍ਹ ਕੇ ਲੈ ਗਏ ਵਾਸ਼ਿੰਗਟਨ ਇਹਨਾਂ ਨੇ ਤੈਨੂੰ ਪਲੀਤ ਕਰਨ ਦੀ ਸਹੁੰ ਖਾਧੀ ਹੈ ਕੋਰੀਆ ਵੀਅਤਨਾਮ ਜਾਂ ਇਜ਼ਰਾਈਲ ਤਾਂ ਸਿਰਫ ਸਮਾਚਾਰ ਪੱਤਰਾਂ ਦੇ ਕਾਲਮ ਨੇ ਵਾਸ਼ਿੰਗਟਨ ਤੂੰ ਤਾਂ ਜਾਣਦਾ ਹੈ ਅਸੀਂ ਕਿਸ ਤਰ੍ਹਾਂ ਮਕਦੂਨੀਆ ਤੋਂ ਤੁਰਿਆ ਵਹਿਸ਼ਤ ਦਾ ਸਮੁੰਦਰ ਰੋਕਿਆ ਸੀ ਸਾਡੇ ਤਾਂ ਫਕੀਰ ਵੀ ਸੰਸਾਰ ਜਿੱਤਣ ਤੁਰਿਆਂ ਨੂੰ ਧੁੱਪ ਛੱਡ ਕੇ ਖਲੋਣ ਦਾ ਆਦੇਸ਼ ਕਰ ਦਿੰਦੇ ਨੇ ਰੋਡੇਸ਼ੀਆ ਵੀਅਤਨਾਮ ਅਤੇ ਹਰ ਹੱਕ ਦੇ ਸੰਗਰਾਮ ਦੇ ਵਿੱਚ ਮੇਰਾ ਲਹੂ ਆਬਾਦ ਹੈ ਅਤੇ ਇਹ ਲਿੰਕਨ ਦੇ ਕਾਤਲ ਮੁੜ ਹਬਸ਼ੀਆਂ ਦਾ ਵਪਾਰ ਕਰਨ ਤੁਰੇ ਨੇ ਇਹਨਾਂ ਦੀ ਮੌਤ ਇਹਨਾਂ ਨੂੰ ਸਾਡੇ ਘਰ ਦੀਆਂ ਬਰੂਹਾਂ ਲੰਘਾ ਲਿਆਈ ਹੈ ਵਾਸ਼ਿੰਗਟਨ ਇਹਨਾਂ ਨੂੰ ਗਊਆਂ ਮਣਸਾ ਕੇ ਭੇਜ ਵਾਸ਼ਿੰਗਟਨ
ਦਿਓ ਇਜਾਜ਼ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ, ਜਿਹਦਾ ਨਾਂ ਇੱਕ ਦੇਸ਼ ਪੰਜਾਬ ਕੀ ਗੱਲ ਕਿਹਾ, ਅਵਤਾਰ ਸਿੰਘ ਪਾਸ਼ ਨੂੰ ਇਹ ਇੱਕ ਸ਼ਰਧਾਂਜਲੀ ਜਾਂ ਇੱਕ ਕਿਸਮ ਦਾ ਸਾਡੀ ਤਰਫ ਤੋਂ ਇੱਕ ਛੋਟਾ ਜਿਹਾ ਇੱਕ ਕਿਸਮ ਦਾ ਸ਼ਰਧਾਂਜਲੀ ਪ੍ਰੋਗਰਾਮ ਤੁਸੀਂ ਕਹਿ ਸਕਦੇ ਹੈਗੇ। ਦਿਓ ਇਜਾਜ਼ਤਾਂ।

ਬਾਕੀ ਚੱਲੇ ਪਾਸ਼ ਦੇ ਵਿਚਾਰਾਂ ਵਾਂਗੂ ਨਹੀਂ। ਹੁਣ ਇਹ ਪਾਸ਼ ਦੇ ਵਿਚਾਰ ਕੀ ਨੇ ਜਿਹਦੇ ਬਾਰੇ ਸਿੱਧੂ ਨੇ ਵੀ ਜ਼ਿਕਰ ਕੀਤਾ ਔਰ ਜਿਹਦੇ ਬਾਰੇ ਪਹਿਲਾਂ ਰੁਪਾਲ ਭਾਅ ਜੀ ਵੀ ਦੱਸ ਗਏ ਹਾਂ, ਸਪੈਸ਼ਲੀ ਉਸ ਵੇਲੇ ਜਦੋਂ ਤੁਸੀਂ ਸਰਕਾਰ ਨੂੰ ਹੀ ਸਰਕਾਰ ਦੇ ਸਾਹਮਣੇ ਚੈਲੇਂਜ ਕਰ ਦਿੰਦੇ ਹੋ ਔਰ ਕਿਸ ਤਰੀਕੇ ਦੇ ਨਾਲ ਕਰਦੇ ਹੋ ਸਾਡੇ ਸਮਿਆਂ ਦੇ ਵਿੱਚ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਥਿੰਕਿੰਗ ਆਫ ਬਿਲਡਿੰਗ ਯੋਰ ਡ੍ਰੀਮ ਹੋਮ ਮੇਕ ਇਟ ਟਰੂਲੀ ਗ੍ਰੈਂਡ ਵਿਦ ਕੈਪਲਨ ਹੋਮਸ ਅਲਟੀਮੇਟ ਪ੍ਰੋਸਪੈਰਿਟੀ ਪੈਕੇਜ ਗੈਟ ਟੌਪ 10 ਗ੍ਰੈਂਡ ਅਪਗ੍ਰੇਡਸ ਇਨ ਵਨ ਅਨਬੀਟੇਬਲ ਪੈਕੇਜ ਪ੍ਰਾਈਸ ਇਨਕਲੂਡਿੰਗ 3 meter ਗਰਾਊਂਡ ਫਲੋਰ ਸੀਲਿੰਗਸ 2.7 meter ਟੌਪ ਫਲੋਰ ਸੀਲਿੰਗਸ ਲਾਰਜ ਪੋਰਸਲਿਨ ਟਾਈਲਸ ਪ੍ਰੀਮੀਅਮ ਟਿੰਬਰ ਲੁੱਕ ਫਲੋਰਿੰਗ ਗ੍ਰਾਂਡ ਫੀਚਰ ਡੋਰਸ ਸਟਾਈਲਿਸ਼ ਬਲੈਕ ਫਿਨਿਸ਼ਸ ਐਂਡ ਸਮਾਰਟ ਕੀਲੈਸ ਐਂਟਰੀ ਪਲੱਸ ਅ ਲਾਈਫ ਟਾਈਮ ਸਟਰਕਚਰਲ ਗਾਰੰਟੀ ਲਿਮਿਟਡ ਟਾਈਮ ਓਨਲੀ ਵਿਜ਼ਿਟ ਕੈਪਲਨ ਹੋਮਸ ਆਨਲਾਈਨ ਔਰ ਵਨ ਆਫ ਆਰ ਡਿਸਪਲੇ ਹੋਮਸ ਇਨ ਸਿਡਨੀ TNC ਸਪਲਾਈ ਲਾਇਸੈਂਸ 184812

0: Radio Hanji, 1674 AM, 24/7 Indian Radio, Sydney ka apna Indian Radio Station.
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
2: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
3: ਉਹ ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
3: ਆਹੋ ਜੀ ਆਹੋ
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Radio Hanji, 1674. ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਊਗਾ, ਚੜ੍ਹਦੀ ਕਲਾ 'ਚ ਹੋਊਗੇ, ਚਿਹਰੇ 'ਤੇ ਹੋਊਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਵੰਡਾਂਗੇ ਆਪਾਂ ਉਹ ਹੀ ਜੋ ਸਾਡੇ ਕੋਲ ਹੋ, ਅਤੇ ਜੇ ਸਾਡੇ ਕੋਲ ਖੁਸ਼ੀਆਂ ਨੇ ਤਾਂ ਆਪਾਂ ਖੁਸ਼ੀਆਂ ਵੰਡਾਂਗੇ, ਅਤੇ ਖੁਸ਼ੀਆਂ ਵੰਡਣ ਵਾਲੇ ਨੂੰ ਸਾਰੇ ਪਿਆਰ ਕਰਦੇ ਨੇ, ਸਾਰੇ ਚੰਗਾ ਜਾਣਦੇ ਨੇ। ਕੌਣ ਨਹੀਂ ਚਾਹੁੰਦਾ ਮੈਂ ਚੰਗਾ ਲੱਗਾ, ਕੌਣ ਨਹੀਂ ਚਾਹੁੰਦਾ ਕਿਸੇ ਦੀਆਂ ਨਜ਼ਰਾਂ ਦੇ ਵਿੱਚ ਮੈਂ ਦੇਣ ਵਾਲਾ ਹੋਵਾਂ, ਅਤੇ ਕੋਈ ਸੁੱਖ ਦੁੱਖ ਵੇਲੇ ਭੱਜ ਕੇ ਮੇਰੇ ਕੋਲ ਆਵੇ ਅਤੇ ਮੈਂ ਉਹਦਾ ਕੋਈ ਨਾ ਕੋਈ ਹੱਲ ਕਰ ਸਕਦਾ ਹਾਂ। ਇਹ ਮਾਣ ਸਤਿਕਾਰ ਕਿਸੇ ਕਿਸੇ ਨੂੰ ਮਿਲਦਾ, ਪਰ ਉਹਦੀ ਪਹਿਲੀ ਪੌੜੀ ਤੁਹਾਡੇ ਚਿਹਰੇ ਦੀ ਖੁਸ਼ੀ, ਤੁਹਾਡੀ ਮੁਸਕਰਾਹਟ। ਆਓ ਫਿਰ ਇਸ ਮੁਸਕਰਾਹਟ ਨੂੰ ਲੈ ਕੇ ਅੱਗੇ ਵੱਧਦੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕੱਲ ਦੀ ਗੱਲ, ਮੇਰੇ ਗੁਆਂਢ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਸੀ। ਭਾਈ ਸਾਹਿਬ ਦੀ ਆਵਾਜ਼ ਹਵਾ ਦੇ ਵਿੱਚ ਇੱਕ ਅਜਬ ਜੀ ਸ਼ਾਂਤੀ ਘੋਲ ਰਹੀ ਸੀ। ਬੜੇ ਸਕੂਨ ਦੇ ਨਾਲ ਸਾਰੇ ਬੈਠੇ ਬੜੀ ਬਿਰਤੀ ਲਾ ਕੇ ਸੁਣਦੇ ਸੀ, ਕੋਈ ਬੱਚਾ ਵੀ ਨਾ ਕੁਸਕੇ, ਇੰਨੀ ਮਿਠਾਸ ਸੀ ਭਾਈ ਸਾਹਿਬ ਦੀ ਆਵਾਜ਼ ਦੇ ਵਿੱਚ। ਉਸੇ ਸੰਗਤ ਦੇ ਵਿੱਚ ਮੈਂ ਵੀ ਬੈਠੀ ਸੀ, ਬੈਠੀ ਇਸ ਗੱਲ ਤੋਂ ਬਿਲਕੁਲ ਬੇਫਿਕਰ ਕਿ ਅੱਜ ਦਾ ਦਿਨ ਮੇਰੇ ਲਈ ਇੱਕ ਨਵਾਂ ਰਿਸ਼ਤਾ ਲੈ ਕੇ ਆਊਗਾ, ਇੱਕ ਅਣਭੋਲ ਸਬਕ ਲੈ ਕੇ ਆਊਗਾ, ਜ਼ਿੰਦਗੀ ਦਾ ਇੱਕ ਵੱਡਾ ਸਬਕ। ਤਦੇ ਮੇਰੀ ਨਜ਼ਰ ਇੱਕ ਬਜ਼ੁਰਗ ਦੇ ਉੱਤੇ ਪਈ, ਹੋਊਗੀ ਮੇਰੀ ਦਾਦੀ ਦੀ ਉਮਰ ਦੀ। ਅਚਾਨਕ ਰਸੋਈ 'ਚੋਂ ਜਦੋਂ ਮੈਂ ਕੁਛ ਲੈਣ ਦੇ ਲਈ ਉੱਠੀ ਸੀ ਤਾਂ ਮੇਰੇ ਨਾਲ ਉਹਨਾਂ ਦਾ ਮੋਢਾ ਟਕਰਾ ਗਿਆ। ਉਹਨਾਂ ਨੇ ਮੇਰਾ ਚਿਹਰਾ ਧਿਆਨ ਦੇ ਨਾਲ ਵੇਖਿਆ ਅਤੇ ਉਹਨਾਂ ਦੇ ਚਿਹਰੇ ਦੇ ਉੱਤੇ ਇੱਕ ਅਜੀਬ ਜਿਹੀ ਮੁਸਕਰਾਹਟ ਫੈਲ ਗਈ, ਉਹ ਮੁਸਕਰਾਹਟ ਜਿਹੜੀ ਮੈਂ ਬਹੁਤ ਪਹਿਲਾਂ ਕਿਤੇ ਵੇਖੀ ਸੀ, ਜਿਹੜੀ ਮੈਂ ਬਹੁਤ ਪਹਿਲਾਂ ਤੋਂ ਪਛਾਣਦੀ ਸੀ। ਖੈਰ, ਬਿਨਾਂ ਸੋਚੇ ਸਮਝੇ ਆਪਣੇ ਆਪ ਮੈਂ ਵੀ ਮੁਸਕਰਾ ਦਿੱਤਾ, ਸ਼ਾਇਦ ਇਹ ਸੋਚ ਕੇ ਕਿ ਕੋਈ ਜਾਣ ਪਛਾਣ ਵਾਲਾ ਚਿਹਰਾ ਹੋਵੇਗਾ। ਵੈਸੇ ਵੀ ਤਾਂ ਇਨਸਾਨ ਨੂੰ ਜਾਣਦਾ ਹੀ ਆ, ਜ਼ਰੂਰੀ ਨਹੀਂ ਹੈ ਕਿ ਉਹਦੇ ਨਾਲ ਕੋਈ ਰਿਸ਼ਤਾ ਹੋਵੇ। ਪਰ ਅਗਲੇ ਹੀ ਪਲ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਬੇਚੈਨੀ ਜੀ ਉੱਭਰ ਆਈ। ਕਹਿਣ ਲੱਗੇ, ਤੂੰ ਸੀਰਤ ਹੈ ਨਾ? ਉਹਨਾਂ ਨੇ ਬੜੇ ਉਤਸ਼ਾਹ ਦੇ ਨਾਲ ਪੁੱਛਿਆ। ਮੈਂ ਕੁਛ ਦੇਰ ਦੇ ਲਈ ਤਾਂ ਚੁੱਪ ਕਰ ਗਈ, ਸ਼ਾਇਦ ਇਹਨਾਂ ਨੂੰ ਭੁਲੇਖਾ ਲੱਗਾ। ਮੇਰੇ ਵੱਲ ਵੇਖ ਕੇ ਜਿੱਦਾਂ ਉਹਨਾਂ ਦੀ ਨਜ਼ਰ ਉੱਥੇ ਹੀ ਠਹਿਰ ਗਈ ਹੋਵੇ, ਅਤੇ ਫਿਰ ਉਹਨਾਂ ਨੇ ਆਸ ਪਾਸ ਰਸੋਈ 'ਚ ਖੜੀਆਂ ਇੱਕ ਦੋ ਹੋਰ ਬੀਬੀਆਂ ਵੱਲ ਵੇਖਿਆ। ਇੱਦਾਂ ਲੱਗਦਾ ਸੀ ਜਿੱਦਾਂ ਉਹਨਾਂ ਦੇ ਕੋਲੋਂ ਉਹ ਤਸਦੀਕ ਕਰਾ ਰਹੇ ਹੋਣ ਕਿ ਹਾਂ, ਇਹ ਭਾਵੇਂ ਨਹੀਂ ਬੋਲ ਰਹੀ, ਇਹ ਭਾਵੇਂ ਹਾਂ ਨਹੀਂ ਕਰ ਰਹੀ, ਪਰ ਹੈਗੀ ਤਾਂ ਇਹ ਸੀਰਤ ਹੀ ਆ। ਪਰ ਇੱਧਰ ਮੈਂ ਨਾਂ ਦੇ ਵਿੱਚ ਸਿਰ ਹਿਲਾ ਦਿੱਤਾ। ਦੋ ਤਿੰਨ ਹੋਰ ਲੋਕਾਂ ਨੇ ਹੌਲੀ ਜਿਹੀ ਆ ਕੇ ਦਾਦੀ ਦੀ ਉਮਰ ਦੀ ਉਸ ਔਰਤ ਨੂੰ ਸਮਝਾਇਆ, ਨਹੀਂ ਮਾਤਾ ਜੀ, ਇਹ ਉਹ ਨਹੀਂ ਆ। ਸ਼ਾਇਦ ਉਹ ਜਾਣਦੇ ਸੀ ਕਿ ਉਹ ਕਿਹਨੂੰ ਲੱਭ ਰਹੀ ਹੈ। ਉਹਨਾਂ ਨੇ ਆ ਕੇ ਸ਼ਾਇਦ ਦਾਦੀ ਦੇ ਕੰਨ ਦੇ ਵਿੱਚ ਵੀ ਕੁਛ ਕਿਹਾ, ਪਰ ਉਹਨਾਂ ਨੇ ਉਹਦੀ ਕੋਈ ਪਰਵਾਹ ਨਹੀਂ ਮੰਨੀ ਅਤੇ ਫਿਰ ਦੁਬਾਰਾ ਸਵਾਲ ਦੁਹਰਾਇਆ। ਮੇਰੇ ਮਨ ਵੇਖਦਿਆਂ ਫਿਰ ਕਹਿਣ ਲੱਗੇ, ਤੂੰ ਸੀਰਤ ਹੀ ਹੈ ਨਾ? ਜਿਵੇਂ ਉਹਨਾਂ ਦਾ ਮਨ ਸਿਰਫ ਸਿਰਫ ਹਾਂ ਸੁਣਨ ਲਈ ਤਰਸ ਰਿਹਾ ਹੋਵੇ ਤੇ ਫਿਰ ਉਹ ਹੌਲੀ ਹੌਲੀ ਹੌਲੀ ਹੌਲੀ ਆਪਣੀ ਥਾਂ ਤੋਂ ਉੱਠੇ ਫਿਰ ਦੁਬਾਰਾ ਉੱਠ ਕੇ ਮੇਰੇ ਵੱਲ ਨੂੰ ਵਧੇ ਸ਼ਾਇਦ ਇਸ ਥੋੜ੍ਹੇ ਜਿਹੇ ਸਮੇਂ ਦੇ ਦਰਮਿਆਨ ਉਹਨਾਂ ਨੇ ਪਤਾ ਨਹੀਂ ਹੋਰ ਕੀ ਮਨ ਦੇ ਵਿੱਚ ਸੋਚਿਆ ਸ਼ਾਇਦ ਉਹਨਾਂ ਨੂੰ ਲੱਗ ਰਿਹਾ ਸੀ ਕਿ ਇਹ ਮੈਨੂੰ ਵਾਰ ਵਾਰ ਮਨਾ ਤਾਂ ਕਰ ਰਹੀ ਹੈ ਪਰ ਹੈਗੀ ਇਹ ਉਹ ਹੀ ਹੈ ਪਰ ਇਸ ਵਾਰੀ ਉਹਨਾਂ ਨੇ ਪਾਠ ਦੀ ਸਮਾਪਤੀ ਦੇ ਉੱਤੇ ਜਦੋਂ ਮੇਰੇ ਕੋਲ ਆਏ ਤਾਂ ਮੂੰਹੋਂ ਕੁਛ ਨਹੀਂ ਬੋਲੇ ਉਹਨਾਂ ਨੇ ਸਿਰਫ ਮੇਰੇ ਸਾਹਮਣੇ ਖੜ ਕੇ ਆਪਣੀਆਂ ਬਾਹਾਂ ਖੋਲ੍ਹ ਦਿੱਤੀਆਂ ਉਹ ਮੈਨੂੰ ਜੱਫੀ ਪਾਉਣ ਦੇ ਲਈ ਇਸ਼ਾਰਾ ਕਰ ਰਹੀ ਪਰ ਹੁਣ ਮੈਂ ਮਨਾ ਕਿੱਦਾਂ ਕਰ ਸਕਦੀ ਸੀ ਉਹਨਾਂ ਨੇ ਇੰਨੇ ਪਿਆਰ ਦੇ ਨਾਲ ਇੰਨੇ ਆਪਣੇਪਨ ਦੇ ਨਾਲ ਜੱਫੀ ਜੋ ਮੰਗੀ ਇਹੋ ਜਿਹਾ ਮੋਹ ਇਹੋ ਜਿਹਾ ਤੇ ਭਲਾ ਕਿਹਨੂੰ ਨਹੀਂ ਚਾਹੀਦਾ ਉਹਨਾਂ ਦੀਆਂ ਅੱਖਾਂ ਦੇ ਵਿੱਚ ਇੰਨਾ ਮੋਹ ਸੀ ਕਿ ਮੈਂ ਆਪਣੇ ਆਪ ਨੂੰ ਰੋਕ ਹੀ ਨਾ ਸਕੀ ਮੈਂ ਵੀ ਅੱਗੋਂ ਘੁੱਟ ਕੇ ਜੱਫੀ ਪਾਈ ਮਾਂ ਵਰਗਾ ਦਾਦੀ ਵਰਗਾ ਨਿੱਘ ਮਹਿਸੂਸ ਹੋਇਆ ਜੀ ਕਰੇ ਮੈਂ ਕਹਿ ਦੇਵਾਂ ਹਾਂ ਹਾਂ ਦਾਦੀ ਮੈਂ ਸੀਰਤੀ ਹਾਂ ਇੱਕ ਉਸ ਔਰਤ ਦੇ ਨਾਲ ਜਦੋਂ ਮੈਂ ਪਹਿਲੀ ਵਾਰ ਮਿਲੀ ਸੀ ਪਤਾ ਨਹੀਂ ਕਿਉਂ ਇੰਨਾ ਨਿੱਘ ਮਹਿਸੂਸ ਹੋਵੇ ਦਿਲ ਨਹੀਂ ਸੀ ਕਰਦਾ ਕਿ ਮੈਂ ਉਹਦੇ ਤੋਂ ਵੱਖ ਹੋਵਾਂ ਪਰ ਫਿਰ ਮੈਂ ਮਹਿਸੂਸ ਕੀਤਾ ਜਿੱਦਾਂ ਮੋਢੇ ਦੇ ਉੱਤੇ ਉਹਨਾਂ ਦਾ ਅਥਰੂ ਡਿੱਗਿਆ ਹੋਵੇ ਮੈਂ ਵੇਖਿਆ ਉਹ ਤਾਂ ਵਾਕਈ ਰੋ ਰਹੇ ਸੀ ਮੈਂ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਉਹ ਚਾਹੁੰਦੇ ਨਹੀਂ ਸੀ ਕਿ ਮੈਂ ਜੱਫੀ ਛੱਡਾਂ ਅਤੇ ਨਾ ਹੀ ਫਿਰ ਮੈਂ ਛੱਡ ਸਕੀ ਕੁਛ ਦੇਰ ਇੱਦਾਂ ਹੀ ਚੱਲਦਾ ਰਿਹਾ ਮੇਰੇ ਮੋਢੇ ਦੇ ਉੱਤੇ ਤ੍ਰਿਪ ਤ੍ਰਿਪ ਅਥਰੂ ਡਿੱਗਦੇ ਰਹੇ ਸ਼ਾਇਦ ਉਹਨਾਂ ਦੇ ਅਥਰੂਆਂ ਨੇ ਮੈਨੂੰ ਇਮੋਸ਼ਨਲ ਕਰ ਦਿੱਤਾ ਹੈ ਉਸ ਪਲ ਮੈਨੂੰ ਲੱਗਿਆ ਜਿਵੇਂ ਸਮਾਂ ਥੰਮ ਗਿਆ ਹੋਵੇ ਕੁਛ ਪਲ ਦੀ ਲਈ ਤਾਂ ਜਿੱਦਾਂ ਬੇਹੋਸ਼ੀ ਦਾ ਆਲਮ ਸੀ ਮੈਂ ਵੀ ਮਹਿਸੂਸ ਨਹੀਂ ਕਰ ਪਾਈ ਕਿ ਆਸ ਪਾਸ ਕਿੰਨੇ ਸਾਰੇ ਲੋਕ ਨੇ ਉਹਨਾਂ ਨੇ ਵੀ ਇਸ ਚੀਜ਼ ਦੀ ਪਰਵਾਹ ਨਹੀਂ ਮੰਨੀ ਕਿ ਪਾਠ ਦੇ ਉੱਤੇ ਹੋਰ ਵੀ ਬਹੁਤ ਸਾਰੇ ਲੋਕ ਆਏ ਨੇ ਮੈਂ ਸੋਚਿਆ ਜੇ ਅੱਜ ਨਵੇਂ ਸਾਲ ਦੇ ਇਸ ਦਿਨ ਕੋਈ ਮੇਰੇ ਵਿੱਚੋਂ ਆਪਣੇ ਗੁਆਚੇ ਨੂੰ ਲੱਭ ਹੀ ਰਿਹਾ ਆ ਜਾਂ ਉਹਨੂੰ ਕੋਈ ਅਜੀਜ਼ ਆਪਣਾ ਲੱਭ ਹੀ ਗਿਆ ਤਾਂ ਇਸ ਤੋਂ ਪਵਿੱਤਰ ਹੋਰ ਕੀ ਹੋ ਸਕਦਾ ਮੈਂ ਚਾਹ ਕੇ ਵੀ ਜੱਫੀ ਢਿੱਲੀ ਨਾ ਕਰ ਪਾਈ ਉਹਨਾਂ ਦਾ ਮੋਹ ਆਪਣੇ ਕਿਸੇ ਵਿਛੜੇ ਦੇ ਲਈ ਸਾਫ ਝਲਕ ਰਿਹਾ ਸੀ ਕੁਛ ਪਲਾਂ ਦੇ ਮਗਰੋਂ ਉਹਨਾਂ ਨੇ ਫਿਰ ਉਹੀ ਨਾਂ ਲਿਆ ਉਸ ਗੁਆਚੇ ਚਿਹਰੇ ਦਾ ਨਾਂ ਫਿਰ ਵਾਰ ਵਾਰ ਉਹਨਾਂ ਦੀ ਜ਼ਬਾਨ ਦੇ ਉੱਤੇ ਆ ਰਿਹਾ ਸੀ ਉਹਨਾਂ ਨੂੰ ਮੇਰੇ ਵਿੱਚੋਂ ਉਹ ਦਿਖਦਾ ਸੀ ਪਰ ਇਸ ਵਾਰ ਮੈਂ ਹੌਲੀ ਜਿਹੀ ਕਿਹਾ ਮਾਤਾ ਜੀ ਮੈਂ ਸੀਰਤ ਨਹੀਂ ਹਾਂ ਪਰ ਮੈਂ ਤੁਹਾਡੇ ਲਾਗੇ ਹੀ ਰਹਿੰਦੀ ਹਾਂ ਤੁਹਾਡਾ ਜਦੋਂ ਦਿਲ ਕਰੇ ਮੈਂ ਤੁਹਾਨੂੰ ਮਿਲਣ ਆ ਸਕਦੀ ਹਾਂ ਤੁਹਾਡਾ ਜਦੋਂ ਦਿਲ ਕਰੇ ਤੁਸੀਂ ਮੈਨੂੰ ਮਿਲਣ ਆ ਸਕਦੇ ਹੋ ਮੈਨੂੰ ਵਧੀਆ ਲੱਗਾ ਤੁਹਾਡੇ ਨਾਲ ਮਿਲ ਕੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਇੱਕ ਪਲ ਦੇ ਲਈ ਜਿੱਦਾਂ ਹੋਸ਼ ਪਰਤ ਆਈ ਹੋਵੇ ਲਾਗੇ ਬੰਨੇ ਵੇਖ ਕੇ ਜਦੋਂ ਉਹਨਾਂ ਨੇ ਅਹਿਸਾਸ ਕੀਤਾ ਕਿ ਇੱਥੇ ਤਾਂ ਬਹੁਤ ਸਾਰੇ ਲੋਕ ਨੇ ਜਿਵੇਂ ਉਹ ਕਿਸੇ ਸੁਪਨੇ ਦੇ ਵਿੱਚੋਂ ਜਾਗੇ ਹੋਣ ਅੱਖਾਂ ਪੂੰਝਦੇ ਕਹਿਣ ਲੱਗੇ ਅੱਛਾ ਪੁੱਤ ਉਹਨਾਂ ਨੇ ਗੱਲ ਵੱਖਰੀ ਢਿੱਲੀ ਪਾ ਦਿੱਤੀ ਪਰ ਉਹ ਉਦਾਸੀ ਉਹ ਖਾਲੀਪਨ ਉਹ ਸਭ ਕੁਛ ਉਹਨਾਂ ਦੇ ਚਿਹਰੇ ਦੇ ਉੱਤੇ ਸਾਫ਼ ਝਲਕ ਰਿਹਾ ਸੀ ਮੈਂ ਹੌਲੀ ਜਿਹੀ ਹੌਂਸਲਾ ਕਰਕੇ ਪੁੱਛਿਆ ਵੈਸੇ ਮਾਤਾ ਜੀ ਸੀਰਤ ਹੈ ਕੌਣ ਇੱਕ ਵਾਰੀ ਫਿਰ ਤੋਂ ਉਹਨਾਂ ਦੀਆਂ ਅੱਖਾਂ